नमस्कार, FM बैंड 102.7 मेगाहर्ट्ज़ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਮੰਗਲਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 5 ਤਾਰੀਖ, ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 26 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਤੇ 40 ਸੈਕਿੰਡ ਹੋਏ ਨੇ। ਸਾਡੇ ਅੱਜ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ ਅਤੇ ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਸੁਣੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰੇ 7 ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਇਸ ਤੋਂ ਠੀਕ ਬਾਅਦ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਸਵੇਰੇ 8:30 ਵਜੇ ਪੰਜਾਬੀ ਖਬਰਾਂ ਤੇ 8:40 ਤੇ ਨੋਨ ਸਟੋਪ ਪੰਜਾਬੀ ਬੀਟ ਸੌਂਗਸ ਸੁਣੋਗੇ। ਸੈਗਮੈਂਟ ਰਹੇਗਾ ਅੱਡੀ ਟੱਪਾ। ਸਵੇਰੇ 9 ਵਜੇ ਐਫਐਮ ਨਿਊਜ਼ ਹੈਡਲਾਈਨਸ ਤੋਂ ਠੀਕ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲੈ ਕੇ ਹਾਜ਼ਰ ਹੋ ਜਾਵਾਂਗੇ, ਜਿਸ ਵਿੱਚ ਤੁਸੀਂ ਵੀ ਵਟਸਐਪ 'ਤੇ ਆਪਣੇ ਵੋਇਸ ਮੈਸੇਜਿਸ ਭੇਜ ਕੇ ਸ਼ਾਮਿਲ ਹੋ ਸਕਦੇ ਹੋ ਅਤੇ ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ। ਸਵੇਰੇ 10 ਵਜੇ ਐਫਐਮ ਨਿਊਜ਼ ਹੈਡਲਾਈਨਸ ਸੁਣਨ ਤੋਂ ਬਾਅਦ ਪ੍ਰੋਗਰਾਮ ਗੀਤ ਬਹਾਰ। ਗਿਆਰਾਂ ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਲਾਈਵ ਟੈਲੀਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਪੰਜਾਬੀ ਤੜਕਾ। ਦੁਪਹਿਰ 12 ਵਜੇ

ਨਿਊਜ਼ ਹੈਡਲਾਈਨਸ ਸੁਣਨ ਤੋਂ ਠੀਕ ਬਾਅਦ ਤੁਹਾਡੇ ਪਿਆਰੇ ਘਰ ਨੂੰ ਹੋਰ ਜ਼ਿਆਦਾ ਪਿਆਰਾ ਅਤੇ ਖੂਬਸੂਰਤ ਬਣਾਉਣ ਦੇ ਲਈ ਤੁਹਾਡੀ ਲਾਈਫ ਨੂੰ ਅਪਡੇਟਡ ਅਤੇ ਹੈਲਦੀ ਰੱਖਣ ਦੇ ਲਈ ਟਿਪਸ ਦਿੰਦਾ ਹੋਇਆ ਪ੍ਰੋਗਰਾਮ ਹੋਮ ਸਵੀਟ ਹੋਮ। ਦੁਪਹਿਰ 1 ਵਜੇ ਮਿਡ ਡੇ ਮੈਲੋਡੀਜ਼ ਮੈਲੋਡੀਅਸ ਮਿਊਜ਼ਿਕ ਇਸ ਦੇ ਵਿੱਚ ਇੰਜੋਏ ਕਰੋਂਗੇ 70s ਔਰ 80s ਦਾ। ਪ੍ਰੋਗਰਾਮ ਦਰਮਿਆਨ 1:40 ਤੋਂ 1:50 ਤੱਕ ਪੰਜਾਬੀ ਖਬਰਾਂ, ਦੁਪਹਿਰ 2 ਵਜੇ ਦਿਲ ਅੱਜ ਸ਼ਾਇਰ ਹੈ, ਦੁਪਹਿਰ 3 ਵਜੇ ਲੈ ਚੱਲਾਂਗੇ ਤੁਹਾਨੂੰ FM ਰੇਨਬੋ ਦਿੱਲੀ ਕੇਂਦਰ, ਸਾਡਾ ਖਾਸ ਪ੍ਰੋਗਰਾਮ ਰੇਡੀਓ ਡਾਕਟਰ। ਸ਼ਾਮ 4 ਵਜੇ ਸਾਡੇ FM ਰੇਨਬੋ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5 ਵਜੇ। ਯੁਵਾਣੀ ਦੇ ਵਿੱਚ ਅੱਜ ਦੀ ਗੱਲ ਵਰਡ ਐਕਸਪ੍ਰੈਸ, ਚੱਕ ਦੇ ਇੰਡੀਆ ਦੇ ਵਿੱਚ ਸਪੋਰਟਸ ਸੈਗਮੈਂਟ, ਫਿਟ ਐਂਡ ਫਾਈਨ ਦੇ ਵਿੱਚ ਹੈਲਥ ਐਂਡ ਫਿਟਨੈਸ ਸੈਗਮੈਂਟ ਰਹਿਣਗੇ ਖਾਸ। ਸਾਡਾ ਖਾਸ ਈਵਨਿੰਗ ਸ਼ੋਅ ਇੰਜੋਏ ਕਰੂੰਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਪ੍ਰਦੇਸ਼ਿਕ ਖਬਰਾਂ, ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ ਸ਼ਾਮ 7 ਵਜੇ FM ਨਿਊਜ਼ ਹੈਡਲਾਈਨਸ ਦੇ ਜ਼ਰੀਏ, ਔਰ ਉਸ ਤੋਂ ਠੀਕ ਬਾਅਦ ਫਿਲਮੀ ਦੁਨੀਆ। ਰਾਤ 8 ਵਜੇ FM ਨਿਊਜ਼ ਹੈਡਲਾਈਨਸ ਦੇ ਨਾਲ ਹੀ ਪ੍ਰੋਗਰਾਮ ਰੰਗਲਾ ਪੰਜਾਬ। ਰਾਤ 9 ਵਜੇ ਇੱਕ ਵਾਰੀ ਫਿਰ ਤੋਂ ਸੁਣ ਪਾਉਂਗੇ FM ਨਿਊਜ਼ ਹੈਡਲਾਈਨਸ, ਔਰ ਉਸ ਤੋਂ ਠੀਕ ਬਾਅਦ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਹਾਜ਼ਰ ਹੋਵਾਂਗੇ ਲੈ ਕੇ ਦਿਲ ਚਾਹਤਾ ਹੈ। ਸ਼ਾਮ 10 ਵਜੇ ਸਜੇਗੀ ਗਜ਼ਲਾਂ ਦੀ ਮਹਿਫਿਲ FM ਰੇਨਬੋ 'ਤੇ, ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ। ਔਰ ਰਾਤ 10:30 ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇੱਕ ਪਿਆਰ ਕਾ ਨਗਮਾ ਹੈ, ਰੈਟਰੋ ਸੌਂਗਸ ਸੁਣ ਪਾਉਂਗੇ ਇਸ ਪ੍ਰੋਗਰਾਮ ਦੇ ਵਿੱਚ। ਇਹ ਸਨ ਸਾਡੇ ਅੱਜ ਦੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਵੇਲਾ ਹੋ ਗਿਆ ਹੈ ਭਗਤੀ ਸੰਗੀਤ ਨਾਲ ਸਜੇ ਹੋਏ ਪ੍ਰੋਗਰਾਮ ਵੰਦਨਾ ਨੂੰ ਸਰਵਣ ਕਰਨ ਦਾ, ਬਸ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ।

ਜੀ ਜ਼ਿੰਦਗੀ ਦੇ ਵਿੱਚ ਰਾਹ ਨਹੀਂ ਦਿਖਾਈ ਦੇ ਰਿਹਾ ਤਾਂ ਜ਼ਰੂਰੀ ਨਹੀਂ ਹੈ ਕਿ ਰਾਹ ਹੈ ਹੀ ਨਹੀਂ ਹੈ। ਬਸ ਕੋਈ ਔਖਾ ਵੇਲਾ ਹੁੰਦਾ ਹੈ ਕਿ ਜਿਹਦੇ ਵਿੱਚ ਅਸੀਂ ਰਾਹ ਦੇਖ ਨਹੀਂ ਪਾਉਂਦੇ, ਕਿਸੇ ਦੁਚਿੱਤੀ ਦੇ ਵਿੱਚ ਮਨ, ਸਾਡੀ ਸੋਚ, ਸਾਡੀ ਸਮਝ ਅਟਕੀ ਹੋਈ ਹੁੰਦੀ ਹੈ। ਲੇਕਿਨ ਜੇ ਅਸੀਂ ਆਪਣੇ ਪਰਮਾਤਮਾ 'ਤੇ, ਆਪਣੇ ਗੁਰੂ 'ਤੇ ਭਰੋਸਾ ਰੱਖੀਏ, ਉਹਦਾ ਨਾਮ ਸਿਮਰਨ ਕਰੀਏ ਹਰ ਵੇਲੇ, ਤਾਂ ਉਹ ਰਾਹ ਬਣਾਉਣ ਵਾਲਾ ਵੀ ਹੈ ਅਤੇ ਸਾਥ ਦੇਣ ਵਾਲਾ ਵੀ ਹੈ। ਉਹ ਸਿਰਫ ਰਾਹ ਨਹੀਂ ਬਣਾਉਂਦਾ, ਸਾਥ ਹੀ ਨਹੀਂ ਦਿੰਦਾ, ਮੁਸ਼ਕਿਲ ਰਾਹਾਂ 'ਤੇ ਆਪਣੇ ਪਿਆਰੇ ਭਗਤਾਂ ਦੇ, ਆਪਣੇ ਬੱਚਿਆਂ ਦੇ ਨਾਲ ਵੀ ਚੱਲਦਾ ਹੈ।

ਆਪਣੇ ਗੁਰੂ ਦੇ ਆਪਣੇ ਪਰਮਾਤਮਾ ਦੇ ਦਰਸ ਦੇ ਨਾਲ ਉਸਦੇ ਦੀਦਾਰ ਹੋਣ ਤੇ ਚਾਹੇ ਮਨ ਜਾਂ ਸਾਡਾ ਤਨ ਜਿੰਨਾ ਮਰਜ਼ੀ ਤਪ ਰਿਹਾ ਹੋਵੇ ਉਸਦੇ ਦੀਦਾਰ ਮਾਤਰ ਦੇ ਨਾਲ ਹੀ ਠੰਡਕ ਮਿਲਦੀ ਹੈ ਮਨ ਨੂੰ, ਤੜਫਦੀ ਹੋਈ ਰੂਹ ਨੂੰ। ਜਿੱਦਾਂ ਤਪਦੀ ਸੜਦੀ ਧਰਤੀ ਨੂੰ ਬਰਸਾਤ ਠੰਡਾ ਕਰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਾਡੇ ਮਨ ਨੂੰ ਸ਼ੀਤਲਤਾ ਦਿੰਦਾ ਹੈ।

FM 102.7 MHz ਦੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 MHz ਤੇ।

102.7 ਮੈਗਾਹਰਟਜ਼ ਦੇ ਨਾਲ ਨਾਲ ਹੁਣ 103.6 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦੇ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਪਰਮਾਤਮਾ ਦੀ ਮਿਹਰ ਦੇ ਨਾਲ ਜਦੋਂ ਅਸੀਂ ਉਸਨੂੰ ਯਾਦ ਰੱਖਦੇ ਹਾਂ ਮਨ ਦੇ ਵਿੱਚ ਹਮੇਸ਼ਾ ਹਰ ਵੇਲੇ ਉਸਦਾ ਨਾਮ ਸਿਮਰਨ ਕਰਦੇ ਹਾਂ ਤਾਂ ਪਰਮਾਤਮਾ ਹੌਲੀ ਹੌਲੀ ਸਾਡੇ ਧੁਰ ਅੰਦਰ ਉਸਦਾ ਵਾਸ ਹੋ ਜਾਂਦਾ ਹੈ ਅਤੇ ਦੁਨੀਆ ਦਾ ਕੋਈ ਵੀ ਦੁੱਖ ਫਿਰ ਸਾਡੇ ਮਨ ਨੂੰ ਵਿਚਲਿਤ ਨਹੀਂ ਕਰ ਸਕਦਾ।

ਜੇ ਅਸੀਂ ਆਪਣਾ ਦੁੱਖ ਲੋਕਾਂ ਨੂੰ ਦੱਸਣ ਦੀ ਬਜਾਏ ਜਾਂ ਕਿਸੇ ਨੂੰ ਦੱਸਣ ਦੀ ਬਜਾਏ ਸਿਰਫ ਅਤੇ ਸਿਰਫ ਆਪਣੇ ਗੁਰੂ ਨੂੰ, ਆਪਣੇ ਈਸ਼ਵਰ ਨੂੰ ਦੱਸੀਏ, ਉਸਦੇ ਅੱਗੇ ਅਸੀਂ ਆਪਣਾ ਮਨ ਖੋਲੀਏ, ਤਾਂ ਉਹ ਵੈਸੇ ਤਾਂ ਸਭ ਦੀ ਸੁਣਦਾ ਅਤੇ ਸਾਰਿਆਂ ਦੇ ਦੁੱਖ ਦੂਰ ਕਰਦਾ। ਲੇਕਿਨ ਜਦੋਂ ਅਸੀਂ ਆਪਣਾ ਦੁੱਖ ਸਿਰਫ ਅਤੇ ਸਿਰਫ ਉਸ ਪਰਮਾਤਮਾ ਦੇ ਨਾਲ ਸਾਂਝਾ ਕਰਦੇ ਹਾਂ, ਤਾਂ ਪਰਮਾਤਮਾ ਸਿਰਫ ਦੁੱਖ ਸੁਣਦਾ ਹੀ ਨਹੀਂ ਹੈ, ਇਸ ਤਰੀਕੇ ਦੇ ਨਾਲ ਸਾਡੇ ਦਿਲ ਦੇ ਜ਼ਖਮ ਭਰਦਾ ਹੈ ਅਤੇ ਸਾਨੂੰ ਖੁਸ਼ੀਆਂ ਦਿੰਦਾ ਹੈ ਜੋ ਇਨਸਾਨ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ।

ਅਸੀਂ ਭਾਵੇਂ ਜਿੰਨੇ ਮਰਜ਼ੀ ਚੰਗੇ ਹੋਈਏ, ਲੇਕਿਨ ਦੁਨੀਆ ਸਾਨੂੰ ਸਾਡੀ ਨੀਅਤ ਤੋਂ ਨਹੀਂ, ਸਾਡੇ ਦਿਖਾਵੇ ਤੋਂ ਜਾਣਦੀ ਹੈ। ਦਿਖਾਵਾ ਜਿੰਨਾ ਮਰਜ਼ੀ ਚੰਗਾ ਹੋਵੇ, ਪਰ ਪਰਮਾਤਮਾ ਨੂੰ ਫਰਕ ਸਾਡੇ ਦਿਖਾਵੇ ਦੇ ਨਾਲ ਨਹੀਂ, ਸਾਡੀ ਸੱਚੀ ਨੀਅਤ ਦੇ ਨਾਲ ਪੈਂਦਾ ਹੈ।

ਆਕਾਸ਼ਵਾਣੀ ਐਫਐਮ ਰੇਨਬੋ ਤੇ ਸਵੇਰ ਦੇ 7 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਆ ਰਹੀਆਂ ਖਾਮੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਏ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ ਏ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿਚ ਬਾਲ ਮਜ਼ਦੂਰੀ ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿਚ ਜਪਾਨ ਦੇ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀ ਮਿਤਸੂ ਨਾਲ ਗੱਲਬਾਤ ਕੀਤੀ। ਸਰਕਾਰ ਦੇਸ਼ ਵਿਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ਪ੍ਰਦੇਸ਼ ਵਿਚ 1947 ਕਿਲੋਮੀਟਰ ਲੰਬੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਈਦ ਉਲ ਜ਼ੁਹਾ ਬਕਰੀਦ ਦੇ ਸਬੰਧ ਵਿਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ 28 ਮਈ ਨੂੰ ਗਜ਼ਟਡ ਛੁੱਟੀ ਦਾ ਐਲਾਨ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਹਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ। ਬਣੇ ਰਹੋ ਐਫ ਐਮ ਰੇਨਬੋ ਦੇ ਨਾਲ।

पहली किरण में चिड़ियों की चहक हो। जब भी खोलो आप सब अपनी पलकें, उन पलकों में बस खुशियों की झलक हो। क्योंकि मैं जॉनिया के थोड़ा हर दिन बहुत ही खूबसूरत ते ब्यूटीफुल होवे। सो जी नमस्कार, सत श्री अकाल एंड अ वेरी वेरी ब्यूटीफुल रिफ्रेशिंग एंड पॉजिटिव ट्यूसडे मॉर्निंग। सो मुबारका जी, बड़ी प्यारी जी सवेर दियां तुहानू सारयां नू। ट्यून किया होया तुसी तुहाडा ते मेरा फेवरेट वाला रेडियो स्टेशन FM रेनबो जलंधर 102.7 103.6 ਤੁਹਾਡਾ FM ਰੇਨਬੋ ਜਲੰਧਰ ਦਾ ਸਟੇਸ਼ਨ। ਔਰ ਫਿਲਹਾਲ ਜਿਹਨਾਂ ਨੇ ਪਛਾਣ ਲਿਆ ਠੀਕ ਹੈ, ਜਿਹਨਾਂ ਨੇ ਨਹੀਂ ਪਛਾਣਿਆ ਮੈਂ ਵੀ ਤਾਂ ਦੱਸ ਦੇਵਾਂ ਵੀ ਮੈਂ ਹੈ ਕੌਣ। ਅੱਛਾ ਪਛਾਣ ਲਿਆ, ਠੀਕ ਹੈ ਠੀਕ ਹੈ, ਮੈਂ ਸਾਰੀਆਂ ਗੱਲਾਂ ਸਮਝ ਗਈ। ਅੱਛਾ ਮਿਊਜ਼ਿਕ ਤੋਂ ਪਛਾਣ ਜਾਂਦੇ ਹੋ, ਸਿਆਣੇ ਤਾਂ ਬਹੁਤ ਆ ਤੁਸੀਂ। ਬਸ ਇੱਦਾਂ ਹੀ ਤਾਂ ਸਾਥ ਚੱਲਦਾ ਹੁੰਦਾ, ਕਦੀ ਮੈਂ ਸਿਆਣੀਆਂ ਗੱਲਾਂ ਕਰਦੀ, ਕਦੀ ਤੁਸੀਂ, ਕਦੀ ਮੈਂ ਚੱਲੀਆਂ ਗੱਲਾਂ ਕਰ ਦਿੰਦੀ ਹਾਂ ਅਤੇ ਤੁਸੀਂ ਸਮਝ ਜਾਂਦੇ ਹੋ, ਅਤੇ ਕਦੀ ਤੁਸੀਂ ਮਜ਼ਾਕ ਕਰਦੇ ਹੋ ਅਤੇ ਮੈਂ ਸਮਝ ਜਾਂਦੀ ਹਾਂ ਤੁਹਾਡੀਆਂ ਸਿਆਣੀਆਂ ਗੱਲਾਂ ਅਤੇ ਮੇਰੀਆਂ ਸਿਆਣੀਆਂ ਗੱਲਾਂ ਦਾ ਇਹ ਸਫ਼ਰ ਚੱਲਦਾ ਹੈ ਜੀ ਸਾਡਾ FM ਰੇਨਬੋ 'ਤੇ। ਸੋ ਫਿਲਹਾਲ ਮਾਈਕ ਦੇ ਇਸ ਪਾਰ ਬੈਠੀ ਹੋਈ ਹਾਂ ਮੈਂ ਅਤੇ ਉਸ ਪਾਰ ਰੇਡੀਓ 'ਤੇ ਮੈਨੂੰ ਸੁਣ ਰਹੇ ਹੋ ਤੁਸੀਂ, ਯਾਨੀ ਕਿ ਤੁਹਾਡੀ ਆਪਣੀ ਪਿਆਰੀ ਜਿਹੀ ਦੋਸਤ RJ ਪੂਜਾ ਟੋਹਾਨੀ ਨੂੰ। ਔਰ ਫਿਲਹਾਲ ਟਾਈਮ ਹੋ ਚੁੱਕਾ ਹੈ 7:05 ਔਰ ਪੂਰੇ 40 ਸੈਕਿੰਡ, ਯਾਨੀ ਕਿ ਟਾਈਮ ਹੋ ਗਿਆ ਹੈ ਤੁਹਾਡੇ ਫੇਵਰੇਟ ਵਾਲੇ ਡੇਲੀ ਵਾਲੇ ਇਨਫੋਰਮੇਸ਼ਨ ਅਤੇ ਐਂਟਰਟੇਨਮੈਂਟ ਦੀ ਡੋਜ਼ ਨਾਲ ਸਜੇ ਹੋਏ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ, ਜਿਸ ਦੇ ਵਿੱਚ ਇਨਫੋਰਮੇਸ਼ਨ ਐਂਟਰਟੇਨਮੈਂਟ ਦੀ ਡੋਜ਼ ਤਾਂ ਹੁੰਦੀ ਹੀ ਹੈ, ਪਰ ਨਾਲ ਦੀ ਨਾਲ ਮੇਰੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਔਰ ਅੱਛੇ ਅੱਛੇ ਮਿਊਜ਼ਿਕ ਦਾ, ਗਾਣਿਆਂ ਦਾ ਸਿਲਸਿਲਾ ਚੱਲਦਾ ਹੈ ਲਗਾਤਾਰ, ਗੱਲਾਂ ਤੇ ਗੀਤ ਨਾਲ ਦੀ ਨਾਲ। ਤੇ 8:30 ਤੱਕ ਗੁੱਡ ਮਾਰਨਿੰਗ ਜਲੰਧਰ, 8:30 ਖਬਰਾਂ, 10 ਮਿੰਟ ਲਈ, ਔਰ ਜਿਵੇਂ 8:40 ਹੋਣਗੇ ਤੁਹਾਡੀ ਅੱਡੀ ਨੂੰ ਥੋੜ੍ਹਾ ਜਿਹਾ ਪੇਨ ਦੇਣ ਦੇ ਲਈ, ਅਤੇ ਯਾਨੀ ਕਿ ਥੋੜ੍ਹਾ ਜਿਹਾ ਤੁਹਾਨੂੰ ਕਸ਼ਟ ਦੇਣ ਦੇ ਲਈ ਮੈਂ ਪਲੇ ਕਰੂੰਗੀ ਇੱਦਾਂ ਦੇ ਪੰਜਾਬੀ ਬੀਟ ਸੌਂਗਸ ਬੈਕ ਟੂ ਬੈਕ ਕਿ ਤੁਸੀਂ ਆਪਣਾ ਸਾਰਾ ਜਿਹੜਾ ਵਰਕਆਊਟ ਵਾਲਾ ਸੈਸ਼ਨ ਉਹਨਾਂ 20 ਮਿੰਟਾਂ ਦੇ ਵਿੱਚ ਪੂਰਾ ਕਰ ਸਕਦੇ ਹੋ ਸੈਗਮੈਂਟ ਅੱਡੀ ਟੱਪਾ ਦੇ ਵਿੱਚ। ਔਰ 9:00 ਮੇਰੇ ਤੋਂ ਨਿਊਜ਼ ਹੈਡਲਾਈਨਸ ਸੁਣੋਗੇ, ਔਰ ਉਸ ਤੋਂ ਬਾਅਦ ਮੇਰਾ ਅਤੇ ਤੁਹਾਡਾ ਫੇਵਰੇਟ ਵਾਲਾ ਸ਼ੋਅ ਦਿਲ ਆਪਣਾ ਪੰਜਾਬੀ, ਤੁਸੀਂ ਜਿਸ ਦੇ ਵਿੱਚ ਕਰ ਸਕਦੇ ਹੋ ਆਪਣੇ ਵਟਸਐਪ 'ਤੇ ਆਡੀਓ ਮੈਸੇਜਿਸ ਸਾਡੇ ਅਫੀਸ਼ੀਅਲ ਨੰਬਰ 'ਤੇ ਭੇਜ ਕੇ ਸਾਡੇ ਨਾਲ ਸਾਂਝਾ। ਸੋ ਫੀਡਬੈਕ, ਆਪਣੇ ਵਿਊਜ਼ ਅਤੇ ਬਾਕੀ ਜੋ ਮੈਂ ਪੁੱਛੂੰਗੀ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੁਸੀਂ ਦੇ ਸਕਦੇ ਹੋ, ਲੇਕਿਨ 9 ਤੋਂ 10। ਸੋ ਕੁੱਲ ਮਿਲਾ ਕੇ ਤੁਹਾਡਾ ਅਤੇ ਮੇਰਾ ਸਾਥ ਹੈ ਜੀ ਅੱਜ 10 ਵਜੇ ਤੱਕ, ਹਮੇਸ਼ਾ ਹੀ ਵੈਸੇ ਹੁੰਦਾ, ਲੇਕਿਨ ਦੱਸਣਾ ਤਾਂ ਬਣਦਾ ਹੈ ਨਾ। ਦੇਖੋ ਤੁਹਾਨੂੰ ਪਤਾ, ਜ਼ਰੂਰੀ ਥੋੜ੍ਹੀ ਸਾਰਿਆਂ ਨੂੰ ਪਤਾ, ਇਸ ਕਰਕੇ ਹਰ ਰੋਜ਼ ਹਮੇਸ਼ਾ ਦੱਸਣਾ ਪੈਂਦਾ। ਔਰ ਫਿਲਹਾਲ ਮੈਨੂੰ ਲੱਗਦਾ ਜਿੰਨੀ ਪਿਆਰੀ ਜਿਹੀ ਸਵੇਰ ਹੈ, ਮਤਲਬ ਥੋੜ੍ਹੀ ਜਿਹੀ ਜ਼ਿਆਦਾ ਹੌਟ ਸਵੇਰ ਸੀਗੀ, ਮੈਨੂੰ ਲੱਗਦਾ ਹੁੰਦਾ ਕਿ ਇੰਨਾ 5:30 ਸੂਰਜ ਦਾ, ਇੰਨਾ ਤਿੱਖੇ ਸੂਰਜ ਦਾ ਕੀ ਕੰਮ ਹੈ, ਮੈਂ ਤਾਂ ਕਰਦੀ ਮੈਂ ਪੁੱਛ ਕੇ ਆਉਂਦੀ ਹਾਂ। ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਲਈ ਬੜਾ ਪਿਆਰਾ ਜਿਹਾ ਸੌਂਗ ਪਲੇਅ ਕਰਦੀ ਹਾਂ, ਪਿਆਰੀ ਜੀ, ਖੂਬਸੂਰਤ ਜੀ ਔਰ ਪੋਜ਼ਿਟਿਵ ਜੀ, ਟਿਊਜ਼ਡੇ ਮਾਰਨਿੰਗ RJ ਪੂਜਾ ਤੁਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ FM ਰੇਨਬੋ 'ਤੇ, ਐਂਡ ਹੇਅਰ ਕਮਸ ਅ ਫਸਟ ਟ੍ਰੈਕ।

So, how was the song? Nostalgia jado bhai Pooja Tohani hove odo gaani edda di love love ke leke aani aa ki tusi ko oho kinni der baad main gaana sunya aa bhai saade kol enna kuch hunda na enna zyada kuch kai wari wardrobe di gal kar lo te ode vich mere wardrobe ch ਕਈ ਕੱਪੜੇ ਤੇ ਪਏ ਇੰਨਾ ਜ਼ਿਆਦਾ ਮੇਰੇ ਖਿਆਲ 'ਚ ਮੈਨੂੰ ਗੁੱਸਾ ਕਰਦੇ ਹੁੰਦੇ ਹੋਣੇ ਨਾ ਕਿ ਮੈਡਮ 3 ਸਾਲ ਤੋਂ ਹੱਥ ਨਹੀਂ ਲਗਾਇਆ 2 ਸਾਲ ਤੋਂ ਹੱਥ ਨਹੀਂ ਲਗਾਇਆ ਤੁਸੀਂ ਮੈਨੂੰ ਦੇਖਿਆ ਹੀ ਨਹੀਂ ਹੈ ਅਤੇ ਫਿਰ ਗੁੱਸਾ ਹੋ ਜਾਂਦੇ ਨੇ ਉਹ ਪਰ ਮੈਂ ਟਾਈਮ ਟੂ ਟਾਈਮ ਜਦੋਂ ਯਾਦ ਆ ਜਾਂਦਾ ਦੇਖ ਲੈਂਦੀ ਹੁੰਦੀ ਹਾਂ ਇੱਦਾਂ ਇਗਨੋਰ ਵੀ ਨਹੀਂ ਕਰਨਾ ਚਾਹੀਦਾ ਨਾ ਜ਼ਿਆਦਾ ਕਿਸੇ ਨੂੰ ਕਿਉਂਕਿ ਜਦੋਂ ਜ਼ਿਆਦਾ ਪਾਉ ਖਾਣ ਲੱਗ ਪੈਂਦਾ ਨਾ ਕੋਈ ਇਨਸਾਨ ਉਹਦੇ ਫਿਰ ਦੂਸਰਾ ਜਦੋਂ ਚਲੇ ਜਾਂਦਾ ਮਤਲਬ ਜਦੋਂ ਆਪਾਂ ਕਿਸੇ ਨੂੰ ਟੇਕਨ ਫੋਰ ਗਰਾਂਟਿਡ ਲੈ ਲੈਂਦੇ ਹਾਂ ਨਾ ਉਹਦੇ ਫਿਰ ਓਕੇ ਬਾਏ ਬਾਏ ਟਾਟਾ ਸੀ ਯੂ ਵੀ ਹੋ ਜਾਂਦੀ ਹੁੰਦੀ ਹੈ ਅਤੇ ਪਤਾ ਉਦੋਂ ਲੱਗਦਾ ਜਦੋਂ ਕਹਾਣੀ ਬਹੁਤ ਦੂਰ ਨਿਕਲ ਜਾਂਦੀ ਹੈ ਹਾਂ ਹੁਣ ਤੁਸੀਂ ਕਹੋਗੇ ਕਿ ਇਹ ਗੱਲ ਕੱਪੜਿਆਂ ਤੋਂ ਸ਼ੁਰੂ ਹੋਈ ਸੀ ਬਾਏ ਬਾਏ ਟਾਟਾ ਸੀ ਯੂ ਤੱਕ ਕਿੱਦਾਂ ਚਲੀ ਗਈ ਮੈਂ ਪਹੁੰਚਾਈ ਹੈ ਬਿਨਾਂ ਲੌਜਿਕ ਦੇ ਕੋਈ ਗੱਲ ਨਹੀਂ ਜਿਹੜਾ ਲੌਜਿਕ ਜਿੱਥੇ ਮਰਜ਼ੀ ਲਗਾ ਦਿਓ ਗੱਲ ਤਾਂ ਸਮਝ ਆਉਣੀ ਚਾਹੀਦੀ ਹੈ ਨਾ ਐਗਜ਼ਾਮਪਲ ਚਾਹੇ ਕੋਈ ਵੀ ਹੋਵੇ ਲੇਕਿਨ ਸਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਈ ਵਾਰੀ ਜ਼ਿੰਦਗੀ 'ਚ ਸਾਨੂੰ ਕੁਝ ਇੱਦਾਂ ਦੀਆਂ ਚੀਜ਼ਾਂ ਮਿਲੀਆਂ ਹੋਈਆਂ ਹੁੰਦੀਆਂ ਨੇ ਬਸ ਥੋੜ੍ਹਾ ਇਗਨੋਰੈਂਟ ਹੋ ਜਾਂਦੇ ਅਸੀਂ ਉਹਨਾਂ ਨੂੰ ਲੈ ਕੇ ਮਤਲਬ ਬੜਾ ਅਸੀਂ ਇੱਦਾਂ ਸੋਚਦੇ ਹਾਂ ਕਿ ਹਾਂ ਹੈ ਹੀ ਹੈ ਮੇਰੇ ਕੋਲ ਕਿਹੜਾ ਕਿਤੇ ਚੱਲੀ ਹੈ ਜਾਂ ਇਹ ਚੀਜ਼ ਕਿਹੜਾ ਕਿਤੇ ਗਵਾਚਣ ਲੱਗੀ ਹੈ ਕੋਈ ਇਸ ਨੂੰ ਲੈਣ ਲੱਗਾ ਹੈ ਜਾਂ ਕੋਈ ਇਨਸਾਨ ਕਿਹੜਾ ਕਿਤੇ ਚੱਲਿਆ ਹੈ ਲੇਕਿਨ ਉਸ ਇਨਸਾਨ ਦੀ ਪੇਸ਼ੈਂਸ ਵੀ ਹੁੰਦੀ ਹੈ ਅਤੇ ਕਦੀ ਕਦੀ ਬਿਨਾਂ ਤੁਹਾਨੂੰ ਦੱਸੇ ਬਿਨਾਂ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਦਿੱਤੇ ਪ੍ਰਾਇਓਰ ਨੋਟਿਸ ਦੇ ਅਗਲਾ ਬੰਦਾ ਚਲੇ ਜਾਂਦਾ ਹੈ ਸਿਰਫ ਔਰ ਸਿਰਫ ਇਸ ਵਜ੍ਹਾ ਕਰਕੇ ਕਿਉਂਕਿ ਤੁਸੀਂ ਥੈਂਕਫੁੱਲ ਨਹੀਂ ਹੁੰਦੇ ਤੁਸੀਂ ਗ੍ਰੈਟੀਟਿਊਡ ਨਹੀਂ ਰੱਖਿਆ ਹੁੰਦਾ ਪਰਮਾਤਮਾ ਨੂੰ ਉਸ ਅੱਛੇ ਇਨਸਾਨ ਨੂੰ ਦੇਣ ਦੇ ਲਈ ਫਿਰ ਬਸ ਕਦੀ ਕਦੀ ਬੜਾ ਕੁਛ ਹੋ ਜਾਂਦਾ ਹੈ ਅਤੇ ਉਹ ਕਦੀ ਕਦੀ ਇੱਦਾਂ ਦਾ ਕੁਛ ਨਾ ਹੋਵੇ ਇਸ ਕਰਕੇ ਹਰ ਚੀਜ਼ ਦੇ ਲਈ ਸ਼ੁਕਰੀਆ ਕਿਆ ਕਰੋ ਪਰਮਾਤਮਾ ਨੂੰ ਔਰ ਮੈਨੂੰ ਲੱਗਦਾ ਅੱਛਾ ਇਹ ਜਿਹੜਾ ਫਾਰਮੂਲਾ ਮੈਨੂੰ ਨਹੀਂ ਪਤਾ ਕਿਹਨੇ ਬਣਾਇਆ ਕਿ ਦੋਸਤੀ ਦੇ ਵਿੱਚ ਨੋ ਸੋਰੀ ਨੋ ਥੈਂਕ ਯੂ ਮੈਨੂੰ ਤਾਂ ਇਹਦਾ ਉਲਟਾ ਲੱਗਦਾ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਸ਼ਬਦ ਹੈ ਬੜੇ ਛੋਟੇ ਜਿਹੇ ਨੇ ਸੋਰੀ ਐਂਡ ਥੈਂਕ ਯੂ ਪਰ ਕਹਿੰਦੇ ਰਹਿਣਾ ਚਾਹੀਦਾ ਹੈ ਰਿਸ਼ਤਾ ਚਾਹੇ ਕੋਈ ਵੀ ਹੋਵੇ ਅਤੇ ਇਹ ਸੋਰੀ ਕਹਿਣ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਅਗਰ ਗਲਤੀ ਕੀਤੀ ਹੈ ਨਾ ਅਗਰ ਜਾਣੇ ਅਣਜਾਣੇ ਆਪਾਂ ਕਿਸ ਨੂੰ ਹਰਟ ਕਰ ਦਿੱਤਾ ਤਾਂ ਔਰ ਅਗਰ ਕਿਸੇ ਨੇ ਸਾਡੇ ਲਈ ਕੋਈ ਵੱਡਾ ਕੋਈ ਛੋਟਾ ਕੁਛ ਵੀ ਕੋਈ ਐਫਰਟ ਕੀਤਾ ਕੋਈ ਜੈਸਚਰ ਕੀਤਾ ਬੜਾ ਪਿਆਰਾ ਜਿਹਾ ਔਰ ਸਾਨੂੰ ਅੱਛਾ ਲੱਗਾ ਅਤੇ ਉਹਦੇ ਲਈ ਥੈਂਕ ਯੂ ਵੀ ਕਹਿ ਦੇਣਾ ਚਾਹੀਦਾ ਅਗਲੇ ਨੂੰ ਸੱਚੀ ਅੱਛਾ ਲੱਗਦਾ ਚੰਗਾ ਲੱਗਦਾ ਸੋ ਜ਼ਿੰਦਗੀ ਇਹਨਾਂ ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਖੁਸ਼ੀਆਂ ਅਤੇ ਮੂਵਮੈਂਟਸ ਦੇ ਨਾਲ ਹੀ ਵਧੀਆ ਬਣਦੀ ਹੈ ਦੈਟਸ ਵਟ ਆਈ ਥਿੰਕ ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ

ਵੀ ਚਾਹੀਦਾ ਤੇ ਮੁਸਕੁਰਾਉਣਾ ਵੀ ਚਾਹੀਦਾ ਔਰ ਥੋੜਾ ਨਹੀਂ ਬਿਲਕੁਲ ਖੁੱਲ ਕੇ ਹੱਸਣਾ ਚਾਹੀਦਾ ਔਰ ਮੁਸਕੁਰਾਉਣਾ ਵੀ ਚਾਹੀਦਾ ਜਦੋਂ ਟਿਊਨ ਕੀਤਾ ਹੋਵੇ ਤੁਸੀਂ ਤੁਹਾਡਾ ਫੇਵਰੇਟ ਵਾਲਾ ਰੇਡੀਓ ਸਟੇਸ਼ਨ ਐਫ ਐਮ ਰੇਨਬੋ ਔਰ ਉਦੋਂ ਟੈਨਸ਼ਨ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ ਅੱਛਾ ਅੱਛਾ ਮਿਊਜ਼ਿਕ ਔਰ ਵਧੀਆ ਵਧੀਆ ਗੱਲਾਂ ਅਤੇ ਉੱਤੋਂ ਜਦੋਂ ਹੋਵੇ ਮੋਰਨਿੰਗ ਦਾ ਪਿਆਰਾ ਜਿਹਾ ਸਫ਼ਰ ਦੈਨ ਅਸੀਂ ਮਾਇੰਡ 'ਤੇ ਉਹ ਦਿਨ ਔਰ ਸੋਚ ਕੋਈ ਵੀ ਹੈਵੀ ਵਾਲੀ ਰਹਿਣ ਹੀ ਨਹੀਂ ਦੇ ਸਕਦੇ ਤੁਹਾਡੀ ਮੇਰੀ ਐਟਲੀਸਟ ਇਹ ਕੋਸ਼ਿਸ਼ ਹੁੰਦੀ ਹੈ ਸੋ ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟਰੈਕ ਕਭੀ ਕਭੀ ਅਦਿਤਿ ਸੋ ਕਭੀ ਕਭੀ ਪੂਜਾ ਇੱਦਾਂ ਹੈ ਕਿ ਬੜੀਆਂ ਕੋਲ ਗੱਲਾਂ ਹੋ ਜਾਂਦੀਆਂ ਨੇ ਅਤੇ ਮੈਨੂੰ ਇੱਕ ਗੱਲ ਯਾਦ ਆਈ ਮੇਰੀ ਨਾ ਇੱਕ ਫਰੈਂਡ ਫੋਰਨ 'ਚ ਰਹਿੰਦੀ ਹੈ ਅਤੇ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਹੈ ਬਚਪਨ ਦਾ ਉਹਦਾ ਸੁਪਨਾ ਸੀ ਮੇਰੀ ਬਚਪਨ ਦੀ ਫਰੈਂਡ ਹੈ ਔਰ ਬੈਸਟ ਫਰੈਂਡ ਹੁੰਦੀ ਸੀ ਬਚਪਨ ਦਾ ਉਹਦਾ ਸੁਪਨਾ ਪਤਾ ਕੀ ਹੁੰਦਾ ਸੀ ਬਾਹਰ ਜਾਣਾ ਹੈ ਅਤੇ ਜਾ ਕੇ ਹੀ ਰਹਿਣਾ ਹੈ ਔਰ ਉੱਥੇ ਹੀ ਸੈਟਲ ਹੋਣਾ ਹੈ ਅਤੇ ਮੈਂ ਕਿਹਾ ਠੀਕ ਹੈ ਜੀ ਓਕੇ ਬਹੁਤ ਉਸਨੇ ਸਟਰਗਲ ਕੀਤੀ ਬੜੀ ਉਸਨੇ ਮਤਲਬ ਕੋਸ਼ਿਸ਼ ਕੀਤੀ ਬਾਹਰ ਜਾਣ ਦੀ ਔਰ ਸੱਚੀ ਉਹ ਗਈ ਵੀ ਮਤਲਬ ਮਿਹਨਤ ਦੇ ਨਾਲ ਸਟੱਡੀ ਕੀਤੀ ਉਹਨੇ ਅਤੇ ਉੱਥੇ ਜਾ ਕੇ ਸਟੱਡੀ ਬਹੁਤ ਲੰਬਾ ਸਮਾਂ ਕੀਤੀ ਫਿਰ ਕੁਛ ਕੰਪਲੀਕੇਸ਼ਨਸ ਆਈਆਂ ਇੱਦਾਂ ਦੀਆਂ ਕਿ ਜਿਹੜੀ ਉਹਨੇ ਸਟੱਡੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਉਹ ਮਤਲਬ ਡਿਗਰੀ ਉਹਨੂੰ ਮਿਲਣੀ ਸੀ ਪੁਲਿਸ ਦੇ ਵਿੱਚ ਉਹ ਭਰਤੀ ਹੋਣਾ ਚਾਹੁੰਦੀ ਸੀ ਕਿਉਂਕਿ ਉਹਦੀ ਇੱਥੇ ਪਲੇਅਰ ਸੀ ਉਹ ਔਰ ਅੱਛੀ ਉਹਦੀ ਹਾਈਟ ਸੀ ਲੇਕਿਨ ਕਹਿੰਦੇ ਨਾ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਬਿਲਕੁਲ ਥਿਊਰੀ ਦੇ ਪੇਪਰ ਅੱਛੇ ਹੋ ਗਏ ਬਹੁਤ ਵਧੀਆ ਪ੍ਰੈਕਟੀਕਲ ਜਦੋਂ ਉਹਦੇ ਹੋਣੇ ਸੀਗੇ ਅਤੇ ਕੁਛ ਕੰਪਲੀਕੇਸ਼ਨਸ ਆ ਗਈਆਂ ਐਂਡ ਦੈਨ ਉਹਦੇ ਵਿੱਚ ਫਿਰ ਉਹ ਸਿਲੈਕਟ ਨਹੀਂ ਹੋ ਪਾਈ ਇੱਕ ਛੋਟੀ ਜਿਹੀ ਗੜਬੜ ਕਰਕੇ ਭਿੱਤੇ 'ਚ ਪੱਥਰੀ ਹੋ ਗਈ ਨਾ ਉਹਦੇ ਅਤੇ ਉਹ ਇੱਕ ਛੋਟਾ ਜਿਹਾ ਜਿਹੜਾ ਆਪਰੇਸ਼ਨ ਹੋ ਗਿਆ ਐਂਡ ਦੈਨ ਫਿਰ ਉਹ ਕੰਟੀਨਿਊ ਨਹੀਂ ਕਰ ਪਾਈ ਉਸ ਫੀਲਡ ਦੇ ਵਿੱਚ ਉਸ ਤੋਂ ਬਾਅਦ ਉਸਨੇ ਦੁਬਾਰਾ ਦੂਸਰੀ ਡਿਗਰੀ ਕੀਤੀ ਔਰ ਕੁਝ ਹੋਰ ਉਸਨੇ ਸੋਚਿਆ ਕਿ ਇਸ ਚੀਜ਼ ਨੂੰ ਇੱਦਾਂ ਨਹੀਂ ਅਤੇ ਉਸ ਲੈਵਲ ਦੀ ਆਪਾਂ ਹੋਰ ਡਿਗਰੀ ਜਾਂ ਡਿਪਲੋਮਾ ਕਰਕੇ ਆਪਾਂ ਆਪਣਾ ਸੁਪਨਾ ਪੂਰਾ ਕਰ ਸਕਦੇ ਹਾਂ ਉਹਨੇ ਕੀਤਾ ਔਰ ਇੰਨਾ ਅੱਛਾ ਮਤਲਬ ਉਸਦਾ ਸਟੱਡੀ ਦਾ ਜਿਹੜਾ ਸਫ਼ਰ ਸੀ ਉਹ ਰਿਹਾ ਜੋਬ ਵੀ ਉਸਨੇ ਬਹੁਤ ਅੱਛੀ ਕੀਤੀ ਬਟ ਅੱਜ ਦੇ ਟਾਈਮ 'ਚ ਜਿੰਨਾ ਉਹ ਇੰਡੀਆ ਨੂੰ ਮਿਸ ਕਰਦੀ ਪਈ ਹੈ ਨਾ ਜਿੰਨਾ ਉਹ ਭਾਰਤ ਭਾਰਤ ਕਰਦੀ ਹੈ ਵਿਚਾਰੀ ਫਸੀ ਹੋਈ ਹੈ ਕੋਈ ਵੀ ਸਟੋਰੀ ਪਾਵਾਂ ਉਹਦੇ ਵਿੱਚ ਉਹਦੀ ਇੱਕੋ ਹੀ ਚੀਜ਼ ਹੁੰਦੀ ਆ ਓਹੋ ਪੂਜਾ ਆਈ ਰੀਅਲੀ ਮਿਸ ਇੰਡੀਆ ਮੈਂ ਇੰਨਾ ਜ਼ਿਆਦਾ

ਮਿਸ ਕਰਦੀ। ਕਾਸ਼ ਮੈਂ ਇੱਥੇ ਹੁੰਦੀ, ਕਾਸ਼ ਮੈਂ ਤੇਰੇ ਨਾਲ ਇੱਥੇ ਜਾ ਸਕਦੀ। ਵਾਓ, ਯੂ ਆਰ ਸੋ ਲੱਕੀ, ਤੂੰ ਆਪਣੇ ਪੇਰੈਂਟਸ ਨਾਲ ਰਹਿ ਰਹੀ ਆਂ, ਜਾਂ ਤੂੰ ਆਹ ਕਰ ਰਹੀ ਆਂ, ਉਹ ਕਰ ਰਹੀ ਆਂ। ਅੱਛਾ, ਖਾਣ ਪੀਣ ਵਾਲੀ ਗੱਲਾਂ ਦਾ ਜਿਹੜਾ ਸਵਾਦ ਹੈ ਨਾ, ਉਹਦੀ ਗੱਲਾਂ ਤੋਂ ਪਤਾ ਚੱਲਦਾ ਉਹਦੇ, ਚਾਹੇ ਜਿੰਨਾ ਮਰਜ਼ੀ ਮਹਿੰਗਾ ਵੀ ਖਾ ਲਓ, ਲੇਕਿਨ ਜਿਹੜਾ ਇੱਥੋਂ ਦਾ ਸਟਰੀਟ ਫੂਡ ਦੁਨੀਆਂ 'ਚ ਨਹੀਂ ਮਿਲੇਗਾ ਤੁਹਾਨੂੰ ਕਿਤੇ ਵੀ ਸਵਾਦ। ਬਾਕੀ ਚੀਜ਼ਾਂ ਛੱਡੋ, ਆਪਾਂ ਗਹਿਰਾਈ 'ਚ ਨਹੀਂ ਜਾਣਾ, ਸਵਾਦ ਤਾਂ ਆਉਂਦਾ ਹੈ ਨਾ, ਬਸ ਕਿੱਦਾਂ ਆਉਂਦਾ ਉਹਨੂੰ ਛੱਡੋ, ਬਟ ਟੇਸਟ ਇਜ਼ ਟੇਸਟ। ਕੁੱਲ ਮਿਲਾ ਕੇ ਬੜਾ ਕੁਛ ਉਸਨੇ ਦੇਖਿਆ ਜ਼ਿੰਦਗੀ ਵਿੱਚ, ਐਂਡ ਦੈਨ ਫਾਈਨਲੀ ਉਸਨੇ ਇੱਕ ਡਿਸੀਜਨ ਕੀਤਾ ਕਿ ਇੰਡੀਆ ਇੰਡੀਆ ਹੀ ਹੈ। ਔਰ ਉਹ ਕਹਿੰਦੀ ਹੈ ਕਿ ਇੱਕ ਵਾਰੀ ਮੈਂ, ਮਤਲਬ ਮੈਨੂੰ ਇੱਦਾਂ ਲੱਗੇ ਕਿ ਹੁਣ ਮੈਂ ਬਸ ਕੰਮ ਹੋ ਗਿਆ, ਹੁਣ ਮੇਰਾ ਬਹੁਤ ਜ਼ਿਆਦਾ ਅੱਛਾ ਖਾਸਾ ਮੈਂ ਆਪਣੇ ਫਾਈਨੈਂਸਿਸ ਨੂੰ ਸੇਵ ਕਰ ਲਿਆ, ਮੈਂ ਵਾਪਸ ਇੰਡੀਆ ਆ ਜਾਣਾ ਹੈ, ਬੈਕ ਟੂ ਦਾ ਬੇਸਿਕ। ਬਸ ਇਹੀ ਹੁੰਦੀ ਹੈ ਜ਼ਿੰਦਗੀ। ਵੈਸੇ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਹਰ ਚੀਜ਼ ਐਕਸਪੀਰੀਅੰਸ ਵੀ ਕਰਨੀ ਚਾਹੀਦੀ ਹੈ, ਕਿਉਂਕਿ ਜਿੰਨਾ ਐਕਸਪੀਰੀਅੰਸ ਨਹੀਂ ਕਰੋਗੇ ਤੁਸੀਂ, ਓਨਾ ਤੁਸੀਂ ਸਮਝ ਹੀ ਨਹੀਂ ਪਾਓਗੇ ਦੂਸਰੇ ਦੀਆਂ ਗੱਲਾਂ ਵਿੱਚ, ਝੱਟ ਆ ਜਾਓਗੇ। ਲੇਕਿਨ ਜਦੋਂ ਤੁਸੀਂ ਖੁਦ ਕੋਈ ਚੀਜ਼ ਐਕਸਪੀਰੀਅੰਸ ਕਰੋਗੇ, ਫਿਰ ਤੁਸੀਂ ਖੁਦ ਡਿਸਾਈਡ ਕਰ ਸਕਦੇ ਹੋ ਵਟ ਇਜ਼ ਰਾਈਟ, ਵਟ ਇਜ਼ ਰੋਂਗ, ਵਟ ਇਜ਼ ਗੁੱਡ, ਵਟ ਇਜ਼ ਬੈਟਰ, ਵਿਚ ਔਰ ਵਟ ਇਜ਼ ਬੈਸਟ। ਫਿਲਹਾਲ ਬੈਸਟ ਮੈਨੂੰ ਯਾਦ ਆਇਆ ਕਿ ਆਪਣਾ ਦੇਸ਼ ਪਿਆਰਾ ਤਾਂ ਹੈ ਹੀ, ਔਰ ਬੜਾ ਵਧੀਆ ਵੀ ਹੈ, ਬੜਾ ਸੋਹਣਾ ਵੀ ਹੈ, ਇੱਕ ਗਾਣਾ ਵੀ ਬੜਾ ਵਧੀਆ ਹੈ, ਐਂਡ ਵਨ ਆਫ ਮਾਈ ਫੇਵਰੇਟ ਟ੍ਰੈਕ ਤੁਹਾਡੇ ਲਈ ਹੁਣੇ ਹੀ ਪਲੇ ਕਰਦੀਆਂ ਜਾਣਾ ਕਿਤੇ ਨਹੀਂ, ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

0: ਸੋ ਹਵਾ ਦਾ ਸੌਂਗ ਗਾਣਾ ਕਿੱਦਾਂ ਦਾ ਲੱਗਾ? ਆ ਗਈਆਂ ਨਾ ਬਹੁਤ ਸਾਰੀਆਂ ਗੱਲਾਂ ਯਾਦ, ਔਰ ਬਸ ਇੱਦਾਂ ਦੀਆਂ ਗੱਲਾਂ ਯਾਦ ਕਰਵਾਉਣਾ ਔਰ ਵਧੀਆ ਵਧੀਆ ਗੱਲਾਂ ਕਰਨ ਲਈ ਮੈਂ ਤੁਹਾਡੇ ਨਾਲ ਬਣੀ ਹੋਈ ਹਾਂ। ਲੇਕਿਨ ਫਿਲਹਾਲ ਟਾਈਮ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵੈਲਕਮ ਬੈਕ ਵਾਂਸ ਅਗੇਨ, ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫਐਮ ਰੇਨਬੋ ਜਲੰਧਰ ਨੂੰ। ਵੈਸੇ ਗੱਲ ਆਪਾਂ ਕੀਤੀ ਸੀ ਇਸ ਬ੍ਰੇਕ ਤੋਂ ਪਹਿਲਾਂ, ਮਤਲਬ ਗਾਣੇ ਦੇ ਜ਼ਰੀਏ ਇੰਡੀਆ ਦੀ, ਮਤਲਬ ਭਾਰਤ ਦੀ ਗੱਲ ਤਾਂ ਆਪਾਂ ਕਰ ਹੀ ਰਹੇ ਹਾਂ, ਲੇਕਿਨ ਗੱਲਾਂ ਕੁਝ ਹੋਰ ਵੀ ਸੀ। ਗਾਣੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਫੀਲਿੰਗ ਆ ਗਈਆਂ ਹੋਣਗੀਆਂ, ਹੈ ਨਾ। ਇਹਦੇ ਵਿੱਚ ਮੈਨੂੰ ਇੱਕ ਗੱਲ ਯਾਦ ਆਈ ਕਿ ਜਦੋਂ ਅਸੀਂ ਕਹਿੰਦੇ ਹਾਂ ਹਰ ਚੀਜ਼ ਦੇ ਵਿੱਚ, ਹੈ ਨਾ, ਇੰਡੀਆ ਬੈਸਟ ਹੈ, ਸਾਡੇ ਕੋਲ ਆਹ ਚੀਜ਼ ਹੈ, ਇੱਦਾਂ ਆ, ਉੱਦਾਂ ਹੈ, ਲੇਕਿਨ ਜਦੋਂ ਕਿਸੇ ਨੂੰ ਇਹ ਗੱਲ ਕਹੀ ਹੋਵੇ, ਗਈ ਹੋਵੇ ਇਹ ਗੱਲ, ਇਹ ਤੁਹਾਨੂੰ ਵੀ ਸੁਣ ਕੇ ਪੂਰਾ ਜ਼ਰੂਰ ਲੱਗੇਗਾ ਕਿ ਭਾਰਤੀਆਂ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਹੈ, ਸਾਡੇ ਜੀਨਸ ਦੇ ਵਿੱਚ ਹੀ ਨਹੀਂ ਇਹ ਚੀਜ਼ ਹੈਗੀ। ਅਤੇ ਫਿਰ ਮੈਨੂੰ ਦੱਸੋ, ਜੀਨਸ ਹੋਵੇ ਚਾਹੇ ਕੁੜਤਾ ਪਜਾਮਾ ਹੋਵੇ ਅਤੇ ਚਾਹੇ ਸੂਟ ਹੋਵੇ, ਤੁਹਾਡੇ ਮਨ 'ਚ ਆਏਗਾ ਨਾ ਕਿ ਮੈਂ ਇਹ ਚੀਜ਼ ਸਾਬਿਤ ਕਰਾਂ, ਇੱਦਾਂ ਕਿੱਦਾਂ ਨਹੀਂ ਹੈਗੀ। ਬਸ ਇੱਦਾਂ ਹੀ ਪੰਜਾਬ ਦੇ ਬੇਟੇ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਆਦਮਪੁਰ ਤੋਂ ਗੁਰਿੰਦਰ ਵੀਰ ਸਿੰਘ ਨੇ ਵੀ ਇੱਦਾਂ ਹੀ ਦਿਲ 'ਤੇ ਲਗਾ ਲਈ ਹੋਏਗੀ ਸ਼ਾਇਦ, ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਹੋਏਗੀ। ਉਹ ਵੀ ਕਿਤੇ ਇੰਟਰਨੈਸ਼ਨਲ ਪਲੇਟਫਾਰਮਸ 'ਤੇ, ਔਰ ਇਸੇ ਵਜ੍ਹਾ ਕਰਕੇ ਪੰਜਾਬ ਦੇ ਇਸ ਬੇਟੇ ਨੇ, ਗੁਰਿੰਦਰ ਵੀਰ ਸਿੰਘ ਨੇ, ਨਵਾਂ ਇਤਿਹਾਸ ਰਚਿਆ। ਵੈਸੇ ਤਾਂ ਇਹ ਮੁੰਡਾ ਹਮੇਸ਼ਾ ਜਾਣਿਆ ਜਾਂਦਾ ਨਵੇਂ ਨਵੇਂ ਰਿਕਾਰਡ ਬਣਾਉਣ ਦੇ ਲਈ, ਔਰ ਉਹ ਰਿਕਾਰਡ ਤੋੜਨ ਦੇ ਲਈ ਫਿਰ ਰਿਕਾਰਡ ਬਣਾਇਆ ਜਾਂਦਾ ਹੈ, ਫਿਰ ਉਸਨੂੰ ਤੋੜ ਦਿੰਦਾ ਹੈ। ਮਤਲਬ ਕਿ ਸਟੈਪ ਬਾਏ ਸਟੈਪ ਇਸ ਮੁੰਡੇ ਨੇ ਬਹੁਤ ਮਿਹਨਤ ਕੀਤੀ ਹੈ। ਕਦੀ ਇਹਨਾਂ ਦੇ ਫਾਦਰ ਸਾਹਿਬ ਨੇ ਸਪਨਾ ਦੇਖਿਆ ਸੀ, ਜੋ ਕਿ ਪੰਜਾਬ ਪੁਲਿਸ 'ਚ ਸੀ, ਕਿ ਉਹ ਐਥਲੀਟ ਬਣਨਾ ਚਾਹੁੰਦੇ ਨੇ। ਲੇਕਿਨ ਚਲੋ, ਉਹਨਾਂ ਦਾ ਸਪਨਾ ਨਹੀਂ ਪੂਰਾ ਹੋਇਆ। ਲੇਕਿਨ ਜਦੋਂ ਆਪਣਾ ਸਪਨਾ ਨਹੀਂ ਪੂਰਾ ਕਰ ਪਾਏ, ਉਹਨਾਂ ਨੇ ਇਹ ਸਪਨਾ ਦੇਖਣਾ ਸ਼ੁਰੂ ਕਰ ਦਿੱਤਾ ਆਪਣੇ ਬੇਟੇ ਦੇ ਲਈ, ਗੁਰਿੰਦਰ ਵੀਰ ਸਿੰਘ ਦੇ ਫਾਦਰ ਕਮਲਜੀਤ ਸਿੰਘ।

0: ਨੇ ਆਪਣਾ ਇਹ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ ਆਪਣੇ ਬੇਟੇ ਤੇ। ਬਸ ਫਿਰ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਦੇ ਮਦਰ ਹਰ ਰੋਜ਼, ਕਮਲਜੀਤ ਕੌਰ ਜੀ ਹਰ ਰੋਜ਼ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਆਪਣੇ ਇਸ ਪਿਆਰੇ ਜਿਹੇ ਬੇਟੇ ਨੂੰ ਖੇਤਾਂ ਦੇ ਵਿੱਚ ਲੈ ਜਾਂਦੇ ਪਤਿਆਲ ਪਿੰਡ ਦੇ ਵਿੱਚ, ਅਤੇ ਰੋਜ਼ ਉਹਨਾਂ ਨੂੰ ਚੰਗਾ ਦੌੜਾਇਆ ਜਾਂਦਾ, ਡਿਸਿਪਲਿਨ ਸਿਖਾਇਆ ਜਾਂਦਾ। ਜਿਹਤੇ ਗੁਰਿੰਦਰ ਵੀਰ ਸਿੰਘ ਇਹ ਕਹਿੰਦੇ ਕਿ ਮੈਨੂੰ ਗੁੱਸਾ ਤਾਂ ਬਹੁਤ ਚੜ੍ਹਦਾ ਹੁੰਦਾ ਸੀ ਪਹਿਲਾਂ, ਲੇਕਿਨ ਜਦੋਂ ਬਾਕੀ ਬੱਚੇ ਸੌਂਦੇ ਹੁੰਦੇ ਸੀ ਤਾਂ ਮੈਨੂੰ ਇੰਨੀ ਮਿਹਨਤ ਦੇ ਲਈ ਹੈ ਨਾ ਜ਼ਬਰਦਸਤੀ ਕੀਤੀ ਜਾਂਦੀ ਹੁੰਦੀ ਸੀ, ਖੇਤਾਂ 'ਚ ਦੌੜਾਇਆ ਜਾਂਦਾ ਹੁੰਦਾ ਸੀ, ਗੁੱਸਾ ਵੀ ਆਉਂਦਾ ਹੁੰਦਾ ਸੀ, ਬਿਲਕੁਲ ਚੰਗਾ ਨਹੀਂ ਸੀ ਲੱਗਦਾ, ਨਾ ਉੱਦਾਂ ਦਾ ਖੇਡਣ ਨੂੰ ਮਿਲਦਾ ਸੀ। ਤਪਦੀ ਗਰਮੀ ਹੋਵੇ ਚਾਹੇ ਹੱਡੀਆਂ ਕੰਬਾਉਣ ਵਾਲੀ ਠੰਡ ਹੋਵੇ, ਬਸ ਕਦੀ ਵੀ ਉਹਨਾਂ ਦੀ ਰੂਟੀਨ ਮਿਸ ਨਹੀਂ ਸੀ ਕੀਤੀ ਜਾਂਦੀ, ਉਹਨਾਂ ਤੋਂ ਉਹ ਵਾਲੀ ਜਿਹੜੀ ਡਿਸਿਪਲਿਨਡ ਰੂਟੀਨ ਹੈ ਇਹ ਫੋਲੋ ਕਰਵਾਉਂਦੇ ਸੀ ਉਹਨਾਂ ਦੇ ਪੇਰੈਂਟਸ। ਅਤੇ ਬਸ ਫਿਰ ਇਹ ਜਿਹੜੀ ਕੰਸਿਸਟੈਂਟ ਟ੍ਰੇਨਿੰਗ ਸੀ ਉਹਨਾਂ ਨੂੰ ਆਪਣੇ ਪੇਰੈਂਟਸ ਤੋਂ ਮਿਲੀ ਔਰ ਉਹਨਾਂ ਨੂੰ ਲੈ ਆਈ ਉਸ ਮੰਚ 'ਤੇ ਕਿ ਅੱਜ ਜਦੋਂ ਇੰਟਰਨੈਸ਼ਨਲ ਪਲੈਟਫਾਰਮ 'ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਇੰਡੀਅਨਸ ਜੀਨਸ ਵਿੱਚ ਹੀ ਨਹੀਂ ਹੈ ਸਾਡੇ, ਮਤਲਬ ਅੰਦਰ ਉਹ ਹੈ ਹੀ ਨਹੀਂ ਜੀਨ ਕਿ ਅਸੀਂ ਸਪ੍ਰਿੰਟਰ ਬਣ ਸਕਦੇ ਹਾਂ, ਅਤੇ ਉਹਨਾਂ ਦਾ ਮਨ ਦੇ ਵਿੱਚ ਇਹ ਜਵਾਬ ਸੀ ਜਦ ਮਿਲਖਾ ਸਿੰਘ ਕਰ ਸਕਦੇ ਨੇ ਮੈਂ ਕਿਉਂ ਨਹੀਂ ਕਰ ਸਕਦਾ। ਬਸ ਉਹਨਾਂ ਨੇ ਕਰਕੇ ਦਿਖਾਇਆ ਔਰ ਰਚ ਦਿੱਤਾ ਨਵਾਂ ਇਤਿਹਾਸ। 100 ਮੀਟਰ ਦੌੜ ਦੇ ਵਿੱਚ ਕਦੀ ਵੀ ਉਹਨਾਂ ਨੂੰ ਕਿਸੇ ਨੇ ਯੈਸ ਕੀਤੀ ਹੀ ਨਹੀਂ ਸੀ ਕਿ 100 ਮੀਟਰ ਦੀ ਦੌੜ ਬਣੀ ਹੀ ਨਹੀਂ ਹੈ ਭਾਰਤੀਆਂ ਦੇ ਲਈ, 400 ਮੀਟਰ ਦੇ ਲਈ ਟਰਾਈ ਕਰ। ਬਸ ਉਹਨਾਂ ਦੀ ਜ਼ਿੱਦ ਸੀ ਕਿ ਹੁਣ ਜੇ ਇਹ ਗੱਲ ਕਹਿ ਦਿੱਤੀ ਹੈ 100 ਮੀਟਰ ਦੇ ਵਿੱਚ ਵੀ ਦੌੜਾਂਗਾ ਅਤੇ ਕਰਕੇ ਵੀ ਦਿਖਾਵਾਂਗਾ ਔਰ ਇਹ ਵੀ ਸਾਬਿਤ ਕਰਾਂਗਾ ਕਿ ਇਹ ਸਿਰਫ ਔਰ ਸਿਰਫ ਇੰਡੀਅਨ ਜੀਨਸ ਦੇ ਵਿੱਚ ਹੀ ਹੈ ਸਪ੍ਰਿੰਟਰ ਬਣਨਾ ਬਹੁਤ ਅੱਛੇ ਤਰੀਕੇ ਦੇ ਨਾਲ। ਬਸ ਸਾਥ ਹੋਵੇ, ਪ੍ਰੋਪਰ ਟ੍ਰੇਨਿੰਗ ਹੋਵੇ ਅਤੇ ਉਹਨਾਂ ਨੇ ਕਰ ਦਿਖਾਇਆ। 100 ਮੀਟਰ ਦੀ ਦੌੜ ਸਿਰਫ ਔਰ ਸਿਰਫ 10.09 ਸੈਕਿੰਡਸ ਦੇ ਵਿੱਚ ਉਹਨਾਂ ਨੇ ਕਰਕੇ ਇਹ ਜਿਹੜਾ ਨੈਸ਼ਨਲ ਰਿਕਾਰਡ ਹੈ ਮਿਲਖਾ ਸਿੰਘ ਜੀ ਦਾ ਉਹ ਤੋੜ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਸੋ ਫਿਲਹਾਲ ਜੇ ਹੁਣ ਗੱਲ ਕਰੀਏ ਭਾਰਤੀ ਐਥਲੈਟਿਕਸ ਦੀ ਤਾਂ ਦੁਨੀਆ ਦੇ ਮਾਨਚਿੱਤਰ ਦੇ ਵਿੱਚ ਉਹਨਾਂ ਨੇ ਦੁਬਾਰਾ ਸਾਬਿਤ ਕੀਤਾ ਕਿ ਪੰਜਾਬੀਆਂ ਦਾ ਜਿਹੜਾ ਖੂਨ ਹੈ ਨਾ ਉਹ ਕੁਛ ਵੀ ਕਰ ਸਕਦਾ, ਐਨੀਥਿੰਗ, ਕੁਝ ਇੱਦਾਂ ਦਾ ਜੋ ਕਿ ਇੰਪੋਸੀਬਲ ਕਿਹਾ ਗਿਆ ਹੋਵੇ। ਸੋ ਬਹੁਤ ਬਹੁਤ ਮੁਬਾਰਕਾਂ ਗੁਰਿੰਦਰ ਵੀਰ ਸਿੰਘ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ। ਵੀ ਆਲ ਆਰ ਵੈਰੀ ਪ੍ਰਾਊਡ ਔਰ ਹੈ, ਅਸੀਂ ਬਹੁਤ ਜ਼ਿਆਦਾ ਉਹਨਾਂ 'ਤੇ ਮਾਣ ਮਹਿਸੂਸ ਕਰ ਰਹੇ ਹਾਂ ਔਰ ਦਿਲ ਤੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ।
1: ਜਦ ਹੈ ਮੇਰੀ ਦਰਦ ਚੀਰ ਕੇ ਨਿਕਲ ਚੁੱਕਾ, ਮੌਕਾ ਮਿਲੇ ਤੋ ਕਰੂੰ ਮੈਂ ਇਹ ਦੁਬਾਰਾ, ਜਿਹਨੂੰ ਕਿ ਆਗ ਮੈਂ ਉਬਲਤੀ ਮੇਰੀ।

ਲੇਕਿਨ ਹਰ ਸਫ਼ਰ ਇੰਨਾ ਸੌਖਾ ਥੋੜ੍ਹੀ ਹੁੰਦਾ ਜਿੰਨਾ ਲੱਗਦਾ ਹੈ। ਔਰ ਇਸ ਜੱਗੇ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਸੌਖਾ ਥੋੜ੍ਹੀ ਸੀ। ਜਦੋਂ ਲੱਗ ਰਿਹਾ ਸੀ ਕਿ ਹਾਂਜੀ ਹੁਣ ਸਾਰਾ ਕੁਛ ਠੀਕ ਹੈ, ਮੈਂ ਬਿਲਕੁਲ ਵਧੀਆ ਮਿਹਨਤ ਕਰ ਰਿਹਾ ਹਾਂ ਔਰ ਇਸ ਚੀਜ਼ ਨੂੰ ਅਚੀਵ ਕੀਤਾ ਜਾ ਸਕਦਾ ਹੈ 100 ਮੀਟਰ ਰਿਕਾਰਡ ਨੂੰ, ਲੇਕਿਨ ਕਹਿੰਦੇ ਨਾ ਕਿ ਜਦੋਂ ਲੱਗੇ ਕਿ ਹੁਣ ਸਭ ਕੁਛ ਠੀਕ ਹੈ, ਉਦੋਂ ਕਈ ਵਾਰੀ ਜਾਂ ਤਾਂ ਨਜ਼ਰ ਲੱਗ ਜਾਂਦੀ ਹੈ ਅਤੇ ਜਾਂ ਫਿਰ ਕੁਝ ਨਾ ਕੁਝ ਹੁੰਦਾ ਹੈ ਜ਼ਰੂਰ। ਸ਼ਾਇਦ ਪਰਮਾਤਮਾ ਚੈੱਕ ਕਰ ਰਿਹਾ ਹੁੰਦਾ ਕਿ ਤੁਹਾਡੇ ਅੰਦਰ ਉਹ ਜਨੂਨ, ਉਹ ਤਾਕਤ ਹੈ, ਕੀ ਉਹ ਨਜ਼ਰ ਹੈ ਉਹ ਸੁਪਨੇ ਦੇਖਣ ਅਤੇ ਪੂਰੇ ਕਰਨ ਦੀ, ਉਹ ਅੱਗ ਹੈ ਤੁਹਾਡੇ ਅੰਦਰ। ਅਤੇ ਗੁਰਿੰਦਰ ਵੀਰ ਸਿੰਘ ਦੇ ਨਾਲ ਵੀ ਇੱਦਾਂ ਹੀ ਹੋਇਆ। ਉਹਨਾਂ ਦੀ ਲਾਈਫ ਦਾ ਡਾਰਕੈਸਟ ਫੇਸ ਉਦੋਂ ਆਇਆ ਜਦੋਂ ਉਹਨਾਂ ਦੇ ਸਟਮਕ ਅਲਸਰਸ ਹੋ ਗਏ। ਇੱਕਦਮ ਉਹਨਾਂ ਦਾ ਜਿਹੜਾ ਭਾਰ ਹੈ ਉਹ ਘੱਟ ਗਿਆ, ਰੈਪਿਡ ਵੇਟ ਲੋਸ, ਔਰ ਇਸ ਤੋਂ ਬਾਅਦ ਹਿਪ ਫਲੈਕਸਰ ਇੰਜਰੀ ਹੋ ਗਈ। ਗਲਤ ਮਸਾਜ ਦੇ ਨਾਲ ਸ਼ਾਇਦ ਉਹਨਾਂ ਦੇ ਕੁਝ ਸਟ੍ਰੇਨ ਵਗੈਰਾ ਜ਼ਿਆਦਾ ਵੱਧ ਗਏ, ਸਾਈਨਸ ਦੀ ਸਰਜਰੀ ਹੋਈ। ਬਹੁਤ ਬੁਰੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਰੁਕਾਵਟਾਂ ਇੱਕੋ ਵਾਰ ਉਹਨਾਂ 'ਤੇ ਆਈਆਂ ਔਰ ਬੁਰੇ ਤਰੀਕੇ ਨਾਲ ਘਿਰ ਗਏ ਮੁਸੀਬਤਾਂ ਦੇ ਵਿੱਚ। ਐਟ ਅ ਟਾਈਮ ਬਹੁਤ ਸਾਰੇ ਚੈਲੇਂਜਸ, ਬਹੁਤ ਸਾਰੇ ਪੇਨਫੁਲ ਸਿਚੁਏਸ਼ਨਸ ਆ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਔਰ ਇਸ ਮੁੰਡੇ ਨੂੰ ਜਿਹਨੂੰ ਹੁਣ ਇੰਡੀਆ ਦਾ ਫਾਸਟੈਸਟ ਮੈਨ ਅਲਾਈਵ ਕਿਹਾ ਜਾਂਦਾ ਹੈ, ਇਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਇਹ ਜਿਹੜਾ ਮੇਰਾ ਕਰੀਅਰ ਹੈ ਜਾਂ ਜਿਹੜਾ ਮੈਂ ਸੁਪਨਾ ਆ ਮੇਰੇ ਹੱਥਾਂ 'ਚੋਂ ਫਿਸਲ ਰਿਹਾ ਹੈ। ਬਾਕੀਆਂ ਨੂੰ ਇੱਦਾਂ ਲੱਗਾ। ਇੱਕ ਟਾਈਮ 'ਤੇ ਇੱਦਾਂ ਆਇਆ ਕਿ ਇਹਨਾਂ ਦੇ ਪਿਤਾ ਨੇ ਵੀ ਕਿਹਾ ਕਿ ਬਸ ਤੂੰ ਭੱਜਣਾ ਛੱਡ ਦੇ। ਡਾਕਟਰਸ ਨੇ ਵੀ ਇਹ ਸਲਾਹ ਦਿੱਤੀ ਕਿ ਹੁਣ ਨਹੀਂ, ਕਿਉਂਕਿ ਪੇਟ ਦੇ ਜਿਹੜੇ ਅਲਸਰਸ ਹੈ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਸੀ। ਲੇਕਿਨ ਗੁਰਿੰਦਰ ਵੀਰ ਸਿੰਘ ਨੇ ਆਪਣੀ ਟ੍ਰੇਨਿੰਗ ਨਹੀਂ ਛੱਡੀ, ਉਹਨਾਂ ਨੇ ਆਪਣੇ ਆਪ ਦੇ ਨਾਲ ਵਾਅਦਾ ਕੀਤਾ ਕਿ ਨਹੀਂ, ਜੋ ਸੁਪਨਾ ਦੇਖਿਆ ਉਸਨੂੰ ਪੂਰਾ ਵੀ ਕਰਾਂਗਾ। ਔਰ ਬਸ ਇਹੀ ਡੈਡੀਕੇਸ਼ਨ ਨੇ ਉਹਨਾਂ ਨੂੰ ਹਿੰਮਤ ਦਿੱਤੀ ਰੀਸਟਾਰਟਿੰਗ ਦੀ। ਐਂਡ ਦੈਨ ਕੇਮ ਰਾਂਚੀ, ਔਰ ਰਾਂਚੀ ਦਾ ਉਹ ਮੁਕਾਬਲਾ ਜਿੱਥੇ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਦਾ ਮੁਕਾਬਲਾ ਹੋ ਰਿਹਾ ਸੀ 100 ਮੀਟਰ ਦੇ ਵਿੱਚ। ਬਸ ਇਹਨਾਂ ਦਾ ਟਾਈਮ ਆਇਆ ਔਰ ਇਹਨਾਂ ਨੇ ਤੋੜਨਾ ਸੀ 10-10 ਸੈਕਿੰਡ ਦੇ ਬੈਰੀਅਰ ਨੂੰ। ਫਾਈਨਲੀ ਗੁਰਿੰਦਰ ਵੀਰ ਸਿੰਘ ਨੇ 10.09 ਸੈਕਿੰਡਸ ਦੇ ਵਿੱਚ ਦੁਨੀਆ ਨੂੰ ਦਿਖਾ ਦਿੱਤਾ ਕਿ ਸਿਰਫ 10 ਸੈਕਿੰਡ ਹੀ ਤੇ ਨਹੀਂ, ਸੁਪਨਾ ਹੈ, ਦੇਖਿਆ ਹੈ, ਹਿੰਮਤ ਕਰੋ, ਮਿਹਨਤ ਕਰੋ ਤਾਂ ਕੁਝ ਵੀ ਇੰਪੋਸੀਬਲ ਪੋਸੀਬਲ ਹੋ ਸਕਦਾ ਹੈ। ਔਰ ਏਦਾਂ ਦਾ ਹੀ ਸੁਪਨਾ ਇੱਕ ਹੋਰ ਮੁੰਡੇ ਨੇ ਪੂਰਾ ਕੀਤਾ ਹੈ, ਇਕੱਲੇ ਨਹੀਂ ਨੇ, ਕਿਉਂਕਿ ਇਹ ਦਿਨ ਜਿਹੜਾ ਸੀ ਰਿਕਾਰਡ ਬਣ ਰਹੇ ਸੀ 23 ਮਈ ਨੂੰ, ਰਿਕਾਰਡ ਟੁੱਟ ਰਹੇ ਸੀ, ਰਿਕਾਰਡ ਬਣ ਰਹੇ ਸੀ, ਰਿਕਾਰਡ ਟੁੱਟ ਰਹੇ ਸੀ। ਮੈਂ ਦੱਸਦੀ ਹਾਂ ਕਿਵੇਂ, ਦਸ਼ਕਾਂ ਬਾਅਦ ਸ਼ਾਇਦ ਇੱਦਾਂ ਦਾ ਦਿਨ ਆਉਂਦਾ ਹੈ ਜਿਸਦੀ ਸਾਡੇ ਦੇਸ਼ ਨੂੰ ਜ਼ਰੂਰਤ ਸੀ। ਇਸ ਫੈਡਰੇਸ਼ਨ ਕੱਪ 2026 ਦੇ ਵਿੱਚ ਜਿਹੜਾ ਆਈ ਹੋ ਰਿਹਾ ਸੀ 23 ਮਈ ਨੂੰ, ਵਿਸ਼ਾਲ ਟੀਕੇ ਇਹਨਾਂ ਨੇ ਵੀ 400 ਮੀਟਰ ਦੇ ਵਿੱਚ ਦੌੜਿਆ ਔਰ 44.98 ਸੈਕਿੰਡ ਦੇ ਵਿੱਚ ਇਹਨਾਂ ਨੇ ਇੰਡੀਆ ਦਾ 45 ਸੈਕਿੰਡ ਦਾ ਜਿਹੜਾ ਬੈਰੀਅਰ ਦਾ ਰਿਕਾਰਡ ਹੈ ਉਹ ਤੋੜਿਆ। ਇਸ ਤੋਂ ਪਹਿਲਾਂ ਸਾਡੇ ਮਿਲਖਾ ਸਿੰਘ ਜੀ ਨੇ 400 ਮੀਟਰ ਦੇ ਵਿੱਚ ਇੰਡੀਆ ਦਾ ਮਤਲਬ ਨੈਸ਼ਨਲ ਰਿਕਾਰਡ ਸੀਗਾ, ਲੀਜੈਂਡਰੀ ਸਪ੍ਰਿੰਟਰ ਸਾਡੇ ਮਿਲਖਾ ਸਿੰਘ ਜੀ। ਸੋ ਵਿਸ਼ਾਲ ਟੀਕੇ ਨੇ ਮਿਲਖਾ ਸਿੰਘ ਜੀ ਦੇ 400 ਮੀਟਰ ਵਾਲਾ ਰਿਕਾਰਡ ਤੋੜਿਆ ਐਂਡ 44.90 ਸੈਕਿੰਡ ਦੇ ਵਿੱਚ 400 ਮੀਟਰ ਨੂੰ ਕੰਪਲੀਟ ਕੀਤਾ। ਇਹਨਾਂ ਨੇ ਵੀ ਆਪਣਾ ਨਾਮ ਔਰ ਇਤਿਹਾਸ ਦੇ ਵਿੱਚ ਆਪਣੀ ਮਿਹਨਤ ਨੂੰ ਦਰਜ ਕਰ ਲਿਆ ਜੀ, ਸੁਨਹਿਰੀ ਅੱਖਰਾਂ ਦੇ ਨਾਲ ਲਿਖ ਲਿਆ ਇਹਨਾਂ ਨੇ ਵੀ ਆਪਣਾ ਨਾਮ। ਸਾਰੇ ਹੀ ਐਥਲੀਟਸ ਨੂੰ

ਜਿਨ੍ਹਾਂ ਨੇ ਨਵੇਂ ਨਵੇਂ ਰਿਕਾਰਡ ਬਣਾਏ ਨੇ, ਪੁਰਾਣੇ ਤੋੜੇ ਨੇ, ਦਿਲ ਤੋਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਸੀਂ ਇੱਦਾਂ ਹੀ ਪੁਰਾਣੇ ਰਿਕਾਰਡ ਤੋੜਦੇ ਰਹੋ ਅਤੇ ਨਵੇਂ ਰਿਕਾਰਡ ਬਣਾਉਂਦੇ ਰਹੋ, ਔਰ ਸਾਡੇ ਦੇਸ਼ ਦਾ ਨਾਮ ਇੱਦਾਂ ਹੀ ਰੌਸ਼ਨ ਕਰਦੇ ਰਹੋ।

ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਟਿਊਨ ਕੀਤਾ ਹੋਇਆ ਹੈ ਐਫ ਐਮ ਰੇਨਬੋ ਨੂੰ ਔਰ ਮੈਂ ਜੀ ਤੁਹਾਡੀ ਦੋਸਤ ਆਰ ਜੇ ਪੂਜਾ ਟੋਹਾਨੀ ਔਰ ਜਿਹੜਾ ਮੌਸਮ ਦਾ ਅਲਰਟ ਉਹ ਇਹੀ ਹੈ ਕਿ

ਬਹੁਤ ਤਪਦੀ ਹੋਈ ਜਿਹੜੀ ਗਰਮੀ ਆ ਉਹ ਪੈਣ ਵਾਲੀ ਹੈ। ਅਤੇ ਵੈਸੇ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਅਗਰ ਦੋ ਦਿਨ ਜ਼ਿਆਦਾ ਗਰਮੀ ਰਹੇਗੀ ਤਾਂ 28 ਨੂੰ ਆਂਧੀ ਔਰ ਬਾਰਿਸ਼ ਅਤੇ ਗੜੇ ਵੀ ਪੈ ਸਕਦੇ ਨੇ। ਬਸ ਮੈਨੂੰ 28 ਤਰੀਕ ਦਾ ਇੰਤਜ਼ਾਰ ਹੈ ਕਿਉਂਕਿ ਅੱਜ 26 ਹੋ ਗਈ ਆ। ਦੇਖੋਗੇ ਕਿ ਫੋਰਕਾਸਟ ਕਿੰਨਾ ਕੁ ਐਕੂਰੇਟ ਹੁੰਦਾ ਹੈ। ਮੇਰੇ ਨਾਲ ਗੁੱਸੇ ਨਾ ਹੋਈ ਹੋ, ਕਿਉਂਕਿ ਬਈ ਆਪਾਂ ਟਰਾਈ ਕਰ ਸਕਦੇ ਹਾਂ, ਮਤਲਬ ਦੇਖ ਸਕਦੇ ਹਾਂ। ਜ਼ਰੂਰੀ ਥੋੜ੍ਹੀ ਕਿ ਹਰ ਚੀਜ਼ ਕਈ ਮੁਤਾਬਿਕ ਹੀ ਹੋ ਜਾਵੇ। ਕੁਦਰਤ ਹੈ, ਕੁਦਰਤ ਆਪਣੇ ਬਥੇਰੇ ਰੰਗ ਬਦਲਦੀ ਹੈ, ਅਸੀਂ ਇੰਨੇ ਰੰਗ ਬਦਲ ਸਕਦੇ ਅਤੇ ਕੁਦਰਤ ਵੀ ਪੂਰਾ ਹੱਕ ਰੱਖਦੀ ਹੈ ਨਾ ਸਾਡੇ ਤੋਂ ਨਾਰਾਜ਼ ਹੋਣ ਦਾ। ਫਿਲਹਾਲ ਉਹਦਾ ਗੁੱਸੇ ਵਾਲਾ ਜਿਹੜਾ ਮੋੜ ਹੈ ਉਹੀ ਚੱਲ ਰਿਹਾ। ਲੇਕਿਨ ਫਿਲਹਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਹੋਰ ਕੀ ਚੱਲ ਰਿਹਾ। ਹੋਰ ਇੱਦਾਂ ਹੈ ਕਿ ਫਿਲਹਾਲ 7:50 ਤੇ ਹੋ ਗਏ ਨੇ, ਲੇਕਿਨ 8 ਸਾਡੇ ਅੱਜ ਦੇ ਖਾਸ ਮਹਿਮਾਨ ਸਾਡੇ ਨਾਲ ਫੋਨ ਲਾਈਨ 'ਤੇ ਹੋਣਗੇ, ਡਾਕਟਰ ਗੁਰਵਿੰਦਰ ਸਿੰਘ ਕੋਛੜ ਜੀ, ਜੋ ਕਿ ਮਾਈਕਰੋਬਾਇਓਲੋਜਿਸਟ ਨੇ ਔਰ ਪ੍ਰਿੰਸੀਪਲ ਨੇ। ਔਰ ਇਹਨਾਂ 'ਤੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਵੇਸਟ ਵਾਟਰ ਦੇ ਯੂਜੇਜ 'ਤੇ, ਕਿ ਕਿਵੇਂ ਆਪਾਂ ਸਿਨਰਜੀ ਦੇ ਨਾਲ ਮਤਲਬ ਮਿਲ ਕੇ ਕੰਮ ਕਰ ਸਕਦੇ ਹਾਂ ਜਿਹੜੀ ਪਿੰਡਾਂ ਦੇ ਵਿੱਚ ਛੱਪੜ ਅਤੇ ਕਾਈ ਜੰਮੀ ਹੁੰਦੀ ਹੈ। ਇੰਟਰਸਟਿੰਗ ਜਿਹਾ ਟੋਪਿਕ ਹੈ, ਸੋ ਇਸਨੂੰ ਮਿਸ ਬਿਲਕੁਲ ਨਾ ਕਰਨਾ। ਜਿਵੇਂ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਈਕਰੋ ਐਲਗੇ ਯਾਨੀ ਕਿ ਸੂਖਮ ਕਾਈ ਅਤੇ ਸੂਖਮ ਜੀਵਾਂ ਦੇ ਮਿਲੇ ਜੁਲੇ ਸਹਿਯੋਗ ਨਾਲ ਜਿਹੜਾ ਗੰਦਾ ਪਾਣੀ ਹੈ ਇਹਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕਿੱਦਾਂ ਇਸਦੀ ਸਫਾਈ ਕੀਤੀ ਜਾ ਸਕਦੀ ਹੈ, ਲੇਕਿਨ ਬਿਨਾਂ ਵਾਧੂ ਊਰਜਾ ਖਰਚ ਤੋਂ, ਅਤੇ ਨਾਲ ਹੀ ਬਾਇਓਫਿਊਲ ਉਤਪਾਦਨ ਬਾਰੇ ਗੱਲ ਕਰਾਂਗੇ ਅਸੀਂ ਡਾਕਟਰ ਗੁਰਵਿੰਦਰ ਸਿੰਘ ਕੋਛੜ ਜੀ ਦੇ ਨਾਲ। ਸੋ ਮਿਸ ਨਾ ਕਰਿਓ ਤੁਸੀਂ ਇਹ ਵਾਲਾ ਜਿਹੜਾ 8 ਸਪੈਸ਼ਲ ਟਾਕ ਹੋਣ ਜਾਏਗੀ। ਫਿਲਹਾਲ ਤੁਹਾਡੇ ਲਈ ਬੜਾ ਵਧੀਆ ਜਿਹਾ ਗਾਣਾ ਮੈਂ ਲੈ ਕੇ ਆਈ ਹਾਂ, ਸੋ ਉਹਨੂੰ ਵੀ ਮਿਸ ਨਾ ਕਰਿਓ। ਕਿਉਂ? ਕਿਉਂਕਿ ਪੂਜਾ ਟੋਹਾਨੀ ਤੁਹਾਡੇ ਨਾਲ ਹੈ ਔਰ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ।

ਮੇਰੇ ਪਾਸੇ ਆਉਣਾ, ਤੁਸੀਂ ਹੋਰ ਕਿਤੇ ਵੀ ਨਹੀਂ ਜਾਣਾ। ਜਦੋਂ ਮੈਂ ਹੈਗੀ ਹਾਂ ਤਾਂ ਉਦੋਂ ਫਿਰ ਟੈਨਸ਼ਨ ਨਹੀਂ ਲੈਣੀ ਤੁਸੀਂ, ਨਾ ਮੈਂ ਤੁਹਾਨੂੰ ਕਿਤੇ ਹੋਰ ਜਾਣ ਦੇਣਾ, ਕਿਉਂਕਿ ਪਾਸਾ ਸਿਰਫ ਇੱਕੋ ਹੀ ਹੈ ਔਰ ਉਹ ਹੈ ਜੀ FM ਰੇਨਬੋ, ਜਿਹਨੂੰ ਤੁਸੀਂ ਫਿਲਹਾਲ ਟਿਊਨ ਕੀਤਾ ਹੋਇਆ। ਔਰ ਨਾਰਾਜ਼ਗੀ ਤੋਂ ਇਲਾਵਾ ਬੜਾ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ, ਲੇਕਿਨ ਉਸਦੇ ਲਈ ਜ਼ਰੂਰੀ ਇਹ ਕਿ ਤੁਸੀਂ ਬਾਕੀ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਨਾ ਹੁੰਦਾ ਟੋਟਲੀ, ਤਾਂ ਹੀ ਕੁਛ ਕਰ ਪਾਓਗੇ, ਵਰਨਾ ਹੋ ਨਹੀਂ ਸਕਦੇ। ਕਿਉਂਕਿ ਅਗਰ ਤੁਸੀਂ ਦੁਨੀਆਂ ਦੀਆਂ ਗੱਲਾਂ ਨੂੰ ਸੁਣਦੇ ਰਹੋਗੇ ਤਾਂ ਫਿਰ ਕਦੀ ਵੀ ਨਾ ਤਾਂ ਕੁਛ ਅਚੀਵ ਕਰ ਸਕਦੇ ਹਾਂ ਅਤੇ ਨਾ ਹੀ ਕੁਝ ਕਰ ਸਕਦੇ ਹਾਂ। ਸੋ ਗੱਲ ਮੇਰੇ ਦਿਮਾਗ 'ਚ ਪਤਾ ਕਿਉਂ ਆਈ ਸੀ, ਕਿਉਂਕਿ ਆਪਾਂ ਹੁਣ ਲੇਟੈਸਟ ਉਹਨਾਂ ਬਾਰੇ ਵੀ ਜਾਣ ਲਈਏ ਜਿਨ੍ਹਾਂ ਨੂੰ ਪਦਮ ਪੁਰਸਕਾਰ ਮਿਲਿਆ। ਇਹਨਾਂ ਦੇ ਵਿੱਚੋਂ ਪੰਜਾਬ ਦੇ ਦੋ

ਪਰਸਨੈਲਿਟੀਜ਼ ਹੈਗੀਆਂ ਨੇ, ਹਾਕੀ ਕੋਚ ਬਲਦੇਵ ਸਿੰਘ ਤੇ ਕ੍ਰਿਕਟਰ ਹਰਮਨਪ੍ਰੀਤ। ਯਾਦ ਆਇਆ ਹਰਮਨਪ੍ਰੀਤ ਕੌਰ ਬਈ, ਜਿਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇੰਨਾ ਜ਼ਿਆਦਾ ਸੁਸਾਇਟੀ ਨੇ ਇਹ ਕਿਹਾ ਕਿ ਕੁੜੀ ਨੂੰ ਤੁਸੀਂ ਕ੍ਰਿਕਟ ਖੇਡਣ ਲਾ ਦਿੱਤਾ, ਵਿਆਹ ਨਹੀਂ ਹੋਣਾ ਇਹਦਾ ਕੱਲ੍ਹ। ਕੋਈ ਮੂੰਹ ਮੱਥੇ 'ਤੇ ਸੱਟ ਲੱਗ ਗਈ, ਕਿਸੇ ਨੇ ਨਹੀਂ ਦੇਖਣਾ, ਕਿਸੇ ਨੇ ਨਹੀਂ ਪੁੱਛਣਾ, ਲੇਕਿਨ ਇਹਨਾਂ ਨੇ ਕੀ ਕੀਤਾ ਹੋਊਗਾ? ਓਬਵੀਅਸਲੀ ਨਹੀਂ ਸੁਣੀਆਂ ਹੋਊਗੀਆਂ ਸਾਰੀਆਂ ਗੱਲਾਂ ਨੂੰ, ਦਰਕਿਨਾਰ ਕੀਤਾ ਹੋਊਗਾ, ਕੰਨ ਦੇ ਵਿੱਚ ਪੈਣ ਹੀ ਨਹੀਂ ਦਿੱਤੀਆਂ ਹੋਊਗੀਆਂ। ਲੇਕਿਨ ਹਰਮਨਪ੍ਰੀਤ ਦੀ ਗੱਲ ਨਹੀਂ ਕਰ ਰਹੀ, ਉਹਨਾਂ ਦੇ ਪੇਰੈਂਟਸ ਦੀ ਗੱਲ ਕਰ ਰਹੀ ਕਿ ਉਹਨਾਂ ਨੇ ਸੋਸਾਇਟੀ ਦੀਆਂ ਸਾਰੀਆਂ ਨੈਗੇਟਿਵ ਗੱਲਾਂ ਅਤੇ ਸਾਰੇ ਨੈਗੇਟਿਵ ਥੋਟਸ ਨੂੰ ਇੱਕਦਮ ਅਣਸੁਣਿਆ ਕੀਤਾ, ਯਕੀਨ ਰੱਖਿਆ ਆਪਣੇ ਆਪ 'ਤੇ ਔਰ ਆਪਣੇ ਬੱਚੇ ਦੇ ਲਈ ਦੇਖੇ ਹੋਏ ਸੁਪਨੇ 'ਤੇ, ਔਰ ਜੋ ਬੱਚੇ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੇ ਫੁੱਲ ਸਪੋਰਟ ਕੀਤਾ। ਔਰ ਦੇਖੋ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਉਹਨਾਂ 66 ਹਸਤੀਆਂ ਜਿਨ੍ਹਾਂ ਨੂੰ ਪਦਮ ਪੁਰਸਕਾਰ ਮਿਲਿਆ, ਉਹਨਾਂ ਦੇ ਵਿੱਚ ਹਰਮਨਪ੍ਰੀਤ ਕੌਰ ਦਾ ਵੀ ਨਾਮ ਆ ਗਿਆ। ਕਿੰਨੀ ਛੋਟੀ ਉਮਰ, ਲੋਕਾਂ ਨੂੰ ਪੂਰੀ ਪੂਰੀ ਜ਼ਿੰਦਗੀ ਕੰਮ ਕਰਨ ਤੋਂ ਬਾਅਦ ਇਹ ਪੁਰਸਕਾਰ ਮਿਲਦੇ ਨੇ, ਇੰਨੇ ਵੱਡੇ ਵੱਡੇ। ਲੇਕਿਨ ਅਗਰ ਤੁਹਾਡੇ 'ਚ ਮਿਹਨਤ ਹੈ, ਲਗਨ ਹੈ ਆਪਣਾ ਸੁਪਨਾ ਪੂਰਾ ਕਰਨ ਲਈ, ਤਾਂ ਕੋਈ ਵੀ ਉਮਰ ਇਹ ਡਿਸਾਈਡ ਨਹੀਂ ਕਰ ਸਕਦੀ ਕਿ ਇਸ ਉਮਰ ਦੇ ਵਿੱਚ ਪਰਟੀਕੁਲਰ ਦੇ ਵਿੱਚ ਹੀ ਤੁਸੀਂ ਕੋਈ ਅਵਾਰਡ ਹਾਸਲ ਕਰ ਸਕਦੇ ਹੋ। ਛੋਟੀ ਉਮਰ ਦੇ ਵਿੱਚ ਵੀ ਵੱਡੇ ਅਵਾਰਡ ਮਿਲਦੇ ਨੇ ਮਿਹਨਤ ਦੇ ਨਾਲ, ਔਰ ਖਾਸ ਕਰਕੇ ਉਹਦਾ ਜਦੋਂ ਤੁਸੀਂ ਸੋਚਿਆ ਹੋਵੇ ਕਿ ਅਸੀਂ ਸੁਸਾਇਟੀ ਦਾ ਮੂੰਹ ਬੰਦ ਕਰਨਾ ਹੈ, ਲੇਕਿਨ ਆਪਣੇ ਕੰਮ ਅਤੇ ਹੁਨਰ ਦੇ ਨਾਲ। ਐਂਡ ਹੇਅਰ ਕਮਸ ਅ ਨੈਕਸਟ ਟਰੈਕ।

0: ਔਰ ਮੈਨੂੰ ਲੱਗਦਾ ਕਿ ਕੁਝ ਏਦਾਂ ਦੇ ਦਿਮਾਗ ਦੇ ਵਿੱਚ ਵਿਚਾਰ ਕਿ ਮੈਨੂੰ ਕੁਝ ਲੈਣਾ ਦੇਣਾ ਨਹੀਂ ਹੈ, ਦੁਨੀਆ ਕੀ ਕਹਿੰਦੀ ਹੈ, ਲੇਕਿਨ ਮੈਂ ਕੁਝ ਕੰਮ ਕਰਨਾ ਹੈ ਔਰ ਵੱਖਰਾ ਕਰਨਾ ਹੈ। ਸ਼ਾਇਦ ਇਹ ਥੋਟ ਸਾਡੇ ਅੱਜ ਦੇ ਮਹਿਮਾਨ ਨੇ ਜੋ ਉਹਨਾਂ ਦੇ ਦਿਲ ਔਰ ਦਿਮਾਗ ਦੇ ਵਿੱਚ ਵੀ ਆਏ ਹੋਣਗੇ, ਔਰ ਇਸੇ ਵਜ੍ਹਾ ਕਰਕੇ ਉਹਨਾਂ ਨੇ ਆਪਣਾ ਜਿਹੜਾ ਵਿਸ਼ਾ ਹੈ ਕੁਝ ਏਦਾਂ ਦਾ ਅਲੈਦਾ ਚੁਣਿਆ ਕਿ ਪਹਿਲਾਂ ਮੈਂ ਤੁਹਾਨੂੰ ਵਿਸ਼ਾ ਦੱਸ ਦਿੰਦੀ ਹਾਂ ਅਤੇ ਫਿਰ ਨਹੀਂ, ਪਹਿਲਾਂ ਮੈਂ ਤੁਹਾਨੂੰ ਦੱਸੂੰਗੀ ਸਾਡੇ ਅੱਜ ਦੇ ਖਾਸ ਮਹਿਮਾਨ ਉਹਨਾਂ ਦਾ ਨਾਮ ਕੀ ਹੈ। ਸੋ ਗੱਲ ਕਰਾਂਗੇ ਅੱਜ ਡਾਕਟਰ ਗੁਰਵਿੰਦਰ ਸਿੰਘ ਕੋਚਰ ਜੀ ਦੇ ਨਾਲ, ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰਿੰਸੀਪਲ ਵੀ ਨੇ ਔਰ ਨਾਲ ਹੀ ਮਾਈਕਰੋਬਾਇਓਲੋਜਿਸਟ ਵੀ ਨੇ, ਔਰ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਅੱਜ ਐਨਹੈਂਸਡ ਟ੍ਰੀਟਮੈਂਟ ਆਫ ਵੇਸਟ ਵਾਟਰ ਯੂਜ਼ਿੰਗ ਅ ਸਿਨਰਜੀ ਆਫ ਮਾਈਕਰੋ ਐਲਗੇ ਐਂਡ ਮਾਈਕਰੋ ਆਰਗੇਨਿਜ਼ਮਸ ਬਟ ਵਿਦਆਊਟ ਐਨਰਜੀ ਇਨਵੈਸਟਮੈਂਟ ਐਂਡ ਬਾਇਓਫਿਊਲ ਪ੍ਰੋਡਕਸ਼ਨ। ਸੋ ਇਹ ਹੈ ਜੀ ਅੱਜ ਦਾ ਟੋਪਿਕ, ਲੇਕਿਨ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਖਾਸ ਮਹਿਮਾਨ ਡਾਕਟਰ ਗੁਰਵਿੰਦਰ ਸਿੰਘ ਕੋਚਰ ਜੀ ਦਾ। ਹੈਲੋ,
1: ਬਹੁਤ ਬਹੁਤ ਧੰਨਵਾਦ ਪੂਜਾ ਮੈਡਮ
0: ਜੀ। ਸਰ ਗੁੱਡ ਮਾਰਨਿੰਗ ਐਂਡ ਬਹੁਤ ਬਹੁਤ ਸਵਾਗਤ ਕਰ ਰਹੀ ਹੈ ਤੁਹਾਡਾ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਔਰ ਐਫਐਮ ਰੇਨਬੋ ਦੇ ਇਸ ਵੇਲੇ ਦੇ ਵਿੱਚ।
1: ਹਾਂਜੀ,
0: ਥੈਂਕ ਯੂ ਸਰ। ਇਹ ਜਿਹੜਾ ਮੈਂ ਲੰਬਾ ਜਿਹਾ ਟੋਪਿਕ ਬੋਲ ਦਿੱਤਾ, ਮਤਲਬ ਮੈਨੂੰ ਇੱਦਾਂ ਲੱਗਦਾ ਹੋਣਾ ਕਿ ਜਦੋਂ ਮੈਂ ਬੋਲ ਰਹੀ ਸੀ, ਲਿਸਨਰਸ ਕਹਿੰਦੇ ਹੋਣੇ ਕਿ ਓਕੇ ਪਹਿਲੇ ਮੈਡਮ ਖਤਮ ਕਰ ਲਵੇ, ਫਿਰ ਆਪਾਂ ਸੋਚਾਂਗੇ ਕਿ ਕੀ ਬੋਲ ਕੇ ਗਏ ਨੇ। ਸੋ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਜਾਣਨਾ ਚਾਹੂੰਗੀ ਕਿ ਇਹ ਜਿਹੜਾ ਅੱਜ ਦਾ ਸਾਡਾ ਟੋਪਿਕ ਹੈ ਜਿਸ ਬਾਰੇ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਕਿ ਮਾਈਕਰੋ ਐਲਗੀ ਯਾਨੀ ਕਿ ਸੂਖਮ ਕਾਏ, ਇਹਦਾ ਸਾਨੂੰ ਥੋੜ੍ਹਾ ਜਿਹਾ ਆਸਾਨੀ ਔਰ ਸੌਖੀ ਭਾਸ਼ਾ ਦੇ ਵਿੱਚ ਦੱਸ ਦਿਓ ਸਾਡੇ ਲਿਸਨਰਸ ਨੂੰ ਕਿ ਇਹ ਕੀ ਟੋਪਿਕ ਹੈ।
1: ਵੈਸੇ ਮੈਡਮ ਸਿੰਪਲੀਫਾਈਡ ਫਾਰਮ ਦੇ ਵਿੱਚ ਜੇਕਰ ਅਸੀਂ ਕਹੀਏ ਤਾਂ ਵੇਸਟ ਵਾਟਰ ਟ੍ਰੀਟਮੈਂਟ ਇਨ ਅ ਨੈਚੁਰਲ ਵੇ ਇਹ ਹੋਣਾ ਚਾਹੀਦਾ ਹੈ
0: ਜੀ।
1: ਪਰ ਇਹ ਟੌਪਿਕ ਇੰਨਾ ਲੰਬਾ ਇਸ ਕਰਕੇ ਹੈ ਕਿਉਂਕਿ ਇਹ ਸਾਡਾ ਇੱਕ ਰਿਸਰਚ ਪ੍ਰੋਜੈਕਟ ਸੀਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਥਾਪਰ ਯੂਨੀਵਰਸਿਟੀ ਪਟਿਆਲਾ ਔਰ ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਦਾ, ਇਹ ਉਹਦਾ ਟੌਪਿਕ ਹੈ, ਉਹਦਾ ਹੈਡਿੰਗ ਹੈ ਤੁਸੀਂ ਕਹਿ ਲਓ
0: ਜੀ।
1: ਤੇ ਇਹਨੂੰ ਸਮਝਾਉਣ ਵਾਸਤੇ ਜਿਵੇਂ ਮੈਂ ਅੱਗੇ ਦੱਸਿਆ ਕਿ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਕੁਦਰਤੀ ਤਰੀਕੇ ਦੇ ਨਾਲ ਬਿਨਾਂ ਐਨਰਜੀ ਦਾ ਜਾਂ ਬਿਨਾਂ ਊਰਜਾ ਸਰੋਤ ਕੋਈ ਯੂਜ਼ ਕੀਤਿਆਂ ਅਸੀਂ ਕਿਸ ਤਰੀਕੇ ਨਾਲ ਜਿਹੜਾ ਉਹ ਗੰਦਾ ਪਾਣੀ ਆ ਖਾਸ ਤੌਰ ਤੇ ਪੰਜਾਬ ਦੇ ਛੱਪੜਾਂ ਦਾ, ਉਹਨੂੰ ਅਸੀਂ ਟ੍ਰੀਟ ਕਰ ਸਕਦੇ ਹਾਂ। ਇਹਨੂੰ ਜੇ ਸਮਝਣਾ ਹੋਏ ਤੇ ਆਪਾਂ ਇਹਨੂੰ ਸੋਚ ਸਕਦੇ ਹਾਂ ਜਿਵੇਂ ਕਿ ਕੋਈ ਛੱਪੜ ਦੇ ਅੰਦਰ ਕੋਈ ਟੀਮ ਵਰਕ ਜਿਹੜਾ ਉਹ ਚੱਲ ਰਿਹਾ ਵਾ। ਹੁੰਦਾ ਕੀ ਹੈ ਜੀ ਕਿ ਜਿਹੜੇ ਸੂਖਮ ਜੀਵਾਣੂ ਨੇ ਗੰਦੇ ਪਾਣੀ ਦੇ ਵਿੱਚ ਜਿਹੜੇ ਆਲਰੇਡੀ ਮੌਜੂਦ ਨੇ, ਉਹ ਕੂੜੇ ਤੇ ਹਾਨੀਕਾਰਕ ਪਦਾਰਥਾਂ ਨੂੰ ਤੋੜਦੇ ਨੇ
0: ਜੀ।
1: ਉਸ ਸਮੇਂ ਜਿਹੜਾ ਮਾਈਕਰੋ ਅਲਗਾ ਜਿਹੜੇ ਕਿ ਇੱਕ ਖਾਸ ਤਰ੍ਹਾਂ ਦੀ ਕਾਈ ਹੁੰਦੀ ਹੈ, ਉਹ ਸੂਰਜ ਦੀ ਰੋਸ਼ਨੀ ਦੇ ਨਾਲ ਸੂਰਜ ਦੀ ਰੋਸ਼ਨੀ ਨੂੰ ਲੈ ਕੇ ਆਕਸੀਜਨ ਛੱਡਦੇ ਨੇ ਔਰ ਜਿਹਦੇ ਨਾਲ ਇਹ ਜਿਹੜੇ ਜੀਵਾਣੂ ਜਿਹੜੇ ਕਿ ਉਸ ਹਾਨੀਕਾਰਕ ਪਦਾਰਥਾਂ ਨੂੰ ਤੋੜ ਰਹੇ ਨੇ ਉਹ ਚੰਗੀ ਤਰ੍ਹਾਂ ਕੰਮ ਕਰਦੇ ਆ। ਬਦਲੇ ਦੇ ਵਿੱਚ ਉਹੀ ਜੀਵਾਣੂ ਜਿਹੜੇ ਨੇ ਉਹ ਕਾਰਬਨ ਡਾਈਆਕਸਾਈਡ ਛੱਡਦੇ ਨੇ, ਪੋਸ਼ਕ ਤੱਤ ਛੱਡਦੇ ਨੇ, ਜਿਹਦੇ ਨਾਲ ਕਿ ਅਲਗੀ ਦਾ ਵਾਧਾ ਹੁੰਦਾ
0: ਜੀ।
1: ਸੋ ਇਸ ਤਰ੍ਹਾਂ ਦੋਵੇਂ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ, ਇਸ ਨੂੰ ਸਿਨਰਜੀ ਕਿਹਾ ਜਾਂਦਾ।
0: ਓਕੇ, ਸਿੰਕ ਹੋ ਕੇ ਯਾਨੀ ਕਿ ਇਹ ਕੰਮ ਕਰਦੇ ਨੇ ਤੇ ਇਸ ਕਰਕੇ
1: ਇਹ ਰਲ ਕੇ ਕੰਮ ਕਰਦੇ ਨੇ, ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਅਸੀਂ ਗੰਦੇ ਪਾਣੀ ਨੂੰ ਟ੍ਰੀਟ ਕਰਨਾ ਤੇ ਬੜੇ ਵੱਡੇ ਵੱਡੇ ਟ੍ਰੀਟਮੈਂਟ ਪਲਾਂਟ, ਬਿਜਲੀ ਦਾ ਇਸਤੇਮਾਲ, ਕੈਮੀਕਲ ਤੇ ਮਹਿੰਗੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ। ਪਰ ਇਹ ਜਿਹੜਾ ਹੈਗਾ ਇਹ ਕੁਦਰਤੀ ਤੌਰ ਦੇ ਉੱਤੇ ਜਿਹੜੇ ਆਲਰੇਡੀ ਐਗਜ਼ਿਸਟਿੰਗ ਮਾਈਕਰੋ ਆਰਗੇਨਿਜ਼ਮਸ ਨੇ ਪਾਣੀ ਦੇ ਵਿੱਚ, ਛੱਪੜ ਦੇ ਪਾਣੀ ਦੇ ਵਿੱਚ, ਉਹਨਾਂ ਦਾ ਹੀ ਇਸਤੇਮਾਲ ਕਰਕੇ ਅਸੀਂ ਬਿਨਾਂ ਕੋਈ ਐਨਰਜੀ ਦਾ ਜਿਹੜਾ ਸਰੋਤ ਹੈ ਉਹਨੂੰ ਯੂਜ਼ ਕੀਤਿਆਂ ਰਵਾਇਤੀ ਤਰੀਕੇ ਨਾਲ ਇੱਕ ਢੰਗ ਲੱਭਿਆ ਜਿਹਦੇ ਨਾਲ ਕਿ ਪਾਣੀ ਦੀ ਜਿਹੜੀ ਹੈ ਉਹ ਖਾਸ ਤੌਰ ਤੇ ਪੰਜਾਬ ਦੇ ਪਾਣੀ ਜਿਹੜਾ ਪੰਜਾਬ ਦੇ ਛੱਪੜਾਂ ਦੇ ਪਾਣੀ ਦੀ ਟ੍ਰੀਟਮੈਂਟ ਕੀਤੀ ਜਾ ਸਕਦੀ ਹੈ। ਦੂਸਰਾ ਤੀਸਰਾ ਪਾਰਟ ਆ ਗਿਆ ਇੱਕ ਐਨਰਜੀ ਇਨਵੈਸਟਮੈਂਟ ਵਾਲਾ ਆ ਗਿਆ ਕਿ ਕੋਈ ਐਨਰਜੀ ਨਹੀਂ ਇਹਦੇ ਚ ਲੱਗਦੀ। ਤੀਸਰਾ ਆ ਗਿਆ ਕਿ ਬਾਇਓਫਿਊਲ ਪ੍ਰੋਡਕਸ਼ਨ। ਸੋ ਜਦੋਂ ਪਾਣੀ ਨੂੰ ਸਾਫ਼ ਕਰਦਿਆਂ ਇਹ ਐਲਗੀ ਵੱਧਦੀ ਹੈ ਤਾਂ ਉਹ ਇੱਕ ਹਰਾ

0: ਪਦਾਰਥ ਬਣਾਉਂਦੀ ਹੈ ਜਿਹਨੂੰ ਅਸੀਂ ਬਾਇਓਮਾਸ ਕਹਿੰਦੇ ਹਾਂ, ਔਰ ਇਹ ਬਾਇਓਮਾਸ ਤੇਲ ਤੇ ਜੈਵਿਕ ਪਦਾਰਥਾਂ ਦੇ ਨਾਲ ਭਰਪੂਰ ਹੁੰਦਾ
1: ਜੀ।
0: ਸੋ ਇਸ ਕਰਕੇ ਅਸੀਂ ਇਸ ਬਾਇਓਮਾਸ ਨੂੰ ਇਸਤੇਮਾਲ ਕਰਕੇ ਤੋ ਅਲੱਗ ਅਲੱਗ ਤਰ੍ਹਾਂ ਦੇ ਬਾਇਓ ਫਿਊਲ ਜਿਵੇਂ ਕਿ ਬਾਇਓ ਡੀਜ਼ਲ ਹੈ, ਬਾਇਓ ਇਥੇਨੋਲ ਹੈ, ਬਾਇਓ ਗੈਸ ਹੈ, ਇਹਨੂੰ ਤਿਆਰ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਨੈਚੁਰਲ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਹੈਗਾ ਵੈ ਕਿ ਪਾਣੀ ਦੀ ਗੰਦਗੀ ਨੂੰ ਘਟਾਉਂਦੀ ਹੈ ਬਿਨਾਂ ਊਰਜਾ ਦਾ ਇਸਤੇਮਾਲ ਕੀਤਿਆਂ, ਤੇ ਨਾਲ ਦੀ ਨਾਲ ਬਾਇਓ ਫਿਊਲ ਪ੍ਰੋਡਕਸ਼ਨ ਦਾ ਜਿਹੜਾ ਹੈਗਾ ਉਹਦੇ ਵਿੱਚ ਆਪਣੇ ਕੋਲ ਸਾਨੂੰ ਬਾਇਓਮਾਸ ਮਿਲ ਜਾਂਦਾ ਹੈ ਜਿੱਥੋਂ ਕਿ ਅਸੀਂ ਬਾਇਓ ਫਿਊਲ ਪ੍ਰੋਡਿਊਸ ਕਰ ਸਕਦੇ।
1: ਵੈਸੇ ਸਰ ਦੇਖ ਲਓ
0: ਇਸ ਟੌਪਿਕ ਦਾ ਮਤਲਬ ਹੈ
1: ਜੀ, ਮੈਂ ਇਹ ਕਹਿ ਰਹੀ ਸੀ ਕਿ ਵੈਸੇ ਦੇਖ ਲਓ ਕੁਦਰਤ ਦੀ ਜਿਹੜੀ ਵੀ ਚੀਜ਼ ਹੈ ਹਨਾ, ਦੇਖਣ ਨੂੰ ਸਾਨੂੰ ਗੰਦੀ ਲੱਗ ਸਕਦੀ ਹੈ, ਲੇਕਿਨ ਕੁਦਰਤ ਨੇ ਜੋ ਵੀ ਚੀਜ਼ ਬਣਾਈ ਹੈ ਨਾ ਇਸ ਧਰਤੀ 'ਤੇ, ਉਹਦਾ ਕੋਈ ਨਾ ਕੋਈ ਕਾਰਨ ਹੈ, ਔਰ ਉਹ ਇਸ ਧਰਤੀ ਲਈ ਕਿਸੇ ਨਾ ਕਿਸੇ ਵੀ ਤਰੀਕੇ ਦੇ ਨਾਲ ਜ਼ਰੂਰੀ ਹੈ। ਔਰ ਜੇ ਹੁਣ ਅਸੀਂ ਗੱਲ ਕਰੀਏ ਵਾਪਸ ਇਸ ਟੌਪਿਕ 'ਤੇ ਆਈਏ ਕਿ ਪੰਜਾਬ ਵਿੱਚ ਮਤਲਬ ਛੱਪੜਾਂ ਦੀ ਸਫਾਈ ਦੀ ਹੈ ਨਾ, ਤੁਸੀਂ ਗੱਲ ਇਹ ਕਰ ਰਹੇ ਹੋ ਕਿ ਪੰਜਾਬ ਵਿੱਚ ਲਗਭਗ ਕਿੰਨੇ ਕੁ ਪਿੰਡਾਂ ਦੇ ਛੱਪੜ ਜਾਂ ਤਲਾਬ ਨੇ, ਅਤੇ ਇਹ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਨੇ, ਕਿਉਂਕਿ ਪਿੱਛੇ ਗਏ ਤਾਂ ਛੱਪੜਾਂ ਨੂੰ ਪੂਰਨ ਦਾ ਵੀ ਕੰਮ ਸ਼ੁਰੂ ਹੋ ਗਿਆ ਸੀ ਕਿ ਸ਼ਾਇਦ ਇਹ ਗੰਦਗੀ ਫੈਲਾ ਰਹੇ ਨੇ ਜਾਂ ਜੋ ਵੀ ਆ। ਔਰ ਇੱਕ ਚੀਜ਼ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੂੰਗੀ ਕਿ ਇਹ ਜਿਹੜਾ ਛੱਪੜਾਂ ਦੇ ਵਿੱਚ ਪਾਣੀ ਆਉਂਦਾ ਹੈ ਗੰਦਾ, ਇਹ ਕਿੱਥੋਂ ਆਉਂਦਾ ਹੈ, ਅਤੇ ਇਹਦੀ ਕੋਈ ਮਤਲਬ ਮਾਤਰਾ ਵੀ ਤੈਅ ਹੁੰਦੀ ਹੈ ਜਾਂ ਕਿੱਦਾਂ?
0: ਹਾਂਜੀ ਮੈਡਮ, ਤਕਰੀਬਨ ਜੋ ਪੰਜਾਬ ਦਾ ਡਾਟਾ ਹੈਗਾ ਉਹਦੇ ਮੁਤਾਬਿਕ ਤਕਰੀਬਨ 13 ਤੋਂ ਲੈ ਕੇ 15,000 ਜਿਹੜੇ ਨੇ ਉਹ ਪਿੰਡਾਂ ਦੇ ਛੱਪੜ ਨੇ
1: ਜੀ।
0: ਔਰ ਇਹ ਜ਼ਿਆਦਾ ਤੌਰ ਤੇ ਮਾਲਵਾ ਰੀਜਨ ਦੇ ਵਿੱਚ ਥੋੜੇ ਜਿਹੇ ਜ਼ਿਆਦਾ ਨੇ, ਬਾਕੀ ਆਲ ਓਵਰ ਪੰਜਾਬ ਜਿਹੜੇ ਸਪਰੈਡ ਹੋਏ ਹੋਏ ਨੇ
1: ਜੀ।
0: ਔਰ ਜਿਹੜਾ ਇਹਨਾਂ 'ਚ ਪਾਣੀ ਆਉਂਦਾ ਵੈ ਉਹ ਜਿਹੜੇ ਆਪਣਾ ਕਿਚਨ ਬਾਥਰੂਮ ਜਿਹੜੇ ਮਤਲਬ ਡੋਮੈਸਟਿਕ ਵੇਸਟ ਦੇ ਇਲਾਵਾ ਜਿਹੜਾ ਐਗਰੀਕਲਚਰ ਦਾ ਰਨ ਆਫ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ, ਖੇਤਾਂ ਦਾ ਪਾਣੀ, ਮੀਂਹ ਦਾ ਪਾਣੀ, ਜਿਹੜਾ ਲਾਈਫ ਸਟੋਕ ਡੰਗਰ ਰੱਖੇ ਹੁੰਦੇ ਨੇ ਉਹਨਾਂ ਦਾ ਪਾਣੀ, ਵੇਸਟ ਵਾਟਰ ਜਿਹੜਾ ਹੈਗਾ ਵੈ, ਔਰ ਉਹਦੇ ਨਾਲ ਨਾਲ ਜਿਹੜੀਆਂ ਕੋਈ ਨਹਿਰਾਂ ਦਾ ਸੀਪੇਜ ਹੋ ਕੇ ਪਾਣੀ ਆਉਂਦਾ ਵੈ ਉਹ ਇਹਨਾਂ ਦੇ ਵਿੱਚ ਪਾਇਆ ਜਾਂਦਾ ਵੈ
1: ਜੀ।
0: ਤੇ ਮਤਲਬ ਅਗਰ ਅਸੀਂ ਇਹ 13-15 ਹਜ਼ਾਰ ਦੇ ਵਿੱਚੋਂ 10,000 ਪੌਂਡ ਵੀ ਅਗਰ ਸਾਇੰਟੀਫਿਕਲੀ ਤਰੀਕੇ ਨਾਲ ਕਲੀਨ ਕਰੀਏ, ਜਿਹਦੇ ਕਿ ਸਾਡਾ ਇਹ ਸਿਸਟਮ ਹੈਗਾ ਵੈ ਮਾਈਕਰੋ ਐਲਗੀ ਤੇ ਮਾਈਕਰੋਬੀਅਲ ਜਿਹੜੇ ਸਿਸਟਮ ਦੇ ਨਾਲ, ਤਾਂ ਅੰਦਾਜ਼ਨ ਇੱਕ ਮੋਟੇ ਅੰਦਾਜ਼ੇ ਦੇ ਨਾਲ ਤਕਰੀਬਨ 5 ਤੋਂ ਲੈ ਕੇ 10 ਮਿਲੀਅਨ ਲੀਟਰ
1: ਜੀ
0: ਪਾਣੀ ਇੱਕ ਪੌਂਡ ਦੇ, ਹਰ ਇੱਕ ਪੌਂਡ ਦੇ ਵਿੱਚ ਪੂਰੇ ਸਾਲ ਦੇ ਵਿੱਚ ਜਿਹੜਾ ਉਹ ਟ੍ਰੀਟ ਕੀਤਾ ਜਾ ਸਕਦਾ ਹੈ। ਔਰ ਉਹਦੇ ਤੋਂ ਅਗਰ ਅਸੀਂ ਸਾਰੇ 10,000 ਪੌਂਡ ਦੀ ਗੱਲ ਕਰੀਏ ਤਾਂ 1-2 ਲੱਖ ਹੈਕਟੇਅਰ ਲੈਂਡ ਨੂੰ ਜਿਹੜਾ ਹੈਗਾ ਉਹ ਆਪਾਂ ਇਰੀਗੇਟ ਕਰ ਸਕਦੇ ਹਾਂ, ਉਹਦੇ 'ਚ ਪਾਣੀ ਦੇ ਸਕਦੇ ਹਾਂ। ਸੋ ਇਹਦੇ ਨਾਲ ਇਹ ਜਿਹੜੀ ਪਾਣੀ ਦੀ ਜਿਹੜੀ ਵੇਸਟ ਵਾਟਰ ਦੀ ਰੀਸਟੋਰੇਸ਼ਨ ਦੇ ਨਾਲ ਆਪਾਂ ਗਰਾਊਂਡ ਵਾਟਰ ਡਿਪਲੀਸ਼ਨ ਘਟਾ ਸਕਦੇ ਹਾਂ, ਵੇਸਟ ਵਾਟਰ ਨੂੰ ਰੀਸਾਈਕਲ ਕਰ ਸਕਦੇ ਹਾਂ, ਔਰ ਨਾਲ ਦੀ ਨਾਲ ਜਿਹੜਾ ਇਹਦੇ ਵਿੱਚ ਅਸੀਂ ਬਾਇਓਮਾਸ ਪ੍ਰੋਡਿਊਸ ਕਰਕੇ ਬਾਇਓਫਿਊਲ ਜਿਹੜੇ ਨੇ ਉਹ ਬਣਾ ਸਕਦੇ ਹਾਂ।
1: ਇੱਕ ਸਿੰਪਲ ਤੇ ਸਿੱਧਾ ਸਰ ਸਵਾਲ ਇਹ ਹੈ ਕਿ ਕੀ ਇਹ ਜਿਹੜਾ ਸਾਫ ਪਾਣੀ, ਇਹ ਜਿਹੜਾ ਮਤਲਬ ਤੁਸੀਂ ਵੇਸਟ ਵਾਟਰ ਮੈਨੇਜਮੈਂਟ ਦਾ ਇਹ ਤਰੀਕਾ ਦੱਸਿਆ ਵੀ ਪਾਣੀ ਸਾਫ਼ ਹੋ ਗਿਆ, ਕੀ ਇਹ ਪਾਣੀ ਜਿਹੜਾ ਸਾਫ਼ ਕੀਤਾ ਗਿਆ ਇਸ ਪ੍ਰੋਸੈਸ ਦੇ ਜ਼ਰੀਏ, ਇਹ ਦੇ ਨਾਲ ਜਿਹੜੀ ਜ਼ਮੀਨ ਦੀ ਸਿੰਚਾਈ ਕੀਤੀ ਜਾ ਸਕਦੀ ਹੈ?
0: ਹਾਂਜੀ, ਇਹੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਸ ਪਾਣੀ ਦੇ ਨਾਲ ਖੇਤਾਂ ਦੀ ਸਿੰਚਾਈ ਜਿਹੜੀ ਹੈਗੀ ਉਹ ਕੀਤੀ ਜਾ ਸਕਦੀ ਹੈ। ਜੇ ਅਸੀਂ 10,000 ਪੌਂਡ ਦੀ ਗੱਲ ਕਰੀਏ, ਜੇ ਅਸੀਂ ਸਪੋਜ਼ ਕਰੋ 10,000 ਪੌਂਡ ਵੀ ਸਾਇੰਟੀਫਿਕ ਤਰੀਕੇ ਦੇ ਨਾਲ ਕਰ ਲਏ ਤਾਂ ਉਹਦੇ ਤੋਂ ਤਕਰੀਬਨ ਅਸੀਂ 1-2 ਲੱਖ ਹੈਕਟੇਅਰ ਲੈਂਡ ਜਿਹੜਾ ਹੈਗਾ ਉਹਦੀ ਸਿੰਚਾਈ ਜਿਹੜੀ ਹੈ ਉਹ ਪੋਸੀਬਲ ਹੋ ਸਕਦੀ ਹੈ
1: ਜੀ। ਤੇ ਇਹ ਜਿਹੜਾ ਸਰ ਤੁਸੀਂ ਆਪਣਾ ਰਿਸਰਚ ਪ੍ਰੋਜੈਕਟ ਸੀਗਾ ਤੁਹਾਡਾ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਅਹਿਮ ਪ੍ਰਾਪਤੀਆਂ ਰਹੀਆਂ, ਔਰ ਕਿਹੜੀਆਂ ਕੁਝ ਇੱਦਾਂ ਦੀਆਂ ਚੀਜ਼ਾਂ ਵੀ ਰਹੀਆਂ ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ ਸੀਗੀ ਲੇਕਿਨ ਬਹੁਤ ਇੰਟਰਸਟਿੰਗਲੀ ਉਹ ਸਾਹਮਣੇ ਆਈਆਂ ਪੋਜ਼ਿਟਿਵ ਆਊਟਕਮ ਦੇ ਨਾਲ?
0: ਹਾਂਜੀ, ਨਹੀਂ ਇਹ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਜੀ। ਇਹ ਤਕਰੀਬਨ ਜਿਹੜਾ ਪ੍ਰੋਜੈਕਟ ਸਾਡਾ ਸੀਗਾ 3 ਸਾਲ ਦਾ ਪ੍ਰੋਜੈਕਟ, 2022-25 ਤੱਕ ਚੱਲਿਆ, ਔਰ ਉਹਦੇ ਦੌਰਾਨ ਅਸੀਂ ਪੰਜਾਬ ਦੇ 5 ਅਲੱਗ-ਅਲੱਗ ਐਗਰੋਕਲਾਈਮੈਟਿਕ ਜ਼ੋਨਸ ਦੇ ਵਿੱਚੋਂ ਜਿਹੜੇ ਇਹ ਖਾਸ ਕਿਸਮ ਦੇ ਮਾਈਕਰੋ ਐਲਗੀ ਤੇ ਮਾਈਕਰੋਬੀਅਲ ਜਿਹੜੇ ਬੈਕਟੀਰੀਅਲ ਕੰਸੋਰਸ਼ੀਆ ਨੇ ਉਹਨਾਂ ਨੂੰ ਅਸੀਂ ਲੱਭਿਆ, ਔਰ ਉਹਨਾਂ ਦੇ ਉੱਤੇ ਜਿਹੜਾ ਅਸੀਂ ਸਟੱਡੀ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਗੰਦੇ ਪਾਣੀ ਦੇ ਕੁਛ ਪੈਰਾਮੀਟਰ ਹੁੰਦੇ ਨੇ ਜਿਹਨਾਂ ਚੋਂ ਖਾਸ ਤੌਰ ਤੇ BOD ਔਰ COD ਕਿ ਕਿੰਨਾ ਕੁ ਉਹਨਾਂ 'ਚ ਗੰਦਗੀ ਹੈ ਉਹ ਦੱਸਦੇ ਨੇ। ਜੇ ਕਿਸੇ ਪਾਣੀ ਦੀ BOD ਜ਼ਿਆਦਾ ਹੈ ਤਾਂ ਇਹਦਾ ਮਤਲਬ ਉਹਦੇ 'ਚ ਗੰਦਗੀ ਜ਼ਿਆਦਾ ਵੈ। ਸੋ ਉਹਨੂੰ ਸਰਕਾਰ ਨੇ ਜਿਹੜੇ ਨੇ PPCB ਵੱਲੋਂ, CPCB ਵੱਲੋਂ, ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡਸ ਨੇ ਉਹਨਾਂ ਦੇ ਵੱਲੋਂ ਇਹ ਤੈਅ ਕੀਤਾ ਹੋਇਆ ਕਿ ਉਹਦੇ ਵਿੱਚ ਜਿਹੜੀ BOD ਦੀ ਮਾਤਰਾ ਹੈਗੀ ਹੈ ਉਹ 100 ਮਿਲੀਗ੍ਰਾਮ ਪਰ ਲੀਟਰ ਤੋਂ ਘੱਟ ਹੋਣੀ ਚਾਹੀਦੀ। ਸੋ ਇਹ ਤਕਰੀਬਨ ਜਿਹੜੇ ਅਸੀਂ ਲੱਭੇ ਨੇ ਮਾਈਕਰੋ ਐਲਗੀ, ਇਹ ਤਕਰੀਬਨ 30 ਦਿਨਾਂ ਦੇ ਵਿੱਚ

0: ਇਸ ਨੂੰ ਘਟਾ ਦਿੰਦੇ ਨੇ ਔਰ ਇਹ ਵਿਦ ਇਨ ਲਿਮਿਟਸ ਲਿਆਉਂਦੇ ਨੇ ਕਿ ਅਸੀਂ ਉਹਨੂੰ ਇਰੀਗੇਟ ਕਰ ਸਕੀਏ। ਇੱਕ ਤਾਂ ਸਾਡੀ ਅਚੀਵਮੈਂਟ ਇਹ ਰਹੀ
1: ਜੀ।
0: ਦੂਸਰਾ ਇਹ ਹੋਇਆ ਕਿ ਅਸੀਂ ਦੇਖਿਆ ਕਿ ਆਮ ਤੌਰ ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਖਾਸ ਤੌਰ ਤੇ ਸਬਜ਼ੀਆਂ ਹੋ ਗਈਆਂ ਜਾਂ ਗੰਦੇ ਪਾਣੀ ਦੇ ਨਾਲਿਆਂ ਦੀ ਸਿੰਚਾਈ ਹੁੰਦੀ ਹੈ, ਜਿਵੇਂ ਮੈਂ ਲੁਧਿਆਣਾ ਨੂੰ ਬਿਲੋਂਗ ਕਰਦਾ ਤੇ ਇੱਥੇ ਕਈ ਵਾਰੀ ਕਹਿ ਦਿੰਦੇ ਕਿ ਜੀ ਇਹ ਬੁੱਢੇ ਨਾਲਾ ਜਿਹੜਾ ਕਿ ਬਹੁਤ ਇੱਕ ਗੰਦਗੀ ਜਿਹਦੇ ਚ ਸੁੱਟੀ ਜਾਂਦੀ ਹੈ ਔਰ ਉਹਦੇ ਪਾਣੀ ਦਾ ਇਸਤੇਮਾਲ ਕਰਕੇ ਸਬਜ਼ੀਆਂ ਉਗਾਈਆਂ ਜਾ ਰਹੀਆਂ ਨੇ। ਲੇਕਿਨ ਇਹ ਨਾ ਇਹ ਅਸੀਂ ਦੇਖਿਆ ਕਿ ਇਸ ਪ੍ਰੋਜੈਕਟ ਦੇ ਵਿੱਚ ਕਿ ਜਿਹੜਾ ਅਸੀਂ ਪਾਣੀ ਟ੍ਰੀਟ ਕੀਤਾ ਮਾਈਕਰੋਆਲਗੀ ਦੇ ਨਾਲ, ਵਿਜ਼ ਜਿਹੜਾ ਅਨਟ੍ਰੀਟਡ ਵੇਸਟ ਵਾਟਰ ਸੀ ਉਹਦੇ ਮੁਕਾਬਲੇ 12% ਦੇ ਕਰੀਬ ਜਿਹੜੀ ਸੀਗੀ ਸਾਡੀ ਉਹ ਝਾੜ ਜਿਹੜਾ ਉਹ ਵਧਿਆ ਕਣਕ ਦਾ
1: ਜੀ। ਯਾਨੀ ਕਿ ਇਸਨੇ ਹੋਰ ਜ਼ਿਆਦਾ ਪੈਦਾਵਾਰ ਵਧਾ ਦਿੱਤੀ,
0: ਉਹਨੇ ਜਿਹੜਾ ਅਨਟ੍ਰੀਟਡ ਪਾਣੀ ਸੀਗਾ ਉਹਦੇ ਮੁਕਾਬਲੇ ਇਹਨੇ ਜਿਹੜੀ ਹੈਗੀ 12% ਦੇ ਕਰੀਬ ਵਧਾਈ। ਬਟ ਨਾਲ ਦੀ ਨਾਲ ਵੀ ਮੈਂ ਦੱਸਣਾ ਚਾਹਾਂਗਾ ਕਿ ਜੇ ਅਸੀਂ ਜਿਹੜਾ ਧਰਤੀ ਦੇ ਤਲ ਥੱਲੇ ਪਾਣੀ ਹੈ ਗਰਾਊਂਡ ਵਾਟਰ ਜਿਹਨੂੰ ਅਸੀਂ ਕਹਿੰਦੇ ਹਾਂ,
1: ਜੇ
0: ਉਹਦੇ ਨਾਲ ਕਰੀਏ ਤੇ ਉਹਦੇ ਮੁਕਾਬਲੇ ਸਾਡੀ ਜਿਹੜੀ ਸੀਗੀ ਉਹ ਘੱਟ ਸੀਗੀ ਝਾੜ
1: ਜੀ।
0: ਬਟ ਅਦਰਵਾਈਜ਼ ਜਿਹੜਾ ਅਨਟ੍ਰੀਟਡ ਦੇ ਹਿਸਾਬ ਨਾਲ ਇਹਦਾ ਝਾੜ ਜਿਹੜਾ ਸਾਡਾ ਸੀਗਾ ਉਹ 10-12% ਵੱਧ ਆਇਆ
1: ਜੀ।
0: ਤੀਸਰੀ ਉਪਲਬਧੀ ਸਾਡੀ ਜਿਹੜੇ ਮੈਂ ਆਲਰੇਡੀ ਦੱਸਿਆ ਕਿ ਅਸੀਂ ਇਹਦੇ ਵਿੱਚ ਦੇਖਿਆ ਕਿ ਜੇ ਸਾਡੀ ਮਾਈਕਰੋਐਲਗੀ ਹੈ ਇਹਦੇ ਵਿੱਚ ਤੇਲ ਤੇ ਜਿਹੜੇ ਜੈਵਿਕ ਪਦਾਰਥ ਨੇ ਉਹਨਾਂ ਦੀ ਮਾਤਰਾ ਕਾਫੀ ਹੈਗੀ ਹੈ, ਸੋ ਇਹਨਾਂ ਦਾ ਪੋਟੈਂਸ਼ੀਅਲ ਹੈਗਾ ਕਿ ਇਹਨੂੰ ਅਸੀਂ ਬਾਇਓਡੀਜ਼ਲ ਜਾਂ ਬਾਇਓਥਨੋਲ ਜਿਹੜੀ ਹੈ ਇੱਥੋਂ ਤਿਆਰ ਕਰ ਸਕਦੇ ਹਾਂ। ਤੇ ਚੌਥੀ ਜਿਹੜੀ ਉਪਲਬਧੀ ਸਾਡੀ ਇਹਦੇ ਵਿੱਚ ਇੱਕ ਇਹ ਵੀ ਰਹੀ ਕਿ ਅਸੀਂ ਇੱਕ ਬੈਕਟਰੋਲੋਜੀਕਲ ਟੈਸਟਿੰਗ ਕਿੱਟ ਤਿਆਰ ਕੀਤੀ ਇਰੀਗੇਸ਼ਨ ਵਾਟਰ ਨੂੰ ਜੱਜ ਕਰਨ ਵਾਸਤੇ, ਇਵੈਲੂਏਟ ਕਰਨ ਵਾਸਤੇ, ਅਸੈਸਮੈਂਟ ਕਰਨ ਵਾਸਤੇ ਕਿ ਉਹ ਕੀ ਉਹ ਪਾਣੀ ਜਿਹੜਾ ਹੈਗਾ ਸਾਡਾ ਉਹ ਕੁਆਲਿਟੀ ਉਹਦੀ ਜਿਹੜੀ ਹੈਗੀ ਹੈ ਉਹ ਸਿੰਚਾਈ ਵਾਸਤੇ ਸਫੀਸ਼ੀਐਂਟ ਹੈ ਕਿ ਨਹੀਂ, ਔਰ ਪੀਏਯੂ ਨੇ ਪੀਏਯੂ ਲੁਧਿਆਣਾ ਨੇ ਇਸ ਚੀਜ਼ ਨੂੰ ਮਾਨਤਾ ਦਿੱਤੀ ਔਰ ਅੱਜ ਸਾਡੀ ਜਿਹੜੀ ਇਹ ਕਿੱਟ ਹੈਗੀ ਹੈ ਅਸੀਂ ਇਸਤੇਮਾਲ ਵੀ ਕਰ ਰਹੇ ਹਾਂ ਔਰ ਉਹ ਸੇਲ ਦੇ ਲਈ ਵੀ ਉਪਲਬਧ ਹੈਗੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ। ਸੋ ਓਵਰਆਲ ਜੇ ਦੇਖੀਏ ਤਾਂ ਜਿਹੜੇ ਪ੍ਰੋਜੈਕਟ ਨੇ ਸਾਨੂੰ ਇੱਕ ਗੰਦੇ ਪਾਣੀ ਦੀ ਸਫਾਈ, ਪਾਣੀ ਦੀ ਮੁੜ ਵਰਤੋਂ, ਬਾਇਓਫਿਊਲ ਉਤਪਾਦਨ, ਪੋਸ਼ਕ ਤੱਤਾਂ ਦੀ ਰੀਸਾਈਕਲਿੰਗ ਤੇ ਇਨਵਾਇਰਮੈਂਟ ਸਸਟੇਨੇਬਿਲਟੀ ਦਾ ਜਿਹੜਾ ਹੈਗਾ ਇੱਕ ਇੰਟੀਗ੍ਰੇਟਿਡ ਜਿਹੜਾ ਹੈਗਾ ਸਾਨੂੰ ਮਾਡਲ ਜਿਹੜਾ ਉਹ ਦਿੱਤਾ ਹੈ।
1: ਤੇ ਸਰ ਇਹ ਜਿਸ ਕਿੱਟ ਦੀ ਤੁਸੀਂ ਗੱਲ ਕੀਤੀ ਹੈ ਕਿ ਇਹ ਕਿੱਟ ਉਪਲਬਧ ਹੈ, ਇਹ ਕਿੱਟ ਮਤਲਬ ਆਮ ਕਿਸਾਨਾਂ ਦੇ ਜਾਂ ਵਰਗ ਦੇ ਉਹਦੇ ਵਿੱਚ ਪਹੁੰਚ ਵਿੱਚ ਹੈ ਜਾਂ ਕਿੰਨੀ ਕੁ ਮਹਿੰਗੀ ਜਾਂ ਇਸ ਦਾ ਰੇਟ ਕੀ ਹੈ?
0: ਮੈਡਮ 100 ਰੁਪਏ ਦੀ ਕਿੱਟ ਹੈਗੀ ਹੈ ਜੀ, 48 ਘੰਟੇ ਦੇ ਵਿੱਚ ਇਹ ਰੰਗ ਬਦਲ ਕੇ ਦੱਸ ਦਿੰਦੀ ਹੈ ਕਿ ਪਾਣੀ ਜਿਹੜਾ ਹੈਗਾ ਵਾ ਉਹ ਉਪਜਾਊ ਜਿਹੜੇ ਸਿੰਚਾਈ ਦੇ ਵਾਸਤੇ
1: ਜੀ
0: ਠੀਕ ਹੈ ਨਹੀਂ ਹੈ
1: ਜੀ। ਤੇ
0: ਇੱਕ ਆਮ ਇਨਸਾਨ ਇਸ ਨੂੰ ਇਸਤੇਮਾਲ ਕਰ ਸਕਦਾ ਜੀ।
1: ਜੀ ਤੇ ਹੁਣ ਜੇ ਅਸੀਂ ਇਹ ਗੱਲ ਕਰੀਏ ਤਲਾਬਾਂ ਦੇ ਪਾਣੀਆਂ ਦੀ ਜਿਹੜੀ ਸਫਾਈ ਹੈ, ਮਤਲਬ ਤਲਾਬ ਵੀ ਬਥੇਰੇ ਨੇ ਹਨਾ, ਤੇ ਇਸ ਸਫਾਈ ਦੇ ਦੌਰਾਨ ਮਤਲਬ ਇਹ ਜਿਹੜੀ ਮਾਈਕਰੋ ਐਲਗੀ ਬਾਇਓਮਾਸ ਤੋਂ ਲਗਭਗ ਕਿੰਨੀ ਕੁ ਮਾਤਰਾ ਵਿੱਚ ਬਾਇਓਫਿਊਲ ਤਿਆਰ ਕੀਤਾ ਜਾ ਸਕਦਾ ਹੈ?
0: ਮੈਡਮ ਇਹ ਸਵਾਲ ਬੜਾ ਤੁਸੀਂ ਅੱਛਾ ਪੁੱਛਿਆ ਹੈ। ਮੇਨ ਸਾਡਾ ਜਿਹੜਾ ਇਹਦੇ ਚ ਐਮਫੇਸਿਸ ਹੈਗਾ ਉਹ ਹੀ ਹੈ ਕਿ ਵੇਸਟ ਵਾਟਰ ਟ੍ਰੀਟਮੈਂਟ
1: ਜੀ।
0: ਪਰ ਜੇ ਮੈਂ ਇੱਕ ਮੋਟੇ ਤੌਰ ਦੇ ਉੱਤੇ ਆਂਕੜਿਆਂ ਦੀ ਗੱਲ ਕਰਾਂ ਤਾਂ ਤਕਰੀਬਨ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ 10 ਮਿਲੀਅਨ ਲੀਟਰ ਪਾਣੀ ਜਿਹੜਾ ਹੈਗਾ ਉਹ ਆਪਾਂ ਸਾਲ ਦੇ ਵਿੱਚ 1 ਪਾਉਂਡ ਦਾ ਕਰ ਸਕਦੇ ਹਾਂ
1: ਜੀ,
0: ਤਾਂ ਉਹਦੇ ਵਿੱਚ ਤਕਰੀਬਨ 2-5 ਟਨ ਜਿਹੜਾ ਹੈਗਾ ਉਹਦੇ ਵਿੱਚ ਬਾਇਓਮਾਸ ਜਿਹੜਾ ਉਹ ਪ੍ਰੋਡਿਊਸ ਹੋ ਸਕਦਾ ਵਾ। ਡਿਪੈਂਡ ਕਰਦਾ ਹੈ ਕਿ ਕਿੰਨੀ ਸੂਰਜ ਦੀ ਰੋਸ਼ਨੀ ਸੀਗੀ, ਉਹਦੇ ਵਿੱਚ ਨਿਊਟ੍ਰੀਐਂਟ ਲੋਡ ਕਿੰਨਾ ਹੈ ਔਰ ਸੀਜ਼ਨ ਕਿਹੋ ਜਿਹਾ ਹੈਗਾ ਵਾ।
1: ਓਕੇ,
0: ਤੋਂ ਉਹਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਉਹਦੇ ਵਿੱਚ ਕਿੰਨਾ ਤੇਲ ਤੇ ਕਿੰਨਾ ਜੈਵਿਕ ਪਦਾਰਥ ਮੌਜੂਦ ਹੈ ਤਾਂ ਉਹਦੇ ਹਿਸਾਬ ਦੇ ਨਾਲ ਇੱਕ ਮੋਟਾ ਜਿਹੜਾ ਐਸਟੀਮੇਟ ਹੈ ਉਹਦੇ ਮੁਤਾਬਿਕ 500-100 ਲੀਟਰ ਡੀਜ਼ਲ ਜਿਹੜਾ ਹੈਗਾ ਵਾ ਉਹ 1 ਪਾਉਂਡ ਦੇ ਜਿਹੜੇ ਮਾਈਕਰੋਐਲਗੀ ਤੋਂ ਪ੍ਰੋਡਿਊਸ ਹੋ ਸਕਦਾ ਹੈ ਤੇ ਤਕਰੀਬਨ 100-300 ਲੀਟਰ ਜਿਹੜਾ ਹੈਗਾ ਬਾਇਓਥਨੋਲ ਪ੍ਰੋਡਿਊਸ ਹੋ ਸਕਦਾ ਹੈ। ਸਾਨੂੰ ਲੱਗਦਾ ਵੀ ਜਿਹੜੀ ਮਾਤਰਾ ਦੇ ਹਿਸਾਬ ਨਾਲ ਘੱਟ ਲੱਗਦਾ ਵਾ। ਜਿਵੇਂ ਮੈਂ ਅੱਗੇ ਦੱਸਿਆ ਸਾਡਾ ਜਿਹੜਾ ਮੇਨ ਹੈਗਾ ਵਾ ਐਮਫੇਸਿਸ ਉਹ ਹੈਗਾ ਕਿ ਨੈਚੁਰਲ ਤਰੀਕੇ ਦੇ ਨਾਲ ਵੇਸਟ ਵਾਟਰ ਦੀ ਟ੍ਰੀਟਮੈਂਟ ਕਰਨੀ ਔਰ ਇਹਦੇ ਨਾਲ ਨਾਲ ਕਿਉਂਕਿ ਮਾਈਕਰੋਐਲਗਾ ਜਿਹੜਾ ਹੈਗਾ ਕਾਰਬਨ ਡਾਈਆਕਸਾਈਡ ਲੈ ਰਿਹਾ ਤੋਂ ਕਾਰਬਨ ਕੈਪਚਰ ਜਿਹੜਾ ਕਿ ਅੱਜ ਕੱਲ੍ਹ ਦਾ ਬੜਾ ਇੱਕ ਅਹਿਮ ਟੋਪਿਕ ਹੈ
1: ਜੀ,
0: ਅਰਬਨ ਕੈਪਚਰ ਦੇ ਵਿੱਚ ਵੀ ਜਿਹੜਾ ਇਹ ਫਾਇਦਾ ਸਾਨੂੰ ਜਿਹੜਾ ਇਹ ਦੇ ਰਿਹਾ ਵਾ ਤੇ ਇਹ ਕਿਸਮ ਦਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਡੀਸੈਂਟਰਲਾਈਜ਼ਡ ਰਿਨਿਊਏਬਲ ਐਨਰਜੀ ਪ੍ਰੋਡਕਸ਼ਨ ਦਾ ਜਿਹੜਾ ਇੱਕ ਮਾਡਲ ਬਣ ਜਾਂਦਾ। ਡੀਸੈਂਟਰਲਾਈਜ਼ਡ ਮੀਨਸ ਕਿ ਨੋਰਮਲੀ ਜਿਵੇਂ ਅਸੀਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਚੀਜ਼ ਦੀ ਪ੍ਰੋਡਕਸ਼ਨ ਕਰਦੇ ਹਾਂ ਸਾਨੂੰ ਉਹ ਚੀਜ਼ਾਂ ਨੂੰ ਲਿਜਾਣ ਵਾਸਤੇ ਉੱਥੇ ਉਹਨਾਂ ਫੈਕਟਰੀਆਂ ਤੱਕ ਲਿਜਾਣਾ ਪੈਂਦਾ ਵਾ। ਡੀਸੈਂਟਰਲਾਈਜ਼ਡ ਮੀਨਸ ਕਿ ਪੌਂਡ ਦੇ ਲੈਵਲ ਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਰਿਨਿਊਏਬਲ ਐਨਰਜੀ ਪ੍ਰੋਡਕਸ਼ਨ ਜਿਹੜੀ ਹੈ ਉਹ ਕਰ ਸਕਦੇ ਹਾਂ।

0: ਬਹੁਤ ਹੀ ਇੰਟਰਸਟਿੰਗ ਜਿਹਾ ਟੋਪਿਕ ਹੈ, ਔਰ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਜਿੰਨੀ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਜਾਣਦੇ ਜਾਵਾਂਗੇ ਉਨਾ ਹੋਰ ਇੰਟਰਸਟ ਬਣਦਾ ਜਾ ਰਿਹਾ, ਲੇਕਿਨ ਕਿਉਂਕਿ ਸਮਾਂ ਬਹੁਤ ਘੱਟ ਹੈ, ਆਖਿਰ ਵਿੱਚ ਮੈਂ ਸਿਰਫ ਇੰਨਾ ਤੁਹਾਡੇ ਤੋਂ ਜਾਣਨਾ ਚਾਹੂੰਗੀ, ਲਾਸਟ ਵਿੱਚ ਇੱਕ ਸਵਾਲ ਹੋਰ ਹੈ ਸਰ ਮੇਰਾ, ਕਿ ਪਾਣੀ ਦੀ ਸਫਾਈ ਦੇ ਲਈ ਇਹ ਜਿਹੜੇ ਮਾਈਕਰੋ ਐਲਗੀ ਹੁੰਦੀ ਹੈ ਜਾਂ ਜਿਸ ਨੂੰ ਆਪਾਂ ਬਾਇਓਮਾਸ ਕਹਿੰਦੇ ਹਾਂ, ਕਿ ਤਲਾਬਾਂ ਵਿੱਚ ਕਿੰਨੀ ਕੁ ਮਾਤਰਾ ਦੇ ਵਿੱਚ ਹੈ ਅਤੇ ਕਿਹੜੇ ਤਰੀਕੇ ਦੇ ਨਾਲ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ?
1: ਮੈਡਮ, ਇਹ ਬੜਾ ਅੱਛਾ ਸਵਾਲ ਹੈ ਜੀ, ਕਿਉਂਕਿ ਇਹ ਸਾਨੂੰ ਕਈ ਵਾਰੀ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹਦਾ ਮਤਲਬ ਜੇ ਇੱਕ ਵਾਰੀ ਅਸੀਂ ਮਾਈਕਰੋ ਐਲਗੀ ਉਹਦੇ ਚੋਂ ਕੱਢ ਲਏ, ਬਾਇਓਮਾਸ ਜਿਹੜਾ ਉਹਦਾ ਕੱਢ ਲਿਆ, ਤੇ ਸਾਨੂੰ ਦੁਬਾਰਾ ਉਹਦੇ ਚ ਪਾਣੇ ਪੈਣਗੇ
0: ਜੀ,
1: ਤਾਂ ਉਹ ਬੜਾ ਵੱਡਾ ਪ੍ਰੋਜੈਕਟ ਹੈ ਕਿ ਮਿਲੀਅਨ ਲੀਟਰ ਦਾ ਜਿਹੜਾ ਪਾਣੀ ਹੈਗਾ ਉਹਦੇ ਵਿੱਚ ਉਹ ਅਸੀਂ ਉਹਨੂੰ ਤਿਆਰ ਕਰਕੇ ਤੇ ਜਿਹੜਾ ਹੈਗਾ ਉਹਨਾਂ ਮਾਈਕਰੋ ਐਲਗੀ ਨੂੰ ਉਹਦੇ ਵਿੱਚ ਐਡ ਕਰੀਏ। ਸੋ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ ਕਿ ਅਗਰ ਅਸੀਂ ਤਕਰੀਬਨ 70% ਵੀ ਜਿਹੜਾ ਜਿਹੜੀ ਮੈਂ ਤੁਹਾਨੂੰ ਅੰਕੜੇ ਦੱਸੇ ਨੇ ਜਿਹੜੇ ਬਾਇਓ ਡੀਜ਼ਲ ਤੇ ਬਾਇਓ ਇਥੇਨੋਲ ਦੇ, ਉਹ ਇਹ ਦੱਸੇ ਨੇ ਮੈਂ 70% ਦੇ ਹਿਸਾਬ ਨਾਲ ਕਿ ਅਸੀਂ ਅਗਰ 70% ਉਹਦੇ ਚੋਂ ਕੱਢ ਲਈਏ ਬਾਇਓਮਾਸ, 30% ਵਿੱਚ ਰਹਿਣ ਦਈਏ ਜਿਹੜਾ ਕਿ ਫਰਦਰ, ਕਿਉਂਕਿ ਜਿਹੜਾ ਇਹ ਵੇਸਟ ਹੈਗਾ ਕੰਟੀਨਿਊਸਲੀ ਆ ਰਿਹਾ ਵਾ, ਤੋ ਇਹਨੂੰ ਇਹ ਜਿਹੜਾ ਹੈਗਾ ਇਹ ਟ੍ਰੀਟ ਕਰਦਾ ਰਹੇਗਾ
0: ਜੀ।
1: ਸੋ ਉਹ ਆਪਣੇ ਆਪ ਜਿਹੜਾ ਹੈਗਾ ਉਹ ਸੂਰਜ ਦੀ ਰੋਸ਼ਨੀ ਦੇ ਵਿੱਚ ਵੱਧ ਜਾਂਦਾ ਵਾ, ਸੋ 30% ਵਿੱਚ ਰਹਿਣ ਦਈਏ, ਤੇ 70% ਜਿਹੜਾ ਹੈਗਾ ਵਾ ਉਹ ਅਸੀਂ ਕੱਢ ਕੇ ਉਹ ਤੋਂ ਬਾਇਓ ਇਥੇਨੋਲ ਜਾਂ ਬਾਇਓ ਡੀਜ਼ਲ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਸਕਦਾ ਜੀ। ਜਿੱਥੇ ਤੱਕ ਗੱਲ ਹੈਗੀ ਹੈ ਕਿ ਇੱਕ ਨਵਾਂ ਪੌਂਡ ਜਿਹੜਾ ਹੈਗਾ ਉਹਨੂੰ ਅਸਟੈਬਲਿਸ਼ ਕਰਨਾ ਜਾਂ ਐਕਟੀਵੇਟ ਕਰਨਾ, ਉਹਦੇ ਵਾਸਤੇ ਅਸੀਂ ਸਾਇੰਟਿਫਿਕਲੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦੇ ਚ ਥਾਪਰ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ ਉਹ ਚ ਕਾਫੀ ਕੰਮ ਕਰ ਰਹੀ ਹੈ ਕਿ ਛੱਪੜਾਂ ਨੂੰ ਕਿਸ ਤਰੀਕੇ ਦੇ ਨਾਲ ਪੱਕਾ ਕਰਕੇ ਉਹਦੇ ਵਿੱਚ ਅਸੀਂ ਜਿਹੜੇ ਇਹ ਮਾਈਕਰੋ ਐਲਗੀ ਤਿਆਰ ਕੀਤੇ ਨੇ ਇਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਪਹਿਲਾਂ ਲੈਬੋਰਟਰੀ ਦੇ ਵਿੱਚ ਪੌਂਡ ਛੋਟੇ ਪੌਂਡ ਦੇ ਵਿੱਚ ਇਹਨਾਂ ਨੂੰ ਵਧਾ ਕੇ ਫਿਰ ਅਸੀਂ ਇਹਨਾਂ ਦੇ ਵਿੱਚ ਐਡ ਕਰਦੇ ਹਾਂ
0: ਜੀ।
1: ਸੋ ਇਹ ਜਿਹੜਾ ਹੈਗਾ ਇਹਦਾ ਤਰੀਕਾ ਹੈਗਾ ਉਹਨੂੰ ਬਾਇਓਮਾਸ ਨੂੰ ਇੰਟਰੋਡਿਊਸ ਕਰਨ ਦਾ ਪੌਂਡਸ ਦੇ ਵਿੱਚ, ਜਾਂ ਤਾਂ 70% 30% ਵਿੱਚ ਰਹਿਣ ਦਈਏ, 70% ਇਸਤੇਮਾਲ ਕਰ ਲਈਏ ਬਾਇਓਮਾਸ ਜਿਹੜਾ ਹੈਗਾ ਬਾਇਓਥੋਰ ਬਣਾਉਣ ਵਾਸਤੇ, ਤੇ ਜਾਂ ਫਿਰ ਜਿਹੜੇ ਨਵੇਂ ਪੌਂਡਸ ਨੇ ਉਹਨਾਂ ਨੂੰ ਅਸਟੈਬਲਿਸ਼ ਕਰਨਾ ਹੋਏ ਤਾਂ ਸਾਨੂੰ ਫਿਰ ਉਹ ਬਾਹਰੋਂ ਜਿਹੜੇ ਮਾਈਕਰੋ ਐਲਗੀ ਤਿਆਰ ਕਰਕੇ ਜਿਹੜਾ ਕਿ ਥਾਪਰ ਯੂਨੀਵਰਸਿਟੀ ਪਟਿਆਲਾ ਕੰਮ ਕਰ ਰਹੀ ਹੈ, ਤੇ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਪੌਂਡ ਨੂੰ ਪਹਿਲੇ ਪੱਕਾ ਕਰਦੇ ਹਾਂ, ਪੱਕਾ ਕਰਨ ਤੋਂ ਬਾਅਦ ਉਹਦੇ ਵਿੱਚ ਫਿਰ ਅਸੀਂ ਮਾਈਕਰੋ ਐਲਗੀ ਜਿਹੜੇ ਨੇ ਉਹ ਐਡ ਕਰਦੇ ਹਾਂ। ਇਹ ਇੱਕ ਪ੍ਰੋਸੈਸ ਫੇਜ਼ਡ ਪ੍ਰੋਸੈਸ ਹੁੰਦਾ ਵਾ ਜਿਹਦੇ ਵਿੱਚ ਸਮਝ ਲਓ ਕਿ ਤਕਰੀਬਨ 3 ਤੋਂ 6 ਮਹੀਨੇ ਵੀ ਲੱਗ ਜਾਂਦੇ ਨੇ ਪੌਂਡ ਨੂੰ ਅਸਟੈਬਲਿਸ਼ ਹੁੰਦੇ ਆ
0: ਜੀ। ਸਰ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਅੱਜ ਸਮਾਂ ਕੱਢਿਆ ਔਰ ਸਾਡੇ ਲਿਸਨਰਸ ਨੂੰ ਆ ਕੇ ਟੈਲੀਫੋਨਿਕਲੀ ਇੰਨੀ ਅਹਿਮ ਜਾਣਕਾਰੀ ਦਿੱਤੀ, ਇੰਨੇ ਅਹਿਮ ਵਿਸ਼ੇ 'ਤੇ ਸਾਨੂੰ ਦੱਸਿਆ, ਚਾਨਣਾ ਪਾਇਆ। ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਟਾਈਮ ਬਹੁਤ ਥੋੜ੍ਹਾ ਸੀ, ਲੇਕਿਨ ਵਿਸ਼ਾ ਇੱਦਾਂ ਦਾ ਸੀ ਕਿ ਅਸੀਂ ਸ਼ਾਇਦ 1 ਘੰਟਾ ਵੀ ਗੱਲ ਕਰਦੇ ਤਾਂ ਉਹ ਵੀ ਘੱਟ ਹੋ ਜਾਣਾ ਸੀ, ਲੇਕਿਨ
1: ਬਿਲਕੁਲ ਠੀਕ ਹੈ।
0: ਤੁਸੀਂ ਬਹੁਤ,
1: ਮੈਨੂੰ ਵੀ ਇਸ ਚੀਜ਼ ਦੀ ਖੁਸ਼ੀ ਹੋਈ ਹੈ ਕਿ ਜੋ ਅਸੀਂ ਕੰਮ ਕਰਦੇ ਹਾਂ ਉਸ ਕੰਮ ਨੂੰ ਅਗਰ ਵੱਧ ਤੋਂ ਵੱਧ ਲੋਕ ਜਿਹੜੇ ਨੇ ਇਹਨੂੰ ਸੁਣਦੇ ਨੇ ਔਰ ਇਹਦਾ ਫਾਇਦਾ ਲੈ ਸਕਦੇ ਨੇ, ਤੇ ਉਹਦੇ ਵਾਸਤੇ ਇੱਕ ਸਾਇੰਸਦਾਨ ਦੇ ਲਈ ਖੁਸ਼ੀ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਜੀ। ਔਰ ਤੁਸੀਂ ਇਹਦੇ ਵਿੱਚ ਇੱਕ ਜ਼ਰੀਆ ਬਣੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਸਰ, ਬਹੁਤ ਬਹੁਤ ਸ਼ੁਕਰੀਆ ਵਾਂਸ ਅਗੇਨ ਐਂਡ ਹੈਵ ਅ ਗ੍ਰੇਟ ਡੇ ਅਹੈਡ। ਥੈਂਕ ਯੂ ਸਰ।
1: ਥੈਂਕ ਯੂ ਮੈਮ, ਸੇਮ ਟੂ ਯੂ
0: ਜੀ। ਔਰ ਗੱਲ ਕਰ ਰਹੇ ਸੀ ਆਪਾਂ ਡਾਕਟਰ ਗੁਰਵਿੰਦਰ ਸਿੰਘ ਕੋਚਰ ਜੀ ਦੇ ਨਾਲ, ਜੋ ਕਿ ਮਾਈਕਰੋਬਾਇਓਲੋਜਿਸਟ ਔਰ ਪ੍ਰਿੰਸੀਪਲ ਨੇ, ਔਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਸਾਨੂੰ ਦੱਸਿਆ ਕਿ ਕਿਸ ਪ੍ਰੋਜੈਕਟ ਦੇ ਨਾਲ ਜੁੜ ਕੇ ਇਹਨਾਂ ਨੇ ਕੀ ਰਿਸਰਚ ਵਰਕ ਕੀਤਾ। ਮਾਈਕਰੋ ਐਲਗੇ ਅਤੇ ਸੂਖਮ ਜੀਵਾਂ ਦੇ ਸਹਿਯੋਗ ਦੇ ਨਾਲ ਗੰਦੇ ਪਾਣੀ ਦੀ ਬਿਹਤਰ ਸਫਾਈ ਅਤੇ ਬਿਨਾਂ ਵਾਧੂ ਊਰਜਾ ਖਰਚ ਕੀਤੇ ਮਾਈਕਰੋ ਬਾਇਓਫਿਊਲ ਉਤਪਾਦਨ, ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕੀਤੀ। ਔਰ ਉਮੀਦ ਕਰਦੇ ਹਾਂ ਕਿ ਬਹੁਤ ਧਿਆਨ ਦੇ ਨਾਲ ਤੁਸੀਂ ਸੁਣਿਆ ਹੋਗਾ, ਸਮਝਣ ਦੀ ਕੋਸ਼ਿਸ਼ ਕੀਤੀ ਹੋਏਗੀ ਕਿ ਅੱਜ ਦਾ ਇਹ ਟੋਪਿਕ ਕੀ ਸੀ। ਸੋ ਫਿਲਹਾਲ ਜੇ ਪਾਣੀ ਦੀ ਗੱਲ ਹੋਈ ਹੈ, ਪਾਣੀ ਦੀ ਸਫਾਈ ਦੀ ਗੱਲ ਹੋਈ ਹੈ, ਤਾਂ ਮੈਨੂੰ ਲੱਗਦਾ ਕਿ ਗੀਤ ਵੀ ਜ਼ਰੂਰ ਸੁਣਨਾ ਬਣਦਾ ਹੈ। ਪੂਜਾ ਟੋਹਾਨੀ ਤੁਹਾਡੇ ਨਾਲ FM ਰੇਨਬੋ 'ਤੇ। ਗੁੱਡ ਮਾਰਨਿੰਗ ਜਲੰਧਰ।

ਮੈਂ ਵੀ ਹਾਂ ਔਰ ਤੁਸੀਂ ਵੀ ਹਾਂ, ਆਪਾਂ ਸਾਰੇ ਇੱਥੇ ਇਕੱਠੇ ਹੀ ਹਾਂ ਔਰ ਟਿਊਨ ਕੀਤਾ ਹੋਇਆ ਜੀ ਤੁਸੀਂ ਐਫ ਐਮ ਰੇਨਬੋ ਨੂੰ, ਔਰ ਫਿਲਹਾਲ ਟਾਈਮ ਹੈ ਜੀ 8:24 ਔਰ ਪੂਰੇ ਸੈਕਿੰਡ ਕਦੀ ਨਹੀਂ ਹੁੰਦੇ, ਟਾਈਮ ਬਹੁਤ ਜਲਦੀ ਭੱਜਦਾ, ਤੁਹਾਨੂੰ ਕੀ ਲੱਗੋ ਮੈਂ ਕਹੂੰਗੀ ਪੂਰੇ 6 ਸੈਕਿੰਡ, ਕਹਿ ਤਾਂ ਦਊਂਗੀ, ਬੋਲਦੇ ਬੋਲਦੇ ਤਾਂ 7 ਹੋ ਜਾਣੇ ਨੇ। ਹਾਂ ਔਰ ਦੇਖੋ ਗੱਲਾਂ ਕਰਦੇ ਕਰਦੇ 1.5 ਘੰਟਾ ਕਿਵੇਂ ਬੀਤ ਗਿਆ, ਪਤਾ ਕਿੱਥੇ ਲੱਗਿਆ, ਔਰ ਹੁਣ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਸਾਰੀਆਂ ਗੱਲਾਂ ਆਪਾਂ ਕਰ ਲਈਆਂ ਨਾ, ਤੇ ਹੁਣ ਟਾਈਮ ਹੈ ਜਲਦੀ ਦੇ ਨਾਲ ਇੱਕ ਕੁਇਕ ਰੈਸਿਪੀ ਤੁਹਾਨੂੰ

ਦੇਣ ਦਾ। ਸੋ ਅੱਜ ਮੈਂ ਤੁਹਾਨੂੰ ਦੱਸੂੰਗੀ ਕਿ ਉਹ ਕਿਹੜੀ ਰੈਸਿਪੀ ਹੈ ਜਿਸ ਦੇ ਨਾਲ ਅਸੀਂ ਗਰਮੀਆਂ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਹੈ ਨਾ ਗਰਮੀ ਵੀ ਪੈਣੀ ਆ ਔਰ ਕੁਛ ਨਾ ਕੁਛ ਬੰਦੇ ਨੂੰ ਹੋ ਹੀ ਜਾਂਦਾ ਹੈ ਨਾ, ਔਰ ਅਸੀਂ ਕੀ ਜਿਹੜੇ ਐਂਟੀਬਾਇਓਟਿਕ ਲੈ ਲੈਂਦੇ ਹਾਂ ਸਾਡੀ ਗੱਟ ਦੇ ਗੁੱਡ ਬੈਕਟੀਰੀਆਸ ਨੂੰ ਖਰਾਬ ਕਰ ਦਿੰਦਾ। ਸੋ ਗੁੱਡ ਬੈਕਟੀਰੀਆ ਖਰਾਬ ਨਾ ਹੋਣ, ਗੱਟ ਦੇ ਵਿੱਚ ਸਾਰੇ ਅੱਛੇ ਅੱਛੇ ਬੈਕਟੀਰੀਆ ਜਲਦੀ ਜਲਦੀ ਵਾਪਸ ਆ ਜਾਣ, ਉਸ ਦੇ ਲਈ ਗੱਟ ਹੀਲਿੰਗ ਦੇ ਲਈ ਆਪਾਂ ਅੱਜ ਬਣਾਵਾਂਗੇ ਫਰਮੈਂਟਡ ਰਾਈਸ ਕਾਂਜੀ। ਚੌਲਾਂ ਦੀ ਕਾਂਜੀ ਬਣਦੀ ਹੈ ਔਰ ਡਾਕਟਰਸ ਵੀ ਇਸਨੂੰ ਬਹੁਤ ਐਡਵਾਈਸ ਕਰਦੇ ਨੇ ਕਿਉਂਕਿ ਇਹ ਸਾਡੇ ਆਂਤ ਦੇ ਲਈ ਬਹੁਤ ਠੰਡਕ ਵਾਲੀ ਵੀ ਹੁੰਦੀ ਹੈ ਔਰ ਹੈਲਦੀ ਵੀ ਹੁੰਦੀ ਹੈ। ਸੋ ਕਰਨਾ ਕੀ ਹੈ, ਵੈਸੇ ਆਪਣੇ ਘਰ ਦੇ ਵਿੱਚ ਅਗਰ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦੇ ਹੀ ਹੈ ਨਾ ਜਿਹੜੇ ਬੋਇਲਡ ਰਾਈਸ ਹੁੰਦੇ ਨੇ, ਬੋਇਲਡ ਬਣੇ ਹੋਏ ਚਾਵਲ ਲੈਣੇ ਨੇ ਤੁਸੀਂ, ਸੋਫਟ ਹੋਣ ਹੈ ਨਾ ਥੋੜ੍ਹੇ ਜਿਹੇ, ਅੱਧਾ ਕੁ ਕੱਪ ਤੁਸੀਂ ਚਾਵਲ ਲੈ ਸਕਦੇ ਹੋ। ਅੱਧਾ ਕੱਪ ਚਾਵਲ ਦੇ ਵਿੱਚ ਡੇਢ ਕੁ ਕੱਪ ਤੁਸੀਂ ਪਾਣੀ ਦਾ ਪਾ ਦੇਣਾ ਹੈ, ਫਿਲਟਰਡ ਵਾਟਰ ਪਾਉਣਾ ਹੈ ਔਰ ਰੂਮ ਟੈਂਪਰੇਚਰ ਵਾਲਾ ਪਾਣੀ, ਗਰਮ ਨਾ ਹੋਵੇ ਠੰਡਾ ਨਾ ਹੋਵੇ। ਉਸਦੇ ਵਿੱਚ ਇਸ 'ਚ ਥੋੜ੍ਹਾ ਜਿਹਾ ਸੇਂਦਾ ਨਮਕ, ਨਮਕ ਪਾ ਸਕਦੇ ਹੋ ਪਿੰਚ, ਜ਼ਿਆਦਾ ਨਹੀਂ ਪਾਉਣਾ, ਥੋੜ੍ਹਾ ਜਿਹਾ ਪਾਣਾ, ਵੈਸੇ ਇਹ ਆਪਸ਼ਨਲ ਹੈ ਲੇਕਿਨ ਪਾ ਸਕਦੇ ਹੋ ਸਵਾਦ ਲਈ। ਔਰ ਉਸ ਤੋਂ ਬਾਅਦ ਇਸਨੂੰ ਕੀ ਕਰਨਾ ਹੈ ਤੁਸੀਂ, ਇਸਦੇ ਵਿੱਚ ਥੋੜ੍ਹਾ ਜਿਹਾ ਬਟਰ ਮਿਲਕ ਯਾਨੀ ਕਿ ਲੱਸੀ ਵੀ ਪਾ ਸਕਦੇ ਹੋ ਔਰ ਦੂਸਰੀ ਆਪਸ਼ਨ ਹੈ ਦਹੀਂ ਦੀ, ਇਹਨਾਂ ਦੋਨਾਂ ਵਿੱਚ ਕੋਈ ਵੀ ਚੀਜ਼ ਇੱਕ ਪਾ ਸਕਦੇ ਹੋ ਔਰ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਕੇ ਰਾਤ ਭਰ ਰਹਿਣ ਦਿਓ। ਅਤੇ ਸਵੇਰੇ ਕੀ ਕਰਨਾ ਹੈ ਤੁਸੀਂ, ਥੋੜ੍ਹਾ ਜਿਹਾ ਮੈਸ਼ ਕਰ ਲੈਣਾ ਹੈ, ਮਤਲਬ ਇਸਨੂੰ ਮਿਕਸ ਜਿਹਾ ਕਰ ਲੈਣਾ ਹੈ, ਮੈਸ਼ ਕਰ ਲੈਣਾ ਹੈ, ਚਮਚ ਦੇ ਨਾਲ ਵੀ ਕਰ ਸਕਦੇ ਹੋ ਅਗਰ ਮੈਸ਼ ਕਰਨ ਵਾਲਾ ਇੰਸਟਰੂਮੈਂਟ ਹੈਗਾ ਹੈ ਤੁਹਾਡੇ ਘਰ 'ਤੇ, ਉਸਨੂੰ ਵੀ ਯੂਜ਼ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਇਸਨੂੰ, ਮਤਲਬ ਇਸਨੂੰ ਭਿਗੋਣਾ ਕਾਹਦੇ ਵਿੱਚ ਹੈ ਤੁਸੀਂ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜਾਂ ਤਾਂ ਜਿਹੜਾ ਕੱਚ ਦਾ ਕੋਈ ਬਰਤਨ ਹੈ ਉਹ ਜਾਂ ਫਿਰ ਮਿੱਟੀ ਦਾ ਜਿਹੜਾ ਭਾਂਡਾ ਘਰ ਦੇ ਵਿੱਚ ਉਹਦੇ ਵਿੱਚ ਹੀ ਇਸਨੂੰ ਪਾਉਣਾ ਹੈ। ਫਿਰ ਇਸ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਹੈ ਐਂਡ ਦੈਨ ਫਰਮੈਂਟ ਹੋਣ ਦੇ ਲਈ ਇਸਨੂੰ ਰਾਤ ਭਰ ਅਸੀਂ ਰੱਖ ਸਕਦੇ ਹਾਂ, ਰਾਤ ਭਰ ਰਹਿਣ ਦਿੱਤਾ ਇਸਨੂੰ ਫਰਮੈਂਟ ਹੋਣ ਦੇ ਲਈ, ਮਤਲਬ ਰਾਤ ਨੂੰ ਰੱਖ ਦਿੱਤਾ 10-12 ਘੰਟੇ ਇਹ ਫਰਮੈਂਟ ਹੋਇਆ, ਰੂਮ ਟੈਂਪਰੇਚਰ 'ਤੇ, ਫਰਿੱਜ 'ਚ ਨਹੀਂ ਰੱਖਣਾ। ਫਿਰ ਉਸ ਤੋਂ ਬਾਅਦ ਸਵੇਰੇ ਕੀ ਕਰਨਾ ਹੈ, ਸਵਾਦ ਵੀ ਤਾਂ ਜ਼ਰੂਰੀ ਹੈ, ਸਵਾਦ ਤੋਂ ਬਿਨਾਂ ਕੋਈ ਚੀਜ਼ ਕਿਉਂ ਖਾਊਗਾ, ਮੈਂ ਨਹੀਂ ਖਾਂਦੀ। ਸਵੇਰੇ ਤੁਸੀਂ ਕੀ ਕਰਨਾ ਹੈ, ਘਿਓ ਲੈਣਾ ਹੈ, ਦੇਸੀ ਘਿਓ ਜਾਂ ਫਿਰ ਦੂਸਰੀ ਆਪਸ਼ਨ ਹੈ ਕੋਕੋਨਟ ਆਇਲ, ਨਾਰੀਅਲ ਦਾ ਤੇਲ ਜਿਹੜਾ ਖਾਣ ਵਾਲਾ ਹੁੰਦਾ ਐਡੀਬਲ, ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਜੀਰਾ ਪਾਉਣਾ ਹੈ, ਮਸਟਰਡ ਸੀਡਸ, ਸਰੋਂ ਦੇ ਜਿਹੜੇ ਦਾਣੇ ਹੁੰਦੇ ਨੇ, ਥੋੜ੍ਹੀ ਜਿਹੀ ਰਾਈ, ਪਿੰਚ ਆਫ ਹਲ ਜਿਹੜੀ ਹਿੰਗ ਹੈ ਉਹ ਪਾ ਦੇਣੀ ਹੈ ਤੁਸੀਂ। ਫਿਰ ਉਸ ਤੋਂ ਬਾਅਦ ਥੋੜ੍ਹੇ ਜਿਹੇ ਕੜੀ ਪੱਤੇ ਵੀ ਪਾ ਸਕਦੇ ਹੋ, 5-7 ਕੁ ਪਾ ਲਿਓ, ਵੈਸੇ ਮੈਨੂੰ ਇਹਨਾਂ ਦਾ ਟੇਸਟ ਅੱਛਾ ਲੱਗਦਾ ਹੈ, ਔਰ ਬਿਲਕੁਲ ਗ੍ਰੇਟ ਕੀਤਾ ਹੋਇਆ, ਕੱਦੂਕਸ ਕੀਤਾ ਹੋਇਆ, ਥੋੜ੍ਹਾ ਜਿਹਾ ਅਦਰਕ ਤੜਕਾ ਲਗਾਇਆ। ਔਰ ਇੱਕ ਚੀਜ਼ ਹੋਰ ਕਰ ਸਕਦੇ ਹੋ, ਇਹਦੇ ਵਿੱਚ ਸਿਸਮੇ ਸੀਡਸ ਯਾਨੀ ਕਿ ਤਿਲ ਵੀ ਪਾ ਸਕਦੇ ਹੋ, ਤਿਲ ਨਹੀਂ ਹੁੰਦੇ ਤਿਲ, ਵਾਈਟ ਵਾਲੇ ਜਾਂ ਕਾਲੇ ਵਾਲੇ, ਜਿਹੜੇ ਮਰਜ਼ੀ ਪਾ ਲਓ, ਦੋਨੇ ਵੀ ਪਾ ਸਕਦੇ ਹੋ, ਖੁਸ਼ ਰਹੋ। ਬਸ ਪਾਇਆ, ਮਿਕਸ ਕੀਤਾ, ਮਤਲਬ ਇਸ ਤੜਕੇ ਨੂੰ ਤੜਕਾ ਲਗਾਇਆ, ਔਰ ਜਦੋਂ ਅੱਛੀ ਤਰ੍ਹਾਂ ਤੁਹਾਨੂੰ ਲੱਗੇ ਕਿ ਹਾਂਜੀ ਤੜਕਾ ਲੱਗ ਗਿਆ, ਮਿਰਚ ਨਹੀਂ ਪਾਉਣੀ, ਲਾਲ ਬਿਲਕੁਲ ਵੀ ਨਾ, ਹਰੀ ਕਿਉਂ, ਐਵੇਂ ਹੈ ਨਾ ਗਰਮੀ ਦੇ ਵਿੱਚ ਜ਼ਿਆਦਾ ਤਿੱਖਾ ਤਿੱਖਾ ਖਾਣਾ ਹੈ। ਬਸ ਫਿਰ ਇਸਨੂੰ ਆਪਣੀ ਜਿਹੜੀ ਫਰਮੈਂਟ ਕੀਤੀ ਹੋਈ ਕਾਂਜੀ ਰੱਖੀ ਹੈ ਯਾਨੀ ਕਿ ਚੌਲਾਂ ਦਾ ਅਤੇ ਲੱਸੀ ਦਾ ਜਾਂ ਦਹੀਂ ਦਾ ਅਤੇ ਪਾਣੀ ਦਾ ਜਿਹੜਾ ਮਿਕਸਚਰ ਜਿਹਾ ਹੈ ਉਸ ਵਿੱਚ ਪਾਓ, ਮਜ਼ੇ ਕਰੋ ਔਰ ਮੈਨੂੰ ਯਾਦ ਕਰੋ, ਮਤਲਬ ਮੈਨੂੰ ਯਾਦ ਕਰੋ ਅਤੇ ਨਾਲ ਦੀ ਨਾਲ ਮੈਨੂੰ ਦੱਸੋ ਕਿੱਦਾਂ ਦੀ ਤੁਹਾਨੂੰ ਲੱਗੀ ਇਹ ਰਾਈਸ ਕਾਂਜੀ। ਡਾਈਜੈਸਟਿਵ ਸਿਸਟਮ ਨੂੰ ਬਹੁਤ ਹੀ ਠੰਡਾ ਕਰੇਗੀ ਔਰ ਸਕੂਨ ਦੇਗੀ, ਮਤਲਬ ਜਿਹੜੀ ਪੇਟ ਦੀ ਅਗਨੀ ਹੈ, ਐਸੀਡਿਟੀ ਹੈ, ਬਲੋਟਿੰਗ ਹੈ, ਉਸਨੂੰ ਘਟਾਏਗੀ ਔਰ ਗੱਟ ਫਲੋਰਾ ਨੂੰ ਵਧਾਏਗੀ, ਅੱਛੇ ਬੈਕਟੀਰੀਆ ਯਾਨੀ ਕਿ ਸਾਡੀ ਆਂਤ ਦੇ ਜਿਹੜੇ ਉਸਨੂੰ ਵਧਾਏਗੀ, ਮਜ਼ੇ ਕਰੋ। ਔਰ ਫਿਲਹਾਲ ਪ੍ਰੋਗਰਾਮ ਇੱਥੇ ਹੀ ਵਾਇੰਡ ਅਪ ਕਰ ਰਹੀ ਹਾਂ, ਜਾ ਕਿਤੇ ਲਈ 8:30 ਵਜੇ ਖਬਰਾਂ ਸੁਣੋਗੇ ਤੁਸੀਂ, ਅਤੇ ਫਿਲਹਾਲ ਤੁਹਾਡੇ ਲਈ ਜਾਂਦੇ ਜਾਂਦੇ ਮੈਂ ਪਲੇ ਕਰਨ ਜਾ ਰਹੀ ਹਾਂ ਲਾਸਟ ਗੀਤ, ਸਟੇ ਟਿਊਨਡ ਐਂਡ ਇੰਜੋਏ ਦਿਸ ਟ੍ਰੈਕ।

0: ਆਕਾਸ਼ਵਾਣੀ ਐਫ ਐਮ ਰੇਨਬੋ ਤੇ ਹੁਣ ਤੁਸੀਂ ਸੁਣੋਗੇ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ ਵਿੱਚ ਗੰਡੋਲਾ ਰੋਪ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ 'ਚ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ. ਐਚ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿੱਚ ਹਿੱਸਾ ਲੈਣਗੇ। ਇਹ ਮੀਟਿੰਗ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ, ਵੱਖ ਵੱਖ ਪਹਿਲਕਦਮੀਆਂ ਅਤੇ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਹਿੰਦ ਪ੍ਰਸ਼ਾਂਤ ਖੇਤਰ 'ਚ ਨਵੇਂ ਵਿਕਾਸ 'ਤੇ ਚਰਚਾ ਕਰਨ 'ਤੇ ਕੇਂਦਰਿਤ ਹੋਵੇਗੀ। ਮੰਤਰੀ ਪਿਛਲੇ ਸਾਲ ਵਾਸ਼ਿੰਗਟਨ ਵਿੱਚ ਕੁਆਡ 'ਤੇ ਇੱਕ ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਲਈ ਵਿਜ਼ਨ ਦੇ ਤਹਿਤ ਹੋਈਆਂ ਚਰਚਾਵਾਂ 'ਤੇ ਨਿਰਮਾਣ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਦੌਰੇ ਦੌਰਾਨ ਰਾਸ਼ਟਰਪਤੀ ਵੱਖ ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ ਅਤੇ ਕਈ ਥਾਵਾਂ ਦਾ ਦੌਰਾ ਕਰਨਗੇ। ਸਿੱਕਮ ਸਰਕਾਰ ਨੇ ਰਾਸ਼ਟਰਪਤੀ ਦੇ ਸਵਾਗਤ ਲਈ ਵਿਆਪਕ ਪ੍ਰਬੰਧ ਕੀਤੇ ਨੇ। ਰਾਸ਼ਟਰਪਤੀ ਅੱਜ ਸ਼ਾਮ ਗੰਗਟੋਕ 'ਚ ਨਾਮਗਿਆਲ ਤਿੱਬਤ ਵਿਗਿਆਨ ਸੰਸਥਾ ਜਾਣਗੇ। ਕੱਲ੍ਹ ਰਾਸ਼ਟਰਪਤੀ ਨਾਥੂਲਾ ਪਾਸ ਦਾ ਦੌਰਾ ਕਰਨਗੇ ਅਤੇ ਉੱਥੇ ਤੈਨਾਤ ਸੈਨਿਕਾਂ ਨਾਲ ਗੱਲਬਾਤ ਵੀ ਕਰਨਗੇ। ਇਸ ਤੋਂ ਬਾਅਦ ਉਹ ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ 'ਚ ਸ਼ਿਰਕਤ ਕਰਨਗੇ। ਦੌਰੇ ਦੇ ਆਖਰੀ ਦਿਨ ਰਾਸ਼ਟਰਪਤੀ ਗੰਗਟੋਕ ਦੇ ਪਾਲਜ਼ੌਰ ਸਟੇਡੀਅਮ 'ਚ ਇੱਕ ਸਮਾਰੋਹ 'ਚ ਸਿੱਕਮ ਪੁਲਿਸ ਨੂੰ ਰਾਸ਼ਟਰਪਤੀ ਪੁਲਿਸ ਝੰਡਾ ਪ੍ਰਦਾਨ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਕੁਝ ਦਿਨਾਂ ਵਿੱਚ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਉਹ ਅੱਜ ਰਾਜਸਥਾਨ ਦੇ ਬੀਕਾਨੇਰ ਪਹੁੰਚੇ, ਜਿੱਥੇ ਉਹ 2 ਦਿਨਾਂ ਦੌਰੇ 'ਤੇ ਹੋਣਗੇ। ਅੱਜ ਸਵੇਰੇ ਉਹ BSF ਦੀ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕਰਨਗੇ ਅਤੇ ਸੁਰੱਖਿਆ ਬਲਾਂ ਨਾਲ ਗੱਲਬਾਤ ਵੀ ਕਰਨਗੇ ਅਤੇ ਉਹਨਾਂ ਦੀ ਭਲਾਈ ਯੋਜਨਾਵਾਂ ਦਾ ਉਦਘਾਟਨ ਕਰਨਗੇ। ਦੁਪਹਿਰੇ ਉਹ ਬੀਕਾਨੇਰ ਵਿੱਚ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ। ਮੀਟਿੰਗ ਵਿੱਚ ਗ੍ਰਹਿ ਮੰਤਰਾਲੇ ਅਤੇ ਰਾਜਸਥਾਨ ਸਰਕਾਰ ਦੇ ਅਧਿਕਾਰੀ BSF ਅਧਿਕਾਰੀ ਨਾਲ ਹੀ 5 ਸਰਹੱਦੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਵੀ ਸ਼ਾਮਲ ਰਹਿਣਗੇ। ਇਸ ਤੋਂ ਬਾਅਦ ਇਸ ਮਹੀਨੇ ਦੀ 29 ਤਰੀਕ ਨੂੰ ਅਮਿਤ ਸ਼ਾਹ ਗੁਜਰਾਤ ਦੇ ਪੁੱਜ ਜਾਣਗੇ। ਉੱਥੇ ਉਹ ਇੱਕ BSF ਸਰਹੱਦੀ ਚੌਕੀ ਦਾ ਨਿਰੀਖਣ ਕਰਨਗੇ। ਅਗਲੇ ਮਹੀਨੇ ਦੀ 5 ਤਰੀਕ ਨੂੰ ਗ੍ਰਹਿ ਮੰਤਰੀ ਤ੍ਰਿਪੁਰਾ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਦੀ ਯਾਤਰਾ ਕਰਨਗੇ। ਜੰਮੂ ਕਸ਼ਮੀਰ ਦੇ ਗੁਲਮਰਗ ਵਿੱਚ ਗੰਡੋਲਾ ਰੋਪਵੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰੀਆਂ ਮੁਤਾਬਕ ਰੋਪਵੇ ਦੇ 65 ਕੈਬਿਨਾਂ 'ਚ 300 ਤੋਂ ਵੱਧ ਸੈਲਾਨੀ ਫਸ ਗਏ ਸਨ। NDRF, SDRF, ਪੁਲਿਸ, ਫੌਜ ਅਤੇ ਪ੍ਰਸ਼ਾਸਨ ਨੇ ਸਾਂਝੇ ਤੌਰ 'ਤੇ ਲਗਭਗ 7 ਘੰਟੇ ਚੱਲਿਆ ਬਚਾਅ ਕਾਰਜ ਚਲਾਇਆ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ। ਦਿੱਲੀ ਵਿੱਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ। ਅੱਜ ਸਵੇਰੇ 6 ਵਜੇ ਤੋਂ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ 'ਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ 'ਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਹੋਰ ਵੇਰਵਾ ਸਾਡੇ ਪੱਤਰਕਾਰ ਤੋਂ।
2: ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਨਗਰ ਨਿਗਮ ਚੋਣਾਂ ਨੂੰ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਵੇਖਿਆ ਜਾ ਰਿਹਾ ਹੈ। ਇਹ ਇੱਕ ਬਹੁਕੋਣੀ ਮੁਕਾਬਲਾ ਹੈ ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਨੇ।

0: ਰਾਜ ਚੋਣ ਕਮਿਸ਼ਨ ਦੇ ਅਨੁਸਾਰ ਸੂਬੇ ਭਰ ਵਿਚ ਕੁਲ 1896 ਵਾਰਡਾਂ ਵਿਚ 7555 ਉਮੀਦਵਾਰ ਚੋਣ ਲੜ ਰਹੇ ਨੇ ਅਤੇ ਇਸ ਸਮੇਂ 32,000 ਪੁਲਿਸ ਕਰਮਚਾਰੀਆਂ ਦੀ ਭਾਰੀ ਪੁਲਿਸ ਤਾਇਨਾਤੀ ਵਿਚ ਵੋਟਿੰਗ ਚੱਲ ਰਹੀ ਹੈ। ਸਾਰੀਆਂ ਨਗਰ ਨਿਗਮ ਸੰਸਥਾਵਾਂ ਵਿਚ ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਅੱਜ ਸਾਰੀਆਂ ਲਈ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ ਅਤੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਵਿਚ ਯੋਗ ਕਰਮਚਾਰੀਆਂ ਲਈ ਤਨਖਾਹ ਵਾਲੀ ਛੁੱਟੀ ਵੀ ਪ੍ਰਦਾਨ ਕੀਤੀ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ 29 ਮਈ ਨੂੰ ਹੋਵੇਗੀ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਇਬੋਲਾ ਵਾਇਰਸ ਸਬੰਧੀ ਨਿਰਦੇਸ਼ ਜਾਰੀ ਕੀਤੇ ਨੇ। ਇਹ ਕਦਮ ਵਿਸ਼ਵ ਸਿਹਤ ਸੰਗਠਨ ਵੱਲੋਂ ਕਾਂਗੋ ਅਤੇ ਯੁਗਾਂਡਾ ਵਿੱਚ ਇਬੋਲਾ ਦੇ ਪ੍ਰਕੋਪ ਨੂੰ ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ ਐਲਾਨਣ ਤੋਂ ਬਾਅਦ ਚੁੱਕਿਆ ਗਿਆ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਯੁਗਾਂਡਾ ਅਤੇ ਕਾਂਗੋ ਤੋਂ ਉਡਾਨਾਂ ਚਲਾਉਣ ਵਾਲੀਆਂ ਹਵਾਈ ਕੰਪਨੀਆਂ ਨੂੰ ਮੁਸਾਫਰਾਂ ਦੇ ਉਤਰਨ ਤੋਂ ਪਹਿਲਾਂ ਯਾਤਰੀ ਜਾਣਕਾਰੀ ਫਾਰਮ ਲਾਜ਼ਮੀ ਤੌਰ 'ਤੇ ਭਰਵਾਉਣਾ ਅਤੇ ਇਕੱਠਾ ਕਰਨਾ ਹੋਵੇਗਾ। ਮੁਸਾਫਰਾਂ ਨੂੰ ਉਡਾਨ ਦੌਰਾਨ ਬੁਖਾਰ, ਕਮਜ਼ੋਰੀ, ਮਾਸ਼ਪੇਸ਼ੀਆਂ 'ਚ ਦਰਦ, ਸਿਰ ਦਰਦ, ਗਲੇ 'ਚ ਖਰਾਸ਼, ਉਲਟੀ ਜਾਂ ਦਸਤ ਵਰਗੇ ਕਿਸੇ ਵੀ ਲੱਛਣ ਦੀ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਸ਼ੱਕੀ ਮਰੀਜ਼ ਨੂੰ ਅਲੱਗ ਕਰਨ ਅਤੇ ਨੇੜਲੀਆਂ ਸੀਟਾਂ ਖਾਲੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ। ਹਵਾਈ ਕੰਪਨੀਆਂ ਨੂੰ ਮਾਸਕ, ਦਸਤਾਨੇ, PPE ਕਿੱਟਾਂ, ਸੈਨੇਟਾਈਜ਼ਰ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ। ਆਯੁਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਕਿਹਾ ਕਿ ਸਰਕਾਰ ਯੋਗ ਅਤੇ ਕੁਦਰਤੀ ਇਲਾਜ ਰਾਹੀਂ ਦੇਸ਼ 'ਚ ਬਿਮਾਰੀ ਰੋਕਥਾਮ ਸੇਵਾਵਾਂ ਨੂੰ ਮਜ਼ਬੂਤ ਕਰ ਰਹੀ ਹੈ। ਕੱਲ੍ਹ ਨਵੀਂ ਦਿੱਲੀ 'ਚ ਆਯੁਸ਼ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਯੋਗ ਅਤੇ ਕੁਦਰਤੀ ਇਲਾਜ ਭਾਰਤ ਦੇ ਪ੍ਰਾਚੀਨ ਤੋਹਫੇ ਨੇ ਅਤੇ ਹੁਣ ਵਿਸ਼ਵ ਸਿਹਤ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਰਹੇ ਨੇ। ਸ੍ਰੀ ਯਾਦਵ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੁਦਰਤੀ ਇਲਾਜ ਅਤੇ ਯੋਗ ਵਿਗਿਆਨ ਦੇ 70 ਤੋਂ ਵੱਧ ਕਾਲਜ ਅਤੇ 5,000 ਤੋਂ ਵੱਧ ਯੋਗ ਸਿਖਲਾਈ ਸੰਸਥਾਵਾਂ ਕੰਮ ਕਰ ਰਹੀਆਂ ਨੇ। ਭਾਰਤ ਸਮੇਤ ਦੁਨੀਆ ਭਰ ਤੋਂ ਲੱਖਾਂ ਲੋਕ ਅੱਜ ਸਾਊਦੀ ਅਰਬ ਵਿੱਚ ਹਜ ਕਰਨਗੇ। 5 ਦਿਨਾਂ ਹਜ ਦੇ ਪਹਿਲੇ ਦਿਨ ਕੱਲ੍ਹ ਹਜ ਯਾਤਰੀ ਮੀਨਾ ਦੇ ਟੈਂਟ ਸਿਟੀ 'ਚ ਇਕੱਤਰ ਹੋਏ। ਹਜ ਯਾਤਰੀ ਅੱਜ ਪੂਰਾ ਦਿਨ ਅਰਾਫਾਤ ਦੇ ਮੈਦਾਨ 'ਚ ਇਬਾਦਤ ਅਤੇ ਦੁਆਵਾਂ 'ਚ ਬਿਤਾਉਣਗੇ। ਇਸ ਤੋਂ ਬਾਅਦ ਹਜ ਯਾਤਰੀ ਨਿਮਰਾ ਮਸਜਿਦ ਵਿੱਚ ਹਜ ਦਾ ਵਿਸ਼ੇਸ਼ ਸੰਦੇਸ਼ ਖੁਤਬਾਏ ਹਜ ਸੁਣਨਗੇ ਅਤੇ ਦੁਪਹਿਰ ਅਤੇ ਸ਼ਾਮ ਦੀ ਨਮਾਜ਼ ਅਦਾ ਕਰਨਗੇ। ਸੂਰਜ ਡੁੱਬਣ ਤੋਂ ਬਾਅਦ ਉਹ ਮੁਜ਼ਦਲਿਫਾ ਲਈ ਰਵਾਨਾ ਹੋਣਗੇ। ਕੱਲ੍ਹ ਸਵੇਰੇ ਹਜ ਯਾਤਰੀ ਮੀਨਾ ਵਾਪਸ ਪਰਤਣਗੇ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਡੌਰੀਮਲ ਜੰਗਲ ਖੇਤਰ 'ਚ ਇੱਕ ਦਹਿਸ਼ਤਗਰਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ। ਇਹ ਕਾਰਵਾਈ ਆਪਰੇਸ਼ਨ ਸ਼ੇਰੂਵਾਲੀ ਦੇ ਤਹਿਤ ਇੱਕ ਸਰਚ ਆਪਰੇਸ਼ਨ ਦੌਰਾਨ ਹੋਈ। ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਕਾਰ ਗੋਲੀਬਾਰੀ ਹੋਈ। ਟਿਕਾਣੇ ਤੋਂ ਭੋਜਨ, ਕੱਪੜੇ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਡਰੋਨ ਅਤੇ ਸੂਈਆ ਕੁੱਤਿਆਂ ਦੀ ਮਦਦ ਨਾਲ ਖੇਤਰ 'ਚ ਖੋਜ ਕਾਰਜ ਜਾਰੀ ਨੇ। ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਰਾਜਧਾਨੀ 'ਚ ਕੱਲ੍ਹ ਤੱਕ ਲੂ ਦੀ ਸਥਿਤੀ ਜਾਰੀ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਵਿਦਰਭ ਅਤੇ ਪੱਛਮੀ ਰਾਜਸਥਾਨ 'ਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਸੰਭਾਵਨਾ ਜਤਾਈ ਗਈ ਹੈ। ਛੱਤੀਸਗੜ੍ਹ, ਸਾਹਲੀ ਆਂਧਰਾ ਪ੍ਰਦੇਸ਼, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਅਤੇ ਹੋਰਨਾਂ ਕਈ ਥਾਵਾਂ 'ਤੇ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ। ਇਸੇ ਦੌਰਾਨ ਉੱਤਰ ਪੂਰਬੀ ਭਾਰਤ, ਬਿਹਾਰ, ਉਪ ਹਿਮਾਲਿਅਨ, ਪੱਛਮੀ ਬੰਗਾਲ, ਸਿੱਕਿਮ, ਕੇਰਲ ਅਤੇ ਮਹੇ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਮਰੀਕੀ ਫੌਜ ਨੇ ਈਰਾਨ ਨਾਲ ਜਾਰੀ ਜੰਗਬੰਦੀ ਵਿਚਕਾਰ ਹੌਰਮੁਜ਼ ਜਲਮਾਰਗ ਨੇੜੇ ਈਰਾਨੀ ਮਿਜ਼ਾਈਲ ਪਰੀਖਣ ਕੇਂਦਰਾਂ ਅਤੇ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ। ਸੈਂਟਕੌਮ ਦੇ ਬੁਲਾਰੇ ਟਿਮੋਥੀ ਹੌਂਕਿਸ ਨੇ ਦੱਸਿਆ ਕਿ ਹਮਲਿਆਂ 'ਚ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਸਨ ਅਤੇ ਜੋ ਕਿਸ਼ਤੀਆਂ ਬਾਰੂਦੀ ਸੁਰੰਗਾਂ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਜੰਗਬੰਦੀ ਦੌਰਾਨ ਸੰਜਮ ਵਰਤ ਰਹੀ ਹੈ ਅਤੇ ਆਪਣੇ ਸੈਨਿਕਾਂ ਦੀ ਸੁਰੱਖਿਆ ਲਈ ਕਾਰਵਾਈ ਕਰ ਰਹੀ ਹੈ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੰਗਲੁਰੂ ਦਾ ਸਾਹਮਣਾ ਗੁਜਰਾਤ ਟਾਈਟਸ ਨਾਲ ਹੋਵੇਗਾ। ਇਹ ਮੈਚ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ 'ਚ ਪਹੁੰਚੇਗੀ, ਜਦਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 'ਚ ਇੱਕ ਹੋਰ ਮੌਕਾ ਮਿਲੇਗਾ। ਕੱਲ੍ਹ ਮੋਹਾਲੀ ਵਿੱਚ ਐਲੀਮੀਨੇਟਰ ਮੁਕਾਬਲੇ 'ਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਏਗੀ, ਜਦਕਿ ਜੇਤੂ ਟੀਮ ਕੁਆਲੀਫਾਇਰ 2 'ਚ ਪਹੁੰਚ ਜਾਏਗੀ। ਪੰਜਾਬ ਕਿੰਗਸ ਦੇ ਆਪਣੇ ਜਿੱਤ ਤੋਂ ਬਾਅਦ ਰਾਇਲ ਚੈਲੰਜਰਸ ਬੰਗਲੁਰੂ ਪਲੇਅ ਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਫੁੱਟਬਾਲ ਵਿੱਚ ਭਾਰਤ ਨੇ ਕੱਲ੍ਹ ਗੋਆ ਦੇ ਮੜਗਾਓਂ 'ਚ ਸੈਫ ਮਹਿਲਾ ਚੈਂਪੀਅਨਸ਼ਿਪ 'ਚ ਗਰੁੱਪ ਬੀ ਮੁਕਾਬਲੇ 'ਚ ਮਾਲਦੀਵ ਨੂੰ 11-0 ਨਾਲ ਹਰਾਇਆ। ਅਵਿਕਾ ਸਿੰਘ ਨੇ 4 ਗੋਲ ਕੀਤੇ, ਜਦਕਿ ਪ੍ਰਿਯੰਕਾ ਨੋਰੇਮ ਅਤੇ ਕਰਿਸ਼ਮਾ ਨੇ 2-2 ਗੋਲ ਕੀਤੇ। ਸ਼ੁਰੂ ਹੋ ਰਹੇ ਸਿੰਗਾਪੁਰ ਵਿੱਚ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਿਆ ਸੇਨ ਅਤੇ PV ਸਿੰਧੂ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਜੰਮੂ

ਕਸ਼ਮੀਰ ਦੇ ਗੁਲਮਰਗ 'ਚ ਗੰਡੋਲਾ ਰੋਪੇ 'ਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ 'ਚ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

0: ਇਹ ਗੱਲ ਦੱਸ, ਸਪੋਜ਼ ਮੈਂ ਤੇਰੇ ਨਾਲ ਪੰਜਾਬ ਚਲੀ ਜਾਵਾਂ,
1: ਹੈਂ?
0: ਮੈਨੂੰ ਕਿੱਥੇ ਲੈ ਕੇ ਜਾਵੇਂਗਾ?
1: ਮਹਿਲ ਚ।
0: ਓ, ਤੇਰੇ ਕੋਲ ਵੀ ਮਹਿਲ ਹੈਗਾ?
1: ਇਦੋਂ ਵੱਡਾ ਮਹਿਲ?
0: ਅੱਛਾ।
1: ਵੈਸੇ ਮੈਂ ਦੋ ਕੁ ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
2: ਇੱਕ ਤਾਂ ਮੈਨੂੰ ਨੀਂਦ ਨਹੀਂ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
0: ਜੇ ਕੋਈ ਕੁੜੀ ਪਸੰਦ ਆ ਗਈ

ਸਵੇਰ ਦੇ 9 ਵਜ ਗਏ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ ਚ ਗੰਡੋਲਾ ਰੋਪਵੇ ਵਿਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ ਵਿਚ ਅੱਜ ਆਮ ਨਗਰ ਨਿਗਮ ਚੋਣਾਂ, 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿਚ CNG ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜ਼ੁਹਾ ਬਕਰੀਦ ਦੇ ਸੰਬੰਧ ਵਿਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪਿਸ਼ੀਨਗੋਈ ਕੀਤੀ ਗਈ। ਭਾਰਤ ਨੇ ਸਾਫ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਮਾਲਦੀਵ ਨੂੰ 11-0 ਨਾਲ ਹਰਾਇਆ। ਅਤੇ IPL ਕ੍ਰਿਕਟ ਚ ਅੱਜ ਪਹਿਲੇ ਕੁਆਲੀਫਾਇਰ ਵਿਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਹਨ ਸਾਡੇ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਬਣੇ ਰਹੋ FM ਰੇਨਬੋ ਦੇ ਨਾਲ।

ਮੈਸੇਜਸ ਕਰਿਓ ਤਾਂ ਕਿ ਬਾਕੀ ਸਾਰਿਆਂ ਦੀ ਵੀ ਵਾਰੀ ਆ ਜਾਵੇ, ਹੈ ਨਾ, ਜਿਹੜੇ ਜਿਹਨਾਂ ਦੇ ਲੰਬੇ ਮੈਸੇਜਸ ਹੁੰਦੇ ਨੇ। ਬਾਕੀ ਮੈਨੂੰ ਪਤਾ ਕਿ ਕਈ ਤਾਂ ਬਹੁਤ ਮਤਲਬ ਧਿਆਨ ਦੇ ਨਾਲ ਮੇਰੀ ਗੱਲ ਸੁਣਦੇ ਵੀ ਨੇ ਔਰ ਫੋਲੋ ਵੀ ਕਰਦੇ ਨੇ, ਔਰ ਐਂਡ ਵਿੱਚ ਕਹਿ ਦਿੰਦੇ ਨੇ ਕਿ ਮੈਡਮ ਦੇਖੋ ਜੀ ਅਸੀਂ ਤੁਹਾਡੀ ਗੱਲ ਸੁਣੀ ਔਰ ਬੜਾ ਛੋਟਾ ਜਿਹਾ ਮੈਸੇਜ ਕੀਤਾ। ਮਤਲਬ ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਛੋਟਾ ਹੀ ਕਰਨਾ, ਜਿਹੜੇ ਮਤਲਬ ਬੜੇ ਕਨਸਾਈਜ਼ ਜਿਹੇ ਮੈਸੇਜ ਕਰਦੇ, ਤੁਸੀਂ ਅਗਰ ਕੋਈ ਗੱਲ ਕਰਨਾ ਚਾਹੁੰਦੇ ਤਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ, ਲੇਕਿਨ ਜਿਹੜੇ ਹਮੇਸ਼ਾ ਹੀ ਲੰਬੇ ਮੈਸੇਜ ਕਰਦੇ ਉਹ ਇਨ ਸ਼ਾਰਟ ਵੀ ਗੱਲ ਕਰ ਸਕਦੇ ਨੇ। ਸੋ ਮਤਲਬ ਥੋੜ੍ਹਾ ਜਿਹਾ ਚੇਂਜ ਫੋਰ ਆ ਚੇਂਜ ਕਰ ਲੈਣਾ ਚਾਹੀਦਾ ਹੈ। ਸੋ ਪੂਜਾ ਟੋਹਾਨੀ ਦੇ ਨਾਲ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਦਿਲ ਆਪਣਾ ਪੰਜਾਬੀ। ਵੈਸੇ ਪੰਜਾਬੀਆਂ ਦੀ ਗੱਲ ਵੱਖਰੀ ਹੁੰਦੀ ਹੈ, ਔਰ ਖਾਸ ਕਰਕੇ ਜਦੋਂ ਪੰਜਾਬੀ ਰੋਜ਼ ਨਵੇਂ ਨਵੇਂ ਕੋਈ ਨਾ ਕੋਈ ਰਿਕਾਰਡ ਬਣਾਉਣ ਅਤੇ ਰਿਕਾਰਡ ਤੋੜਨ, ਉਦੋਂ ਖਾਸ ਕਰਕੇ ਜਦੋਂ ਦੁਨੀਆ ਕਹਿ ਰਹੀ ਹੋਵੇ ਕਿ ਇਟਸ ਇੰਪੋਸੀਬਲ, ਉਦੋਂ ਮਜ਼ਾ ਹੋਰ ਆਉਂਦਾ, ਹੈ ਨਾ, ਬਸ ਉਦੋਂ ਮਾਣ ਵੀ ਹੁੰਦਾ ਪੰਜਾਬੀ ਹੋਣ 'ਤੇ। ਅਤੇ ਚਲੋ ਇਸੇ ਨੋਟ 'ਤੇ ਸੁਣਦੇ ਹਾਂ ਜੀ ਗਾਣਾ ਪ੍ਰੋਗਰਾਮ ਦੇ ਵਿੱਚ ਪੂਜਾ ਟੋਹਾਨੀ ਦੇ ਨਾਲ ਦਿਲ ਆਪਣਾ ਪੰਜਾਬੀ, ਸਿਰਫ ਔਰ ਸਿਰਫ FM ਰੇਨਬੋ ਦੇ ਨਾਲ।

0: ਵਾਕਈ ਇਹ ਗਾਣਾ ਸੁਣ ਕੇ ਇੰਨਾ ਜੋਸ਼ ਆ ਗਿਆ ਹੈ, ਲੇਕਿਨ ਕਬੱਡੀ ਕਬੱਡੀ ਸੁਣ ਕੇ ਮਤਲਬ, ਲੇਕਿਨ ਵਾਕਈ ਮਤਲਬ ਇੱਕ ਵੱਖਰਾ ਹੀ ਚਾਮ ਹੁੰਦਾ ਹੈ ਜਿਹੜੇ ਖੇਡਦੇ ਨੇ ਕਬੱਡੀ, ਮਤਲਬ ਉਹਨਾਂ ਦੇ ਚਿਹਰੇ 'ਤੇ ਇੱਕ ਵੱਖਰਾ ਇੱਕ ਜਲੌ ਜਿਹਾ ਹੀ ਹੁੰਦਾ ਹੈ। ਤੁਸੀਂ ਖੇਡੀ ਹੈ ਕਿਹੜੀ ਕਬੱਡੀ? ਅੱਛਾ ਚੱਲ, ਜਿਹਨਾਂ ਨੇ ਕਬੱਡੀ ਖੇਡੀ ਹੈ ਨਾ, ਉਹਨਾਂ ਨੇ ਕਹਿ ਤਾਂ ਦੇਣਾ ਹੁਣ ਫਟਾਫਟ, ਹਾਂਜੀ ਹਾਂਜੀ ਇਹ ਮੈਂ ਵੀ ਖੇਡੀ ਹੈ, ਮੈਨੂੰ ਪਰੂਫ ਚਾਹੀਦਾ ਹੈ। ਤੁਹਾਨੂੰ ਪਤਾ ਪਰੂਫ ਤੋਂ ਬਿਨਾਂ ਮੈਂ ਮੰਨਦੀ ਨਹੀਂ ਹੁੰਦੀ। ਅਤੇ ਫਿਰ ਜਲਦੀ ਦੇ ਨਾਲ ਮੈਨੂੰ ਸਾਂਝੀਆਂ ਕਰ ਦਿਓ ਫੋਟੋਜ਼। ਸਾਡੇ ਜਿਹੜੇ ਜਿਹੜੇ ਵੀ ਲਿਸਨਰਸ ਇਸ ਵੇਲੇ ਸੁਣ ਰਹੇ ਨੇ ਪ੍ਰੋਗਰਾਮ, ਇਹ ਅਗਰ ਭੰਗੜਾ ਪ੍ਰੋਫੈਸ਼ਨਲੀ ਪਾਉਂਦੇ ਰਹੇ ਆ ਤਾਂ ਫਿਰ ਮੈਨੂੰ ਦਿਖਾਓ ਫਿਰ ਫੋਟੋਜ਼, ਯਾਨੀ ਕਿ ਆਪਣੇ ਟਾਈਮ ਦੀਆਂ ਯਾਦਾਂ ਨੂੰ ਸਾਂਝਾ ਕਰੋ, ਕਬੱਡੀ ਦੀਆਂ ਨੂੰ, ਭੰਗੜੇ ਦੀਆਂ ਨੂੰ, ਬਾਕੀਆਂ ਨੂੰ ਵੀ ਪਤਾ ਚੱਲੇ ਸਾਡੇ ਲਿਸਨਰਸ ਕਿੰਨੇ ਕੁ ਟੈਲੈਂਟਡ ਨੇ, ਔਰ ਮੈਨੂੰ ਵੀ ਪਤਾ ਲੱਗੇ ਜਿਹੜੇ ਖੇਡਦੇ ਨੇ ਜਾਂ ਜਿਹੜੇ ਭੰਗੜਾ ਮਤਲਬ ਸਿੱਖੇ ਹੋਏ ਨੇ। ਵੈਲ, ਇਹ ਤਾਂ ਹੋ ਗਈ ਜੀ ਗਾਣਿਆਂ ਦੀ ਗੱਲ, ਔਰ ਪੰਜਾਬੀਆਂ ਦੀ ਗੱਲ। ਪੰਜਾਬੀ ਆਪਣੇ ਹਰ ਤਰੀਕੇ ਦੇ ਨਾਲ ਹੀ ਵੱਖਰੇ ਹੁੰਦੇ ਨੇ, ਗਾਣਿਆਂ ਦੀ ਪਸੰਦ ਦੀ ਗੱਲ ਹੋਵੇ ਜਾਂ ਫਿਰ ਖਾਣ ਪੀਣ ਦੀ ਗੱਲ ਹੋਵੇ ਜਾਂ ਫਿਰ ਸੁਭਾਅ ਦੀ ਗੱਲ ਹੋਵੇ, ਹੈ ਨਾ, ਖੁੱਲ੍ਹੇ ਸੁਭਾਅ ਦੇ ਮਾਲਕ ਹੁੰਦੇ ਨੇ ਪੰਜਾਬੀ। ਇਸੇ ਕਰਕੇ ਤਾਂ ਆ ਵੱਖਰੇ ਪਛਾਣੇ ਜਾਂਦੇ ਨੇ ਪੰਜਾਬੀ। ਗਰਮੀ ਹੈ ਅੱਤ ਦੀ ਇੱਥੇ ਪੈਂਦੀ, ਅੱਤ ਦੀ ਇੱਥੇ ਸਰਦੀ ਪੈਂਦੀ ਹੈ, ਲੇਕਿਨ ਫਿਰ ਵੀ ਹਰ ਮੌਸਮ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਔਰ ਉਹਦੇ ਅਨੁਸਾਰ ਕੰਮ ਵੀ ਕਰਦੇ ਨੇ, ਯਾਨੀ ਕਿ ਗਰਮਜੋਸ਼ੀ ਦੇ ਨਾਲ ਭਰਪੂਰ ਹੁੰਦੇ ਨੇ ਪੰਜਾਬੀ। ਮੇਰੇ ਕੋਲ ਮੈਸੇਜ ਆਇਆ ਹੈ ਜੀ USA ਤੋਂ, ਵੈਲਕਮ ਡੀਅਰ ਪੂਜਾ ਬੇਟਾ ਜੀ, ਆਈ ਐਮ ਇੰਜੋਇੰਗ ਯੂਅਰ ਲਵਲੀ ਪ੍ਰੈਜੈਂਟੇਸ਼ਨ, ਹੈਵ ਅ ਲਵਲੀ ਐਂਡ ਗ੍ਰੇਟ ਡੇ ਅਹੈਡ। ਅਸ਼ਵਨੀ ਸ਼ਰਮਾ ਹੋਰਾ ਜੀ ਨੇ ਆਪਣੇ ਪਰਿਵਾਰ ਦੇ ਨਾਲ ਲਿਖਿਆ ਕਿ ਮੈਂ ਅਮੈਰੀਕਾ ਦੇ ਵਿੱਚ ਬੈਠਾ ਆਪਣੇ ਪਰਿਵਾਰ ਦੇ ਨਾਲ ਸ਼ੋਅ ਸੁਣਦਾ ਹਾਂ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਸਾਨੂੰ ਵੀ ਆਪਣਾ ਪਰਿਵਾਰ ਮੰਨਦੇ ਨੇ, ਇਸੇ ਵਜ੍ਹਾ ਕਰਕੇ ਚਾਹੇ ਜਿੰਨੀ ਮਰਜ਼ੀ ਦੂਰ ਬੈਠੇ ਹੋਣ, ਲੇਕਿਨ ਜਿਹੜਾ ਦਿਲ ਹੀ ਆ ਨਾ, ਦਿਲ ਤਾਂ ਤੇ ਪੰਜਾਬੀ ਨੇ, ਔਰ ਇਸੇ ਵਜ੍ਹਾ ਕਰਕੇ ਦੇਖੋ FM ਰੇਨਬੋ ਨੂੰ ਟਿਊਨ ਕਰਕੇ ਬੈਠੇ ਨੇ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਫਸਟ ਵੋਇਸ ਮੈਸੇਜ ਜਲਦੀ ਦੇ ਨਾਲ ਆ ਜਾਓ, ਸੁਣਦੇ ਹਾਂ ਕਿੱਥੋਂ ਆਇਆ ਮੈਸੇਜ। ਦੁਬਾਰਾ ਜੀ ਆਵਾਜ਼ ਥੋੜੀ ਸੀ।
1: SBS ਨਗਰਮ ਬਹਿਰਮਪੁਰ ਤੋਂ ਤਰਲੋਚਨ ਟੇਲਰ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਬਹੁਤ ਬਹੁਤ ਸਵਾਗਤ
1: ਜੀ, ਕੀ ਹਾਲ ਚਾਲ ਆ?
0: ਬਹੁਤ ਵਧੀਆ ਜੀ।
1: ਪੂਜਾ ਜੀ, ਤੁਹਾਡਾ ਸ਼ੋਅ ਬਹੁਤ ਹਿੱਟ ਜਾ ਰਿਹਾ, ਤੁਹਾਡੀ ਆਵਾਜ਼ ਨੂੰ ਸਲੂਟ ਕਰਦਾ,
0: ਘਰ
1: ਤੁਹਾਡੀ ਆਵਾਜ਼ ਦੀ ਜਿਹੜੀ ਆ ਉਹ ਚਰਚਾ ਹੋ ਰਹੀ ਹੈ
0: ਜਿਹੜੀ
1: ਬੇੜੇ ਬੇੜੇ ਹਰੇਕ ਘਰ ਦੇ ਵਿੱਚ FM ਜਿਹੜਾ ਆ ਵੱਜ ਰਿਹਾ ਜੀ, ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ। ਬਸ ਮੈਸੇਜ ਛੋਟਾ ਹੀ ਕਰਨਾ, ਥੋੜਾ ਜਿਹਾ ਵਿਚਾਰ ਲਿਖਿਆ ਜੀ,
0: ਹਾਂਜੀ,
1: ਕੋਈ ਪਿਆਰ ਨਹੀਂ ਮਾਂ ਦੀ ਲੋਰੀ ਵਰਗਾ ਹੋ ਸਕਦਾ
0: ਜੀ,
1: ਸਕੇ ਭਰਾਵਾਂ ਦੇ ਵਾਂਗ ਕੋਈ ਭੈਣ ਦੇ ਬਰਾਬਰ ਨਹੀਂ ਖਲੋ ਸਕਦਾ
0: ਜੀ,
1: ਮਾਂ ਦੀ ਬੁੱਕਲ ਜਿਹਾ ਨਿੱਘ, ਮਾਂ ਦੀ ਬੁੱਕਲ ਜਿਹਾ ਨਿੱਘ ਸੂਰਜ ਦਾ ਨਿੱਘ ਨਹੀਂ ਹੋ ਸਕਦਾ।
0: ਬਿਲਕੁਲ
1: ਪੂਜਾ ਜੀ, ਤੁਹਾਡੀ ਆਵਾਜ਼ ਦੀ ਕੀ ਸਿਫਤ ਕਰਾਂ, ਤੁਹਾਡੇ ਵਾਂਗ ਇੱਕ ਇੱਕ ਸ਼ਬਦ ਕੋਈ ਮਾਲਾ ਦੇ ਵਿੱਚ ਨਹੀਂ ਪਰੋ ਸਕਦਾ, ਕੋਈ ਮਾਲਾ ਦੇ ਵਿੱਚ ਨਹੀਂ ਪਰੋ ਸਕਦਾ। ਸੋ ਮੈਸੇਜ ਮੈਨੂੰ ਤਾਂ ਜੀ ਆਨੰਦ ਆਉਂਦਾ ਹੈ ਛੋਟਾ ਜਿਹਾ ਮੈਸੇਜ ਕਰਕੇ, ਕਿਉਂਕਿ ਤੁਹਾਡੇ ਪਿੱਛੇ ਬਹੁਤ ਲੰਬੀ ਰੋ ਲੱਗੀ ਹੋਈ ਹੈ, ਸੋ ਸਾਰਿਆਂ ਦੀ ਵਾਰੀ ਹੋਣੀ ਚਾਹੀਦੀ। ਥੈਂਕ ਯੂ ਵੈਰੀ ਮੱਚ
0: ਜੀ, ਸ਼ੁਕਰੀਆ ਬਹੁਤ ਬਹੁਤ। ਅੱਜ ਤੁਸੀਂ ਚਾਹ ਨਹੀਂ ਮੈਨੂੰ ਪਿਲਾਈ, ਦੇਖ ਲਓ ਹਮੇਸ਼ਾ ਨਹੀਂ ਤੇ ਚਾਹ ਦੇ ਨਾਲ ਪਕੌੜੇ, ਕਦੀ ਹੈ ਅਨਾਰ ਦਾ ਜੂਸ, ਬੜਾ ਕੁਛ ਲੈ ਕੇ ਆਉਂਦੇ ਹੁੰਦੇ ਆ। ਤੇ ਪਰ ਇਹ ਜਿਹੜਾ ਤੁਸੀਂ ਕਹਿੰਦੇ ਬੜੀ ਲਾਈਨ ਬੜੀ ਲੰਬੀ ਹੁੰਦੀ ਹੈ, ਮਤਲਬ ਇਹ ਚੀਜ਼ ਮੈਨੂੰ ਬੜੀ ਚੰਗੀ ਲੱਗਦੀ ਹੈ ਕਿ ਤੁਸੀਂ ਆਪਣਾ ਹੀ ਨਹੀਂ ਬਾਕੀਆਂ ਦਾ ਵੀ ਖਿਆਲ ਰੱਖਦੇ ਹੋ, ਬੈਸਟ ਚੀਜ਼ ਹੈ ਜੀ, ਤੁਹਾਡੇ ਲਈ ਪਰਸਨਲ ਕਲੈਪਿੰਗ ਕਰਦੀ ਹਾਂ, ਥੈਂਕ ਯੂ ਥੈਂਕ ਯੂ ਥੈਂਕ ਯੂ। ਔਰ ਇਹਦੇ ਨਾਲ ਹੀ ਚੱਲਦੇ ਹਾਂ ਜਲਦੀ ਦੇ ਨਾਲ ਅਗਲੇ ਵੋਇਸ ਮੈਸੇਜ ਦੇ ਵੱਲ।
2: ਜੈ ਜੈ ਜੈ ਹਨੂਮਾਨ ਗੁਸਾਈ, ਕਿਰਪਾ ਕਰੋ ਗੁਰਦੇਵ ਕੀ ਨਿਆਈ
0: ਜੀ।
2: ਰੇਡੀਓ ਰੇਨਬੋ ਸੁਣਨ ਵਾਲਿਆਂ ਨੂੰ ਅਤੇ ਰੇਡੀਓ ਰੇਨਬੋ FM ਦੇ ਸਾਰੇ ਅਹੁਦੇਦਾਰਾਂ ਦੀ ਮੰਗਲ ਕਾਮਨਾ ਕਰਦਾ ਹੋਇਆ ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਏ
0: ਜੀ,
2: ਸਵਾਗਤ ਕਰਿਆ ਜੀ,
0: ਸਵਾਗਤ।
2: ਅੱਜ ਰੇਡੀਓ ਰੇਨਬੋ FM ਦੇ ਮੋਰਚੇ ਦੀ ਕਮਾਨ ਤੀਰਾਣੀ ਪੂਜਾ ਟੋਹਾਨੀ ਨੇ ਸੰਭਾਲੀ ਹੋਈ ਏ, ਵੰਦੇ ਮਾਤਰਮ ਬੋਲ ਕੇ ਦੇਸ਼ ਭਗਤੀ ਵਾਲਾ ਰਸ ਪੈਦਾ ਕੀਤਾ ਤੇ ਵੰਦਨਾ ਪ੍ਰੋਗਰਾਮ ਵਿੱਚ ਭਜਨ ਸ਼ਬਦ ਸੁਣਾ ਕੇ ਪ੍ਰਭੂ ਭਗਤੀ ਵਾਲਾ ਰਸ ਜੋ ਕਿ ਅੰਤ ਸਹਾਈ ਹੋਣਾ ਹੈ ਉਸ ਨਾਲ ਜੋੜਿਆ ਤੇ ਜੁੜਨ ਦੀ ਪ੍ਰੇਰਣਾ ਵੀ ਦਿੱਤੀ। ਗੁੱਡ ਮਾਰਨਿੰਗ ਜਲੰਧਰ ਵਿੱਚ ਜਿਹੜੀ ਸਾਡੀ ਯੁਵਾ ਪੀੜ੍ਹੀ ਬਾਹਰ ਦੀ ਚਕਾ ਚੌਂਦ ਵਿੱਚ ਆਪਣੇ ਪਰਿਵਾਰ ਤੋਂ ਤੇ ਆਪਣੇ ਦੇਸ਼ ਤੋਂ ਦੂਰ ਰਹਿ ਰਹੀ ਹੈ, ਉਹਨਾਂ ਵਾਸਤੇ ਆਪਣੀ ਬੈਸਟ ਫਰੈਂਡ

0: ਅਗਲਾ ਮੈਸੇਜ ਵੌਇਸ ਮੈਸੇਜ ਆ ਜਾਓ ਸੁਣਦੇ ਹਾਂ।
1: ਸਾਰਾ ਦਿਨ ਪੰਜਾਬੀ ਐਫਐਮ ਰੈਨਵੋ ਐਫਐਮ ਗਲੰਦਰ ਵਾਲਿਆਂ ਦਾ ਮੈਂ ਧੰਨਵਾਦ ਕਰਦਾ, ਸਾਰੇ ਸਰੋਤਿਆਂ ਦਾ ਧੰਨਵਾਦ, ਸਾਰੇ ਸਰੋਤਿਆਂ ਨੂੰ ਨਮਸਕਾਰ, ਮੇਰੇ ਨੂੰ ਮਹਾਰਾਜ ਖੁਸ਼ੀਆਂ ਬਖਸ਼ੇ
0: ਜੀ,
1: ਸਾਰੀ ਸੰਗਤ ਨੂੰ ਆਓ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਛੋਟੇ ਜਿਹੇ ਗੀਤ ਦੇ ਨਾਲ ਹਾਜ਼ਰੀ ਹੈ, ਪ੍ਰਵਾਨ ਕਰਿਓ ਜੀ
0: ਜੀ।
1: ਨਨਕਾਣੇ ਜਿਹਨੂੰ ਸਾਰੀ ਦੁਨੀਆਂ ਜਾਣੇ, ਬਾਲਕ ਬਾਲਕ

ਉਹਦੀ ਸੂਰਤ ਪਿਆਰੀ ਪਿਆਰੀ ਤੂੰ ਮੈਂ ਜਾਵਾਂ ਵਾਰੀ ਵਾਰੀ ਸਜਦੇ ਕਰਦੀ ਖਲਕਤ ਸਾਰੀ ਹੁੰਦੇ ਦੂਰ ਹਨੇਰੇ ਜੀ।

ਵਰਦੀਆਂ ਕੈਦਾਂ ਕੱਟੀਆਂ, ਕਲਾ ਨਾਲ ਪਵਾਈਆਂ ਚੱਕੀਆਂ, ਪੰਜੇ ਨਾਲ ਪਹਾੜੀਆਂ ਡੱਕੀਆਂ, ਪੰਜੇ ਨਾਲ ਪਹਾੜੀਆਂ ਡੱਕੀਆਂ, ਤਬ ਕੜਾਹੇ ਠਾਰੇ ਜੀ ਉਹ ਨਰੀ ਠੇ ਮੀਠੇ ਕੀਤੇ ਸੱਜਣ।

0: ਦੁਨੀਆ ਤਾਰਨ ਆਇਆ, ਉਹ ਦੁਨੀਆ ਤਾਰਨ ਆਇਆ, ਉਹਨੇ ਪਾਰੇ ਤਾਈ ਪੜਾਇਆ, ਜਲਦ ਨਵਾਂ ਗੀਤ ਬਣਾਇਆ, ਕੋਰੇ ਫਿਰ ਮਮੋਲੇ ਜੀ ਮੋਦੀਖਾਨੇ ਦੇ ਵਿੱਚ ਬੈਠਾ ਤੇਰਾ ਤੇਰਾ ਤੋਲੇ ਜੀ, ਮੋਦੀਖਾਨੇ ਦੇ ਵਿੱਚ ਬੈਠਾ ਤੇਰਾ ਤੇਰਾ ਤੋਲੇ ਜੀ, ਉਹ ਦੁਨੀਆ ਤਾਰਨ ਆਇਆ। ਇਹ ਸਖਦੇਵ ਗਿੱਲ ਤਾਰ ਬਾਬੂ ਪਿੰਡ ਬਡਾਲਾ ਤੋਂ ਜਿਹੜਾ ਸਵਰਗਵਾਸੀ ਉਹਨਾਂ ਦੀ ਲਿਖੀ ਹੋਈ ਰਚਨਾ ਦੇ ਨਾਲ ਤੁਹਾਡੇ ਹਾਈ ਲੋਨ ਜਾਰੇ
1: ਜੀ
0: ਸਭ ਦਾ, ਸਭ ਨੂੰ ਨਮਸਕਾਰ, ਸਭ ਦਾ ਧੰਨਵਾਦ। ਰੈਨਵੋ FM ਵਾਲੇ ਮੁਲਾਜ਼ਮ ਵੀਰ ਸਾਰਿਆਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ।
1: ਸ਼ੁਕਰੀਆ, ਸ਼ੁਕਰੀਆ ਜੀ, ਸ਼ੁਕਰੀਆ। ਸੁਖਦੇਵ ਜੀ, ਮੈਨੂੰ ਤੇ ਇਹ ਨਹੀਂ ਸਮਝ ਆ ਰਿਹਾ ਕਿ ਧੰਨਵਾਦ ਤੁਸੀਂ ਸਾਡਾ ਕਰ ਰਹੇ ਹੋ ਜਾਂ ਮੈਨੂੰ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਹੈ। ਬਾ ਕਮਾਲ ਪੇਸ਼ਕਾਰੀ ਹੈ ਜੀ, ਵਾਕਈ ਬਹੁਤ ਬਹੁਤ ਬਹੁਤ ਖੂਬਸੂਰਤ ਤੁਸੀਂ ਗਾਇਆ, ਔਰ ਇਹ ਜਿਹੜਾ ਮਿਊਜ਼ਿਕ ਟੈਲੈਂਟ ਹੈ ਤੁਹਾਡਾ ਬਹੁਤ ਵਧੀਆ। ਦਿਲ ਤੋਂ ਥੈਂਕ ਯੂ ਕਰ ਰਹੀ ਹਾਂ, ਸ਼ੁਕਰੀਆ ਕਰ ਰਹੀ ਹਾਂ ਕਿ ਤੁਸੀਂ ਅੱਜ ਮੇਰੇ ਪ੍ਰੋਗਰਾਮ 'ਚ ਸ਼ਾਮਿਲ ਹੋਏ। ਔਰ ਤੁਸੀਂ, ਮੈਨੂੰ ਪਤਾ ਨਹੀਂ ਸੀ ਚੱਲ ਰਿਹਾ ਕਿ ਮੈਂ ਵੋਇਸ ਮੈਸੇਜ ਪਲੇ ਕੀਤਾ ਜਾਂ ਮੈਂ ਕੰਪਿਊਟਰ ਤੋਂ ਗਾਣਾ ਪਲੇ ਕੀਤਾ ਹੋਇਆ ਹੈ। ਬਹੁਤ ਬਹੁਤ ਸ਼ੁਕਰੀਆ ਸ਼ਾਮਿਲ ਹੋਣ ਦੇ ਲਈ, ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਲੇਕਿਨ ਇਹ ਸਫ਼ਰ ਇੱਥੇ ਹੀ ਰੁਕਣਾ ਨਹੀਂ ਚਾਹੀਦਾ, ਅੱਜ ਸ਼ੁਰੂ ਹੋਇਆ ਹੈ। ਹਰ ਰੋਜ਼ ਮੈਨੂੰ ਤੁਹਾਡੇ ਵੱਲੋਂ, ਮਤਲਬ ਹਰ ਪ੍ਰੋਗਰਾਮ 'ਚ ਮੇਰੇ ਤੁਸੀਂ ਜ਼ਰੂਰ ਸ਼ਾਮਿਲ ਹੋਣਾ ਹੈ, ਇਹ ਵਾਅਦਾ ਮੈਨੂੰ ਚਾਹੀਦਾ ਤੁਹਾਡੇ ਤੋਂ। ਅਤੇ ਫਿਲਹਾਲ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅੱਗੇ। ਮੈਮ ਪੂਜਾ ਟੋਹਾਨੀ ਜੀ ਨਮਸਕਾਰ ਜੀ, ਮੇਰੀ ਵਾਈਫ ਕੀ ਦਿਮਾਗ ਕੀ ਡਾਕਟਰ ਸੇ ਮੈਡੀਸਨ ਚੱਲ ਰਹੀ ਹੈ, ਉਹ ਟੈਨਸ਼ਨ ਬਹੁਤ ਲੇਤੇ ਹੈ, ਉਹਨੇ ਮੇਰਾ FM ਸੁਣਨਾ ਸਟੋਪ ਕਰ ਦਿਆ ਹੈ, ਇਸ ਲਈ ਮੈਂ ਅਬ ਕੋਈ ਵੀ ਮੈਸੇਜ ਕਿਸੀ ਵੀ ਪ੍ਰੋਗਰਾਮ ਮੇਂ ਨਹੀਂ ਕਰ ਪਾ ਰਹਾ ਹੂੰ, ਕਭੀ ਕਭੀ ਚੋਰੀ ਚੋਰੀ ਸੁਣ ਲੇਤਾ ਹੂੰ। ਹੈ ਓਕੇ, ਅੱਗੇ ਲਿਖ ਰਹੇ ਨੇ, ਮੈਨੇ ਜੋ ਸਭੀ RJs ਕਾ ਡਿਊਟੀ ਚਾਰਟ ਬਣਾਇਆ ਸੀ ਉਸਕੋ ਵੀ ਉਹਨਾਂ ਨੇ ਪਾੜ ਦਿਆ ਹੈ, ਮੁਝੇ ਦੁੱਖ ਤੋਂ ਬਹੁਤ ਹੋਇਆ ਹੈ, ਪਰ ਵਕਤ ਵਕਤ ਕੀ ਬਾਤ ਹੋਤੀ ਹੈ, ਪਤਾ ਨਹੀਂ ਕੈਸੇ ਕੈਸਾ ਵਕਤ ਦੇਖਣਾ ਪੜ ਰਹਾ ਹੈ। ਗੱਲ ਤਾਂ ਸਹੀ ਕਹੀ ਹੈ ਤੁਸੀਂ, ਮੈਨੂੰ ਵੀ ਦੁੱਖ ਲੱਗਾ ਸੁਣ ਕੇ। ਮੇਰੇ ਦੋਨੋਂ ਫੋਨ ਕੋ ਫੈਕਟਰੀ ਰੀਸੈਟ ਕਰ ਦਿਆ ਹੈ, ਸਭੀ ਰਿਕਾਰਡਿੰਗਸ ਡਿਲੀਟ ਹੋ ਗਈ ਹੈ।

0: आप हमेशा खुश रहो, चढ़दी कला विच रहो। और अगे मैसेज आया है, ख्वाहिश इतनी है कि कुछ ऐसा मेरे नसीब में हो, वक्त चाहे जैसा भी हो, बस तू मेरे करीब हो, एफएम हमेशा मेरे करीब होवे। इकबाल सिंह चौहान जी ने मैसेज किया है। इकबाल सिंह चौहान जी, तुसे साढ़े बड़े परमानेंट और कंसिस्टेंट लिसनर हो, मतलब पुराने और साढ़े बड़े लॉयल लिसनर हो। मैनू सच्ची बहुत बुरा लग रहा है तुहाडी वाइफ दे लई भी, और तुहाडी फीलिंग्स दी वैसे बहुत कदर करते हैं। लेकिन जिस इंसान ना जिस दौर चो गुजर रहा हों, सिर्फ उ असल दे विच चंगी तरह जानता है कि वह की महसूस कर रहा है, की सोच रहा है, या मतलब की उसनू महसूस हो रहा है। ये जिन्ना दर्द है सिर्फ उन्हों पता है जिसनों तकलीफ है। लेकिन हैट्स ऑफ तुहानू कि तुसी अपनी पत्नी का साथ दे रहे हो, और मैंने पूरी उम्मीद है कि तुसी अपनी पत्नी का साथ बहुत ही पेशेंस नाल, मतलब हिम्मत रख के और अपने आप नू शांत रख के, अपने आप नू बहुत ही ज़्यादा इस वेले तुहानू काम ठंडा है ना रखने की जरूरत है, ताकि तुसी अपने जीवन साथी नू पूरा सपोर्ट कर पावो, क्योंकि इस वेले उन्होंने सब तो ज़्यादा तुहाडी ज़रूरत है, तुहाडे साथ की जरूरत है। तो मैनू पता है, पूरा मैनू गरंटी इस गल दी कि तुसी इकबाल सिंह चौहान जी अपनी जीवन साथी दा दर्द भी समझोगे, और उना दे इलाज दे इस औखे पड़ाव दे दौरान उना दा पूरा साथ भी दोगे। बाकी हौली हौली तुसी उना दी काउंसलिंग भी कर सकते हो, कि जिहड़ी म्यूजिक है ना, ये बेस्ट थैरेपी है। मतलब ये प्रूवन है, ये चीज़ साबित हो चुकी है कि जिहड़ा म्यूजिक है ये तुहाडे दिल दे, दिमाग दे और सारे घाव भरदा है। इहदे विच ताकत है म्यूजिक दे विच। सो मैनू उम्मीद है कि अगले मैसेज दे विच तुसी मैनू ये खुशखबरी दोगे कि हुण तुसी ये जिहड़ा एफएम है अपनी पत्नी दे नाल सुनदे हो, और दोनों मिल के इंजॉय करदे हो एफएम दे शोज। मैं ये अरदास करदी हां परमात्मा तों कि जल्दी जल्दी तुहाडी जो जीवन साथी है ठीक हो जाण, और फिर तुसी ਪਹਿਲਾਂ ਦੀ ਤਰ੍ਹਾਂ ਸਾਡੇ ਪ੍ਰੋਗਰਾਮਸ ਵਿੱਚ ਸ਼ਾਮਿਲ ਹੋ ਸਕੋ। ਇੱਕ ਦਰਵਾਜ਼ੇ 'ਤੇ ਕਹਿੰਦੇ ਲਿਖਿਆ ਸੀ ਕਿ ਕੋਈ ਮਤਲਬ ਅੰਦਰ ਆਉਣਾ, ਅੰਦਰ ਨਾ ਆਵੇ ਕੋਈ, ਕਿਉਂਕਿ ਅੱਜ ਮੈਂ ਦੁਖੀ ਹਾਂ। ਪੜ੍ਹੇ ਲਿਖੇ ਸਮਝਦਾਰ ਲੋਕ ਵਾਪਸ ਚਲੇ ਗਏ, ਲੇਕਿਨ ਅੰਦਰ ਉਹੀ ਗਿਆ ਜਿਹੜਾ ਦੋਸਤ ਸੀ, ਕਿਉਂਕਿ ਉਹਨੂੰ ਬਾਹਰ ਕੀ ਲਿਖਿਆ ਉਹਨਾਂ ਫਰਕ ਨਹੀਂ ਪੈਂਦਾ, ਉਹਨੂੰ ਇਹ ਪਤਾ ਸੀ ਕਿ ਅੱਜ ਇਸ ਦੋਸਤ ਨੂੰ ਇੱਕ ਦੋਸਤ ਦੀ ਜ਼ਿਆਦਾ ਜ਼ਰੂਰਤ ਹੈ। ਬਈ ਇਹ ਥੋਟ ਮੇਰੇ ਨਾਲ ਸਾਂਝਾ ਕੀਤਾ ਹੈ ਰਾਮ ਸਰੂਪ ਅਰੋੜਾ, ਚੌਂਕ ਚੇਲੀਆਂ, ਸੁਲਤਾਨਪੁਰ ਲੋਧੀ ਤੋਂ, ਔਰ ਇਹ ਇਕਬਾਲ ਸਿੰਘ ਚੌਹਾਨ ਜੀ ਦੀ ਜਿਹੜੀ ਨਾ ਸਿਚੁਏਸ਼ਨ 'ਤੇ ਬਿਲਕੁਲ ਢੁੱਕਵਾਂ ਹੈ ਕਿ ਇਹਨਾਂ ਨੇ ਸਾਡੇ ਨਾਲ ਸਾਨੂੰ ਆਪਣਾ ਸਮਝ ਕੇ, ਆਪਣਾ ਪਰਿਵਾਰ ਸਮਝ ਕੇ ਆਪਣਾ ਦੁੱਖ ਸਾਡੇ ਨਾਲ ਸਾਂਝਾ ਕੀਤਾ। ਅਤੇ ਚਲੋ ਸਾਰੇ ਅਰਦਾਸ ਕਰਦੇ ਹਾਂ ਇਹਨਾਂ ਦੀ ਜੀਵਨ ਸਾਥੀ ਦੀ, ਕਿ ਉਹ ਜਲਦੀ ਜਲਦੀ ਸਪੀਡੀ ਰਿਕਵਰੀ ਦੀ ਅਰਦਾਸ, ਕਿ ਜਲਦੀ ਠੀਕ ਹੋ ਜਾਣ ਔਰ ਬਸ ਖੁਸ਼ੀ ਖੁਸ਼ੀ ਸਾਡਾ ਐਫ ਐਮ ਰੇਨਬੋ ਦੁਬਾਰਾ ਸੁਣਨ। ਔਰ ਇਸ ਨਾਲ ਹੀ ਜਲਦੀ ਦੇ ਨਾਲ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਵੌਇਸ ਮੈਸੇਜ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ ਜੀ।
1: ਸਤਨਾਮ ਸਿੰਘ ਰਖਰਾ, ਬਾਗਾ ਪ੍ਰਾਣਾ ਤੋਂ ਜੀ।
0: ਨਮਸਕਾਰ, ਸਵਾਗਤ ਹੈ ਜੀ।
1: ਬੇਟੀ ਪੂਜਾ ਟੁਹਾਨੀ ਜੀ,
0: ਹਾਂਜੀ,
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹੋਰ ਬੇਟੀ ਠੀਕ ਠਾਕ ਹੋ?
0: ਹਾਂਜੀ ਬਿਲਕੁਲ ਜੀ।
1: ਜੀ ਗਰਮੀ ਬਹੁਤ ਪੈ ਰਹੀ ਹੈ, ਪਰ ਕੀ ਕਰੀਏ, ਮਜਬੂਰ ਹੈ। ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਾਉਣੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਵੀ ਸਾਡਾ ਇੱਕ ਨੇਮ ਬਣ ਚੁੱਕਾ
0: ਜੀ।
1: ਜਿੰਨਾ ਚਿਰ ਅਸੀਂ ਆਕਾਸ਼ਵਾਣੀ ਦਾ ਨਾਲ ਨਹੀਂ ਜੁੜਦੇ, ਉਹਦੇ 'ਚ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਕੀ ਕਰਨ ਵਾਲਾ ਰਹਿ ਗਿਆ। ਜਦੋਂ ਅਸੀਂ ਆਕਾਸ਼ਵਾਣੀ ਪਰਿਵਾਰ 'ਚ ਸ਼ਾਮਿਲ ਹੋ ਜਾਂਦੇ ਹਾਂ, ਤੇ ਸਾਡਾ ਸਾਰਾ ਹੀ ਦਿਨ ਬਹੁਤ ਵਧੀਆ ਲੰਘਦਾ ਬੇਟੀ। ਅੱਜ ਇੱਕ ਤੁਹਾਡੇ ਨਾਲ ਮੈਂ ਯਾਦ ਸਾਂਝੀ ਕਰ ਰਿਹਾ, ਅੱਜ ਤੋਂ ਤਕਰੀਬਨ 50-55 ਸਾਲ ਪੁਰਾਣੀ ਯਾਦ ਹੈ।
0: ਜੀ ਜੀ ਜੀ ਜੀ ਜੀ।
1: ਉਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਸਾਡੇ ਤਾਜ ਜੀ ਦੇ ਲੜਕੇ ਦਾ ਵਿਆਹ ਸੀ,
0: ਠੀਕ ਹੈ ਜੀ,
1: ਰਾਜਸਥਾਨ ਦੇ ਵਿੱਚ ਨੌਰ ਮੰਡੀ
0: ਜੀ,
1: ਤੇ ਉੱਥੋਂ ਬਰਾਤ ਚੱਲ ਕੇ ਆਉਣੀ ਸੀਗੀ ਲਾਲਗੜ੍ਹ
0: ਜੀ,
1: ਗੰਗਾਨਗਰ ਜ਼ਿਲ੍ਹੇ 'ਚ
0: ਜੀ।
1: ਤੇ ਹੁਣ ਤਾਂ ਉੱਥੇ ਹਵਾਈ ਅੱਡਾ ਬਹੁਤ ਵਧੀਆ ਬਣ ਗਿਆ ਹੈਗਾ।
0: ਹਾਂਜੀ।
1: ਉਦੋਂ ਇੱਕ ਨਾ ਹਵਾਈ ਜਹਾਜ਼ ਉਤਰਿਆ ਉੱਥੇ, ਅਸੀਂ ਬਰਾਤ ਗਏ ਸੀ ਨਿੱਕੇ ਨਿੱਕੇ ਹੁੰਦੇ ਸੀਗੇ
0: ਜੀ,
1: ਤੇ ਲੋਕਾਂ ਦੇ ਨਾਲ ਹੀ ਭੱਜ ਕੇ ਮੈਂ ਵੀ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਕਿ ਇੱਕ ਹਵਾਈ ਜਹਾਜ਼ ਲੜਾਕੂ ਜਹਾਜ਼ ਉਤਰਿਆ ਹੋਇਆ ਸੀ
0: ਜੀ,
1: ਤੇ ਸਾਰਾ ਇਕੱਠ ਹੋ ਗਿਆ ਉੱਥੇ। ਅਸੀਂ ਵੀ ਜਾ ਪਹੁੰਚੇ ਬਰਾਤ ਵਾਪਸ ਮੋੜਨ ਦੀ ਤਿਆਰੀ 'ਚ, ਪਰ ਮੈਂ ਗੁਆਚ ਗਿਆ।
0: ਹਾਏ ਰੱਬਾ।
1: ਤੇ ਜਦੋਂ ਪਤਾ ਲੱਗਿਆ ਕਿ ਉੱਥੇ ਇੱਕ ਜਹਾਜ਼ ਉਤਰਿਆ ਹੋਇਆ, ਤੇ ਉੱਥੇ ਬਹੁਤ ਲੋਕ ਗਏ ਵੇ, ਤੁਸੀਂ ਉੱਥੇ ਵੇਖ ਕੇ ਆਓ
0: ਜੀ।
1: ਜਦੋਂ ਉੱਥੇ ਆਏ ਤਾਂ ਸਾਡੇ ਤਾਏ ਚਾਚਾ ਨੇ ਮੈਨੂੰ ਪਹਿਚਾਣ

0: ਜਾਣ ਕੇ ਮੈਨੂੰ ਆਪਣੇ ਨਾਲ ਲੈ ਲਿਆ, ਨਾਲ ਤਾਂ ਝਟਕਾਂ ਵੀ ਪਈਆਂ, ਪਰ ਉਹ ਯਾਦ ਅੱਜ ਵੀ ਕਾਇਮ ਹੈ। ਅੱਜ ਉੱਥੇ ਇੱਕ ਬਹੁਤ ਤਕੜਾ ਹਵਾਈ ਅੱਡਾ ਬਣਿਆ ਵਾ ਜੀ, ਬਿੱਟੀ ਅੱਜ ਇੰਨਾ ਹੀ ਦਿਲ ਆਪਣਾ ਪੰਜਾਬੀ। ਮੈਂ ਸਤਨਾਮ ਸਿੰਘ ਰੱਖ ਰਿਹਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ
1: ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਸਤਨਾਮ ਜੀ ਆਪਣੇ ਬਚਪਨ ਦੀ ਯਾਦ ਸਾਂਝੀ ਕੀਤੀ। ਮੈਨੂੰ ਨਾ ਇੱਦਾਂ ਦੀਆਂ ਯਾਦਾਂ ਬਹੁਤ ਚੰਗੀਆਂ ਲੱਗਦੀਆਂ, ਔਰ ਮੈਂ ਇਹੀ ਯਾਦਾਂ ਸੁਣਨਾ ਵੀ ਚਾਹੂੰਗੀ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਦਾਂ ਦੀਆਂ ਇਹੀ ਗੱਲਾਂ ਕਰਾਂਗੇ, ਲੇਕਿਨ ਇਹ ਜਿਹੜਾ ਇਨ ਸ਼ੋਰਟ ਤੁਸੀਂ ਮੈਨੂੰ ਦੱਸਣ, ਮੈਂ ਇੰਟਰਸਟਿਡ ਇਹੀ ਜਾਣਨ ਦੇ ਵਿੱਚ ਸੀ ਕਿ ਝਿੜਕਾਂ ਕਿੰਨੀਆਂ ਕੁ ਪਈਆਂ, ਜ਼ਿਆਦਾ ਕਿ ਥੋੜ੍ਹੀਆਂ। ਮੈਨੂੰ ਜ਼ਿਆਦਾ ਇੰਟਰਸਟ ਉਹਦੇ ਵਿੱਚ ਸੀ, ਬਾਕੀਆਂ ਨੇ ਵਿਆਹ ਇੰਜੋਏ ਕੀਤਾ ਅਤੇ ਤੁਸੀਂ ਆਪਣੇ ਮਤਲਬ ਉਹੀ ਅਲੜਪੁਣੇ ਦੇ ਵਿੱਚ ਜਾਂ ਕਹਿ ਲਓ ਕਿ ਬਚਪਨੇ ਦੇ ਵਿੱਚ। ਵੈਸੇ ਜੋ ਦੇਖਿਆ ਹੈ ਲੜਾਕੂ ਜਹਾਜ਼ ਕਿੱਥੇ ਦੇਖਣ ਨੂੰ ਮਿਲਦਾ ਹੈ, ਵਿਆਹ ਦਾ ਬੰਦਾ ਬਥੇਰੇ ਦੇਖਦਾ ਰਹਿੰਦਾ ਹੈ। ਸੋ ਮੈਨੂੰ ਲੱਗਦਾ ਤੁਸੀਂ ਫਾਇਦੇ ਵਾਲੇ ਸੌਦੇ 'ਚ ਰਹਿ ਗਏ ਹੋ, ਇਹ ਸੌਦਾ ਵਧੀਆ ਹੀ ਸੀ। ਚਲੋ ਬਹੁਤ ਚੰਗਾ ਲੱਗਾ ਤੁਸੀਂ ਸਾਡੇ ਨਾਲ ਯਾਦ ਸਾਂਝੀ ਕੀਤੀ। ਅੱਗੇ ਹੋਰ ਵੀ ਯਾਦਾਂ ਇੱਦਾਂ ਦੀਆਂ ਮੈਂ ਸੁਣਨਾ ਚਾਹੂੰਗੀ ਮੇਰੇ ਬਾਕੀ ਪ੍ਰੋਗਰਾਮਸ ਵਿੱਚ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਪਿੰਡ ਬੁਰਜ ਹਨੂੰਮਾਨਗੜ੍ਹ ਡਿਸਟ੍ਰਿਕਟ ਫਾਜ਼ਿਲਕਾ ਤੋਂ ਸ਼ਾਮਿਲ ਹੋ ਰਿਹਾ ਜੀ ਪ੍ਰੋਗਰਾਮ ਦੇ ਵਿੱਚ। ਕਹਿੰਦੇ ਜ਼ਿੰਦਗੀ ਸੜਕ ਦੀ ਤਰ੍ਹਾਂ ਹੈ, ਕਦੀ ਵੀ ਸਿੱਧੀ ਨਹੀਂ ਹੁੰਦੀ, ਥੋੜ੍ਹੀ ਜਿਹੀ ਦੇਰ ਬਾਅਦ ਥੋੜ੍ਹੀ ਦੂਰ ਜਾ ਕੇ ਇੱਕ ਮੋੜ ਜ਼ਰੂਰ ਆਉਂਦਾ। ਇਸ ਲਈ ਹਮੇਸ਼ਾ ਥੋੜ੍ਹਾ ਜਿਹਾ ਕਹਿੰਦੇ ਸਬਰ ਰੱਖੋ, ਧੈਰਯ ਰੱਖੋ, ਆਪਣੀ ਜ਼ਿੰਦਗੀ ਦਾ ਇੱਕ ਸੁਖਦ ਮੋੜ ਆਉਣ ਦਾ ਤੁਹਾਨੂੰ ਅਗਰ ਇੰਤਜ਼ਾਰ ਹੈ ਤਾਂ ਉਹ ਜ਼ਰੂਰ ਆਏਗਾ, ਕਿਉਂਕਿ ਸੁਖਦ ਮੋੜ ਤੁਹਾਡੀ ਜ਼ਿੰਦਗੀ ਦਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਸੋ ਮੁਸਕਰਾ ਕੇ ਹਮੇਸ਼ਾ ਚੱਲਦੇ ਰਹੋ। ਬਹੁਤ ਬਹੁਤ ਚੰਗਾ ਤੁਸੀਂ ਸਾਡੇ ਨਾਲ ਮੈਸੇਜ ਸ਼ੇਅਰ ਕੀਤਾ, ਥੈਂਕ ਯੂ ਜੀ। ਦਵਿੰਦਰ ਕੁਮਾਰ ਪਾਰਗੋ ਕੈਂਪ ਜਲੰਧਰ ਤੋਂ ਭੇਜ ਰਹੇ ਨੇ ਮੈਸੇਜ ਕਿ ਮੈਡਮ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਗੁੱਡ ਮਾਰਨਿੰਗ, ਦਿਲ ਆਪਣਾ ਪੰਜਾਬੀ ਲਿਸਨਰ ਨੂੰ ਵੀ ਗੁੱਡ ਮਾਰਨਿੰਗ। ਜਦੋਂ ਵੀ ਗੱਡੀ ਚਲਾਓ ਤਾਂ ਸੀਟ ਬੈਲਟ ਲਗਾਓ ਅਤੇ ਬਾਈਕ ਚਲਾਉਣ ਵਾਲੇ ਹੈਲਮਟ ਜ਼ਰੂਰ ਪਾਓ ਅਤੇ ਰੈੱਡ ਲਾਈਟ ਦਾ ਵੀ ਧਿਆਨ ਰੱਖਣਾ ਜੀ। ਬਿਲਕੁਲ ਸਹੀ ਕਿਹਾ ਲਓ ਜੀ, ਆਪਾਂ ਇੱਕ ਵਾਰੀ ਫਿਰ ਤੋਂ ਫਿਰ ਦੇ ਦਿੰਦੇ ਹਾਂ ਇਹਨਾਂ ਨੂੰ ਸੁਨੇਹਾ, ਜਿਹੜੇ ਜਿਹੜੇ ਵੀ ਫਿਲਹਾਲ ਚਲਾ ਰਹੇ ਨੇ ਗੱਡੀ ਸੀਟ ਬੈਲਟ ਲਗਾਈ ਹੈ, ਨਹੀਂ ਲਗਾਈ ਤਾਂ ਫਿਰ ਆਪਾਂ ਬਾਈਕਾਟ ਕਰ ਦੇਣਾ ਤੁਹਾਡਾ, ਕਿਉਂਕਿ ਅੱਛੇ ਬੱਚੇ ਬਣ ਕੇ, ਅੱਛੇ ਰਿਸਪੋਂਸੀਬਲ ਸਿਟੀਜ਼ਨ ਬਣ ਕੇ ਹੀ ਤੁਸੀਂ ਮੇਰੇ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਕਰੋ। ਅਤੇ ਅਗਰ ਆਲਰੇਡੀ ਸਾਰੇ ਰੂਲ ਐਂਡ ਰੈਗੂਲੇਸ਼ਨ ਟ੍ਰੈਫਿਕ ਦੇ ਫੋਲੋ ਕਰਦੇ ਹੋ ਤਾਂ ਵੈਰੀ ਗੁੱਡ, ਤੁਹਾਡੇ ਲਈ ਕਲੈਪ ਹੈ ਜੀ। ਔਰ ਪਲੀਜ਼ ਸਪੀਡ 'ਤੇ ਥੋੜ੍ਹਾ ਜਿਹਾ ਆਪਣਾ ਕੰਟਰੋਲ ਰੱਖੋ, ਦੱਸੀ ਗਈ ਸਪੀਡ ਲਿਮਿਟ ਜਾਂ ਜਿੰਨੀ ਮਿੱਥੀ ਗਈ ਹੈ ਜਿਸ ਰੋਡ ਦੀ, ਜਿਸ ਹਾਈਵੇ ਦੀ, ਜਿਸ ਸੜਕ ਦੀ, ਉਹਨੇ ਵਿੱਚ ਹੀ ਆਪਣੀ ਗੱਡੀ ਚਲਾਇਆ ਕਰੋ, ਓਵਰ ਸਪੀਡਿੰਗ ਬਿਲਕੁਲ ਨਾ ਕਰਿਆ ਕਰੋ। ਔਰ ਅਗਰ ਟੂ ਵੀਲਰ 'ਤੇ ਹੋ ਤੁਸੀਂ ਤਾਂ ਹੈਲਮਟ ਜ਼ਰੂਰ ਪਾਇਆ ਕਰੋ, ਐਂਡ ਫੋਨ ਦਾ ਇਸਤੇਮਾਲ ਬਿਲਕੁਲ ਨਾ ਕਰਿਆ ਕਰੋ, ਅੱਛੇ ਬੱਚੇ ਬਣਿਆ ਕਰੋ। ਔਰ ਫਿਲਹਾਲ ਅਗਲਾ ਮੈਸੇਜ ਸੁਣਿਆ ਕਰੋ ਜਿਹੜਾ ਹੁਣ ਮੈਂ ਪਲੇ ਕਰੂੰਗੀ, ਸੁਣਿਆ ਕਰੋ ਨੀ, ਸੁਣੋ।
2: ਹੈਲੋ ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ, ਆ ਗਏ ਹੋ?
1: ਹਾਂਜੀ ਆ ਗਿਆ ਜੀ,
2: ਵਾਹ ਵਾਹ ਵਾਹ, ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ
1: ਜੀ।
2: ਤੁਸੀਂ ਆਂਦੇ ਹੋ ਇੰਨੀਆਂ ਵਧੀਆ ਇਨਫੋਰਮੇਸ਼ਨਾਂ ਲੈ ਕੇ ਆਉਂਦੇ ਹੋ ਨਾ, ਮੈਂ ਕਹਿੰਦੀ ਆ ਧਰਤੀ ਦੇ ਪਤਾਲ ਚੋਂ ਕੱਢ ਕੇ ਲੈਂਦੇ ਇਨਫੋਰਮੇਸ਼ਨਾਂ ਤੁਸੀਂ।
1: ਥੈਂਕ ਯੂ ਜੀ,
2: ਇੰਨੀਆਂ ਵਧੀਆ ਗੱਲ ਬਾਤਾਂ ਕਰਦੇ ਹੋ
1: ਜੀ,
2: ਕੋਈ ਹੱਦ ਨੀ, ਵਾਕਈ ਤੁਸੀਂ ਟੋਪ ਸਿੰਚਾਈ ਦਾ ਕੰਮ ਹੁੰਦਾ ਉਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਦਿੱਤੀ, ਫਿਰ ਸਾਨੂੰ ਦੇ ਦਿੱਤੀ ਕਿ ਬਈ ਆਪਾਂ ਚਾਵਲਾਂ ਦੀ ਕਾਂਜੀ ਕਿੱਦਾਂ ਬਣਾਉਣੀ, ਇਹਦਾ ਵੀ ਤੁਸੀਂ ਮੈਥਡ ਬੜਾ ਵਧੀਆ ਸਮਝਾਉਂਦੇ ਹੋ ਮੈਡਮ ਜੀ, ਠੀਕ ਹੈ, ਸ਼ੁਰੂਆਤ ਤੋਂ ਹੀ ਤੁਸੀਂ ਬਹੁਤ ਵਧੀਆ ਕਰਦੇ ਹੋ, ਪ੍ਰਭੂ ਭਗਤੀ ਵੰਦਨਾ ਤੋਂ ਹੀ ਬਹੁਤ ਵਧੀਆ ਕਰਦੇ ਹੋ, ਪਰ ਕਰਦੇ ਕਰਦੇ ਤੁਸੀਂ ਚਾਰ ਚਾਂਦ ਲਗਾ ਦਿੰਦੇ ਹੋ ਐਂਡ ਤੱਕ। ਉਸ ਤੋਂ ਬਾਅਦ ਮੈਂ ਚਲੀ ਗਈ ਸੀ ਅੱਜ ਵੋਟ ਪਾਉਣ, MC ਦੀਆਂ ਵੋਟਾਂ ਵਾ, ਵੋਟਾਂ ਪਾਏ ਆ
1: ਗਰਮੀ
2: ਤੋਂ ਪਹਿਲੋਂ,
1: ਤੇ
2: ਆ ਕੇ ਤੇ ਮੈਂ ਫਟਾਫਟ, ਪਹਿਲੇ ਤਾਂ ਗੈਸ ਦਾ ਤੇ ਮੈਂ ਬਾਅਦ ਵਿੱਚ ਤੁਹਾਨੂੰ ਪਤਾ ਕਰਦੀ ਆ, ਪਹਿਲੇ ਮੈਂ ਆਪਣੇ ਰੇਡੀਓ ਦਾ ਹੀ ਕਰਦੀ ਆ, ਫੋਨ ਮੈਂ ਚਾਰਜਿੰਗ ਲਗਾ ਕੇ ਗਈ ਸੀ, ਚਾਰਜਿੰਗ ਘੱਟ ਸੀਗੀ, ਤੇ ਆ ਕੇ ਮੈਂ ਫਟਾਫਟ ਆਨ ਕੀਤਾ ਤੇ ਕਰਕੇ ਤੁਹਾਡੇ ਪ੍ਰੋਗਰਾਮ ਵੱਲ ਹੋ ਗਈ, ਤੇ ਹੁਣ ਆਡੀਓ ਪਾਉਣ ਆਈ ਸੀ ਕਿ ਮੈਡਮ ਜੀ ਚਾਹ ਦਾ ਕੱਪ ਛੋਟਾ ਜਿਹਾ ਪੀ ਲਿਆ ਵਾ, ਬਸ ਇੱਕੋ ਵਾਰੀ ਪੀਣਾ ਹੁੰਦਾ ਵਾ,
1: ਠੀਕ ਹੈ ਜੀ,
2: ਤੇ ਪ੍ਰੋਗਰਾਮ ਬਹੁਤ ਵਧੀਆ, ਲਿਸਨਰ ਬਹੁਤ ਰੌਣਕ ਲਗਾਉਂਦੇ ਨੇ,
1: ਥੈਂਕ ਯੂ ਜੀ,
2: ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ, ਤੁਸੀਂ ਤਾਂ ਬਾ ਕਮਾਲ ਹੋ ਮੈਡਮ ਜੀ, ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਕਿਰਨ ਜੀ

0: ਜੇ ਮੈਂ ਵਨ ਪਲੱਸ ਹੋਣ ਜਾ ਰਹੀ ਹਾਂ ਨਾ, ਤਾਂ ਇਹ ਸਭ ਕੁਝ ਲਿਸਨਰਸ ਦੇ ਨਾਲ ਹੀ ਹੈ, ਜਿਹੜਾ ਸੁਣਦੇ ਨੇ ਬੜੇ ਧਿਆਨ ਦੇ ਨਾਲ, ਤੇ ਉਹਨਾਂ ਨੂੰ ਪਤਾ ਹੈ ਕੌਣ ਕੀ ਦਿੰਦਾ ਹੈ। ਔਰ ਮੈਨੂੰ ਲੱਗਦਾ ਕਿ ਜਿਹੜਾ ਵਨ ਦੇ ਵਿੱਚ ਪਲੱਸ ਹੈ ਨਾ, ਪਲੱਸ ਤੁਹਾਡਾ ਹੀ ਹੈ। ਸਾਰੇ ਉਹ ਸਾਰੇ ਲਿਸਨਰ ਜੋ ਪੂਰੀ ਲਾਇਲਟੀ ਦੇ ਨਾਲ ਤੇ ਪੂਰੀ ਡੈਡੀਕੇਸ਼ਨ ਦੇ ਨਾਲ ਐਫਐਮ ਨੂੰ ਸੁਣਦੇ ਨੇ, ਔਰ ਉਹ ਜਾਣਦੇ ਨੇ ਕਿ ਐਫਐਮ ਰੇਨਬੋ ਕਿਉਂ ਬਾਕੀਆਂ ਤੋਂ ਵੱਖਰਾ ਹੈ। ਸੋ ਦਿਲ ਤੋਂ ਥੈਂਕ ਯੂ ਹੈ ਜੀ ਸਾਡੇ ਸਾਰੇ ਹੀ ਡੈਡੀਕੇਟਿਡ ਔਰ ਲੋਇਲ ਲਿਸਨਰਸ ਦਾ। ਇੱਕ ਵੀਡੀਓ ਆਈ ਹੈ, ਆਪਾਂ ਦੇਖਦੇ ਹਾਂ ਅਤੇ ਨਾਲ ਸੁਣਦੇ ਹਾਂ ਕਿ ਕੀ ਹੈ ਜੀ। ਉਸ ਵੀਡੀਓ ਵਿੱਚ ਮੈਨੂੰ ਇੱਕ ਬੜਾ ਸੋਹਣਾ ਪੰਛੀ ਨਜ਼ਰ ਆ ਰਿਹਾ ਹੈ। ਬਿਲਕੁਲ ਸਹੀ ਹੈ ਜੀ ਕਿ ਇੱਕ ਚਿੜੀ ਆਪਣੇ ਆਲ੍ਹਣੇ 'ਚ ਬੈਠੀ ਹੈ ਔਰ ਬੜੀ ਪਿਆਰੀ ਜੀ ਹੈ।
1: ਬੱਚਿਆਂ ਦਾ ਖਹਿੜਾ ਨੀ ਛੱਡਦੀ, ਲੋਕੀ ਐਵੇਂ ਮਾਵਾਂ ਨੂੰ ਕਈ ਮਾੜਾ ਕਹਿ ਦਿੰਦੇ ਆ, ਮਾਂ ਮੇਰੀ ਨੈ ਨੀ ਕੀਤਾ, ਮੇਰੇ ਲਈ ਜੋ ਨੀ ਕੀਤਾ। ਇਤੋਂ ਵੱਧ ਭਗਤੀ ਕਿਹੜੀ ਹੈ ਜੀ? ਦੇਖੋ ਜੀ, ਚਿੜੀਆਂ ਇੰਨਾ ਤੇ ਕਰ ਸਕਦੀਆਂ ਬੱਚਿਆਂ ਦਾ,
0: ਬਿਲਕੁਲ ਜੀ ਬਿਲਕੁਲ,
1: ਇਨਸਾਨ ਕਿੰਨਾ ਕਰਦਾ ਹੋਊਗਾ ਜੀ। ਸਤਿ ਸ੍ਰੀ ਅਕਾਲ ਜੀ, ਦਿਲ ਆਪਣਾ ਪੰਜਾਬੀ ਬਹੁਤ ਵਧੀਆ ਤੁਸੀਂ ਪੇਸ਼ ਕਰਦੇ ਹੋ ਜੀ।
0: ਥੈਂਕ ਯੂ ਜੀ।
1: ਮੈਂ ਮੁਖਤਿਆਰ ਸਿੰਘ ਗੋਗਾ, ਬੜੇ ਦਿਨਾਂ ਬਾਅਦ ਅੱਜ ਤੁਹਾਨੂੰ ਮੈਸੇਜ ਕਰਨ ਲੱਗਾ ਜੀ, ਜ਼ਰੂਰ ਸ਼ਾਮਿਲ ਕਰਿਓ ਭਾਜੀ। ਸਤਿ ਸ੍ਰੀ ਅਕਾਲ ਜੀ।
0: ਜੀ ਅੱਜ ਭੈਣ ਜੀ ਹੈ ਜੀ, ਲੇਕਿਨ ਹੋ ਗਿਆ ਤੁਹਾਡਾ ਮੈਸੇਜ ਸ਼ਾਮਿਲ, ਬਹੁਤ ਬਹੁਤ ਸ਼ੁਕਰੀਆ। ਇਹ ਬੜਾ ਪਿਆਰਾ ਦ੍ਰਿਸ਼ ਤੁਸੀਂ ਸਾਨੂੰ ਦਿਖਾਇਆ ਹੈ, ਇੱਕ ਚਿੜੀ ਬੈਠੀ ਹੈ ਆਪਣੇ ਬੋਟ ਲੈ ਕੇ ਉੱਤੇ, ਐਨ ਤਪਦਾ ਸੂਰਜ ਹੈ ਲੇਕਿਨ ਫਿਰ ਵੀ ਉਹਨਾਂ ਨੂੰ ਛਾਂ ਕਰਦੀ, ਜਿੱਧਰ ਜਿੱਧਰ ਧੁੱਪ ਆਉਂਦੀ ਹੈ ਉੱਧਰ ਉੱਧਰ ਘੁੰਮ ਕੇ ਉਹਨਾਂ ਨੂੰ ਛਾਵੇਂ ਰੱਖ ਰਹੀ ਹੈ। ਇਹੀ ਕੁਦਰਤ ਹੈ ਜੀ, ਮਾਵਾਂ ਜਿੱਦਾਂ ਦੀਆਂ ਮਰਜ਼ੀ ਹੋਣ, ਜਿਸ ਮਰਜ਼ੀ ਉਹਦੇ ਵਿੱਚ ਗੁੱਸੇ 'ਚ ਹੋਣ, ਲੇਕਿਨ ਮਮਤਾ ਨਹੀਂ ਛੱਡਦੀਆਂ ਆਪਣੀ। ਕੁਦਰਤ ਦੀ ਇੱਦਾਂ ਦੀ ਹੀ ਬਣਤਰ ਹੈ ਕਿ ਮਾਂ ਦੇ ਵਿੱਚ ਜਿਹੜਾ ਪਿਆਰ ਹੈ ਨਾ, ਉਹ ਸਾਨੂੰ ਦੁਨੀਆ 'ਚ ਹੋਰ ਕਿਤੇ ਨਹੀਂ ਲੱਭ ਸਕਦਾ। ਚਲੋ ਚੱਲਦੇ ਹਾਂ ਜੀ ਪ੍ਰੋਗਰਾਮ 'ਚ ਅਗਲੇ ਵਾਇਸ ਮੈਸੇਜ ਦੇ ਵੱਲ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ, ਸਵਾਗਤ।
1: ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
0: ਸ਼ੁਕਰੀਆ ਜੀ।
1: ਮੁਖਤਿਆਰ ਸਿੰਘ ਗੋਗਾ, ਸਾਰੇ ਹੀ ਲੈਂਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਸਰੋਤਿਆਂ ਨੂੰ ਸਾਡੇ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ। ਐਫ ਐਮ ਰੇਨਬੋ ਟੀਮ ਦੇ ਜਿੰਨੇ ਵੀ ਸਾਡੇ ਵੀਰ ਭੈਣ, ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਜੀ। ਇਸੇ ਤਰ੍ਹਾਂ ਹੀ ਪ੍ਰੋਗਰਾਮ ਚੱਲਦਾ ਰਹੇ ਜੀ। ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਔਰ ਇਹਨਾਂ ਨੇ ਹੀ ਸਾਡੇ ਨਾਲ ਉਹ ਚਿੜੀ ਦੀ ਜਿਹੜੀ ਵੀਡੀਓ ਹੈ ਸਾਂਝੀ ਕੀਤੀ ਸੀ। ਚਲੋ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣਗੀਆਂ, ਲੇਕਿਨ ਗੱਲਾਂ ਬਾਤਾਂ ਦੇ ਵਿੱਚ ਥੋੜ੍ਹਾ ਜਿਹਾ ਬ੍ਰੇਕ ਆਉਣਾ ਵੀ ਜ਼ਰੂਰੀ ਹੈ, ਕਿਉਂਕਿ ਚਾਹੇ ਮੈਂ ਹੋਵਾਂ ਅਤੇ ਚਾਹੇ ਕੰਪਿਊਟਰ ਹੋਵੇ ਅਤੇ ਚਾਹੇ ਮੇਰਾ ਫੋਨ ਹੋਵੇ, ਹਰ ਕਿਸੇ ਦੀ ਇੱਕ ਨਿੱਕੀ ਜਿਹੀ ਬ੍ਰੇਕ 'ਤੇ ਬਣਦੀ ਹੈ। ਸਵਾਰੀ ਇੱਕ ਛੋਟੀ ਜਿਹੀ ਬ੍ਰੇਕ।
2: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
3: ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਿਸ ਸੌਰ ਕ੍ਰਾਂਤੀ ਦਾ ਆਗਾਜ਼ ਕੀਤਾ ਸੀ, ਉਸ ਦਾ ਅਸਰ ਹੁਣ ਦਿਖਾਈ ਦੇਣ ਲੱਗਾ ਹੈ। ਭਾਰਤ ਵਿੱਚ ਇੱਕ ਇੱਕ ਕਰਕੇ 30 ਲੱਖ ਤੋਂ ਵੱਧ ਪਰਿਵਾਰਾਂ ਦੀ ਛੱਤ ਤੇ ਸੋਲਰ ਪੈਨਲ ਲੱਗ ਚੁੱਕੇ ਹਨ। ਤੁਸੀਂ ਵੀ ਇਸ ਊਰਜਾ ਕ੍ਰਾਂਤੀ ਦਾ ਹਿੱਸਾ ਬਣੋ। ਪੀਐਮ ਸੂਰਯ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
4: ਸਰ ਤੁਸੀਂ ਪਰਸਨਲ ਲੋਨ ਲੈਣਾ?
5: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
4: ਸਰ ਦੁਬਈ ਦੀ ਫ੍ਰੀ ਟ੍ਰਿਪ?
5: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ। ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ। ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
6: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਹੀ। ਔਰ ਫਿਲਹਾਲ ਟਾਈਮ ਹੋ ਚੁੱਕਾ ਹੈ 9:39, 9:40 ਹੋਣ ਵਾਲੇ ਨੇ, ਔਰ ਜਲਦੀ ਦੇ ਨਾਲ ਅਗਲਾ ਮੈਸੇਜ ਪੜ੍ਹਦੇ ਹਾਂ। 102.7 ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਪੂਜਾ ਟੋਹਾਨੀ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਦੋ ਸ਼ਬਦ ਧੀ ਰਾਣੀ ਪੂਜਾ ਟੋਹਾਨੀ ਅਤੇ ਰੇਡੀਓ FM ਰੇਨਬੋ ਵਾਸਤੇ ਪੂਜਾ ਟੋਹਾਨੀ ਦੀ ਪ੍ਰੋਗਰਾਮ ਪੇਸ਼ ਕਰਦਿਆਂ ਆਵਾਜ਼ ਮਿੱਠੀ ਲੱਗਦੀ ਹੈ, ਜਾਣਕਾਰੀ ਸਭਨਾਂ ਸਰੋਤਿਆਂ ਦਾ ਦਿਲ ਲਾਈ ਰੱਖਦੀ ਹੈ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਸੱਚੀ ਮੇਰੀ ਧੀ ਵਰਗੀ ਲੱਗਦੀ ਹੈ। ਹਾਏ ਥੈਂਕ ਯੂ। ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ ਤੇ ਰਜਿੰਦਰ ਕੌਰ ਜੀ ਦਾ ਇਹ ਪਿਆਰਾ

0: ਮੈਸੇਜ। ਲਓ ਜੀ, ਮੈਂ ਵੀ ਇਹਦੇ ਦਿਲ ਬਣਾ ਹੀ ਦਿੱਤਾ। ਮੈਨੂੰ ਪਤਾ ਹੈ ਕਿ ਤੁਸੀਂ ਸੱਚੀ ਮੈਨੂੰ ਤੁਸੀਂ ਮੰਨਦੇ ਹੋ। ਥੈਂਕ ਯੂ, ਦਿਲ ਤੋਂ ਬਹੁਤ ਬਹੁਤ ਸ਼ੁਕਰੀਆ। ਔਰ ਜਲਦੀ ਦੇ ਨਾਲ ਅਗਲਾ ਵੋਇਸ ਮੈਸੇਜ।
1: ਦੋ ਸ਼ੌਂਕ ਸਰੋਤਿਆਂ ਦੇ, ਇੱਕ ਐਫਐਮ ਰੇਨਬੋ ਤੇ ਸਵੇਰ ਨੂੰ ਆ ਕੇ ਔਨ ਕਰਕੇ ਬੈਠਣਾ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਪ੍ਰੋਗਰਾਮ ਸੁਣਨੇ। ਮੈਂ ਕਿਹਾ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਇਸ ਟਾਈਮ। ਪੂਜਾ ਤੁਹਾਨੀ ਜੀ, ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੋਈ ਆ, ਸਰੋਤਿਆਂ ਨੂੰ ਨਾਲ ਜੁੜਿਆ ਹੋਇਆ। ਵਾਕਿਆ ਦੋ ਸ਼ੌਂਕ ਸਾਡੇ ਸਰੋਤਿਆਂ ਦੇ, ਇੱਕ ਰੇਡੀਓ ਸੁਣਨਾ ਤੇ ਰੇਡੀਓ ਦੇ ਉੱਤੇ ਪ੍ਰੋਗਰਾਮਾਂ ਦੀ ਫੀਡਬੈਕ ਦੇਣੀ ਤੇ ਪ੍ਰੋਗਰਾਮਾਂ ਦੇ ਵਿੱਚ ਮੈਸੇਜ ਭੇਜ ਕੇ ਚੰਗਾ ਸੁਨੇਹਾ ਦੇਣਾ।
0: ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ,
1: ਨਮਸਤੇ, ਸਤਿ ਸ੍ਰੀ ਅਕਾਲ ਜੀ। ਹਾਜ਼ਰ ਹਾਂ ਜੀ, ਵਿਨੋਦ ਸੰਧੂ, ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ
0: ਜੀ।
1: ਥੋੜਾ ਜਿਹਾ ਹਾਸ ਰਸ ਹੋ ਜਾਵੇ ਪੂਜਾ ਜੀ,
0: ਹਾਂਜੀ,
1: ਨਾਲ ਥੋੜਾ ਮਨੋਰੰਜਨ ਹੋ ਜਾਵੇ ਮਿਕਸ ਜਿਹਾ। ਪਿਓ ਉਹ ਨਿਮੇ ਉੱਠ ਖੜ ਹੁਣ, ਮੰਜੇ ਤੇ ਪਿਆ ਰੇਡੀਓ ਸੁਣੀ ਜਾਊਂਗਾ ਹੁਣ। ਨਿਮਾ ਉੱਠਦਾ ਆ, ਮੈਂ ਨੀ ਉੱਠਦਾ ਸਵੇਰ ਤੋਂ, ਪੂਜਾ ਟਹਾਨੀ ਨੇ ਪੂਜਾ ਤੋਂ ਸ਼ੁਰੂਆਤ ਪਰਮਾਤਮਾ ਨਾਲ ਜੋੜਿਆ ਤੇ GM ਪ੍ਰੋਗਰਾਮ ਦੇ ਵਿੱਚ ਸੋਹਣੇ ਟੋਪਿਕ ਦੇ ਨਾਲ। ਮੈਂ ਕਿਹਾ ਜੀ ਨਾਨ ਸਟੋਪ ਵਿਆਹ ਦੇ ਵਿੱਚ ਫਿਰ ਉਹਨਾਂ ਨੇ ਇੱਕ ਪ੍ਰੋਗਰਾਮ ਪੇਸ਼ ਕੀਤਾ ਡੀ ਟੱਪਾ। ਪਿਓ ਉਹ ਕਾਕਾ ਨਾਨ ਸਟੋਪ ਨੀ, ਉਹ ਨਾਨ ਸਟੋਪ ਤਾਂ ਪ੍ਰੋਗਰਾਮ ਹੁੰਦਾ, ਨਾਨ ਤਾਂ ਖਾਣ ਵਾਲਾ ਹੁੰਦਾ ਤੇ ਨਾਨ ਸਟੋਪ ਪ੍ਰੋਗਰਾਮ ਪੇਸ਼ ਕੀਤਾ ਡੀ ਟੱਪਾ, ਨਾਲੇ ਕਸਰਤ ਕਰਾਈ ਉਹਨਾਂ ਨੇ। ਨਿਮਾ ਹੁਣ ਦਿਲ ਆਪਣਾ ਪੰਜਾਬੀ ਵਿੱਚ ਸਾਰਿਆਂ ਦਾ, ਦਿਲ ਲਾਇਆ ਗੱਲਾਂ ਤੇ ਮੈਸੇਜਾਂ ਨਾਲ। ਪਿਓ ਤੂੰ ਉੱਠ ਕੇ ਨਹੀਂ, ਤੂੰ ਉੱਠਦਾ ਕੇ ਨਹੀਂ। ਨਿਮਾ ਮੈਂ ਨਹੀਂ ਉੱਠਦਾ। ਪਿਓ ਕਿਉਂ? ਨਿਮਾ ਮੈਂ ਤਾਂ ਆਪਣੀ ਮੰਮੀ ਦੇ ਘਰ ਮਹਿਮਾਨ ਆਏ ਹਾਂ, ਤਾਂ ਮੈਂ ਕਿਉਂ ਉੱਠਾਂਗਾ। ਸੋ ਪੂਜਾ ਟੋਹਾਨੀ ਜੀ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ, ਬਹੁਤ ਹੀ ਵਧੀਆ ਸਵੇਰ ਤੋਂ ਪਰਫਾਰਮੈਂਸ, ਸੋਹਣੇ ਸੋਹਣੇ ਪ੍ਰੋਗਰਾਮਾਂ ਦੇ ਨਾਲ ਸਾਰਿਆਂ ਨੂੰ ਜੋੜਿਆ, ਇੱਕ ਤੋਂ ਇੱਕ ਵੱਧ ਪ੍ਰੋਗਰਾਮ ਦੀ ਤੁਹਾਡੀ ਪੇਸ਼ਕਾਰੀ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਸ਼ੁਕਰੀਆ।
0: ਅਗਲਾ ਮੈਸੇਜ ਆਇਆ ਹੈ ਜੀ, ਯੋਗਿਤਾਏ ਕਰਮ ਸੇ ਪੈਦਾ ਹੋਤੀ ਹੈ, ਜਨਮ ਸੇ ਹਰ ਵਿਅਕਤੀ ਸ਼ੂਨਿਆ ਹੋਤਾ ਹੈ, ਯਾਦ ਰੱਖਣਾ ਵਿਰਾਸਤ ਮੇ ਗੱਦੀ ਮਿਲ ਸਕਤੀ ਹੈ ਬੁੱਧੀ ਨਹੀਂ। ਯਾਨੀ ਕਿ ਜਿਹੜੀਆਂ ਸਾਡੀਆਂ ਯੋਗਤਾਵਾਂ ਹੁੰਦੀਆਂ ਨੇ ਸਾਡੇ ਕਰਮ ਤੋਂ ਪੈਦਾ ਹੁੰਦੀਆਂ ਨੇ, ਕਿਉਂਕਿ ਹਰ ਵਿਅਕਤੀ ਜਿਸਦਾ ਜਨਮ ਹੁੰਦਾ ਹੈ ਉਹ ਪਹਿਲਾਂ ਤਾਂ ਜ਼ੀਰੋ ਹੀ ਹੁੰਦਾ ਹੈ, ਬਾਅਦ ਵਿੱਚ ਉਹ ਬਣਦਾ ਹੈ ਆਪਣੇ ਕਰਮਾਂ ਤੋਂ। ਔਰ ਅਗਲਾ ਮੈਸੇਜ ਹੈ, ਕੰਟਰੋਲ ਬਹੁਤ ਜ਼ਰੂਰੀ ਹੈ, ਜੇ ਆਮਦਨ ਘੱਟ ਹੈ ਤਾਂ ਖਰਚਿਆਂ 'ਤੇ, ਜੇ ਗਿਆਨ ਘੱਟ ਹੈ ਤਾਂ ਸ਼ਬਦਾਂ 'ਤੇ। ਅਗਲਾ ਇਹ ਮੈਸੇਜ, ਬਈ ਨਾਮ ਨਹੀਂ ਲਿਖਿਆ ਕਿੱਥੋਂ ਆਇਆ ਹੈ ਅਤੇ ਨਾ ਆਪਾਂ ਨੂੰ ਪਤਾ ਚੱਲਿਆ ਕਿ ਕਿੱਥੋਂ ਆਇਆ, ਬਸ ਮੇਰੇ ਤੱਕ ਇਹ ਮੈਸੇਜ ਪਹੁੰਚਿਆ ਹੈ ਬੇਨਾਮਾ। ਚਲੋ ਚੱਲਦੇ ਹਾਂ ਅਗਲੇ ਵੋਇਸ ਮੈਸੇਜ ਦੇ ਵੱਲ।
2: ਸਤਿ ਸ਼੍ਰੀ ਅਕਾਲ, ਮੈਂ ਪਵਨ ਲਿੰਬਾ, ਅੰਮ੍ਰਿਤਪੁਰ ਫਾਜ਼ਿਲਕਾ ਤੋਂ।
0: ਦੁਬਾਰਾ ਸੁਣਦੇ ਹਾਂ ਜੀ,
2: ਕਾਫੀ ਦਿਨਾਂ ਬਾਅਦ ਆਡੀਓ ਮੈਸੇਜ ਕਰ ਰਹੇ ਹਾਂ
0: ਪਵਨ ਲਿੰਬਾ ਜੀ ਦਾ।
2: ਕੱਲ ਮੈਮ ਸਾਡੇ ਘਰੇ ਨਾ ਜਨਗਣਨਾ ਕਰਨ ਵਾਲੇ ਆਏ ਸੀ
0: ਜੀ,
2: ਤੇ ਉਹ ਜਿਵੇਂ ਇਨਕੁਆਇਰੀ ਕਰਦੇ ਕਰ ਰਹੇ ਸੀ, ਤੇ ਜਦੋਂ ਗੱਲ ਆਈ ਵੀ ਰੇਡੀਓ ਤੇ ਟੀਵੀ ਦੀ, ਤੇ ਰੇਡੀਓ ਦਾ ਉਹਨੇ ਜਦੋਂ ਪੁੱਛਿਆ ਨਾ ਸਰ ਨੇ, ਤਾਂ ਬਿਲਕੁਲ ਹੌਲੀ ਜਿਹੀ ਆਵਾਜ਼ ਚ ਕਿਹਾ ਵੀ ਰੇਡੀਓ, ਮੈਂ ਕੋਈ ਯਾ ਸਰ ਬਿਲਕੁਲ ਹੈ ਜੀ
0: ਜੀ।
2: ਫਿਰ ਉਹ ਖੁਸ਼ ਹੋ ਗਏ, ਕਹਿੰਦੇ ਵੀ ਅਸੀਂ ਵੀ ਪਹਿਲਾਂ ਰੇਡੀਓ ਸੁਣਦੇ ਹੁੰਦੇ ਸੀ
0: ਜੀ।
2: ਉਸ ਤੋਂ ਬਾਅਦ ਉਹਨੇ ਸਾਈਕਲ ਮੋਟਰਸਾਈਕਲ, ਮੈਨੇ ਕਿਹਾ ਸਾਈਕਲ ਤੇ ਰੇਡੀਓ ਅਜੇ ਵੀ ਮੇਰਾ ਜ਼ਿੰਦਗੀ ਦਾ ਹਿੱਸਾ ਹੈ
0: ਜੀ।
2: ਤੇ ਮੈਂ ਸੋਚਿਆ ਚਲੋ ਬਾਕੀ ਦੋਸਤਾਂ ਨੂੰ ਦੱਸਦੀ, ਜਦੋਂ ਵੀ ਜਨਗਣਨਾ ਕਰਨ ਆਵੇ ਕੋਈ ਵੀ ਆਪਣੇ ਘਰੇ, ਤੇ ਰੇਡੀਓ ਤੇ ਸਾਈਕਲ ਜੇ ਹੋਵੇ ਤਾਂ ਦਿਲ ਖੋਲ ਕੇ ਜ਼ਰੂਰ ਦੱਸਿਓ
0: ਜੀ।
2: ਬਾਕੀ ਹੋਰ ਬਹੁਤ ਵਧੀਆ,
0: ਸਤਿ ਸ਼੍ਰੀ ਅਕਾਲ ਜੀ। ਜੀ ਪਵਨ ਜੀ, ਬਹੁਤ ਸੋਹਣਾ ਤੁਸੀਂ ਮਤਲਬ ਆਪਣਾ ਜਿਹੜਾ ਵਿਚਾਰ ਹੈ ਸਾਨੂੰ ਸਾਂਝਾ ਕੀਤਾ, ਕਿ ਇੱਦਾਂ ਕੋਈ ਗੱਲ ਸ਼ੁਰੂ ਹੁੰਦੀ ਤੇ ਫਿਰ ਹਰ ਕਿਸੇ ਨੂੰ ਆਪਣਾ ਜਿਹੜਾ ਸਮਾਂ ਯਾਦ ਆ ਹੀ ਜਾਂਦਾ ਹੈ। ਜ਼ਿੰਦਗੀ 'ਚ ਹਰ ਮੋੜ 'ਤੇ ਸਾਡੀ ਮਰਜ਼ੀ ਦਾ ਨਹੀਂ ਹੁੰਦਾ, ਕਦੇ ਸਮਾਂ ਰਸਤਾ ਬਦਲ ਦਿੰਦਾ ਤੇ ਕਦੇ ਹਾਲਾਤ ਮੰਜ਼ਿਲ ਬਦਲ ਦਿੰਦੇ ਨੇ। ਇਹ ਲਿਖ ਰਹੇ ਨੇ ਸੁਖਵਿੰਦਰ ਸਿੰਘ ਬਰਾੜ ਜੀ। ਜ਼ਿੰਦਗੀ ਸੁੱਖ ਦੁੱਖ ਸੰਘਰਸ਼ 'ਤੇ ਜਿਹੜੀ ਸਿੱਖ ਮਿਲਦੀ ਆ ਉਹਦਾ ਇੱਕ ਖੂਬਸੂਰਤ ਸਬਰ ਹੈ, ਜੋ ਸਾਨੂੰ ਹਰ ਮੋੜ 'ਤੇ ਇੱਕ ਨਵਾਂ ਅਨੁਭਵ ਦਿੰਦੀ ਹੈ। ਇਹ ਜ਼ਿੰਦਗੀ ਸਾਹਾਂ ਦੇ ਇੱਕ ਬਹਾਵ ਦੀ ਤਰ੍ਹਾਂ ਹੈ, ਜਿਹੜਾ ਖੁੱਲ੍ਹ ਕੇ ਜੀਣ ਅਤੇ ਹਰ ਪਲ ਨੂੰ ਯਾਦਗਾਰ ਬਣਾਉਣ ਦਾ ਨਾਮ ਹੀ ਅਸਲ ਦੇ ਵਿੱਚ ਜ਼ਿੰਦਗੀ ਹੈ। ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਏਲੀਆ ਨਾਯਾਬ, ਇਹਨਾਂ

0: ਨੇ ਇਹ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਸੀ ਐਂਡ ਬਹੁਤ ਬਹੁਤ ਸ਼ੁਕਰੀਆ ਵੀ ਲਿਖ ਰਹੇ ਨੇ। ਥੈਂਕ ਯੂ ਜੀ, ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਲਓ ਜੀ, ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਹਾਂ।
1: ਹੈਲੋ ਮੈਡਮ ਜੀ, ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ।
0: ਜੀ ਰਾਕੇਸ਼ ਜੀ, ਸਵਾਗਤ। ਮੈਡਮ ਜੀ,
1: ਆਪਣਾ ਪੰਜਾਬੀ ਬਹੁਤ ਵਧੀਆ ਚੱਲ ਰਿਹਾ, ਤੁਹਾਡਾ ਹਾਸਾ ਤੇ ਤੁਹਾਡੇ ਆਪਣੇ ਦੋਸਤਾਂ ਦੀਆਂ ਗੱਲਾਂ ਸਾਰਾ ਕੁਛ ਵਧੀਆ ਲੱਗ ਰਿਹਾ
0: ਜੀ।
1: ਇੱਕ ਬਾਈ ਨੇ ਧਾਰਮਿਕ ਗੀਤ ਸੁਣਾਇਆ ਸੀ, ਉਹ ਬਹੁਤ ਵਧੀਆ ਲੱਗਿਆ।
0: ਬਿਲਕੁਲ ਜੀ, ਬਿਲਕੁਲ।
1: ਨਾਲ ਤੁਮ ਵੀ ਇਹ ਕਲਾਕਾਰ ਜਿਹੜੀ ਮੰਨ ਲੈਣੀ ਚਾਹੀਦੀ,
0: ਬਿਲਕੁਲ,
1: ਰੋਜ਼ ਹੀ ਆਉਣਾ ਚਾਹੀਦਾ ਆ
0: ਜੀ।
1: ਤੇ ਮੇਰੇ ਮੈਂ ਵੀ ਆਪਣੀ ਆਦਤ ਸੁਣਾਉਣਾ ਚਾਹੁੰਦਾ ਆ
0: ਜੀ ਜੀ ਜੀ।
1: ਮੈਨੂੰ ਆਦਤ ਆ ਰਾਤ ਨੂੰ ਘਰਾੜੇ ਮਾਰਨ ਦੀ।
0: ਓਹੋ,
1: ਜਦੋਂ ਮੈਂ ਰਾਤ ਨੂੰ ਸੋਚਦਾ ਮੇਰੀ ਜਦੋਂ ਘਰਾੜੇ ਮਾਰਦਾ ਆ ਤਾਂ ਮੇਰੀ ਘਰਵਾਲੀ ਮੇਰੇ ਪਿੱਛੇ ਕੂਹਣੀ ਮਾਰਦੀ ਆ ਪਈ, ਮੇਰੀ ਅੱਖ ਖੁੱਲ ਜਾਂਦੀ ਹੈ ਤੇ ਮੈਂ ਬੋਲਦਾ ਵੀ ਕੀ ਹੋ ਗਿਆ, ਤਾਂ ਆਪਣੇ ਘਰਾੜੇ ਬੰਦ ਕਰੋ। ਹਾਂਜੀ, ਮੈਂ ਆਪਣੇ ਘਰਾੜੇ ਕਿਵੇਂ ਬੰਦ ਕਰਾਂ
0: ਬਈ, ਇਹ ਸਾਨੂੰ ਨੀ ਪਤਾ।
1: ਸਾਡਾ ਹਾਸਾ ਮਜ਼ਾਕ ਚੱਲਦਾ ਰਹਿੰਦਾ ਆ
0: ਜੀ,
1: ਜਦੋਂ ਉਹ ਸੌਣ ਲੱਗ ਜਾਂਦਾ ਮੈਨੂੰ ਘਰਾੜੇ ਆ ਜਾਂਦੇ ਆ, ਉਹਦੀ ਅੱਖ ਖੁੱਲ ਜਾਂਦੀ ਹੈ ਤੇ ਮੈਨੂੰ ਨੀਂਦ ਆ ਜਾਂਦੀ ਹੈ,
0: ਘਰਾੜੇ ਲੈ ਲੈਂਦੇ ਹੋ, ਮਤਲਬ ਮੈਨੂੰ ਨੀ ਪਤਾ ਕਿੱਦਾਂ ਮਾਰ ਲੈਂਦੇ ਹੋ ਤੁਸੀਂ। ਤੁਸੀਂ ਪੁੱਛਿਆ ਸੀ ਨਾ, ਉਹ ਕਹਿੰਦੀ ਹੈ ਤੁਹਾਡੀ ਪਤਨੀ ਜੀ ਘਰਾੜੇ ਕਿਵੇਂ ਮਾਰਦੇ ਹੋ, ਮੈਨੂੰ ਕੀ ਪਤਾ ਕਿੱਦਾਂ। ਬਈ ਇਹ ਤੁਸੀਂ ਪਤਾ ਕਰੋ ਤੇ ਉਹਨਾਂ ਨੂੰ ਜਵਾਬ ਦਿਓ ਤੇ ਸਾਨੂੰ ਦੱਸੋ ਫਿਰ ਪਤਾ ਲੱਗਾ ਕਿ ਨਹੀਂ ਪਤਾ ਲੱਗਾ। ਜਿਹੜੀ ਚੀਜ਼ ਪਤਾ ਕਰਨੀ ਹੋਵੇ ਥੋੜੀ ਖੋਦਣੀ ਪੈਂਦੀ ਹੈ, ਖੁਦਾਈ ਕਰਨੀ ਪੈਂਦੀ ਹੈ ਜਿਸ ਵੀ ਜ਼ਮੀਨ ਤੋਂ ਆਪਾਂ ਕਰਨੀ ਹੋਵੇ, ਤੇ ਹੋ ਸਕਦਾ ਉਹਦੀ ਜੜ ਪਤਾ ਲੱਗ ਜਾਵੇ। ਵੈਸੇ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨੱਕ ਤਾਂ ਨਹੀਂ ਬੰਦ ਹੁੰਦਾ ਤੁਹਾਡਾ, ਸਟੀਮ ਲਿਆ ਕਰੋ ਤੇ ਬਸ ਫਿਰ ਪਤਾ ਕਰੋ ਤੇ ਦੱਸੋ ਸਾਨੂੰ ਕੀ ਪਤਾ ਲੱਗਾ। ਫਿਲਹਾਲ ਮੈਨੂੰ ਇਹ ਪਤਾ ਲੱਗਾ ਕਿ ਅਗਲਾ ਮੈਸੇਜ ਆ ਚੁੱਕਾ ਹੈ ਮੇਰੇ ਕੋਲ ਕਿ ਮਹਾਨ ਬਣਨ ਦਾ ਕਹਿੰਦੇ ਕੋਈ ਸਕੂਲ ਨਹੀਂ ਹੁੰਦਾ, ਆਪਣੇ ਕਰਮ, ਆਪਣੀ ਵਾਣੀ, ਵਿਵਹਾਰ ਅਤੇ ਆਪਣਾ ਆਚਰਣ ਇੱਦਾਂ ਦਾ ਰੱਖੋ, ਇਹੀ ਤੁਹਾਨੂੰ ਮਹਾਨ ਬਣਾਉਂਦੇ ਨੇ। ਯਸ਼ਪਾਲ ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ, ਖੜਾ ਬੱਲੀ, ਪਿੰਡ ਸਿਉਣੀ ਤੋਂ ਆਇਆ ਹੈ ਜੀ ਮੈਸੇਜ। ਅਗਲਾ ਮੈਸੇਜ ਆਇਆ ਹੈ ਜੀ, ਕਹਿੰਦੇ ਕਿ ਪੂਜਾ ਜੀ ਤੁਸੀਂ ਭੰਗੜਾ ਕਹਿ ਰਹੇ ਸੀ, ਮੈਂ ਕਿਹਾ ਤੁਸੀਂ ਜੀ ਭੰਗੜਾ, ਕਿਸੇ ਨੇ ਨਹੀਂ ਮੈਨੂੰ ਪਾ ਕੇ ਦਿਖਾਇਆ। ਲਓ ਜੀ, ਕਹਿੰਦੇ ਅਸੀਂ ਕਰ ਦਿੱਤਾ ਸ਼ੁਰੂ। ਔਰ ਇਹ ਮੈਸੇਜ ਸਾਨੂੰ ਭੇਜਿਆ ਹੈ ਸਤਨਾਮ ਸਿੰਘ ਗਿੱਲ ਹੋਰਾਂ ਨੇ ਤਰਨ ਤਾਰਨ ਤੋਂ, ਔਰ ਮੈਸੇਜ ਡਾਊਨਲੋਡ ਹੋ ਰਿਹਾ ਜੀ ਮੇਰੇ ਕੋਲ ਫਿਲਹਾਲ। ਮੈਸੇਜ ਆਪਾਂ ਡਾਊਨਲੋਡ ਕਰ ਲਿਆ ਹੈ ਔਰ ਦੇਖਦੇ ਹਾਂ ਜੀ ਭੰਗੜੇ ਦੇ ਕਿਹੜੇ ਸਟੈਪ ਪਹੁੰਚੇ ਨੇ ਮੇਰੇ ਤੱਕ। ਵਾਹ ਵਾਹ, ਅਰੇ ਵਾਹ, ਫੌਜੀ ਵੀਰਾਂ ਦੇ ਨਾਲ ਮਿਲ ਕੇ ਭੰਗੜਾ ਪੈ ਰਿਹਾ ਜੀ। ਵਾਕਿਆ ਜੀ ਮਜ਼ੇਦਾਰ ਲੱਗ ਰਿਹਾ ਹੈ ਕਿ ਬਿਲਕੁਲ ਸਰਦਾਰੀ ਔਨ ਟੌਪ ਨਜ਼ਰ ਆ ਰਹੀ ਹੈ। ਔਰ ਇਹਦੇ 'ਤੇ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਪਰਫੈਕਸ਼ਨ ਮੈਟਰ ਨਹੀਂ ਕਰਦੀ, ਜਿਹੜਾ ਮੂਮੈਂਟ ਹੈ ਨਾ ਉਹ ਜਿਉਣਾ ਮੈਟਰ ਕਰਦਾ, ਕਿਸੇ ਨੂੰ ਆਉਂਦਾ ਹੋਵੇ ਚਾਹੇ ਨਾ ਆਉਂਦਾ ਹੋਵੇ, ਲੇਕਿਨ ਪਾਰਟੀਸੀਪੇਸ਼ਨ ਸਾਰਿਆਂ ਦੀ ਬਰਾਬਰ ਦੀ ਹੈ। ਸੋ ਜੀ ਸਤਨਾਮ ਸਿੰਘ ਗਿੱਲ ਜੀ, ਬਹੁਤ ਬਹੁਤ ਸ਼ੁਕਰੀਆ, ਇੰਨੀ ਵਧੀਆ ਵੀਡੀਓ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਔਰ ਮੈਨੂੰ ਲੱਗਦਾ ਕਿ ਹੁਣ ਗਾਣਾ ਸੁਣਨਾ ਬਣਦਾ ਹੈ, ਇੱਥੇ ਇਸ ਪੁਆਇੰਟ 'ਤੇ ਗੀਤ ਆ ਰਿਹਾ ਜੀ। ਪਲੀਜ਼ ਗਾਣਾ ਸੁਣੋ ਔਰ ਜਲਦੀ ਦੇ ਨਾਲ ਗਾਣਾ ਸੁਣ ਕੇ ਵਾਪਸ ਆਓ। ਪੂਜਾ ਟੋਹਾਨੀ ਦੇ ਨਾਲ ਦਿਲ ਆਪਣਾ ਪੰਜਾਬੀ।

0: ਕੋਈ ਗਾਣਾ ਤੇ ਬਹੁਤ ਪਿਆਰ ਹੈ, ਲੇਕਿਨ ਉਮਰ ਮੈਂ ਕਹਿੰਦੀ ਹਰ ਕਿਸੇ ਦੀ ਏਦਾਂ ਹੀ ਪਿਆਰ ਵਾਲਾ ਸਾਥ ਨਿਭਾਉਣ ਵਾਲਿਆਂ ਦੀ ਸਾਰਿਆਂ ਦੀ ਲੰਮੀ ਲੰਮੀ ਹੋਵੇ ਤੇ ਆਪਣੀ ਆਪਣੀ ਉਮਰ ਸਾਰੇ ਹੀ ਭੋਗਣ ਲੰਮੀਆਂ ਤੰਦਰੁਸਤੀ ਵਾਲੀਆਂ ਤੇ ਖੁਸ਼ੀ ਖੁਸ਼ੀ ਵਾਲੀਆਂ ਲੰਮੀਆਂ ਉਮਰਾਂ। ਤੇ ਨਾਲ ਦੀ ਨਾਲ ਬਣੇ ਰਹੋ ਜੀ ਸਾਡੇ FM ਰੇਨਬੋ ਦੇ ਨਾਲ। ਸਾਡੇ ਕੋਲ ਮੈਸੇਜ ਆਇਆ ਸੀ ਜੀ, ਭੇਜਿਆ ਸੀ ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ, ਜਿਹਨਾਂ ਨੇ ਮੈਸੇਜ ਭੇਜੇ ਸੀ ਔਰ ਮੈਨੂੰ ਪਤਾ ਨਹੀਂ ਸੀ ਲੱਗਾ ਕਿ ਕਿੱਥੋਂ ਆਇਆ ਹੈ ਸੀ। ਉਹਨਾਂ ਨੇ ਸਾਨੂੰ ਭੇਜੇ ਸੀ ਜਿਹੜੇ ਕੰਟਰੋਲ ਕਹਿੰਦੇ ਸੀ ਨਾ, ਜਿਹੜਾ ਬੜਾ ਜ਼ਰੂਰੀ ਹੁੰਦਾ ਹੈ ਆਮਦਨ ਦੇ ਖਰਚਿਆਂ 'ਤੇ ਜੇ ਗਿਆਨ ਘੱਟ ਹੋਵੇ ਤੇ ਸ਼ਬਦਾਂ 'ਤੇ, ਬਸ ਇਹ ਮੈਸੇਜ ਉਹਨਾਂ ਨੇ ਭੇਜਿਆ ਸੀ। ਸੋ ਥੈਂਕ ਯੂ ਜੀ ਦੱਸਣ ਦੇ ਲਈ ਕਿ ਤੁਸੀਂ ਸ਼ਾਮਿਲ ਹੋ ਗਏ ਪ੍ਰੋਗਰਾਮ 'ਚ। ਅਗਲਾ ਮੈਸੇਜ ਵੋਇਸ ਸੁਣਦੇ ਹਾਂ। ਸਾਡੇ ਕੋਲ ਮੈਸੇਜ ਆਇਆ ਸੀ ਜੀ, ਭੇਜਿਆ ਸੀ ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ, ਜਿਹਨਾਂ ਨੇ ਮੈਸੇਜ ਭੇਜੇ ਸੀ ਔਰ ਮੈਨੂੰ ਪਤਾ ਨਹੀਂ ਸੀ ਲੱਗਾ ਕਿ ਕਿੱਥੋਂ ਆਇਆ ਹੈ ਸੀ। ਉਹਨਾਂ ਨੇ ਸਾਨੂੰ ਭੇਜੇ ਸੀ ਜਿਹੜੇ ਕੰਟਰੋਲ ਕਹਿੰਦੇ ਸੀ ਨਾ, ਜਿਹੜਾ ਬੜਾ ਜ਼ਰੂਰੀ ਹੁੰਦਾ ਹੈ ਆਮਦਨ ਦੇ ਖਰਚਿਆਂ 'ਤੇ ਜੇ ਗਿਆਨ ਘੱਟ ਹੋਵੇ ਤੇ ਸ਼ਬਦਾਂ 'ਤੇ, ਬਸ ਇਹ ਮੈਸੇਜ ਉਹਨਾਂ ਨੇ ਭੇਜਿਆ ਸੀ। ਸੋ ਥੈਂਕ ਯੂ ਜੀ ਦੱਸਣ ਦੇ ਲਈ ਕਿ ਤੁਸੀਂ ਸ਼ਾਮਿਲ ਹੋ ਗਏ ਪ੍ਰੋਗਰਾਮ 'ਚ। ਅਗਲਾ ਮੈਸੇਜ ਵੋਇਸ ਸੁਣਦੇ ਹਾਂ।
1: ਮਾਣਯੋਗ ਮੈਡਮ ਪੂਜਾ ਟੋਹਾਨੀ ਜੀ
0: ਜੀ
1: ਤੇ ਸਾਰੇ ਹੀ ਸਰੋਤੇ
0: ਜੀ
1: ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਪ੍ਰੋਗਰਾਮ FM ਰੇਨਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਪ੍ਰੋਗਰਾਮ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ
0: ਜੀ।
1: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਤੇ ਮੈਡਮ ਜੀ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਵਾਹ ਪਹਿਲੀ ਬਾ ਕਮਾਲ ਹੈ।
0: ਜਦੋਂ
1: ਗੱਲਾਂ ਕਰਦੇ ਹੋ ਤੇ ਬਹੁਤ ਹੀ ਆਨੰਦ ਹੁੰਦਾ ਹੈ।
0: ਥੈਂਕ ਯੂ ਜੀ
1: ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਦਾ ਤੁਹਾਡਾ ਅਹਿਮ ਰੋਲ ਤੇ ਨੰਬਰ 1।
0: ਥੈਂਕ ਯੂ ਜੀ
1: ਹਰ ਸ਼ਰੋਤਾ ਤੁਹਾਡੇ ਵਿੱਚ ਕਹਿੰਦਾ ਹੈ
0: ਜੀ ਸ਼ੁਕਰੀਆ
1: ਬਿਲਕੁਲ ਨੰਬਰ 1 ਹੀ ਹੋ।
0: ਥੈਂਕ ਯੂ ਜੀ
1: ਸਾਰਿਆਂ ਦੇ ਵਿਚਾਰ ਸਾਰੇ ਹੀ ਬਹੁਤ ਵਧੀਆ ਵਧੀਆ ਵਿਚਾਰ ਰੱਖ ਰਹੇ ਨੇ
0: ਜੀ
1: ਤੇ ਬਹੁਤ ਹੀ ਵਧੀਆ ਵਿਚਾਰ ਕਵਿਤਾ ਗਜ਼ਲ ਜਾਂ ਹੋਰ ਕੋਈ ਆਪਣੀਆਂ ਦਿਲ ਦੀ ਨਿੱਜੀ ਗੱਲਾਂ ਦੱਸ ਰਹੇ ਨੇ ਬਹੁਤ ਵਧੀਆ ਹੋ ਰਿਹਾ।
0: ਸ਼ੁਕਰੀਆ ਜੀ
1: ਮੈਂ ਵੀ ਇੱਕ ਛੋਟੀ ਜੀ ਗੱਲ ਕਹਿਣ ਲੱਗਾ ਵਾਂ ਜੇ ਪਸੰਦ ਆਵੇ ਤਾਂ ਧੰਨਵਾਦ
0: ਜੀ।
1: ਦੂਰ ਹੈ ਤੁਮਸੇ ਤੋਂ ਗਮ ਨਹੀਂ ਦੂਰ ਰਹਿ ਕਰ ਬੁਲਾ ਦੇ ਵੈਸੇ ਹਮ ਨਹੀਂ
0: ਜੀ
1: ਮੁਲਾਕਾਤ ਨਹੀਂ ਹੋ ਰਹੀ ਤੋਂ ਕਿਆ ਹੁਆ ਤੇਰੀ ਯਾਦ ਵੀ ਮੁਲਾਕਾਤ ਸੇ ਕਮ ਨਹੀਂ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਦੇ ਦਵਾਖਾਨਾ ਨਿਮਨਾਬਾਦ ਨੇੜੇ ਸਬੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ ਤੇ ਬਾਕੀ ਮੈਡਮ ਜੀ ਮੈਂ ਸਬੱਬ ਨਾਲ ਕਈ ਦਿਨਾਂ ਤੋਂ ਇੱਥੇ ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਹੀ ਹਾਂ ਤੇ ਇੱਥੇ ਹੀ ਮੋਬਾਈਲ ਐਪ ਰਾਹੀਂ ਤੁਹਾਡਾ ਪ੍ਰੋਗਰਾਮ ਸੁਣ ਕੇ ਆਨੰਦ ਮਾਣਿਆ ਹਾਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਜੀ ਜੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ। ਔਰ ਫਿਲਹਾਲ ਮੈਨੂੰ ਵੈਰੀ ਗੁੱਡ ਮਾਰਨਿੰਗ ਵੀ ਆਈ ਹੈ। ਗੁੱਡ ਮਾਰਨਿੰਗ ਆਈ ਹੈ ਜੀ ਮੇਰੇ ਕੋਲ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ ਗੁੱਡ ਮਾਰਨਿੰਗ ਨੰਬਰ 1 RJ ਪੂਜਾ ਟੋਹਾਨੀ ਜੀ ਸ਼ੁਕਰੀਆ ਜੀ ਹੋ ਚੁੱਕੇ ਹੋ ਤੁਸੀਂ ਸ਼ਾਮਿਲ ਪ੍ਰੋਗਰਾਮ ਦੇ ਵਿੱਚ। ਔਰ ਅਗਲਾ ਮੈਸੇਜ ਆਇਆ ਹੈ ਮੈਡਮ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਬਹੁਤ ਅੱਛਾ ਚੱਲ ਰਿਹਾ ਹੈ ਆਪਕੀ ਆਵਾਜ਼ ਬਹੁਤ ਮੀਠੀ ਹੈ ਬਹੁਤ ਪ੍ਰੋਗਰਾਮ ਸੁਣਨੇ ਮੈਂ ਆਨੰਦ ਆ ਰਹਾ ਹੈ ਹਮਾਰੇ ਜੀਵਨ ਮੈਂ ਅਨੁਸ਼ਾਸਨ ਕਾ ਬਹੁਤ ਹੀ ਮਹੱਤਵ ਹੈ ਅਨੁਸ਼ਾਸਨ ਹਰ ਜਗ੍ਹਾ ਸਭੀ ਆਫਿਸ ਮੈਂ ਹੋਣਾ ਚਾਹੀਏ ਯਦਿ ਅਨੁਸ਼ਾਸਨ ਨਹੀਂ ਹੋਗਾ ਹਮਾਰਾ ਦੇਸ਼ ਉੱਨਤੀ ਨਹੀਂ ਕਰੇਗਾ ਔਰ ਅਨੁਸ਼ਾਸਨ ਕੇ ਬਿਨਾ ਹਮ ਅਧੂਰੇ ਹੈਂ ਯਾਨੀ ਕਿ ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ ਇਨ ਆਵਰ ਲਾਈਫ। ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਹੋਰ ਵੋਇਸ ਮੈਸੇਜ ਆਇਆ ਹੈ ਜੀ
2: ਸਤਿ ਸ਼੍ਰੀ ਅਕਾਲ
0: ਜੀ ਇਹ ਪੁਰਾਣਾ ਮੈਸੇਜ ਚੱਲ ਗਿਆ ਹੈ ਅਗਲਾ ਮੈਸੇਜ ਆਇਆ ਹੈ ਜੀ ਸਾਡੇ ਕੋਲ ਨੀਚੇ ਹੈ ਉਹ ਡਾਊਨਲੋਡ ਕਰਦੇ ਹਾਂ ਤੇ ਸੁਣਦੇ ਹਾਂ।
3: ਮੈਡਮ ਪੂਜਾ ਟੋਹਾਨੀ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
0: ਜੀ
3: ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੁਹਾਡਾ ਅੰਦਾਜ਼ ਬਹੁਤ ਪਿਆਰਾ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ ਧੰਨਵਾਦ ਜੀ ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ ਕਬੂਲ ਕਰਿਓ ਮਿਲਾਪ ਹੋਵੇ ਤਾਂ ਰੂਹਾਂ ਦਾ ਮਿਲਾਪ ਹੋਵੇ ਤਾਂ ਰੂਹਾਂ ਦਾ ਜਿਹੜਾ ਰਹੇ ਹਮੇਸ਼ਾ ਯਾਦ ਵੀ ਬੁਲਿਆ ਇਸ਼ਕ ਕਰੀਏ ਤਾਂ ਰੱਬ ਵਰਗਾ ਬੁਲਿਆ ਇਸ਼ਕ ਕਰੀਏ ਤਾਂ ਰੱਬ ਵਰਗਾ ਜਿਹੜਾ ਰਹੇ ਮਰਨ ਤੋਂ ਬਾਅਦ ਵੀ ਜਿਹੜਾ ਰਹੇ ਮਰਨ ਤੋਂ ਬਾਅਦ ਵੀ ਤੁਹਾਡੀ ਸੁੰਦਰਤਾ ਕੁਝ ਅੱਖਾਂ ਨੂੰ ਚੰਗੀ ਲੱਗ ਸਕਦੀ ਹੈ ਪਰ ਤੁਹਾਡਾ ਕਿਰਦਾਰ ਦਿਲਾਂ ਤੇ ਰਾਜ ਕਰਦਾ ਆ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
0: ਜੀ। ਸ਼ੁਕਰੀਆ ਬਹੁਤ ਬਹੁਤ। ਇੱਕ ਵੀਡੀਓ ਆਈ ਹੈ, ਕਹਿੰਦੇ ਕਿ ਤਕਲੀਫ਼ ਨੂੰ ਭੁਲਾ ਕੇ ਖੁਸ਼ ਰਹਿਣਾ ਚਾਹੀਦਾ ਹੈ। ਗੱਲ ਤਾਂ ਬਿਲਕੁਲ ਸਹੀ ਹੈ, ਤਕਲੀਫ਼ ਨਾ ਯਾਦ ਰੱਖੋ ਆਪਣੀ। ਜੀ ਇਹਦੇ ਵਿੱਚ ਪੰਛੀਆਂ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਪੰਛੀ ਬੜੀ ਮਸਤੀ ਜੀ ਕਰਦੇ ਨਜ਼ਰ ਆ ਰਹੇ ਨੇ, ਔਰ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਇੱਦਾਂ ਦੇ ਪੰਛੀ ਜੋ ਕਿ ਬਿਲਕੁਲ ਆਪਣੇ ਆਪ ਦੇ ਵਿੱਚ ਖੁਸ਼ ਰਹਿੰਦੇ ਨੇ, ਜ਼ਿੰਦਗੀ ਵੀ ਮਾਣਦੇ ਨੇ, ਇੰਜੋਏ ਕਰਦੇ ਨੇ ਔਰ ਇੱਕਦਮ ਬੇਫਿਕਰ ਰਹਿੰਦੇ ਨੇ ਕੱਲ੍ਹ ਨੂੰ ਕੀ ਹੋਣਾ ਇਸ ਸੋਚ ਤੋਂ ਦੂਰ ਰਹਿੰਦੇ ਨੇ। ਸਾਨੂੰ ਸਿੱਖਣ ਦੀ ਲੋੜ ਹੈ ਜੀ ਬਹੁਤ ਕੁਦਰਤ ਦੇ ਇਹਨਾਂ ਪ੍ਰਾਣੀਆਂ ਤੋਂ, ਇਹਨਾਂ ਜੀਵਾਂ ਤੋਂ। ਮਾੜੀ ਸੰਗਤ ਕਹਿੰਦੇ ਕੋਲੇ ਵਰਗੀ ਹੁੰਦੀ ਹੈ ਜੋ ਗਰਮ ਹੋਣ 'ਤੇ ਹੱਥਾਂ ਨੂੰ ਸਾੜ

0: ਦਿੰਦੀ ਹੈ ਤੇ ਠੰਡੇ ਹੋਣ ਤੇ ਕਾਲਾ ਕਰ ਦਿੰਦੀ ਹੈ। ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ, ਕਾਕਾ ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਭੇਜ ਰਹੇ ਨੇ ਜੀ ਮੈਸੇਜ। ਗੁੱਡ ਮਾਰਨਿੰਗ ਐਵਰੀਵਨ, ਹਰਜਿੰਦਰ ਸਿੰਘ ਮੋਮੀ ਹੁਰਾਂ ਨੇ ਪਿੰਡ ਇਬਨ ਕਲਾ ਅੰਮ੍ਰਿਤਸਰ ਚ ਹੈ, ਓਕੇ, ਉੱਥੋਂ ਆਇਆ ਜੀ ਮੈਸੇਜ ਸਾਡੇ ਕੋਲ। ਔਰ ਇੱਕ ਹੋਰ ਮੈਸੇਜ ਆਇਆ ਹੈ ਜੀ ਸਾਡੇ ਕੋਲ, ਇਹ ਮੈਸੇਜ ਹੈ ਜੀ ਫਾਰਵਰਡ ਹੋ ਗਿਆ ਜੀ।
1: ਹਾਂਜੀ, ਮਿਟਾ ਨਹੀਂ ਸਕਦੇ ਆਪਣੇ ਦਿਲ ਸੇ ਕਦੀ ਪੂਜਾ ਕੀ ਆਵਾਜ਼
0: ਜੀ,
1: ਤੋ ਫਿਰ ਐਫ ਐਮ ਰੇਨਬੋ ਕੋ ਬੰਦ ਕਰਨੇ ਕੀ ਕਿਆ ਜ਼ਰੂਰਤ, ਆਵਾਜ਼ ਤੋ ਦਿਲ ਸੇ
0: ਜੀ
1: ਫਿਰ ਵੀ ਆਏਗੀ। ਐਫ ਐਮ ਰੇਨਬੋ ਹਮੇਸ਼ਾ ਚਲਾਈ ਰੱਖਿਆ ਕਰੋ
0: ਜੀ,
1: ਪੂਜਾ ਟੁਹਾਨੀ ਨੂੰ ਸਾਰੇ ਘਰਦਿਆਂ ਨੂੰ ਸੁਣਾਈ ਰੱਖਿਆ ਕਰੋ
0: ਜੀ,
1: ਐਵੇਂ ਬੰਦ ਨਾ ਕਰਿਆ ਕਰੋ,
0: ਠੀਕ ਹੈ ਜੀ।
1: ਬਹੁਤ ਅੱਛੀ ਇਨਫੋਰਮੇਸ਼ਨ ਦੇ ਕੇ ਆਉਂਦੇ ਨੇ ਪੂਜਾ ਜੀ,
0: ਅੱਛਾ ਜੀ,
1: ਸਾਰੇ ਹੀ ਆਰ ਜੀ ਬੜੇ ਚੰਗੇ ਨੇ
0: ਜੀ,
1: ਸੁਣਦੇ ਰਿਹਾ ਕਰੋ ਐਫ ਐਮ ਰੇਨਬੋ।
0: ਵੈਰੀ ਗੁੱਡ, ਤੁਸੀਂ ਮੇਰੀ ਬਹੁਤ ਵਧੀਆ ਐਡਵਰਟਾਈਜ਼ਮੈਂਟ ਕਰ ਦਿੱਤੀ ਹੈ, ਮੇਰੇ ਪੂਰੇ ਨੰਬਰ ਬਣ ਗਏ ਨੇ ਔਰ ਮੈਂ ਬਹੁਤ ਖੁਸ਼ ਹੋ ਗਈ ਹਾਂ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ, ਟਾਈਮ ਬਹੁਤ ਥੋੜ੍ਹਾ ਰਹਿ ਗਿਆ ਹੈ, ਮੈਸੇਜ ਪੜ੍ਹਨਾ ਮੈਂ। ਭੈਣ ਪੂਜਾ ਤੁਹਾਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ ਹੈ ਜੀ, ਤੁਸੀਂ ਆਉਂਦੇ ਹੋ ਤਾਂ ਵਧੀਆ ਲੱਗਦਾ ਹੈ ਜੀ, ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੰਦੇ, ਤੁਸੀਂ ਜਲਦੀ ਜਲਦੀ ਆਇਆ ਕਰੋ, ਤੁਸੀਂ ਹਮੇਸ਼ਾ ਹਾਜ਼ਰ ਵਾਜ਼ਰ ਰਹੋ ਜੀ। ਔਰ ਰਾਮਾ ਜ਼ਿਲ੍ਹਾ ਮੋਗਾ ਤੋਂ ਦਵਿੰਦਰਪਾਲ ਸ਼ਰਮਾ ਹੋਰਾਂ ਨੇ ਮੈਸੇਜ ਭੇਜਿਆ ਔਰ ਇੱਕ ਹੋਰ ਵਾਇਸ ਮੈਸੇਜ ਆਇਆ ਹੈ, ਜਲਦੀ ਦੇ ਨਾਲ ਸੁਣਦੇ ਹਾਂ।
2: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ, ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ, ਮੈਡਮ ਪੂਜਾ ਢਵਾਨੀ ਜੀ, ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡੀ ਟੀਮ ਸਾਰੀ ਨੂੰ
0: ਜੀ ਸ਼ੁਕਰੀਆ।
2: ਇੱਕ ਗੀਤ ਦੀਆਂ ਦੋ ਕਲੈਨਾਂ ਲੈ ਕੇ ਹਾਜ਼ਰ ਹੋਇਆ, ਜਿਹੜਾ ਕਬੂਲ ਕਰਨਾ ਜੀ।
0: ਜੀ ਲੱਗਦਾ ਤੁਸੀਂ ਬੜੇ ਆਰਾਮ ਦੇ ਨਾਲ ਗੀਤ ਗਾਓਗੇ, ਲੇਕਿਨ ਸਮਾਂ ਘੱਟ ਹੈ ਜੀ।
2: ਮੇਲ ਜੋੜ ਹੀ ਤੋੜ ਦਿੱਤਾ, ਇਹ ਮੇਰੇ ਦਿਲਦਾਰ ਰੂਹ ਦਾ ਰੂਹ ਨਾਲ ਮੇਲ ਹੋਇਆ, ਮੇਰੇ ਲਈ ਤਾਂ ਮੇਕਅਪ ਵੀ ਸੀ ਬੇਕਾਰ, ਅਜੇ ਵੀ ਮੇਰੇ ਦਿਲ ਵਿੱਚ ਤੇਰੇ ਲਈ ਬਹੁਤ ਹੈ ਪਿਆਰ,
0: ਚਲੋ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਗੀਤ ਸਾਡੇ ਨਾਲ ਸਾਂਝਾ ਕੀਤਾ। ਔਰ ਇੱਕ ਹੋਰ ਵੀਡੀਓ ਆਈ ਹੈ ਜੀ ਸਾਡੇ ਕੋਲ, ਖੇਤਾਂ ਦੀ ਹੈ, ਬਹੁਤ ਜ਼ਿਆਦਾ ਗ੍ਰੀਨਰੀ ਹੈ ਜੀ। ਨਮਸਤੇ ਜੀ,
3: ਗੁੱਡ ਮਾਰਨਿੰਗ
0: ਜੀ, ਵੈਰੀ ਗੁੱਡ ਮਾਰਨਿੰਗ। ਅੱਛਾ, ਇਹ ਮੈਨੂੰ ਪਰਿਆਵਰਣ ਦਿਖਾ ਰਹੇ ਨੇ, ਪੰਛੀ ਨੇ ਜੀ,
3: ਮਾਇਆ ਜੀ ਵਾਲੇ ਸੈਰ ਕਰਨ ਵਾਸਤੇ ਇਧਰ ਹੁਣੇ,
0: ਠੀਕ ਹੈ ਜੀ।
3: ਦੇਖਿਆ ਚਿੜੀਆਂ ਪੰਛੀ ਬਹੁਤ ਬੋਲ ਰਹੇ,
0: ਦੇਖ ਲਿਆ ਜੀ,
3: ਮੋਰ ਵੀ ਬੋਲਦਾ ਵਿੱਚ
0: ਜੀ, ਬਿਲਕੁਲ। ਔਰ ਵਧੀਆ ਲੱਗਾ, ਮਤਲਬ ਕੁਦਰਤ ਦਾ ਇਦਾਂ ਦਾ ਜਿਹੜਾ ਨਜ਼ਾਰਾ ਆ,
3: ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ
0: ਜੀ ਜੀ ਜੀ ਜੀ ਜੀ।
3: ਦੇਖਿਆ ਚਿੜੀਆਂ ਪੰਛੀ ਬਹੁਤ ਬੋਲ ਰਹੇ
0: ਜੀ, ਦੇਖ ਲਏ। ਔਰ ਤੁਹਾਡਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਜਿਹੜੇ ਜਿਹੜੇ ਲਿਸਨਰਸ ਦਾ ਸਾਡੇ ਤੱਕ ਪਹੁੰਚਾਇਆ ਗਿਆ ਮੈਸੇਜ, ਆਪਾਂ ਸਾਰੇ, ਮੈਂ ਸਾਰੇ ਹੀ ਮੈਸੇਜ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰ ਦਿੱਤੀ ਹੈ ਜੀ, ਮੇਰੇ ਵੱਲੋਂ ਸਾਰੇ ਮੈਸੇਜ ਹੋ ਚੁੱਕੇ ਨੇ ਕੰਪਲੀਟ, ਲੇਕਿਨ ਅਗਰ ਬਾਕੀਆਂ ਦੇ ਮੈਸੇਜ ਰਹਿ ਗਏ ਨੇ ਤਾਂ ਉਹਨਾਂ ਤੋਂ ਮੈਂ ਹੱਥ ਜੋੜ ਕੇ ਮਾਫ਼ੀ ਚਾਹੁੰਦੀ ਹਾਂ, ਹੋ ਸਕਦਾ ਕਿਸੇ ਕਾਰਨ ਕਰਕੇ ਡਿਲੇ ਹੋ ਗਿਆ ਹੋਵੇ, ਲੇਕਿਨ ਤੁਸੀਂ ਜਾਣਦੇ ਹੋ ਨਾ ਡਿਲੇ ਮੇਰੇ ਵੱਲੋਂ ਤਾਂ ਬਿਲਕੁਲ ਨਹੀਂ ਸੀ, ਆਪਾਂ ਬੈਕ ਟੂ ਬੈਕ ਪੜ੍ਹੀ ਗਏ, ਲੇਕਿਨ ਮੈਸੇਜਿਸ ਹੀ ਸਾਡੇ ਕੋਲ ਇੰਨੇ ਆਉਂਦੇ ਆ ਕਿ ਟਾਈਮ ਬਹੁਤ ਥੋੜ੍ਹਾ ਰਹਿ ਜਾਂਦਾ, ਇੱਕ ਘੰਟਾ ਕਦੋਂ ਬੀਤ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਸੋ ਇਸ ਕਰਕੇ ਤੁਹਾਡੇ ਬਾਕੀ ਦੇ ਮੈਸੇਜਿਸ ਜਿਹੜੇ ਅੱਜ ਨਹੀਂ ਪੜ੍ਹ ਹੋਏ, ਆਪਾਂ ਅਗਲੀ ਵਾਰੀ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਦਿਲ ਛੋਟਾ ਨਹੀਂ ਕਰਨਾ, ਪਿਆਰ ਐਦੀ ਕਰਦੇ ਰਹਿਣਾ, ਮੈਨੂੰ ਪੂਜਾ ਟੋਹਾਨੀ ਨੂੰ ਫਿਲਹਾਲ ਦਿਓ ਇਜਾਜ਼ਤ, ਬਾਏ, ਟੇਕ ਕੇਅਰ ਐਂਡ ਹੈਵ ਅ ਗ੍ਰੇਟ ਡੇ ਅਹੈਡ, ਅਗਲੀ ਵਾਰ ਮਿਲਣ ਤੱਕ ਦੀ ਆਸ ਤੇ ਉਮੀਦ ਨੂੰ ਰੱਖੋ ਬਰਕਰਾਰ ਤੇ ਮੈਨੂੰ ਕਰਦੇ ਰਹੋ ਯਾਦ। ਵਾਹ ਵਾਹ, ਕਿਆ ਸ਼ੇਰ। ਅਗਲੇ ਪ੍ਰੋਗਰਾਮ ਦੀ ਕਮਾਨ ਸੰਭਾਲਣ ਕਿਰਨ ਦੀ, ਫਿਲਹਾਲ ਪੂਜਾ ਤੁਹਾਨੂੰ ਦਿਓ ਇਜਾਜ਼ਤ, ਬਾਏ, ਟੇਕ ਕੇਅਰ, ਲਵ ਯੂ ਆਲ।

ਸਮਾਂ ਹੋ ਚੁੱਕਿਆ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਕੁਆਡ ਵਿਦੇਸ਼ ਮੰਤਰੀ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ 'ਚ ਗੰਡੋਲਾ ਰੋਪਵੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪੰਜਾਬ ਵਿੱਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼।

ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿੱਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿੱਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ਨਗੋਈ ਕੀਤੀ ਗਈ ਹੈ। ਭਾਰਤ ਨੇ ਸਾਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮਾਲਦੀਪ ਨੂੰ 11-0 ਨਾਲ ਹਰਾਇਆ। IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਇਰ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਐਂਡ ਵੈਰੀ ਵਾਮ ਵਾਮ ਵੈਲਕਮ ਸਭ ਨੂੰ ਜੀ ਆਇਆਂ ਨੂੰ ਜੀ। ਬਿਲਕੁਲ ਐਫਐਮ ਬੈਂਡ 102.7 ਮੈਗਾਹਰਟਜ਼ ਸੇ ਸਭ ਦਾ ਨਿੱਘਾ ਜਿਹਾ ਸਵਾਗਤ ਹੈ, ਕਿਉਂਕਿ ਜੀ ਸਟੂਡੀਓ ਦੀ ਘੜੀ 'ਤੇ 10:04 ਹੋ ਚੁੱਕੇ ਨੇ ਅਤੇ ਐਫਐਮ ਨਿਊਜ਼ ਹੈਡਲਾਈਨਸ ਤੋਂ ਬਾਅਦ ਰਣਦੀਪ ਤੁਹਾਡੇ ਨਾਲ ਰਹੇਗੀ। ਬਿਲਕੁਲ ਜੀ, ਹੁਣ ਤੋਂ ਲੈ ਕੇ ਪੂਰੇ 2 ਵਜੇ ਤੱਕ। ਸੋ ਜੀ, ਪ੍ਰੋਗਰਾਮ ਜਿਹਦਾ ਨਾਮ ਹੈ ਗੀਤ ਬਹਾਰ, ਹਿੰਦੀ ਗੀਤਾਂ ਦਾ ਸਫ਼ਰ ਸ਼ੁਰੂ ਕਰਦੇ ਹਾਂ ਅਤੇ ਸ਼ੁਰੂ ਕਰਨ ਦੇ ਨਾਲ ਨਾਲ ਤੁਹਾਨੂੰ ਸਭ ਨੂੰ ਪਤਾ ਹੀ ਹੋ ਗਿਆ ਹੋਣਾ ਹੈ ਕਿਉਂਕਿ ਜੀ ਆਹ ਵਾਲਾ ਟਾਈਮ 'ਤੇ ਜਿਹੜਾ ਗਰਮੀ ਦਾ ਹੁੰਦਾ, ਹਾਏ ਹਾਏ ਕਿਆ ਗਰਮੀ ਪੈ ਰਹੀ ਹੈ, ਨਜ਼ਾਰਾ ਆ ਰਿਹਾ। ਮਤਲਬ ਤੁਹਾਡੇ ਚਿਹਰੇ ਨੂੰ, ਤੁਹਾਡੇ ਸਰੀਰ ਨੂੰ ਅਤੇ ਤੁਹਾਡੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਕਿ ਗਰਮੀ ਮਈ ਦੇ ਮਹੀਨੇ 'ਚ ਹੁਣ ਪੂਰੀ ਤਰ੍ਹਾਂ ਜਿਹੜੀ ਆਪਣੇ ਜੋਬਨ 'ਤੇ ਆ। ਹਾਂਜੀ ਹਾਂਜੀ, ਜਿਹੜੇ ਏ ਸੀ ਦੇ ਵਿੱਚ ਬੈਠੇ ਹੋਏ ਨੇ ਨਾ, ਉਹਨਾਂ ਨੂੰ ਕੀ ਪਤਾ ਲੱਗਦਾ ਕਿ ਜਿਹੜੇ ਬਾਹਰੋਂ ਇੰਨੀ ਗਰਮੀ 'ਚੋਂ ਭੱਜ ਭੱਜ ਕੇ ਆ ਰਹੇ ਨੇ, ਉਹਨਾਂ ਦੇ ਕੀ ਹਾਲ ਹੈ। ਬਿਲਕੁਲ, ਜਿੱਦਾਂ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਅਤੇ ਇੱਦਾਂ ਗਰਮੀ ਜਿਹੜੀ ਨਾ ਉਹ ਵੀ ਵੱਧਦੀ ਜਾ ਰਹੀ ਹੈ, ਅਤੇ ਮੈਨੂੰ ਲੱਗਦਾ ਕਿ 2 ਵਜੇ ਤੱਕ ਪੂਰੀ ਅੱਤ ਦੀ ਗਰਮੀ ਪੈ ਜਾਣੀ।

ਨਹੀਂ ਹੈ। ਖੈਰ ਜੀ, ਆਪਾਂ ਤਾਂ ਇੰਜੋਏ ਕਰਨਾ ਕਿਉਂਕਿ ਜੀ ਤੁਸੀਂ ਬਣੇ ਹੋਏ ਆ ਫੰਬੈਨ 102.7 ਮੈਗਾਹਰਟਸ ਦੇ ਨਾਲ। ਅਤੇ ਜੀ, ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਫਿਲਮ ਧੂਮ ਜੋ ਕਿ 2004 ਦੇ ਵਿੱਚ ਬਣੀ ਸੀਗੀ, ਵੈਸੇ ਤਾਂ ਉਸ ਤੋਂ ਬਾਅਦ ਟ੍ਰੈਂਡ ਚੱਲ ਪਿਆ ਕਿ ਜਿੰਨੀਆਂ ਵੀ ਮੂਵੀਜ਼ ਬਣਦੀਆਂ ਸੀਗੀਆਂ ਉਹਨਾਂ ਨੂੰ ਕੋਈ ਨਵਾਂ ਨਾਮ ਨਾ ਦੇ ਕੇ ਉਹਨੂੰ ਫਸਟ, ਸੈਕਿੰਡ ਜਾਂ ਥਰਡ, ਅਤੇ ਹੁਣ ਤਾਂ ਜੀ ਚਾਰ ਚਾਰ ਪਾਰਟ ਇੱਕੋ ਫਿਲਮ ਦੇ ਬਣ ਜਾਂਦੇ ਨੇ, ਸੇਮ ਹੀਰੋ ਹੀਰੋਇਨਸ ਹੁੰਦੇ ਨੇ, ਸਟੋਰੀ ਥੋੜ੍ਹੀ ਬਦਲ ਦਿੱਤੀ ਜਾਂਦੀ ਹੈ, ਲੇਕਿਨ ਫਿਲਮ ਦਾ ਨਾਮ ਜਿਹੜਾ ਉਹੀ ਰਹਿੰਦਾ। ਧੂਮ ਜੋ ਕਿ 2004 ਦੇ ਵਿੱਚ ਬਣੀ ਸੀ ਪਹਿਲੀ ਵਾਲੀ, ਉਹਦੇ ਟਰੈਕ ਟਾਈਟਲ ਟਰੈਕ ਧੂਮ ਮਚਾ ਲਏ, ਕਿਉਂਕਿ ਜੀ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਜੇਕਰ ਧੂਮ ਨਾ ਮਚਾਈ ਆਪਾਂ ਸਾਰਿਆਂ ਨੇ ਤਾਂ ਫਿਰ ਮਜ਼ਾ ਆਉਣਾ ਨਹੀਂ ਜੀ। ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਲਓ ਜੀ ਤੁਹਾਡੇ ਰੇਡੀਓ ਸੈਟਸ 'ਤੇ ਪਹਿਲਾ ਟਰੈਕ।

ਦੋਸਤੋ, ਪ੍ਰੋਗਰਾਮ ਗੀਤ ਬਹਾਰ ਦੀ ਸ਼ੁਰੂਆਤ ਹੀ ਜੀ ਧੂਮ ਮਚਾਲੇ, ਮਤਲਬ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਦੀ ਪੂਰੀ ਧੂਮ ਮਚਾਉਣੀ ਹੈ। ਤੁਸੀਂ ਜਾਣਾ ਕਿਧਰੇ ਨਹੀਂ, ਕਿਉਂਕਿ ਜੇ ਤੁਸੀਂ ਟਿਊਨ ਕਰਕੇ ਰੱਖਣਾ 102.7 ਮੈਗਾਹਰਟਜ਼, ਤਾਂ ਹੀ ਤਾਂ ਤੁਸੀਂ ਇੰਜੋਏ ਕਰ ਪਾਓਗੇ ਜੀ ਇਹ ਪ੍ਰੋਗਰਾਮ ਅਤੇ ਇਹਦੇ ਨਾਲ ਹੋਰ ਬਾਕੀ ਸਾਰੇ ਪ੍ਰੋਗਰਾਮ, ਕਿਉਂਕਿ ਹਰ ਇੱਕ ਘੰਟੇ ਤੋਂ ਬਾਅਦ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਨੈਕਸਟ ਵਾਲਾ ਜਿਹੜਾ ਗੀਤ ਹੈ ਨਾ, ਮੈਂ ਡਿਸਾਈਡ ਕੀਤਾ ਕਿ ਕਿਉਂ ਨਾ ਨਵੇਂ ਗੀਤਾਂ ਅਤੇ ਪੁਰਾਣੇ ਗੀਤਾਂ ਦਾ ਸੁਮੇਲ ਇਕੱਠਾ ਹੁੰਦਾ ਰਹਿਣਾ ਚਾਹੀਦਾ ਹੈ। ਇੱਕ ਉਹ ਹੀਰੋਇਨ ਜਿਹੜੀ ਬਹੁਤ ਹੀ ਸੋਹਣੀ ਹੈ, ਜਿਹਦੀ ਸਮਾਈਲ ਹਾਲੇ ਤੱਕ ਵੀ, ਮਤਲਬ ਉਮਰ ਦਾ ਭਾਵੇਂ ਕੋਈ ਵੀ ਪੜਾਅ ਆ ਗਿਆ, ਪਰ ਅਜੇ ਵੀ ਉਹਨਾਂ ਨੂੰ ਦੇਖੀਏ ਤਾਂ ਬਿਲਕੁਲ ਉਹਨਾਂ ਦੀ ਸਮਾਈਲ ਤਾਂ ਜਿਉਂਦੇ ਤਿਉਂ ਹੀ ਲੱਗਦੇ ਨੇ ਜੀ। ਬਿਲਕੁਲ ਬਿਲਕੁਲ, ਜਿਹੜਾ ਇਹ ਗੀਤ ਮੈਂ ਚੂਜ਼ ਕੀਤਾ ਹੈ, ਇਸੇ ਗੀਤ ਤੋਂ ਬਾਅਦ ਉਹਨਾਂ ਨੂੰ ਨੇਮ ਫੇਮ ਔਰ ਧਕ ਧਕ ਗਰਲ ਦਾ ਜਿਹੜਾ ਨਾ ਟੈਗ ਮਿਲ ਗਿਆ ਸੀਗਾ। 1992 ਦੇ ਵਿੱਚ ਬਣੀ ਫਿਲਮ ਬੇਟਾ ਦਾ ਇਹ ਗੀਤ, ਜੋ ਕਿ ਮਾਧੁਰੀ ਦੀਕਸ਼ਿਤ ਔਰ ਅਨਿਲ ਕਪੂਰ ਨੇ ਜਿਹੜਾ ਬਹੁਤ ਹੀ ਬਿਹਤਰੀਨ ਅਦਾਕਾਰੀ ਦੇ ਨਾਲ ਨਿਭਾਇਆ ਹੈ। ਅਨੁਰਾਧਾ ਪੌੜਵਾਲ, ਉਦਿਤ ਨਾਰਾਇਣਨ ਔਰ ਇਹਦੇ ਗੀਤਕਾਰ ਨੇ ਸਮੀਰ, ਮਤਲਬ ਕਿ ਇਹ ਗੀਤ ਇੰਨਾ ਮਸ਼ਹੂਰ ਹੋਇਆ ਕਿ ਮਾਧੁਰੀ ਦੀਕਸ਼ਿਤ ਨੂੰ ਧਕ ਧਕ ਗਰਲ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗ ਗਿਆ।

ਜੀ ਦੋਸਤੋ, ਪੁਰਾਣੀਆਂ ਫਿਲਮਾਂ ਦੀ ਕਿਆ ਬਾਤ ਸੀ। ਵਾਕਿਆ ਜੀ, ਉਸ ਦੌਰ ਦੇ ਵਿੱਚ ਜਿੰਨੀਆਂ ਵੀ ਮੂਵੀਜ਼ ਬਣੀਆਂ ਨੇ ਔਰ ਜਿੰਨੇ ਵੀ ਇਹਨਾਂ ਫਿਲਮਾਂ ਦੇ ਵਿੱਚ ਹੀਰੋ ਹੀਰੋਇਨਸ ਰਹੇ ਨੇ, ਉਹਨਾਂ ਦਾ ਆਪਣਾ ਇੱਕ ਵੱਖਰਾ ਔਰਾ ਰਿਹਾ ਹੈ, ਆਪਣਾ ਇੱਕ ਵੱਖਰਾ ਹੇਅਰ ਸਟਾਈਲ, ਕੱਪੜੇ ਪਾਉਣ ਦਾ ਸਟਾਈਲ। ਈਵਨ ਕਿ ਜਿਹੜੇ ਉਹ ਫਿਲਮ ਡਾਇਰੈਕਟਰ ਹੁੰਦੇ ਸੀ ਨਾ, ਉਹ ਬਹੁਤ ਜ਼ਿਆਦਾ ਮਤਲਬ ਕਿ ਰੌਲਾ ਰੱਪਾ ਜਾਂ ਹੌਚ ਪੌਚ ਚੀਜ਼ਾਂ ਨੂੰ ਨਹੀਂ ਕਿਸੇ ਵੀ ਗੀਤ ਜਾਂ ਫਿਲਮ ਦੇ ਵਿੱਚ ਕਰਦੇ ਸਨ। ਜਿੱਦਾਂ ਕਿ ਤੁਸੀਂ ਇਹ ਹੁਣੇ ਹੁਣੇ ਟਰੈਕ ਇੰਜੋਏ ਕੀਤਾ ਜੀ, ਦਗ ਦਗ ਗਰਲ, ਯਾਨੀ ਕਿ ਮਾਧੁਰੀ ਦੀਕਸ਼ਿਤ ਔਰ ਅਨਿਲ ਕਪੂਰ ਜੀ ਦਾ ਆਵਾਜ਼ ਸੀਗੀ, ਅਨੁਰਾਧਾ ਪੌੜਵਾਲ ਔਰ ਉਦਿਤ ਨਾਰਾਇਣ ਜੀ ਉਹਨਾਂ ਦੀ। ਜੀ ਮਤਲਬ ਬਹੁਤ ਵੱਡੀਆਂ ਬਿਲਡਿੰਗਾਂ, ਪਹਾੜੀਆਂ, ਯੇ ਵੋ ਦੀ ਲੋੜ ਨਹੀਂ ਹੁੰਦੀ। ਜੇਕਰ ਅਦਾਇਗੀ ਕਰਨ ਵਾਲੇ ਅਦਾਕਾਰ ਜਿਹੜੇ ਨੇ ਨਾ, ਉਹ ਸਿੰਪਲ ਜਿਹੇ ਤਰੀਕੇ ਦੇ ਨਾਲ ਵੀ ਮਤਲਬ ਆਪਣਾ ਬੈਸਟ ਦੇ ਦੇਣ, ਅਤੇ ਗੀਤ ਦੇ ਵਿੱਚ ਆਪਣੇ ਆਪ ਜਾਨ ਪੈ ਜਾਂਦੀ ਹੈ। ਮਤਲਬ ਦੋ ਕਰੈਕਟਰ ਜਿਹੜੇ ਨੇ, ਉਹਨਾਂ ਨੇ ਆਪਣੀ ਜਿਹੜੀ ਹੈ ਇਸ ਗੀਤ ਦੇ ਵਿੱਚ ਪਰਫੋਰਮੈਂਸ ਦਿੱਤੀ ਹੈ। ਅਤੇ ਦੇਖ ਲਓ ਜੀ, ਇੱਕ ਸਿੰਪਲ ਜੀ ਬੈਕਗਰਾਊਂਡ ਹੈ, ਮਤਲਬ ਕਿਸੇ ਸੁਨਸਾਨ ਜਗ੍ਹਾ 'ਤੇ ਵੀ ਹਵਾ 'ਚ ਲਾ ਕੇ ਅਤੇ ਬਾਰਿਸ਼ ਜਿਹੜੀ ਹੈ ਉਹ ਦਿਖਾ ਕੇ ਗੀਤ ਨੂੰ ਕਿੰਨਾ ਜ਼ਿਆਦਾ ਵਧੀਆ ਸਾਊਂਡ ਕੀਤਾ ਜਾ ਸਕਦਾ ਹੈ। ਐਂਡ ਨੈਕਸਟ ਹੈ ਜੀ, ਹਮ ਦਿਲ ਦੇ ਚੁੱਕੇ ਸਨਮ 102.7 FM ਰੇਨਬੋ 'ਤੇ ਤੁਸੀਂ ਮੇਰੇ ਨਾਲ ਯਾਨੀ ਕਿ ਆਰ ਜੀ ਰਣਦੀਪ ਦੇ ਨਾਲ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਵਧੀਆ ਜੀ ਆਪਣੇ ਪ੍ਰੋਗਰਾਮ ਗੀਤ ਬਹਾਰ ਦੇ ਵੱਲ। ਫਿਲਮ ਹਰ ਦਿਲ ਜੋ ਪਿਆਰ ਕਰੇਗਾ ਸਭ ਨੇ ਦੇਖੀ ਹੋਏਗੀ। ਪ੍ਰੀਟੀ ਜਿੰਟਾ ਦੀ ਕੋਈ ਇਹੋ ਜਿਹੀ ਮੂਵੀ ਨਹੀਂ ਹੈ ਜਿਹੜੀ ਆਪਾਂ ਸਭ ਨੇ ਮਿਸ ਕੀਤੀ ਹੋਵੇ, ਕਿਉਂਕਿ ਜੀ ਉਸ ਦੌਰ ਦੇ ਵਿੱਚ ਜਿੰਨੇ ਵੀ ਹੀਰੋ ਹੀਰੋਇਨ ਹੁੰਦੇ ਸੀ ਨੇ ਸਭ ਦੀ ਮੂਵੀ ਸਭ ਤੋਂ ਡਿਫਰੈਂਟ ਹੁੰਦੀ ਸੀ, ਔਰ ਇਸੇ ਤਰ੍ਹਾਂ ਪ੍ਰੀਟੀ ਜਿੰਟਾ ਜਿਨ੍ਹਾਂ ਨੇ ਫਿਲਮ ਹਰ ਦਿਲ ਜੋ ਪਿਆਰ ਕਰੇਗਾ ਆਪਣੀ ਵੱਖਰੀ ਪਰਫੋਰਮੈਂਸ ਦੇ ਕੇ ਨਾ ਚੁਲਬੁਲੀ ਐਂਡ ਜਿਹੜਾ ਇਹਦੇ ਵਿੱਚ ਉਹਨਾਂ ਨੇ ਡਰੈਸਅਪ ਸਟਾਈਲ ਔਰ ਡਿਜ਼ਾਈਨ ਜਿਹੜਾ ਪਾਇਆ ਸੀਗਾ ਵਾਕਈ ਬੜਾ ਉਸ ਦੌਰ ਦੇ ਵਿੱਚ ਬੜਾ ਫੇਮਸ ਹੋਇਆ ਸੀ, ਕਿਉਂਕਿ ਜੀ ਕੁਝ ਕਲਰਸ ਹੁੰਦੇ ਨੇ ਤੁਹਾਡੀ ਪਰਸਨੈਲਿਟੀ ਨੂੰ ਸੂਟ ਕਰਦੇ ਨੇ ਅਤੇ ਕੁਝ ਇਹੋ ਜਿਹੇ ਡਿਜ਼ਾਇਨ ਹੁੰਦੇ ਨੇ ਜਿਹੜੇ ਗੀਤ ਦੇ ਨਾਲ ਨਾਲ ਦੇਖਣ ਵਾਲਿਆਂ ਔਰ ਸੁਣਨ ਵਾਲਿਆਂ ਦੇ ਚਿਹਰਿਆਂ ਦੇ ਨਾਲ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਵਿੱਚ ਆ ਜਾਂਦੇ ਨੇ।

0: ਜੀ ਆਪਕਾ ਕਿਆ ਹੋਗਾ, ਬਿਲਕੁਲ ਜੀ, ਜਿਹੜੇ ਵੀ ਸਾਡੇ ਲਿਸਨਰ ਨੇ ਉਹਨਾਂ ਦਾ ਅਤੇ ਜੇ ਜੋ ਹੋ ਰਿਹਾ ਉਹ ਤਾਂ ਖੂਬ ਇੰਜੋਏ ਕਰ ਰਹੇ ਨੇ, ਕਿਉਂਕਿ ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਜਦੋਂ ਫਿਲਮ ਹਾਊਸਫੁੱਲ ਦੇ ਗੀਤ ਲੱਗੇ ਹੋਣ, ਉਹ ਵੀ ਅਕਸ਼ੇ ਕੁਮਾਰ ਦੇ ਫਨ ਸ਼ਾਨ ਦੇ ਨਾਲ, ਤਾਂ ਫਿਰ ਡਾਂਸ ਤਾਂ ਬਣਦਾ ਹੀ ਹੈ। ਹਾਂਜੀ, ਨਵੇਂ ਪੁਰਾਣੇ ਗੀਤ ਜਿੱਥੇ ਸਾਨੂੰ ਯਾਦਾਂ ਦੇ ਨਾਲ ਜੋੜਦੇ ਨੇ, ਉੱਥੇ ਪੁਰਾਣੀਆਂ ਫਿਲਮਾਂ ਨੂੰ ਵੀ ਤਰੋ ਤਾਜ਼ਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਆ ਜਾਂਦੀਆਂ ਨੇ, ਕਿਉਂਕਿ ਜੀ ਉਹਨਾਂ ਦੇ ਇੱਕ ਸਟਾਈਲ ਸੀਗਾ, ਭਾਵੇਂ ਕਿ ਉਸ ਦੌਰ ਤੋਂ ਲੈ ਕੇ ਹੁਣ ਦੇ ਦੌਰ ਤੱਕ ਬਹੁਤ ਕੁਝ ਬਦਲ ਗਿਆ। ਔਰ ਕਹਿੰਦੇ ਨੇ ਕਿ ਸਮੇਂ ਦੇ ਨਾਲ ਨਾਲ ਬਦਲਣਾ ਵੀ ਚਾਹੀਦਾ, ਮਿਊਜ਼ਿਕ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆਈਆਂ ਨੇ, ਤਬਦੀਲੀਆਂ ਆਈਆਂ ਨੇ, ਸਿੰਗਰਸ ਬਦਲ ਗਏ ਨੇ, ਪਰ ਜਿਹੜੇ ਸਾਡੇ ਹੀਰੋ ਹੀਰੋਇਨਸ ਨੇ ਉਹ ਤਾਂ ਉਹੀ ਰਹੇ ਨੇ। ਅਤੇ ਇੱਕ ਜਿਹੜੀ ਗੱਲ ਮੈਂ ਪਹਿਲੇ ਵੀ ਦੱਸ ਚੁੱਕੀ ਸੀਗੀ, ਪਹਿਲੇ ਫਿਲਮ ਜਿਹੜੀ ਵੀ ਨਵੀਂ ਬਣਦੀ ਹੁੰਦੀ ਸੀ ਨਾ, ਉਸ ਫਿਲਮ ਦੀ ਕਹਾਣੀ ਦੇ ਨਾਲ ਫਿਲਮ ਦਾ ਨਾਮ ਜਿਹੜਾ ਜਾਂ ਕੋਈ ਇਹੋ ਜਿਹਾ ਗੀਤ ਹੁੰਦਾ ਸੀ ਉਹਦੇ ਨਾਂ, ਉਹਦੇ 'ਚ ਕੋਈ ਇੱਕ ਵਰਡ ਚੂਜ਼ ਕਰਕੇ ਫਿਲਮ ਦਾ ਨਾਂ ਰੱਖਿਆ ਜਾਂਦਾ ਸੀ, ਪਰ ਹੁਣ ਤਾਂ ਉਹ ਬਹੁਤ ਈਜ਼ੀ ਹੋ ਗਿਆ। ਮਤਲਬ ਜੀ ਹਾਊਸ 1 ਹੈ, 2 ਹੈ, 3 ਹੈ, ਧੂਮ 1 ਹੈ, 2 ਹੈ, 3 ਹੈ, ਰੇਸ ਦੀ ਗੱਲ ਕਰ ਰਹਾਂ, ਰੇਡ ਦੀ ਗੱਲ ਕਰ ਰਹਾਂ, ਕਿੰਨੀਆਂ ਸਾਰੀਆਂ ਫਿਲਮਾਂ ਨੇ। ਕਈ ਵਾਰ ਨਾ ਇਹ ਸੋਚ ਕੇ ਹਾਸਾ ਵੀ ਆਉਂਦਾ ਹੁੰਦਾ ਕਿ ਬਈ ਜੇ ਫਿਲਮਾਂ ਇੰਨੀਆਂ ਸੋਹਣੀਆਂ ਬਣਾ ਰਹੇ ਤਾਂ ਘੱਟੋ ਘੱਟ ਉਹਨਾਂ ਦੇ ਨਾਮ ਤਾਂ ਚੇਂਜ ਕਰ ਲਓ, ਜ਼ਰੂਰ ਇੱਕ ਟੈਗ ਦੇ ਇੱਕੋ ਹੀ ਕਹਿੰਦੇ ਲਕੀਰ ਦੇ ਫਕੀਰ ਬਣਨਾ ਕਿ ਨਹੀਂ ਬਈ ਅਸੀਂ ਫਿਲਮ ਦਾ ਨਾਂ ਨਹੀਂ ਬਦਲਣਾ, ਬਸ 1, 2, 3 ਅੱਗੇ ਪਿੱਛੇ ਲਾ ਦੇਣਾ। ਸੋ ਜੀ ਆਪਾਂ ਵੀ 1, 2, 3 ਵਾਲੀ ਗਿਣਤੀ ਤੋਂ ਗਾਂਹ ਵੱਧਦੇ ਹਾਂ, ਕਿਉਂਕਿ ਗੀਤਾਂ ਦੀ ਲੜੀ ਤਾਂ ਇੱਦਾਂ ਹੀ ਚੱਲਦੀ ਰਹਿਣੀ ਹੈ। 10:44 ਹੋ ਚੁੱਕੇ ਨੇ ਅਤੇ ਅਗਲਾ ਗੀਤ ਓ ਗਰਲ ਯੂ ਆਰ ਮਾਈਨ, ਤਰੁਣ ਸਾਗਰਨ ਅਲਿਆਸ਼ਾ ਮੰਦੋਸਾ ਦੀ ਆਵਾਜ਼ ਦੇ ਵਿੱਚ।
1: ਓ ਤੇਰੇ ਇਸ਼ਕ ਮੈਂ ਗੁਜ਼ਰੀ ਜਾਂ

ਲਓ ਜੀ, ਸਨੀ ਦਿਓਰ ਜੀ ਤਾਂ ਕਹਿ ਗਏ ਨੇ ਕਿ ਮੈਂ ਕਿਆ ਕਰੂੰ ਬਈ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਬਸ ਇੱਕ ਦੋ ਨਾ ਭੰਗੜੇ ਵਾਲੇ ਜਾਂ ਕੋਈ ਡਾਂਸ ਸਟੈਪ ਸਿੱਖ ਲਓ, ਤਾਂ ਕਿ ਜਦੋਂ ਕਿਤੇ ਦੁਬਾਰਾ ਤੁਸੀਂ ਫਿਲਮ ਦੇ ਵਿੱਚ ਤੁਹਾਨੂੰ ਕੋਈ ਇਹੋ ਜਿਹਾ ਗਾਣਾ ਮਿਲ ਜਾਵੇ ਅਤੇ ਤੁਹਾਨੂੰ ਡਾਂਸ ਕਰਨ ਨੂੰ ਕਿਹਾ ਜਾਵੇ, ਅਤੇ ਜਿੰਨੇ ਵੀ ਤੁਹਾਡੇ ਚਾਹੁਣ ਵਾਲੇ ਨੇ, ਤੁਹਾਡੀਆਂ ਫਿਲਮਾਂ ਪਸੰਦ ਕਰਦੇ ਨੇ, ਤੁਹਾਡੇ ਜਿਹੜਾ 100 ਕਿਲੋ ਦਾ ਹੱਥ ਨੂੰ ਪਸੰਦ ਕਰਦੇ ਨੇ, ਤਾਂ ਉਹਨਾਂ ਨੂੰ ਲੱਗੇ ਕਿ ਵਾਕਈ ਜੀ ਸਾਡੇ ਫੇਵਰੇਟ ਵਾਲੇ ਹੀਰੋ ਨੇ ਹੁਣ ਡਾਂਸ ਦੇ ਦੋ ਸਟੈਪ ਜ਼ਰੂਰ ਸਿੱਖ ਲਏ ਨੇ। 102.7 FM 'ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਔਰ ਇਸ ਬਹਾਰ ਦਾ ਆਖਰੀ ਗੀਤ ਜੋ ਕਿ ਫਿਲਮ ਫਨਾ ਦੇ ਵਿੱਚੋਂ ਮੈਂ ਲਿਆ ਹੈ ਜੀ, ਸੋਨੂ ਨਿਗਮ ਐਂਡ ਸੁਨਿਧੀ ਚੌਹਾਨ ਦੀ ਆਵਾਜ਼ 'ਚ, ਜੀ ਹਾਂ ਮੇਰੇ ਹੱਥ ਮੇਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਰੇਡੀਓ ਸੈੱਟ 'ਤੇ ਚੱਲਦਾ ਰਹਿੰਦਾ ਹੈ, ਆਲ ਇੰਡੀਆ ਰੇਡੀਓ ਯਾਨੀ ਕਿ ਆਕਾਸ਼ਵਾਣੀ ਜਲੰਧਰ FM ਬੈਂਡ 102.7 'ਤੇ ਜੀ ਗੀਤ ਬਹਾਰ ਪ੍ਰੋਗਰਾਮ ਦਾ ਆਖਿਰ ਵਾਲਾ ਗੀਤ।

ਵਿੜਾ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਕੁਆਡ ਵਿਦੇਸ਼ ਮੰਤਰੀ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ 'ਚ ਗੰਡਲੋਆ ਰੋਪਵੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪੰਜਾਬ ਵਿੱਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿੱਚ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ

ਕੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਹੈ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿੱਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿੱਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ਨਗੋਈ ਹੋ ਗਈ ਹੈ। ਉਧਰ ਭਾਰਤ ਨੇ ਸਾਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮਾਲਦੀਪ ਨੂੰ 11-0 ਨਾਲ ਹਰਾਇਆ। ਅਤੇ IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਈਨ ਵਿੱਚ ਮੌਜੂਦਾ ਚੈਂਪੀਅਨਸ਼ਿਪ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮਿਊਜ਼ੀਕਲੀ ਆਵਰਸ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਅੱਜ ਰਣਦੀਪ ਤੁਹਾਡੇ ਨਾਲ 11:02 ਤੋਂ ਕੁਝ ਸਮਾਂ ਉੱਪਰ ਹੋ ਗਿਆ ਤੇ ਜੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸ ਪ੍ਰੋਗਰਾਮ ਦਾ ਜਿਹੜਾ ਕਿ ਤੁਹਾਨੂੰ ਹਰ ਦਿਨ ਇਹ ਟਾਈਮ 'ਤੇ ਜਿੱਦਾਂ ਹੀ 11:00 ਮੈਨੂੰ ਪਤਾ ਕਿ 11:00 ਤੋਂ ਪਹਿਲਾਂ ਹੀ ਨਾ ਤੁਸੀਂ ਨੰਬਰ ਜਿਹੜੇ ਨੇ ਡਾਇਲ ਕਰਨ ਲੱਗ ਪੈਂਦੇ ਹੋ ਕਿਉਂਕਿ ਜੀ ਫੋਨ ਇਨ ਪ੍ਰੋਗਰਾਮ ਹੁੰਦਾ ਹੈ, ਯਾਨੀ ਕਿ ਪ੍ਰੋਗਰਾਮ ਦਾ ਨਾਂ ਹੈ ਪੰਜਾਬੀ ਤੜਕਾ। ਆਪਾਂ ਗੱਲਾਂ ਦਾ ਤੜਕਾ ਇਹਦੇ ਵਿੱਚ ਤੁਹਾਡੀਆਂ ਤਾਂ ਮੇਰੀਆਂ ਤਾਂ ਲੱਗਦਾ ਰਹਿਣਾ। ਦੇਖਦੇ ਹਾਂ ਕਿ ਕਿਹੜਾ ਜ਼ਿਆਦਾ ਮਿਰਚ ਮਸਾਲਾ ਪਾਉਂਦਾ ਅਤੇ ਕਿਹੜਾ ਪਿਆਰ ਦੇ ਨਾਲ ਚੀਨੀ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਪਰੋਸਦਾ ਹੈ। ਖੈਰ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਤੇ ਨੰਬਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜਿਹੜੇ ਹੁਣੇ ਹੁਣੇ ਸਾਡੇ ਨਾਲ ਨਵੇਂ ਸਾਡੇ ਲਿਸਨਰਸ ਜੁੜੇ ਨੇ। 0181-234-274 ਨੰਬਰ ਹੈ ਜੀ ਜਿਹੜਾ ਕਿ ਤੁਸੀਂ ਡਾਇਲ ਕਰਨਾ ਹੈ ਅਤੇ ਪਹੁੰਚਣਾ ਹੈ FM ਸਟੂਡੀਓ ਦੇ ਵਿੱਚ, ਯਾਨੀ ਕਿ ਆਕਾਸ਼ਵਾਣੀ ਜਲੰਧਰ 'ਤੇ ਤੁਹਾਡੀ ਗੱਲ ਹੋਏਗੀ ਮੇਰੇ ਨਾਲ ਜੀ ਰਣਦੀਪ ਦੇ ਨਾਲ। ਸੋ ਨੰਬਰ ਤੁਸੀਂ ਡਾਇਲ ਕਰਦੇ ਰਹੋ, ਜਿੱਦਾਂ ਕਿ ਪਹਿਲੀ ਕਾਲ ਆਏਗੀ ਆਪਾਂ ਗੱਲ ਕਰਾਂਗੇ। ਅਤੇ ਜੀ ਲਓ, ਮੈਂ ਰਣਜੀਤ ਬਾਵਾ ਦਾ ਗੀਤ ਸੁਣਦੀ ਹਾਂ ਅਤੇ ਤੁਹਾਨੂੰ ਵੀ ਸੁਣਾਉਣੀ ਹਾਂ ਗ੍ਰਾਫ, ਆਪਾਂ ਆਪਣਾ ਗ੍ਰਾਫ ਕਿੱਦਾਂ ਦਾ ਬਣਾਉਣਾ ਹੈ ਆਓ ਸੁਣਦੇ ਹਾਂ।

0: ਰਣਜੀਤ ਬਾਵਾ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਸ 'ਤੇ, ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜੀ। ਫੋਨ ਇਨ ਫਰਮਾਇਸ਼ ਯਾਨੀ ਕਿ ਪੰਜਾਬੀ ਤੜਕਾ, ਅਤੇ ਪਹਿਲੇ ਕਾਲਰ ਉਹਨਾਂ ਦੀ ਕਾਲ ਸਾਡੇ ਤੱਕ ਪਹੁੰਚ ਚੁੱਕੀ ਹੈ। ਜਾਣੀਏ ਕਿੱਥੋਂ ਨੇ, ਕੌਣ ਨੇ ਬਈ? ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਪਰਮਜੀਤ ਸਿੰਘ ਬੋਲ ਰਿਹਾ, ਗੋਪਾਲਗੜ੍ਹ ਜਲੰਧਰ ਤੋਂ।
0: ਹਾਂਜੀ, ਜਲੰਧਰ ਵਾਲੇ ਹੋ, ਛੇਤੀ ਛੇਤੀ ਪਹੁੰਚ ਗਏ ਹੋ?
1: ਬਿਲਕੁਲ ਜੀ ਬਿਲਕੁਲ, ਨੰਬਰ ਡਾਇਲ ਕਰਾਂਗੇ, ਤੁਸੀਂ ਅਨਾਉਂਸ ਕਰੋ, ਇਹਦਾ ਅਸੀਂ ਪਹੁੰਚਣਾ ਹੀ ਹੈ ਜੀ।
0: ਮੈਂ ਤਾਂ ਪ੍ਰੋਗਰਾਮ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਤੁਸੀਂ ਨਾਲ
1: ਪਿਆਰ ਹੀ ਇੰਨਾ ਹੋਆ ਕਿ ਮੱਲੋ ਮੱਲੀ ਜਿਹੜੀਆਂ ਉਂਗਲਾਂ ਵਾ ਨਾ ਰਨਿੰਗ ਕਰਨ ਲੱਗ ਪੈਂਦੀਆਂ ਕਿ ਨੰਬਰ ਡਾਇਲ ਕਰਕੇ ਪਹੁੰਚੀ ਜਾਂਦਾ ਵਾਲਾ।
0: ਮੈਂ ਉਹੀ ਤਾਂ ਕਿਹਾ ਨਾ ਕਿ 5 ਮਿੰਟ ਪ੍ਰੋਗਰਾਮ ਚੱਲਣ ਤੋਂ 5 ਮਿੰਟ 10 ਮਿੰਟ ਪਹਿਲੇ ਤੁਸੀਂ ਨੰਬਰ ਡਾਇਲ ਕਰਦੇ ਰਹਿੰਦੇ ਹੋ।
1: ਨਹੀਂ ਅੱਜ ਤਾਂ ਮੈਂ ਚਮਤਕਾਰ ਹੀ ਹੋ ਗਿਆ, ਜਿੱਦਾਂ ਮੈਂ ਡਾਇਲ ਕੀਤਾ ਪਹਿਲੇ ਰਿੰਗ ਹੀ ਚਲੇ ਗਈ ਹੈ।
0: ਕਿਆ ਬਾਤ ਹੈ, ਫਿਰ ਤਾਂ ਕਲੈਪਿੰਗ ਬਣਦੀ ਹੈ ਨਾ, ਤੇ ਨਾਲ ਦੀ ਨਾਲ ਪਾਰਟੀ ਵੀ ਬਣਦੀ ਹੈ।
1: ਜਾ ਹੈਰਾਨ ਹੋ ਗਿਆ, ਕੱਲ ਮੈਂ ਤਕਰੀਬਨ ਕਾਫੀ ਚਿਰ ਲੱਗਾ ਰਿਹਾ ਸੀਗਾ, ਕਾਫੀ ਦੇਰ ਜੋ ਪ੍ਰੋਗਰਾਮ ਐਂਡ ਹੋਣ ਲੱਗਾ ਸੀਗਾ ਉਦੋਂ ਜਾ ਕੇ ਫੋਨ ਲੱਗਾ ਸੀਗਾ।
0: ਓਕੇ ਜੀ, ਮਤਲਬ
1: ਇਹਦੇ ਨਾਲ ਪਹਿਲੀ ਬੈਲ ਤੇ ਚਲੇ ਗਈ।
0: ਇਹਦੇ ਨਾਲ ਤੁਸੀਂ ਦੱਸਤਾ ਵੀ ਤੁਸੀਂ ਕੱਲ ਵੀ ਕਾਲ ਕੀਤੀ ਸੀਗੀ।
1: ਹਾਂਜੀ,
0: ਮੈਂ ਕਿਹਾ ਇਹਦੇ ਨਾਲ ਤੁਸੀਂ ਇਹ ਵੀ ਦੱਸਤਾ ਕਿ ਤੁਸੀਂ ਕੱਲ ਵੀ ਕਾਲ ਕੀਤੀ ਸੀਗੀ।
1: ਹਾਂਜੀ ਹਾਂਜੀ, ਕਰੀ ਦੀ ਮੈਡਮ, ਕੀ ਕਰੀਏ, ਰਿਹਾ ਹੀ ਨਹੀਂ ਜਾਂਦਾ ਜੀ।
0: ਠੀਕ ਹੈ ਜੀ, ਖੈਰੀਅਤ ਹੈ, ਸਭ ਸੁੱਖ ਸਾਂਦ ਹੈ।
1: ਇੰਨੇ ਵਧੀਆ ਐਂਕਰ, ਇੰਨੇ ਨਹੀਂ ਵਧੀਆ ਆਵਾਜ਼ਾਂ, ਮੈਂ ਮਜਬੂਰ ਹੋ ਜੀਦਾ ਕੱਲ ਕਾਲ ਕਰਨ ਲਈ।
0: ਧੰਨਵਾਦ ਧੰਨਵਾਦ ਸਰ ਜੀ, ਤੇ ਆਪਾਂ ਆਪਣੇ ਗੀਤ ਵੱਲ ਵਧਦੇ ਆਂ।
1: ਬਿਲਕੁਲ ਜੀ ਬਿਲਕੁਲ।
0: ਹਾਂਜੀ, ਦੱਸੋ ਜੀ ਕਿਹੜਾ ਗੀਤ ਸੁਣਾਈਏ?
1: ਮੈਮ ਗੀਤ ਜਿਹੜਾ ਮਰਜ਼ੀ ਚਲਾ ਦਿਓ ਜੀ, ਪੰਜਾਬੀ ਹੋਵੇ, ਜਿਹੜਾ ਪੰਜਾਬੀ ਲੈਂਗੁਏਜ ਇੱਦਾਂ ਦੀ ਹੈ, ਬੋਲ ਹੀ ਇੱਦਾਂ ਦੇ, ਗੀਤਾਂ ਵਿੱਚ ਮਿਠਾਸ ਹੀ ਇੱਦਾਂ ਦੀ, ਜਿਹੜਾ ਮਰਜ਼ੀ ਪਲੇ ਕਰ ਲਓ।
0: ਪੈਰ ਥਿਰਕਣੇ ਨੇ ਤੇ ਭੰਗੜਾ ਪਾਉਣ ਨੂੰ ਵੀ ਦਿਲ ਕਰਨਾ।
1: ਬਿਲਕੁਲ ਜੀ ਬਿਲਕੁਲ।
0: ਤੇ ਲਓ ਜੀ ਫਿਰ ਫਰਮਾਇਸ਼ ਪੂਰੀ ਕਰਦੀ ਆ, ਜਿਹੜੀ ਕਿ ਤੁਸੀਂ ਕਿਹਾ ਕਿ ਕੋਈ ਵੀ ਗੀਤ ਸੁਣਾ ਦੋ। ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ, ਔਰ ਇਹਦੇ ਬਣੇ ਰਹੋ ਤੇ ਜੁੜੇ ਰਹੋ ਜੀ। FM ਬੈਨਿਕਸ 2.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਫੋਨ ਇਨ ਫਰਮਾਇਸ਼ ਯਾਨੀ ਕਿ ਪੰਜਾਬੀ ਤੜਕਾ, ਤੇ ਐਮੀ ਵਿਰਕ ਦਾ ਗੀਤ ਕੈਂਠੇ ਵਾਲਾ।

0: ਜੀ ਦੋਸਤੋ, ਉਹ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਨੰਬਰ ਡਾਇਲ ਕੀਤਾ ਜੀ ਉਹਨਾਂ ਨੇ 0181 23 42 74। ਅਤੇ ਜੀ ਤੁਸੀਂ ਵੀ ਇਹੋ ਹੀ ਨੰਬਰ ਡਾਇਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਅਤੇ ਆਪਣੇ ਪਸੰਦ ਦੇ ਗੀਤ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਕਿ ਕੋਈ ਵੀ ਪੰਜਾਬੀ ਗੀਤ ਮੈਨੂੰ ਸੁਣਾ ਦਿਉ ਅਤੇ ਮੈਂ ਤੁਹਾਡੀ ਉਹ ਵੀ ਫਰਮਾਇਸ਼ ਪੂਰੀ ਕਰ ਦੇਣੀ ਹੈ। ਕਿਉਂਕਿ ਜੀ ਪ੍ਰੋਗਰਾਮ ਹੈ ਸਿਰਫ ਤੁਹਾਡੇ ਲਈ, ਫੋਨ ਕਾਲ ਪ੍ਰੋਗਰਾਮ, ਅਤੇ ਤੁਹਾਡੀਆਂ ਗੱਲਾਂ ਹੋਣਗੀਆਂ ਮੇਰੇ ਨਾਲ, ਯਾਨੀ ਕਿ ਰਣਦੀਪ ਦੇ ਨਾਲ। ਅਗਲੀ ਕਾਲਰ ਜੁੜੇ ਨੇ। ਹੈਲੋ।
1: ਹੈਲੋ ਰਣਦੀਪ ਮੈਡਮ, ਨਮਸਕਾਰ, ਗੁੱਡ ਮਾਰਨਿੰਗ ਮੈਡਮ ਜੀ।
0: ਨਮਸਕਾਰ ਜੀ, ਵੈਰੀ ਗੁੱਡ ਮਾਰਨਿੰਗ ਜੀ।
1: ਹੋਰ ਜੀ ਮੈਡਮ, ਠੀਕ ਹੋ?
0: ਹਾਂਜੀ ਹਾਂਜੀ, ਮੈਂ ਬਿਲਕੁਲ ਠੀਕ ਹਾਂ ਜੀ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਤੇ ਕਾਲਸ ਲੱਗ ਰਹੀਆਂ ਨੇ।
1: ਵਧੀਆ ਚੱਲੇਗਾ ਜੀ। ਸੁਣਾ ਤੁਹਾਨੂੰ ਬੈ ਕੇ ਦਿਮਾਗ ਨਾਲ ਕਾਲ ਲੱਗ ਗਈ ਜੀ।
0: ਹਾਂ, ਹੁਣ ਮਤਲਬ ਕਿ ਬਾਕੀ ਟੈਨਸ਼ਨ ਬਾਕੀਆਂ ਨੂੰ ਦਿੱਤੀ ਹੈ ਨਾ, ਤੁਹਾਡੀ ਟੈਨਸ਼ਨ ਲੱਤ ਗਈ ਹੈ।
1: ਮੈਂ ਕਿਹਾ ਸੁਣਾ ਕੇ ਬੈ ਕੇ ਦਿਮਾਗ ਨਾਲ।
0: ਹਾਂਜੀ ਹਾਂਜੀ, ਮੈਂ ਸਮਝ ਸਕਦੀ ਹਾਂ, ਇਹ ਚਾਅ ਨਾ ਸਭ ਨੂੰ ਹੁੰਦਾ ਹੈ ਜਿਨ੍ਹਾਂ ਦੀ ਪਹਿਲੀ ਦੂਜੀ ਤੀਜੀ ਕਾਲ ਲੱਗ ਜਾਂਦੀ ਹੈ।
1: ਹਾਂਜੀ ਹਾਂਜੀ।
0: ਹੋਰ ਸਭ ਖੈਰੀਅਤ ਹੈ?
1: ਹਾਂਜੀ ਬਿਲਕੁਲ, ਬਹੁਤ ਵਧੀਆ ਜੀ।
0: ਤੇ ਮੈਨੂੰ ਦੱਸੋਗੇ ਕਿ ਇੰਨੀ ਗਰਮੀ 'ਚ ਹੁਣ ਤੁਸੀਂ ਫੈਨ ਚਲਾਇਆ ਹੈ, ਪੱਖਾ ਚਲਾਇਆ ਹੈ, ਕੂਲਰ ਚੱਲਦਾ ਹੈ, ਕਿ ਏਸੀ ਚੱਲ ਰਿਹਾ, ਜਾਂ ਫਿਰ ਦਰਖਤ ਦੀ ਛਾਵੇਂ ਬੈਠੇ ਹੋ? ਓਕੇ ਓਕੇ,
1: ਜਿਆਦਾ ਨਹੀਂ ਚਲਾਉਂਦੇ ਵੈਸੇ, ਮਾਰੇ ਠੰਡੇ ਜਾਂਦੀ ਵੀ ਹੈ, ਗਰਮੀ ਤੇ ਪੈ ਰਹੀ ਹੈ ਮਾਰੇ ਵੀ ਬਹੁਤ ਜ਼ਿਆਦਾ।
0: ਬਹੁਤ ਜ਼ਿਆਦਾ, ਮੈਨੂੰ ਪਤਾ ਹੈ ਕਿੰਨੀ ਗਰਮੀ 'ਚੋਂ ਆਈ ਹਾਂ ਮੈਂ। ਤੇ ਕਿਤੇ ਇਹ ਤਾਂ ਨਹੀਂ ਕਿ ਏਸੀ ਘੱਟ ਤਾਂ ਚਲਾਉਂਦੇ ਕਿ ਬਿੱਲ ਬੜਾ ਆ ਰਿਹਾ? ਇਹ ਤਾਂ ਗੱਲ ਹੈ, ਕਿਉਂਕਿ ਇਕਦਮ ਕਮਰੇ ਬੰਦ ਹੁੰਦੇ ਨੇ, ਠੰਡਾ ਹੁੰਦਾ ਅੰਦਰ ਤੇ ਬਾਹਰ ਗਰਮੀ ਹੈ, ਮੋਇਸਚਰ ਵੀ ਚੇਂਜ ਹੋ ਜਾਂਦਾ ਨਾ,
1: ਸਰਦ ਗਰਮੀ ਹੋ ਜਾਂਦਾ
0: ਮੜੀ ਜੀ। ਸਰ ਜੀ, ਗੀਤ ਕਿਹੜਾ ਸੁਣਾਈਏ ਤੁਹਾਨੂੰ? ਠੀਕ ਹੈ ਜੀ, ਸ਼ੁਕਰੀਆ, ਧੰਨਵਾਦ ਕਾਲ ਕਰਨ ਦੇ ਲਈ। ਔਰ ਜੀ
1: ਓਕੇ ਜੀ, ਬਾਏ ਬਾਏ।
0: ਔਰ ਇਹ ਸਨ ਸਾਡੀ ਕਾਲਰ ਜਿਨ੍ਹਾਂ ਨੇ ਗਰਮੀ ਦੇ ਨਾਲ ਨਾਲ ਠੰਡਕ ਵਾਲੀ ਗੱਲ ਵੀ ਕੀਤੀ ਹੈ ਕਿ ਏਸੀ 2 ਮਿੰਟ ਚਲਾਇਆ ਅਤੇ ਬੰਦ ਕਰਤਾ। ਬਿਲਕੁਲ, ਇਹ ਵੀ ਗੱਲ ਸਹੀ ਹੈ, ਦਿਨੇ ਜੇਕਰ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਬਹੁਤ ਜ਼ਿਆਦਾ, ਕਿਉਂਕਿ ਇਹ ਕੰਮ ਕਰਨਾ ਹੁੰਦਾ ਹੈ ਕਮਰੇ ਦੇ ਵਿੱਚ, ਤਾਂ 24 ਘੰਟੇ ਆਪਾਂ ਬੈਠੇ ਨਹੀਂ ਰਹਿਣਾ ਹੁੰਦਾ ਨਾ, ਅਤੇ ਉਹ ਭੈਣਾਂ ਨੂੰ ਪਤਾ ਜਿਹੜੀਆਂ ਵਾਰ ਵਾਰ ਰਸੋਈ ਦੇ ਵਿੱਚ ਜਾ ਕੇ ਕਦੀ ਕੁਛ ਕੰਮ ਕਰਦੀਆਂ ਨੇ, ਕਦੀ ਕੁਛ ਕੰਮ ਕਰਦੀਆਂ ਨੇ, ਉਹਨਾਂ ਨੂੰ ਕੀ ਪਤਾ ਕਿ ਏਸੀ ਦਾ ਠੰਡਾ ਠੰਡਾ ਹਵਾ ਜਿਹੜੀ ਹੈ ਕਮਰੇ ਦੇ ਵਿੱਚ ਕਿੰਨੀ ਠੰਡਕ ਦੇ ਰਹੀ ਹੈ। ਸੋ ਜੀ, ਲੋੜ ਪੈਣ 'ਤੇ ਤੁਸੀਂ ਏਸੀ ਦੀ ਵਰਤੋਂ ਕਰਿਆ ਕਰੋ, ਦਿਨੇ ਕੋਸ਼ਿਸ਼ ਕਰੋ ਕਿ ਨਾ ਯੂਜ਼ ਕਰੋ, ਜੇਕਰ ਤੁਹਾਨੂੰ ਬਾਹਲੀ ਜ਼ਿਆਦਾ ਲੋੜ ਨਹੀਂ ਹੈਗੀ। ਫੈਨ ਚਲਾ ਲਓ, ਕਮਰਾ ਠੰਡਾ ਹੋ ਗਿਆ ਅਤੇ ਥੋੜ੍ਹੀ ਦੇਰ ਸਲੋ ਫੈਨ ਚਲਾ ਕੇ ਵੀ ਤੁਸੀਂ ਜਿਹੜਾ ਐਡਜਸਟ ਕਰ ਸਕਦੇ ਹੋ, ਜਾਂ ਫਿਰ ਕੂਲਰ, ਦਿਨੇ ਤਾਂ ਠੰਡੀ ਠੰਡੀ ਹਵਾ ਬਾਹਰੋਂ ਕੂਲਰ ਨੇ ਵੀ ਦੇ ਦੇਣੀ ਹੈ, ਅਤੇ ਰਾਤ ਨੂੰ ਸੌਣ ਲੱਗਿਆਂ ਜੇਕਰ ਤੁਸੀਂ ਏਸੀ ਚਲਾਓ, ਤਾਂ ਆਈ ਥਿੰਕ ਇਹ ਬੈਟਰ ਆਪਸ਼ਨ ਹੈਗੀ ਆ। ਖੈਰ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਇੱਕ ਗੀਤ, ਵਾਕਿਆ ਜੀ ਮਤਲਬ ਬਹੁਤ ਪੁਰਾਣੇ ਸਿੰਗਰ ਦੇ ਵਿੱਚੋਂ ਇਹ ਇੱਕ ਸਿੰਗਰ ਹੈ ਜਿਨ੍ਹਾਂ ਨੇ ਆਪਣੇ ਉਸ ਦੌਰ ਦੇ ਵਿੱਚ, ਉਸ ਜ਼ਮਾਨੇ ਦੇ ਵਿੱਚ ਵੀ ਛਾਪ ਛੱਡੀ ਹੈ, ਅਤੇ ਇੰਨੇ ਪਿਆਰੇ ਪਿਆਰੇ ਜਿਹੜੇ ਨੇ ਸੱਭਿਆਚਾਰਕ ਜਿਹੜੇ ਗੀਤ ਨੇ ਇਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ। ਅਤੇ ਜੀ ਤੂੰ ਮੇਰੀ ਖੰਡ ਮਿਸ਼ਰੀ ਸੁਣਦੇ ਹਾਂ 102.7 MHz 'ਤੇ।

0: ਜੀ ਸੋਹਣਾ ਸੋਹਣਾ ਦਿਲ ਸਾਡਾ ਸਾਰਿਆਂ ਦਾ ਬੜਾ ਸੋਹਣਾ ਹੈ ਅਤੇ ਉਦੋਂ ਹੋਰ ਵੀ ਸੋਹਣਾ ਹੋ ਜਾਂਦਾ ਹੈ ਜਿਹਦੀ ਜਿਹਦੀ ਕੌਲ ਲੱਗ ਜਾਂਦੀ ਹੈ। ਅਤੇ ਉਮੀਦ ਹੈ ਕਿ ਜਿਨ੍ਹਾਂ ਦੀ ਅਗਲੀ ਕੌਲ ਲੱਗੀ ਹੈ ਉਹ ਭੈਣ ਜ਼ਰੂਰ ਹੋਵੇ, ਭਾਅ ਜੀ ਨਾ ਹੋਣ, ਮਤਲਬ ਸਰ ਨਾ ਹੋਣ, ਮੈਡਮ ਹੋਣ, ਕਾਸ਼ ਇੱਦਾਂ ਹੋ ਜਾਵੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਜੀ। ਸ਼ਰਨ ਗੱਲ ਕਰ ਲਈ ਜੱਟੂਰ ਜੱਟਾ ਤਾਂ।
0: ਕਿਆ ਬਾਤ ਹੈ ਸ਼ਰਨ, ਮੈਨੂੰ ਲੱਗਦਾ ਕਿ ਮੈਂ ਕੁਛ ਹੋਰ ਮੰਗ ਲੈਂਦੀ ਤੇ ਸ਼ਾਇਦ ਉਹ ਵੀ ਮਿਲ ਜਾਣਾ ਸੀ ਅੱਜ।
1: ਬਿਲਕੁਲ ਬਿਲਕੁਲ, ਮੈਂ
0: ਕਿੱਥੇ ਗਵਾ ਜਾਂਦੀ ਆ ਤੁਸੀਂ ਭੈਣਾ ਸਾਡੀਆਂ, ਹੈਂ, ਫੋਨ ਨੰਬਰ ਡਾਇਲ ਨਹੀਂ ਕਰਦੀਆਂ। ਪ੍ਰੋਗਰਾਮ ਤੇ ਇੱਕ ਘੰਟੇ ਦਾ ਕੰਮ ਥੋੜੇ ਜਿਹੇ ਨਾ ਪਹਿਲੇ ਕਰ ਲਿਆ ਕਰੋ, ਛੱਡਿਆ ਨਾ ਕਰੋ, ਮਤਲਬ ਪਹਿਲੇ ਕਰ ਲੇ।
1: ਮੈਂ ਯਕੀਨ ਕਰਨਾ ਹਜੇ ਨਾ ਕੋਠੇ ਤੇ ਪਲੰਬਰ ਲੱਗਾ, ਹਜੇ ਝਾੜੂ ਪੋਚਾ ਕਰਕੇ ਰੋਟੀ ਪਕਾਉਣੀ ਆ ਹਲੇ।
0: ਅੱਛਾ, ਮਤਲਬ
1: ਮੀਆਂ ਜੀ ਭੁੱਖੇ ਰੱਖੇ ਆ ਹਲੇ।
0: ਕਿਆ ਬਾਤ ਹੈ, ਤਾਂ ਅੱਜ ਮੀਆਂ ਜੀ ਨੂੰ ਕਹੋ ਕਿ ਮੇਰੀ ਕਾਲ ਲੱਗੀ ਹੈ, ਮੈਂ ਗੱਲ ਕਰਨੀ ਹੈ, ਤਾਂ ਅੱਜ ਤੁਸੀਂ ਕੁਝ ਹੈਲਪ ਕਰ ਦਿਓ ਨਾਲ।
1: ਜੀ ਮੈਂ ਨਾ ਹੈਲਪ ਕਰਤੀ, ਉਹਨਾਂ ਨੇ ਟੈਸਟਿੰਗ ਕਰਤੀ ਨਾਲ।
0: ਕਿਆ ਬਾਤ ਹੈ, ਮਿਲ ਜੁਲ ਕੇ ਕੰਮ ਕੀਤਾ ਜਾਂਦਾ ਹੈ, ਪਿਆਰ ਦੀ ਗੱਲ ਹੈ ਸ਼ਰਨ, ਇਹ ਤਾਂ ਨਾ।
1: ਬਿਲਕੁਲ ਬਿਲਕੁਲ, ਮੈਂ ਪੂਰੀ ਹੈਲਪ ਕਰਾਉਂਦੇ ਆ, ਇਦਾਂ ਦੀ ਗੱਲ ਨਹੀਂ
0: ਹੈ। ਵਧੀਆ ਗੱਲ ਹੈ, ਔਰ ਇਹਦੇ ਵਿੱਚ ਹੋਣੀ ਵੀ ਚਾਹੀਦੀ, ਕਿਉਂਕਿ ਦੋਵਾਂ ਜੀਵਨ ਸਾਥੀ ਤੇ ਦੋਨੋਂ ਜਾਣੇ ਆ ਨਾ, ਇੱਕ ਦੂਜੇ ਦੇ ਨਾਲ ਹੀ ਜ਼ਿੰਦਗੀ ਹੈ।
1: ਆਪਣੀ ਤਾਰੀਫ ਕਰਕੇ ਇਹ ਨਾ ਕੱਲ ਨੂੰ ਕਰੇ ਹੀ ਨਾ ਹੁਣ।
0: ਹਾਂ ਸਹੀ ਗੱਲ ਹੈ, ਇਦਾਂ ਵੀ ਹੋ ਜਾਂਦਾ, ਨਜ਼ਰ ਵੀ ਲੱਗ ਜਾਂਦੀ ਹੁੰਦੀ ਕਈ ਵਾਰ। ਚਲੋ ਖੈਰ ਜੀ, ਇਦਾਂ ਦੇ ਹਾਸੇ ਜਿਹੜੇ ਨੇ ਸਾਡੀ ਜ਼ਿੰਦਗੀ ਦੇ ਨਾਲ ਨਾਲ ਸਾਡੇ ਚਿਹਰਿਆਂ ਤੇ ਵੀ ਹੁੰਦੇ ਰਹਿਣ ਤੇ ਘਰਾਂ ਦੇ ਵਿੱਚ ਵੀ ਜ਼ਰੂਰ ਹੋਣ। ਗੀਤ ਕਿਹੜਾ ਸੁਣਾਈਏ ਸ਼ਰਨ?
1: ਮੈਂ ਸੰਗ ਤੁਸੀਂ ਆਪ ਨੇ ਦੱਸ ਨਾ, ਬਾਬਾ ਜੀ ਨੇ ਜੀਵਨ ਸਾਥ ਬਹੁਤ ਵਧੀਆ ਦਿੱਤਾ ਆ।
0: ਠੀਕ ਹੈ ਜੀ, ਠੀਕ। ਖਾਣ ਪੀਣ ਦੀ ਗੱਲ ਹੋ ਗਈ ਤੇ ਮੈਨੂੰ ਲੱਗਦਾ ਕਿ ਨਾਨ ਗੀਤ ਫਿਰ ਚੱਲੇਗਾ ਅੱਜ, ਹੈ ਆਰਨੇਤ ਦਾ।
1: ਬਿਲਕੁਲ ਬਿਲਕੁਲ ਮੈਮ।
0: ਠੀਕ ਹੈ ਜੀ ਸ਼ਰਨ, ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ ਹੈ ਤੇ।
1: ਥੈਂਕ ਯੂ ਮੈਮ, ਬਾਬਾ ਜੀ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ।
0: ਧੰਨਵਾਦ, ਥੈਂਕ ਯੂ ਸੋ ਮੱਚ ਭੈਣ ਮੇਰੀ, ਤੁਸੀਂ ਆਪਣੀ ਜ਼ਿੰਦਗੀ ਚ ਖੁਸ਼ ਰਹੋ, ਆਬਾਦ ਰਹੋ, ਔਰ ਇਦਾਂ ਹੀ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਇਸ ਲਾਈਨ ਦੇ ਜ਼ਰੀਏ।
1: ਥੈਂਕ ਯੂ,
0: ਥੈਂਕ ਯੂ ਸੋ ਮੱਚ। ਔਰ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਆਰਨੀਤ ਦਾ ਗੀਤ ਹੈ ਨਾਣ, ਲਓ ਜੀ ਸੁਣਦੇ ਹਾਂ।

0: ਆਰਨੇਟ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਇੰਜੋਏ ਕੀਤਾ ਜੀ, ਜੱਟੀ ਦੇ ਪਕਾਏ ਹੋਏ ਖਾਲੀ ਨਾਨ ਵੀ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ, 0181-3044 ਸਾਡਾ ਨੰਬਰ ਹੈ, ਤੁਸੀਂ ਗੱਲ ਕਰ ਸਕਦੇ ਹੋ ਮੇਰੇ ਨਾਲ, ਰਣਦੀਪ ਦੇ ਨਾਲ। ਅਤੇ ਟਿਊਨ ਕਰਕੇ ਰੱਖਣਾ ਹੈ 102.7 FM ਰੇਨਬੋ, ਯਾਨੀ ਕਿ ਜਲੰਧਰ। ਅਤੇ ਜੀ ਗੱਲ ਕਰੀਏ, ਕੌਣ ਨੇ? ਹੈਲੋ,
1: ਖੁਸ਼ ਰਹੋ ਤੁਮ ਸਦਾ, ਇਹ ਦੁਆ ਹੈ ਮੇਰੀ, ਮੇਰੀ ਫੋਨ ਕਾਲ ਲੱਗੇ ਜਾਂ ਨਾ ਲੱਗੇ, ਫਿਰ ਵੀ ਆਕਾਸ਼ਵਾਣੀ ਦਿਲ ਰੁਬਾ ਹੈ ਮੇਰੀ।
0: ਕੀ ਬਾਤ ਹੈ ਜੀ, ਕੀ ਬਾਤ ਹੈ ਜੀ। ਨਮਸਕਾਰ ਸਰ ਜੀ,
1: ਪੀਸ਼ ਕੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ ਤੋਂ ਬੋਲ ਰਿਹਾ।
0: ਹਾਂਜੀ ਹਾਂਜੀ, ਤੁਹਾਡੀ ਆਵਾਜ਼ ਤੋਂ ਪਤਾ ਲੱਗ ਗਿਆ ਕਿ ਹੁਣ ਸਭ ਤੋਂ ਪਹਿਲੇ ਤਾਂ ਸ਼ਾਇਰੀ ਆ ਰਹੀ ਹੈ, ਆਮਦ ਹੋ ਗਈ ਹੈ, ਉਸ ਤੋਂ ਬਾਅਦ ਤੁਸੀਂ ਕੁਝ ਗੱਲਾਂ ਮਰਜੜੀਆਂ ਆਪਣੇ ਮੁੱਖੋਂ ਫਰਮਾਓਗੇ।
1: ਹਾਂਜੀ ਹਾਂਜੀ,
0: ਠੀਕ ਠਾਕ ਹੋ ਸਰ?
1: ਹਾਂ ਬਿਲਕੁਲ ਬਿਲਕੁਲ, ਕਿਰਪਾ ਜੀ, ਆਸ਼ੀਰਵਾਦ ਆ ਜੀ।
0: ਜੀ ਬਿਲਕੁਲ, ਐਂਡ ਗਰਮੀ ਦਾ ਕਿੰਨਾ ਕੁ ਆਨੰਦ ਮਾਣ ਰਹੇ ਹੋ?
1: ਬੜਾ ਮਜ਼ਾ ਲੈ ਰਹੇ ਜੀ ਗਰਮੀ ਦਾ।
0: ਹਾਂ ਮਤਲਬ ਪੂਰਾ ਠੰਡਾ ਪਾਣੀ ਪੀ ਰਹੇ ਹੋ?

0: ਨਹੀਂ ਮੈਡਮ, ਠੰਡਾ ਪਾਣੀ ਨਹੀਂ ਪੀਂਦਾ ਹੋਏ, ਪਾਣੀ ਹਮੇਸ਼ਾ ਤਾਜ਼ਾ ਪੀਦਾ ਜੀ।
1: ਕਿਉਂਕਿ ਗਰਮੀ ਵਿੱਚ ਨਾ ਮਤਲਬ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਹੋਵੇ, ਲੋਅ ਪੈਂਦੀ ਹੋਵੇ, ਮਤਲਬ ਸਿਖਰ ਧੁੱਪ ਹੋਵੇ, ਉਦੋਂ ਫਟਾਫਟ ਦਿਲ ਕਰਦਾ ਕਿ ਬਸ ਨਾ ਠੰਡਾ ਪਾਣੀ ਹੋਵੇ ਤੇ ਮਤਲਬ ਕਿ ਸੀਨੇ ਦੇ ਵਿੱਚ ਠੰਡ ਪੈ ਜਾਵੇ, ਜਿਹੜੇ ਬਹੁਤ ਜਿਹੜਾ ਬਹੁਤ ਜ਼ਿਆਦਾ ਠੰਡਾ ਪਾਣੀ ਪੀਂਦੇ ਨੇ।
0: ਹਾਂਜੀ ਹਾਂਜੀ, ਜਦੋਂ ਮੰਨ ਤੁਸੀਂ ਟ੍ਰੇਨ 'ਚ ਜਾ ਰਹੇ ਹੋ, ਸਾਹਮਣੇ ਟਿਊਬਵੈਲ ਜਾ ਰਿਹਾ ਖੇਤਾਂ 'ਚ, ਨੁਕਸਾਨ ਵੀ ਕਰਦਾ ਜੀ, ਜਿਆਦਾ ਪੀਣਾ ਨੀ ਚਾਹੀਦਾ। ਤੇ ਦੂਸਰੀ ਗੱਲ, ਘਰ ਵਿਚ ਜੋ ਵੀ ਮਿਲੇ ਚੁੱਪ ਚਾਪ ਖਾ ਲੋ, ਵਾਈਫ ਨੂੰ ਤੰਗ ਨਾ ਕਰੋ, ਗਰਮੀ ਬਹੁਤ ਹੈ, ਤਾਪਮਾਨ ਤੇਜ਼ ਹੋ ਜਾਂਦਾ।
1: ਕਿੱਥੇ ਮੰਨਦੇ ਨੇ, ਕਿੱਥੇ ਮੰਨਦੇ ਨੇ, ਕੋਈ ਨੀ ਚੁੱਪ ਚਾਪ। ਇਹ ਤੁਸੀਂ, ਮੈਨੂੰ ਪਤਾ ਤੁਸੀਂ ਜਿਹੜੇ ਹੱਸੇ ਨਾ, ਇਹ ਤੁਸੀਂ ਗੱਲਾਂ ਚ ਹੀ ਕਿਹਾ ਹੈ, ਉਧਰ ਡਿਮਾਂਡਾਂ ਪੂਰੀਆਂ ਰੱਖਦੇ ਹੋਣੇ ਆ।
0: ਤਾਪਮਾਨ ਗਰਮ ਲੱਗ ਰਿਹਾ ਸੀ
1: ਮੈਡਮ ਦਾ, ਮੌਸਮ ਦਾ
0: ਨਾਸ਼ਤਾ ਕਰ ਲਾਂਗਾ।
1: ਮੈਂ ਕਿਹਾ ਤਾਪਮਾਨ ਮੈਡਮ ਦਾ ਗਰਮ ਸੀ ਕਿ ਮੌਸਮ ਦਾ?
0: ਨਹੀਂ ਮੈਡਮ, ਗਰਮੀ ਹੈ ਜੀ, ਆਪਣੀ ਜਗ੍ਹਾ ਸਹੀ ਹੈ, ਬਿਲਕੁਲ ਸਹੀ ਨੇ। ਭਾਰ ਪੈ ਜਾਂਦਾ, ਸਾਰੇ ਵਿਹਲੇ ਹੁੰਦੇ ਨੇ, ਅੱਜ ਇਹ ਬਣਾਓ ਉਹ ਬਣਾਓ। ਸੈਲੂਟ ਕਰਦੇ ਆ ਜੀ ਲੇਡੀਜ਼ ਨੂੰ, ਜਿਹਨਾਂ ਨੇ ਆਪਣੇ ਬੱਚੇ ਪਰਿਵਾਰ ਸੰਭਾਲੇ ਨੇ, ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇ, ਤੇ ਹਮੇਸ਼ਾ ਆਪਣੀ ਵਾਈਫ ਨੂੰ ਤੇ ਆਪਣੀ ਮਾਂ ਮਾਂ ਬਾਪ ਨੂੰ ਹਮੇਸ਼ਾ ਖੁਸ਼ ਰੱਖੋ।
1: ਬਿਲਕੁਲ ਜੀ,
0: ਤੁਹਾਨੂੰ
1: ਜੀ, ਮਤਲਬ ਔਰਤ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ, ਤੁਹਾਡੀ ਧੀ ਹੋ ਸਕਦੀ ਹੈ, ਤੁਹਾਡੀ ਮਦਰ ਹੋ ਸਕਦੀ ਹੈ, ਤੁਹਾਡੀ ਸਿਸਟਰ, ਤੁਹਾਡੀ ਵਾਈਫ, ਕੋਈ ਵੀ ਹੋ
0: ਸਕਦੀ ਹੈ। ਪ੍ਰੋਗਰਾਮ ਲੈ ਕੇ ਆਉਂਦੇ ਹੋ ਤਿਆਰ ਕਰਕੇ, ਤੇ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਅੱਛੀ ਗੱਲ ਕਰੀਏ, ਤੇ ਤੁਸੀਂ ਵੀ ਇੰਨੀ ਮਿਹਨਤ ਨਾਲ ਲਾਉਂਦੇ ਹੋ। ਉਹ ਮੈਡਮ ਤੁਸੀਂ ਦੇਖਿਆ, ਮੈਂ ਕਦੇ ਨੀ ਸੁਣਿਆ ਕਿ ਮੈਡਮ ਨੇ ਕਿਹਾ ਅੱਜ ਗਰਮੀ ਬੜੀ ਆਈ ਮੈਂ ਨੀ ਆ ਰਹੀ।
1: ਸਾਨੂੰ ਤਾਂ ਹੁੰਦਾ ਗਰਮੀ ਆਵੇ, ਤੂਫਾਨ ਆਵੇ, ਕੁਛ ਆਵੇ, ਅਸੀਂ ਪਹੁੰਚਣਾ ਹੈ,
0: ਸਾਥ ਬਹੁਤ ਹੈ, ਨਹੀਂ ਆ ਰਹੇ। ਮੈਂ ਤਾਂ 70 ਸਾਲ ਹੋ ਗਏ ਜੀ, ਮੈਂ ਤਾਂ ਕਦੇ ਨੀ ਸੁਣਿਆ ਅੱਜ ਤੱਕ ਵੀ ਕੋਈ ਤੁਹਾਡਾ ਨਾਗਾ ਹੋਵੇ।
1: ਇਹ ਜਗ੍ਹਾ ਹੀ ਇੰਨੀ ਪਿਆਰੀ ਹੈ ਨਾ ਕਿ ਇੱਥੇ ਮਤਲਬ ਭੱਜਾ ਭੱਜਾ ਹਰ ਕੋਈ ਆਉਂਦਾ, ਜਿੱਦਾਂ ਤੁਹਾਡੇ ਕਾਲਸ ਲੱਗਦੀਆਂ ਨੇ, ਅਸੀਂ ਵੀ ਆਪਣੀ ਡਿਊਟੀ ਸੇਵਾ ਨਿਭਾਉਣ ਵਾਸਤੇ ਇੱਥੇ ਆਉਂਦੇ ਹਾਂ।
0: ਹਾਂ ਬਿਲਕੁਲ ਬਿਲਕੁਲ ਮੈਡਮ, ਤੁਸੀਂ ਬੜੀ ਤਿਆਰੀ ਨਾਲ ਆਉਂਦੇ, ਮੈਨੂੰ ਪਤਾ, ਮੈਂ ਕਿਉਂਕਿ ਰੇਡੀਓ ਮੈਂ ਕੰਮ ਕਰ ਚੁੱਕਿਆ ਮੈਡਮ
1: ਜੀ। ਸਰ ਬੜਾ ਵਧੀਆ ਲੱਗਾ ਤੁਹਾਡੇ ਨਾਲ,
0: ਮਜ਼ਾਕ ਨਹੀਂ ਆਇਆ ਮੈਡਮ, ਰੇਡੀਓ ਕੋਈ ਬੜੀ ਮਤਲਬ ਦੁਨੀਆ ਸੁਣਦੀ ਹੈ ਇਹਨੂੰ।
1: ਜੀ ਜੀ ਜੀ
0: ਹਾਂ ਬਿਲਕੁਲ,
1: ਔਰ ਇਹਦੇ ਤੋਂ ਜਿੰਨੇ ਵੀ ਸੁਨੇਹੇ ਪਹੁੰਚਦੇ ਨੇ ਸਾਡੇ ਸੁਣਨ ਵਾਲਿਆਂ ਤੱਕ, ਉਹਨਾਂ ਲਈ ਵੀ ਇੱਕ ਅੱਛਾ ਮੈਸੇਜ ਜਾਵੇ, ਸਾਡੀ ਪੂਰੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਪੂਰੀ ਤੇ ਪੂਰੀ ਐਫ ਐਮ ਟੀਮ ਦੀ। ਜੀ ਸਰ, ਤੇ ਇਸ ਗਰਮੀ ਨੂੰ ਥੋੜਾ ਜਿਹਾ ਮਤਲਬ ਕੀ ਕਹਿੰਦੇ ਖੁਸ਼ਗਵਾਰ, ਥੋੜਾ ਜਿਹਾ ਮਿੱਠਾ
0: ਹਰਭਜਨ ਮਾਨ ਦਾ ਮੈਡਮ ਜੀ ਗਾਣਾ ਲਾ ਦਿਓ।
1: ਲਓ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ, ਕੁਝ ਪਲਾਂ ਬਾਅਦ ਤੁਹਾਡੇ ਰੇਡੀਓ ਸੈਟਸ ਤੇ ਆਵਾਜ਼ ਸੁਣੇਗੀ। ਸ਼ੁਕਰੀਆ, ਧੰਨਵਾਦ ਸਰ ਜੀ। ਹਰਭਜਨ ਮਾਨ ਦਾ ਗੀਤ ਨਜ਼ਰਾਂ ਮਿਲੀਆਂ। ਸੋ ਜੀ, ਨਜ਼ਰਾਂ ਕਿਹਦੇ ਨਾਲ ਮਿਲੀਆਂ, ਹਰਭਜਨ ਮਾਨ ਖੁਦ ਆਪਣੀ ਆਵਾਜ਼ ਦੇ ਨਾਲ ਦੱਸਣਗੇ, ਅਤੇ ਤੁਸੀਂ ਨੰਬਰ ਡਾਇਲ ਕਰਨਾ ਹੈ 0181 43 144, ਅਤੇ ਆਪਣੇ ਦਿਲ ਦੀ ਕੋਈ ਵੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਮਤਲਬ ਮੇਰੇ ਨਾਲ, ਰਣਦੀਪ ਦੇ ਨਾਲ ਸਾਂਝੀ ਕਰ ਸਕਦੇ ਹੋ, ਜਿਹੜੀ ਕਿ ਗੱਲ ਸੁਣਨ ਵਾਲਿਆਂ ਨੂੰ ਵੀ ਕੋਈ ਮੈਸੇਜ, ਕੋਈ ਸੁਨੇਹਾ ਚੰਗਾ ਦੇ ਸਕੇ।

0: ਤੁਸੀਂ ਸਾਹਮਣੇ ਖੜ ਕੇ ਸਿਰਫ ਤੇ ਸਿਰਫ ਜੀ FM ਰੇਨਬੋ ਸੁਣਨਾ ਹੈ ਤੇ ਨਾਲ ਦੀ ਨਾਲ ਨੰਬਰ ਡਾਇਲ ਕਰਦੇ ਰਹਿਣਾ ਹੈ ਜਿਹੜਾ ਕਿ ਮੈਂ ਤੁਹਾਨੂੰ ਬਾਰ ਬਾਰ ਦੱਸ ਰਹੀ ਹਾਂ 01812342174 ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਹੈਲੋ
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਰ ਆਪਣਾ ਨਾਮ ਦੱਸ ਦਿਓ ਜੀ
1: ਰਵਿੰਦਰ ਕੁਮਾਰ ਕੈਂਬੋ ਬੋਲ ਰਿਹਾ ਮੈਡਮ ਗੁਰਾਇਆ ਤੋਂ ਜੀ
0: ਗੁਰਾਇਆਂ ਤੋਂ ਠੀਕ ਹੈ ਜੀ ਸਰ ਜੀ ਉੱਥੇ ਨੈਟਵਰਕ ਬਿਲਕੁਲ ਸਹੀ ਚੱਲ ਰਿਹਾ
1: ਜੀ ਜੀ ਬਿਲਕੁਲ ਮਤਲਬ ਚੈਨਲ ਇੱਥੇ ਚੱਲ ਰਹੇ
0: ਆ ਤੁਸੀਂ ਇਕੱਲੇ ਪ੍ਰੋਗਰਾਮ
1: ਵਧੀਆ ਤੁਹਾਡੀ ਵੀ ਰੇਂਜ ਵਧੀਆ ਕਾਫੀ
0: ਬਿਲਕੁਲ ਇਹ ਐਪ ਜਿਹੜੀ ਨਵੀਂ ਸ਼ੁਰੂ ਹੋਈ ਹੈ ਇਹਦੇ ਨਾਲ ਤੇ ਕਾਫੀ ਜ਼ਿਆਦਾ ਜਿਹੜਾ ਹੈ ਇੰਪਰੂਵਮੈਂਟ ਹੋਈ ਹੈ ਔਰ ਤੁਹਾਡਾ ਸੌਖਾ ਕੰਮ ਹੈ ਨਾ ਤੁਸੀਂ ਆਪਣੇ ਮੋਬਾਈਲ ਤੋਂ ਐਪ ਜਿਹੜੀ ਡਾਊਨਲੋਡ ਕਰਦੇ ਹੋ ਤੇ ਓਪਨ ਕਰਕੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਪੂਰੇ ਜਿੱਥੇ ਵੀ ਕਿਤੇ ਇਹਦੇ ਰੇਂਜ ਆ ਰਹੀ ਹੈ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਹੀ ਚੱਲ ਰਿਹਾ ਜੀ ਸਰ ਤੁਸੀਂ ਇਕੱਲੇ ਹੀ ਪ੍ਰੋਗਰਾਮ ਇੰਜੋਏ ਕਰਦੇ ਹੋ ਘਰ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਫੈਮਿਲੀ ਮੈਂਬਰ ਹੈ ਜਿਹੜਾ ਤੁਹਾਡੇ ਨਾਲ ਬੈਠ ਕੇ ਸਾਥ ਦਿੰਦਾ ਹੈ
1: ਜਦੋਂ ਘਰ ਹੁੰਦਾ ਉਦੋਂ ਤਾਂ ਸਾਰੇ ਇੰਜੋਏ ਕਰਦੇ ਆ ਇਸ ਵੇਲੇ ਮੈਂ ਸ਼ੋਪ ਤੇ ਮੈਂ ਇਕੱਲਾ ਹੀ ਸੁਣਦਾ ਹੁੰਦਾ
0: ਓਕੇ ਜੀ ਕਾਦੀ ਸ਼ੋਪ ਹੈ ਤੁਹਾਡੀ ਕੀ ਕੰਮ ਹੈ
1: ਮੇਰਾ ਸਟਿਚਿੰਗ ਦਾ ਕੰਮ
0: ਹੈ ਓਕੇ ਜੀ ਸਟਿਚਿੰਗ ਬੁਟੀਕ ਹੈ ਤੁਹਾਡੀ ਟੇਲਰ ਦੀ ਸ਼ੋਪ ਹੈ ਜੈਂਟਸ ਦੀ ਠੀਕ ਹੈ ਜੀ ਤੇ ਗਰਮੀਆਂ ਦੇ ਵਿੱਚ ਮਤਲਬ ਕੁੜਤੇ ਪਜਾਮਿਆਂ ਦਾ ਟ੍ਰੈਂਡ ਰਹਿੰਦਾ ਜਾਂ ਫਿਰ ਆਮ ਫਾਰਮਲ ਡਰੈਸ ਜਿੱਦਾਂ ਪੈਂਟ ਸ਼ਰਟ ਲੋਕੀ ਪਾਉਂਦੇ ਨੇ ਜ਼ਿਆਦਾ ਵੀਅਰ ਕਰਦੇ ਨੇ
1: ਪੈਂਟ ਸ਼ਰਟ ਮੈਡਮ ਬਹੁਤ ਘੱਟ ਪਾਉਂਦੇ ਆ ਕੁੜਤੇ ਪਜਾਮੇ ਜ਼ਿਆਦਾ ਚੱਲਦੇ ਆ ਕਿਉਂਕਿ ਹੁਣ ਵੈਸੇ ਜਿਹੜੀ ਜੰਗ ਬਲੱਡ ਉਹ ਤਾਂ ਹੁਣ ਪਜਾਮੇ ਵਗੈਰਾ ਰੈਡੀਮੇਡ ਜ਼ਿਆਦਾ ਪਾਉਂਦੇ ਆ ਟੀ ਸ਼ਰਟ ਵਗੈਰਾ ਪਾਉਂਦੇ ਆ ਤੇ ਮਤਲਬ ਕਮੀਜ਼ ਪਜਾਮੇ ਜਿਹੜੇ ਪੁਰਾਣੇ ਬਜ਼ੁਰਗ ਉਹ ਤਾਂ ਕਮੀਜ਼ ਪਜਾਮੇ ਪਾਉਂਦੇ ਆ ਪੈਂਟ ਸ਼ਰਟ ਬਹੁਤ ਘੱਟ ਗਰਮੀਆਂ ਚ ਪਾਉਂਦੇ ਆ
0: ਇਹਦੇ ਨਾਲ ਤੁਹਾਡੇ ਕੰਮ ਤੇ ਫਰਕ ਪੈਂਦਾ ਤੁਹਾਡੇ ਕੰਮ ਤੇ ਫਰਕ ਪੈਂਦਾ ਕਿਉਂਕਿ ਨਵੀਂ ਪਨੀਰੀ ਜਿਹੜੀ ਉਹ ਆਪਣੇ ਹਿਸਾਬ ਦੇ ਨਾਲ ਆਪਣਾ ਟੇਸਟ ਜਿਹੜਾ ਸੈੱਟ ਕਰਦੀ ਹੈ ਤੁਹਾਡੇ ਕੰਮ ਤੇ ਕਿੰਨਾ ਫਰਕ ਪਿਆ
1: ਉਹਦੇ ਨਾਲ ਬਹੁਤ ਅਸਰ ਪੈਂਦਾ ਜੀ ਕਿਉਂਕਿ ਜਿਹੜੇ ਹੁਣ ਜੰਗ ਬਲੱਡ ਉਹ ਤਾਂ ਮਤਲਬ ਪੈਂਟ ਸ਼ਰਟ ਸਮਾਉਂਦਾ ਹੀ ਨਹੀਂ ਕੋਈ ਵੀ ਮਤਲਬ ਸਾਰੇ ਰੈਡੀਮੇਡ ਹੀ ਲੈਂਦੇ ਆ ਮੌਣ ਵਾਲੇ ਤਾਂ ਮਤਲਬ 10% ਰਹਿ ਗਿਆ
0: ਹੁਣ
1: 90% ਤਾਂ ਰੈਡੀਮੇਡ ਤੇ ਡਿਪੈਂਡ ਆ
0: ਕੋਈ ਨਾ
1: ਕੋਈ ਕੰਮ ਤਾਂ ਚਲੋ ਚੱਲਿਆ

0: ਖੁੱਲੀ ਦੁਕਾਨ ਤੇ ਕੋਈ ਨਾ ਗਾਹਕ ਤਾਂ ਆਉਂਦਾ ਹੀ ਹੈ ਜੀ।
1: ਔਰ ਦੂਸਰੀ ਗੱਲ ਇਹ ਹੈ ਨਾ ਕਿ ਜੇ ਤੁਹਾਡੇ ਹੱਥ ਦੇ ਵਿੱਚ ਹੁਨਰ ਹੈਗਾ ਤੇ ਤੁਹਾਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ, ਤੁਹਾਨੂੰ ਪਤਾ ਕਿ ਤੁਸੀਂ ਇੱਕ ਮੁਕਾਮ ਤੇ ਬੈਠੇ ਹੋ, ਇੱਕ ਤੁਹਾਡਾ ਅੱਡਾ ਬਣਿਆ ਹੋਇਆ, ਜਿੰਨੇ ਵੀ ਆਉਣਾ ਇੱਥੇ ਆ ਜਾਣਾ, ਭਾਵੇਂ ਘੱਟ ਹੋਵੇ ਵੱਧ ਹੋਵੇ, ਕਈ ਵਾਰ ਬਹੁਤ ਜ਼ਿਆਦਾ ਕੰਮ ਵੀ ਹੋ ਜਾਂਦਾ ਹੋਊਗਾ, ਕਈ ਵਾਰ ਥੋੜ੍ਹਾ ਘੱਟ ਵੀ ਰਹਿੰਦਾ ਹੋਊਗਾ।
0: ਮਤਲਬ ਜਿਹਦੇ ਕੋਲ ਹੈਗਾ ਹੁਨਰ ਉਹ ਤਾਂ ਕਦੀ ਵੀ ਇਨਸਾਨ ਭੁੱਖਾ ਨਹੀਂ ਮਰ ਸਕਦਾ, ਕਿਉਂਕਿ ਹੁਨਰ ਦੇ ਨਾਲ ਚਲੋ ਮੈਨੂੰ ਵੀ ਹੁਣ 40 ਸਾਲ ਹੋ ਗਏ ਤਕਰੀਬਨ
1: ਜੀ,
0: ਤੇ ਮਤਲਬ ਉਹ ਐਕਸਪੀਰੀਅੰਸ ਜਿਸ ਤਰ੍ਹਾਂ ਟਾਈਮ ਅੱਗੇ ਦੇ ਅੱਗੇ ਵੱਧਦਾ ਐਕਸਪੀਰੀਅੰਸ ਵੀ ਨਾਲ ਦੀ ਨਾਲ ਵੱਧਦਾ ਰਹਿੰਦਾ। ਮਤਲਬ ਜੋ ਅੱਜ ਦੀ ਜਿਹੜੇ ਨਵੇਂ ਸਿੱਖਣ ਵਾਲੇ ਉਹ ਨਹੀਂ ਕੰਮ ਕਰਦੇ, ਅਸੀਂ ਉਹ ਵੀ ਕਰ ਦੇਈਦਾ, ਅਲਟਰੇਸ਼ਨ ਦਾ ਵੀ ਕਰ ਦੇਈਦਾ, ਤੇ ਜਿਹੜੇ ਨਵੇਂ ਅੱਜ ਕੱਲ ਸਿੱਖਣ ਵਾਲੇ ਉਹ ਨਹੀਂ ਕਰਦੇ, ਉਹ ਨਵੇਂ
1: ਉਹਨਾਂ ਨੂੰ ਇਹ ਕੰਮ ਔਖਾ ਨਹੀਂ, ਬੜਾ ਹੀ ਔਖਾ ਲੱਗਦਾ।
0: ਹਾਂ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਜਿੱਦਾਂ ਹੁਣ ਰਿਪੇਅਰ ਦਾ ਕੰਮ ਰੇਡੀਓ ਕੋਈ ਕਿਸੇ ਕੋਲ ਲੈ ਜਾਓ ਨਾ,
1: ਹਾਂਜੀ,
0: ਤੇ ਉਹ ਰਿਪੇਅਰ ਨਹੀਂ ਕਰਦਾ ਕੋਈ ਵੀ, ਉਹ ਕਹਿੰਦੇ ਜੀ ਨਵਾਂ ਹੀ ਲੈ ਲਓ, ਰਿਪੇਅਰ ਨਹੀਂ ਹੋਣੀ,
1: ਕਿਉਂਕਿ
0: ਉਸੇ ਤਰੀਕੇ ਨਾਲ ਸਾਡਾ ਕੰਮ ਵੀ ਆ। ਮਤਲਬ ਉਹ ਕਹਿੰਦੇ ਆ ਜੀ ਨਵਾਂ ਹੀ ਸੰਭਾਲੋ, ਰਿਪੇਅਰ ਵਾਲਾ ਕੰਮ ਨਹੀਂ ਕੋਈ ਕਰਦਾ, ਉਹ ਸਾਡੇ ਵਰਗੇ ਪੁਰਾਣੇ ਬੰਦੇ ਹੀ ਕਰਦੇ ਆ।
1: ਔਰ ਇਹ ਹੱਥਾਂ ਦਾ ਹੁਨਰ ਜਿਹੜਾ ਹੈ ਹਰ ਕਿਸੇ ਕੋਲ ਨਹੀਂ ਹੁੰਦਾ ਹੈ, ਤੁਸੀਂ ਲੱਕੀ ਹੋ ਕਿ ਤੁਹਾਡੇ ਕੋਲ ਇਹ ਹੁਨਰ ਹੈ, ਔਰ ਆਉਣ ਵਾਲੇ ਬਹੁਤ ਸਮੇਂ ਤੱਕ ਇਹ ਹੁਨਰ ਜਿਹੜਾ ਜਿਉਂ ਦਾ ਤਿਉਂ ਚੱਲਦਾ ਰਹਿਣਾ। ਅਤੇ ਸਰ ਆਪਾਂ ਹੁਣ ਗੀਤ ਵੱਲ ਵੱਧਦੇ ਹਾਂ, ਤੁਸੀਂ ਆਪਣੀ ਫਰਮਾਇਸ਼ ਦੱਸ ਦਿਓ।
0: ਫਰਮਾਇਸ਼ ਮੈਡਮ ਪੰਮੀ ਬਾਈ ਜੀ ਦਾ ਸੁਣਾ ਦਿਓ, ਰੰਗਲੀ ਦੁਨੀਆਂ ਚੋਂ ਜੀ ਨੂੰ ਜਾਣ ਨੂੰ ਕਰਦਾ।
1: ਵਾਹ ਜੀ ਵਾਹ, ਕੀ ਬਾਤ ਹੈ, ਸੱਚੀ ਜਦੋਂ ਦੁਨੀਆਂ ਤੋਂ ਜਾਣ ਦੀ ਗੱਲ ਆਉਂਦੀ ਨੇ ਦਿਲ ਸੱਚੀ ਘਾਉਂ ਮਾਉਂ ਕਰਨ ਲੱਗ ਪੈਂਦਾ, ਕਿਉਂਕਿ ਇਹ ਰੰਗਲੀ ਦੁਨੀਆਂ ਇੰਨੀ ਪਿਆਰੀ ਹੈ ਕਿ ਕਦੀ ਵੀ ਨਹੀਂ ਕਿਸੇ ਦਾ ਵੀ ਦਿਲ ਕਰੂਗਾ ਕਿ ਇਸ ਤੋਂ ਜਾਈਏ,
0: ਚਾਹੇ ਕੋਈ ਕਿਤਨਾ ਵੀ ਦੁਖੀ ਹੋਵੇ ਲੇਕਿਨ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ।
1: ਜੀ ਜੀ ਜੀ ਜੀ,
0: ਇਹ ਚੀਜ਼ ਇੱਦਾਂ ਦੀ ਹੈ ਜੀ।
1: ਬਹੁਤ ਬਹੁਤ ਸ਼ੁਕਰੀਆ ਸਰ ਕਾਲ ਕਰਨ ਦੇ ਲਈ, ਔਰ ਬੜਾ ਵਧੀਆ ਸਿੰਗਰ ਤੁਸੀਂ ਚੂਜ਼ ਕੀਤਾ ਜੀ ਪੰਮੀ ਬਾਈ। ਕਦੀ ਕਦੀ ਪੁਰਾਣੇ ਇਹੋ ਜਿਹੇ ਸਿੰਗਰ ਜਿਹੜੇ ਨਾ, ਮੈਨੂੰ ਲੱਗਦਾ ਕਿ ਹੁਣ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਪੰਮੀ ਬਾਈ ਦਾ ਭੰਗੜਾ ਬੜਾ ਫੇਮਸ ਹੁੰਦਾ ਸੀ, ਔਰ ਆਪਣੇ ਉਸ ਦੌਰ ਦੇ ਵਿੱਚ ਇਹਨਾਂ ਦਾ ਨਾਮ ਸੀਗਾ। ਲਓ ਜੀ ਸੁਣਦੇ ਹਾਂ ਜੀ ਪੰਮੀ ਬਾਈ ਦਾ ਗੀਤ ਰੰਗਲੀ ਦੁਨੀਆ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇੱਕ ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
3: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM

0: 107 FM ਦੀ ਪ੍ਰੋਗਰਾਮ ਅੱਗੇ ਵਧਾਉਂਦੀ ਹਾਂ। ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਸੀਗਾ ਕਿਉਂਕਿ ਜੀ ਛੋਟੇ ਛੋਟੀਆਂ ਐਡ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਕੁਝ ਸੁਣੀਏ ਤੁਹਾਡੇ ਤੱਕ ਪਹੁੰਚਾਉਣੇ, ਗੱਲਾਂ ਦੇ ਨਾਲ ਇਹੋ ਜਿਹੀ ਇਨਫੋਰਮੇਸ਼ਨ ਵੀ ਬਹੁਤ ਜ਼ਰੂਰੀ ਹੈ। ਸੋ ਜੀ ਪ੍ਰੋਗਰਾਮ ਆਪਾਂ ਕੰਟੀਨਿਊ ਕਰਦੇ ਹਾਂ ਪੰਜਾਬੀ ਤੜਕਾ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਲਾਈਨ 'ਤੇ ਲੈਂਦੇ ਹਾਂ ਉਹਨਾਂ ਨੂੰ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
0: ਹਾਂਜੀ ਅਰਜਨ ਸਿੰਘ ਜੀ, ਠੀਕ ਠਾਕ ਹੋ?
1: ਬਹੁਤ ਵਧੀਆ। ਤੁਹਾਡੇ ਨਾਲ 4 ਅਪ੍ਰੈਲ ਦੀ ਗੱਲ ਹੋਈ ਹੈ, ਉਦੋਂ ਬਾਅਦ ਅੱਜ ਲੱਗਿਆ ਫੋਨ।
0: ਕੀ ਬਾਤ ਹੈ,
1: ਤੁਹਾਡੇ ਪ੍ਰੋਗਰਾਮ 'ਚ ਲੱਗਦਾ ਹੀ ਨਹੀਂ ਫੋਨ।
0: ਤੁਸੀਂ ਮੈਨੂੰ ਲੱਗਦਾ ਵੱਖਰੀਆਂ ਵੱਖਰੀਆਂ ਡਾਇਰੀਆਂ ਲਗਾਈਆਂ ਹੋਈਆਂ, ਉਹਦੇ 'ਤੇ ਹਰ ਇੱਕ ਚੀਜ਼ ਨੋਟ ਕਰਦੇ ਹੋ ਨਾ, ਕਿਹੜਾ ਗਾਣਾ ਚੱਲਿਆ, ਕਿਹੜੇ ਨਹੀਂ ਚੱਲੇ, ਕਿਹੜੇ ਚਲਾਉਣੇ ਨੇ,
1: ਉਹੀ ਮੈਂ ਪਲੇ ਕਰਾਉਣਾ ਜਿਹੜੇ ਨਹੀਂ ਚੱਲੇ।
0: ਅੱਛਾ ਜੀ, ਤੁਹਾਨੂੰ ਯਾਦ ਕਿੱਦਾਂ ਰਹਿ ਜਾਂਦਾ?
1: ਨਹੀਂ ਮੈਨੂੰ ਡਾਇਰੀ 'ਤੇ ਨੋਟ ਕਰਦਾ।
0: ਸੁਧਾਰ ਲਵਾਂਗੇ
1: ਜੀ।
0: ਸਰ ਹੋਰ ਸਭ ਖੈਰੀਅਤ ਸੁਖ ਸਾਂਦ?
1: ਹਾਂ ਸੁਖ ਸਾਂਦ, ਵਧੀਆ।
0: ਅੱਜ ਨੈਟਵਰਕ ਠੀਕ ਹੈ?
1: ਹਾਂਜੀ ਬਿਲਕੁਲ ਵਧੀਆ, HD ਆ ਰਹੀ ਆਵਾਜ਼।
0: ਅੱਛਾ ਅੱਜ ਮਤਲਬ ਗੁਆਂਢੀਆਂ ਦਾ ਨੈਟਵਰਕ ਨਹੀਂ ਫੜ ਰਿਹਾ ਤੇ ਨਾ ਹੀ ਤੁਸੀਂ ਹੈਡਫੋਨ ਲਾਏ?
1: ਬਲੂਟੁੱਥ ਬੰਦ ਕਰਕੇ ਲਗਾਇਆ ਨਾ ਫੋਨ।
0: ਔਰ ਤੁਹਾਨੂੰ ਪਤਾ ਹੀ ਹੈ
1: ਕਿੰਨਾ ਨਾ ਗੱਲਾਂ ਮਾਰਦਾ ਮੈਂ, ਫਿਰ ਸਹੀ ਨੰਬਰ ਤੇ ਫੋਨ ਲੱਗਿਆ ਸੀ।
0: ਓਕੇ ਜੀ, ਔਰ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਬਾਲਾ ਹੈਡਫੋਨ ਯੂਜ਼ ਕਰਨ ਦੇ ਨਾਲ ਵੀ ਦਿੱਕਤ ਆਉਂਦੀਆਂ ਨੇ।
1: ਜੀ ਜੀ ਬਿਲਕੁਲ,
0: ਕਿਉਂਕਿ ਜਿੱਦਾਂ ਆਪਾਂ ਨੋਰਮਲ ਕਾਲ ਕਰਦੇ ਹਾਂ ਤੇ ਹੈਡਫੋਨ ਜਿਹੜੇ ਇੰਨੇ ਘੰਟੇ ਹੁਣ ਯੂਜ਼ਡ ਹੋ ਗਏ, ਬੜੇ ਸਾਰੇ ਪਰਸਨਸ ਮੈਂ ਦੇਖਿਆ ਕਿ ਉਹ ਕਿੰਨੇ ਕਿੰਨੇ ਘੰਟੇ ਆਪਣੇ ਕੰਨਾਂ ਦੇ ਵਿੱਚ ਟੂਟੀਆਂ ਲਗਾ ਕੇ ਨਾ ਮਸਤ ਰਹਿੰਦੇ ਨੇ, ਦੁਨੀਆ ਤੇ ਕੁਝ ਆ ਰਿਹਾ ਜਾ ਰਿਹਾ ਕੁਝ ਪਤਾ ਨਹੀਂ ਹੁੰਦਾ ਉਹਨਾਂ ਨੂੰ।
1: ਹਾਂ ਜੀ, ਇਹ ਤਾਂ
0: ਜੀ ਸਰ,
1: ਜ਼ਿਆਦਾ ਯੂਜ਼ ਨਹੀਂ ਕਰਦਾ ਮੈਂ। ਜੀ ਕੱਲਾ ਬਲੂਟੁੱਥ ਹੀ ਆਨ ਸੀ ਮੇਰਾ, ਹੈਡਫੋਨ ਨਹੀਂ ਲੱਗੇ ਹੋਏ ਸੀ।
0: ਓਕੇ ਓਕੇ ਠੀਕ ਹੈ ਜੀ। ਤੇ ਸਰ ਜੀ ਹੁਣ ਆਪਣੀ ਫਰਮਾਇਸ਼ ਦੱਸ ਦਿਓ।
1: ਦੀਪਕ ਢਿੱਲਕ ਦਾ ਸੌਂਗ ਹੈ ਹੂਕ, ਇਹ ਪਲੇ ਕਰ ਦਿਓ।
0: ਅੱਛਾ ਜੀ, ਤੇ ਜੇ ਕਿਤੇ ਸਾਡੇ ਕੋਲ ਅਸੀਂ ਮਤਲਬ ਸਾਡੀ ਪਲੇਲਿਸਟ ਵਿੱਚ ਇਹ ਗੀਤ ਨਾ ਹੋਵੇ ਫਿਰ
1: ਮੈਂ ਤਾਂ ਹੋਏਗਾ ਨਹੀਂ ਤਾਂ ਫਿਰ ਹੋਰ ਪਲੇ ਕਰ ਦੇਣਾ ਹੋਊਗਾ ਬੜੀ ਮੈਂ ਦੇ ਤਾਂ।
0: ਠੀਕ ਹੈ ਜੀ, ਬੜਾ ਵਧੀਆ ਲੱਗਾ ਹੈ ਕਿ ਤੁਸੀਂ ਹਰ ਚੀਜ਼ ਨੂੰ ਨੋਟ ਕਰਦੇ ਹੋ, ਅੱਛੀ ਬਾਤ ਹੈ ਇਹ ਵਾਲੀ ਵੀ। ਔਰ ਆਪਸੇ ਬਾਤ ਕਰਕੇ ਹਮੇਂ ਬਹੁਤ ਅੱਛਾ ਲੱਗਾ ਸਰ।
1: ਥੈਂਕ ਯੂ ਮੈਡਮ,
0: ਥੈਂਕ ਯੂ ਸੋ ਮੱਚ। ਔਰ ਜੀ ਇਹ ਜਿਹੜੀ ਸਾਡੇ ਕਾਲਰ ਨੇ ਨਾ, ਜਿੱਦਾਂ ਕਿ ਬਹੁਤ ਅੱਛੀਆਂ ਗੱਲਾਂ ਵੀ ਦੇ ਨਾਲ ਨਾਲ ਇਹ ਵੀ ਦੱਸਦੇ ਨੇ ਕਿ ਕਿਹੜੇ ਗੀਤ FM ਤੇ ਪਲੇ ਹੋ ਚੁੱਕੇ ਨੇ ਅਤੇ ਕਿਹੜੇ ਨਹੀਂ ਹੋਏ, ਨਵੇਂ ਪੁਰਾਣੇ ਗੀਤਾਂ ਦਾ ਸੁਮੇਲ ਅਤੇ ਨਵੇਂ ਪੁਰਾਣੇ ਸਿੰਗਰਸ ਦਾ ਸੁਮੇਲ ਇਹ ਲੈ ਕੇ ਆਉਂਦੇ ਨੇ, ਬੜਾ ਵਧੀਆ।

ਦੇ ਬਾਕੀ ਜੀ ਇਹ ਕੋਈ ਇਹ ਨਹੀਂ ਹੈ ਕਿ ਬੜੇ ਦਿਮਾਗ ਵਾਲੀ ਗੱਲ ਹੈ ਔਰ ਉਸਦੇ ਨਾਲ ਸੋਚਣ ਵਾਲੀ ਗੱਲ ਹੀ ਆ ਔਰ ਡਾਇਰੀ 'ਤੇ ਨੋਟ ਕਰਨਾ ਮਤਲਬ ਇੰਨੀਆਂ ਚੀਜ਼ਾਂ ਸੋਚਣੀਆਂ ਫਿਰ ਉਹਦੀ ਜਾਣਕਾਰੀ ਰੱਖਣੀ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਇਨਫੋਰਮੇਸ਼ਨ ਜਿਹੜੀ ਨੇ ਚੱਕੀ ਫਿਰਦੇ ਨੇ। ਦੀਪਕ ਢਿੱਲੋਂ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਦੇ ਹਾਂ ਹੋਕ।

ਸਮਾਂ ਹੋ ਗਿਆ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਕੁਆਡ ਵਿਦੇਸ਼ ਮੰਤਰੀ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਜੰਮੂ ਕਸ਼ਮੀਰ ਤੇ ਗੁਲਮਰਗ 'ਚ ਗੰਡੋਲਾ ਰੋਪੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ ਵਿੱਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿੱਚ ਸੀ ਐਨ ਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ

ਦਾ ਵਾਅਦਾ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਈਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਧਰ ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿੱਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿੱਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ਨਗੋਈ ਹੋਈ ਹੈ। ਭਾਰਤ ਨੇ ਐਸੇ ਡਬਲ ਐਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮਾਲਦੀਵ ਨੂੰ 11-0 ਨਾਲ ਹਰਾਇਆ। ਅਤੇ ਆਈਪੀਐਲ ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਈਡ ਵਿੱਚ ਮੌਜੂਦਾ ਚੈਂਪੀਅਨ ਰਾਇਲਸ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਦੋਸਤੋ, 12:04 ਹੋ ਚੁੱਕੇ ਨੇ ਅਤੇ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਸ਼ੁਰੂ ਹੋ ਗਿਆ ਹੈ। ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਜਿਹੜੀ ਕਿ ਘਰ ਪਰਿਵਾਰ ਦੇ ਨਾਲ ਦੀ ਹੋਵੇਗੀ, ਉਹਦਾ ਸਿਹਤ ਸੰਭਾਲ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਦੀ ਨਾਲ ਇੱਕ ਰੈਸਪੀ ਜਿਹੜੀ ਕਿ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਜਾਂਦੀ ਹੈ। ਇਹ ਸਮਾਂ ਮੈਨੂੰ ਪਤਾ ਕੀ ਹੁੰਦਾ ਹੈ ਕਿ ਘਰ ਦੇ ਕੰਮਾਂ ਤੋਂ ਥੋੜ੍ਹਾ ਜਿਹਾ ਰਾਹਤ ਮਹਿਸੂਸ ਕਰਦੀਆਂ ਨੇ ਉਹ ਭੈਣਾਂ, ਉਹ ਮਹਿਲਾਵਾਂ ਦੇ ਨਾਲ ਦੀ ਨਾਲ ਜਿਹੜੇ ਕਿ ਵਰਕ ਫਰੋਮ ਹੋਮ ਕਰਦੇ ਨੇ, ਉਹ ਪਰਸਨਸ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਇੰਟਰਸਟ ਲੈਂਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਕੁਛ ਇੱਛਾ ਹੁੰਦੀ ਹੈ ਕਿ ਘਰ ਦੇ ਕੰਮ ਕਰਨੇ ਨੇ, ਘਰ ਨੂੰ ਕਿੱਦਾਂ ਸਜਾਉਣਾ ਹੈ, ਸਜਾ ਕੇ ਰੱਖਣਾ ਹੈ, ਅਤੇ ਨਾਲ ਦੀ ਨਾਲ ਰਸੋਈ ਦੇ ਵਿੱਚ ਕਿਤੇ ਨਾ ਕਿਤੇ ਕਦੀ ਚਾਹ ਦਾ ਪਿਆਲਾ, ਕਦੀ ਕੌਫੀ ਜਾਂ ਕੁਝ ਸੌਖੀਆਂ ਜਿਹੀਆਂ ਰੈਸਪੀ ਜਿਹੜੇ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਬਣਾ ਸਕਦੇ ਨੇ, ਅਤੇ ਨਾਲ ਦੀ ਨਾਲ ਆਪਣਾ ਸਮਾਂ ਅਤੇ ਆਪਣਾ ਮੂਡ ਵੀ ਸੋਹਣਾ ਰੱਖ ਸਕਦੇ ਨੇ। ਜੀ ਬਿਲਕੁਲ, ਉਹਨਾਂ ਸਭ ਲਈ ਇਹ ਪ੍ਰੋਗਰਾਮ ਹੈ ਹੋਮ ਸਵੀਟ ਹੋਮ। 12:00 to 1:00 ਦਾ ਸਮਾਂ ਇਸ ਪ੍ਰੋਗਰਾਮ ਦਾ, ਅਤੇ ਤੁਸੀਂ ਸਭਨਾਂ ਨੇ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਖੂਬ ਇੰਜੋਏ ਕਰਨਾ ਹੈ। ਪੰਜਾਬੀ ਗੀਤਾਂ ਦਾ ਸਫ਼ਰ, ਮਤਲਬ ਢੋਲ ਅਤੇ ਡਗਾ ਜਿਹੜਾ ਨਾ, ਉਹ ਮੈਂ ਇੱਧਰੋਂ ਵਜਾਉਂਦੀ ਰਹਿਣਾ ਹੈ, ਮਤਲਬ ਗੀਤਾਂ ਦੇ ਮਿਊਜ਼ਿਕ ਚੱਲਦੇ ਰਹਿਣੇ ਨੇ, ਵੱਖਰੇ ਵੱਖਰੇ ਸਿੰਗਰਸ ਹੋਣਗੇ ਅਤੇ ਨਾਲ ਹੋਣਗੀਆਂ ਮੇਰੀਆਂ ਤੁਹਾਡੇ ਨਾਲ ਗੱਲਾਂ। ਅਤੇ ਜੀ ਤੁਸੀਂ ਜਿਹੜੀ ਕਿ ਜਾਣਕਾਰੀ ਮੈਂ ਤੁਹਾਨੂੰ ਦੇਣੀ ਹੈ ਉਹ ਨੋਟ ਕਰਨ ਵਾਸਤੇ ਇੱਕ ਪੈਨ ਕਾਪੀ ਜ਼ਰੂਰ ਆਪਣੇ ਕੋਲ ਰੱਖ ਲਿਆ ਕਰੋ, ਜੇ ਮਨ ਕਰਦਾ ਹੈ ਚਾਹ ਦਾ। ਹਾਲਾਂਕਿ ਗਰਮੀ ਬਹੁਤ ਹੈ, ਪਰ ਫਿਰ ਵੀ ਚਾਹ ਕਦੀ ਵੀ ਛੱਡੀ ਨਹੀਂ ਜਾ ਸਕਦੀ, ਕਿਉਂਕਿ ਚਾਹ ਦਾ ਚਾਹ ਹੀ ਇੰਨਾ ਜ਼ਿਆਦਾ ਹੁੰਦਾ। ਜੇ ਚਾਹ ਦਾ ਨਹੀਂ ਮਨ ਕਰ ਰਿਹਾ ਤਾਂ ਕੋਈ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ, ਸਕੰਜਵੀ ਬਣਾ ਕੇ ਪੀ ਸਕਦੇ ਹੋ, ਠੰਡੀ ਠਾਰ ਲੱਸੀ ਬਣਾ ਕੇ ਪੀ ਸਕਦੇ ਹੋ। ਉਨੀ ਦੇਰ ਤੱਕ ਗੀਤ ਚੱਲੇਗਾ ਇੱਧਰੋਂ ਗਿੱਪੀ ਗਰੇਵਾਲ ਅਤੇ ਬੀ ਪਰਾਗ ਅਤੇ ਦੀਪਕ ਦੀ ਆਵਾਜ਼ ਦੇ ਵਿੱਚ ਗਵਾਚੀ ਫਿਰਦੀ। ਤੁਸੀਂ ਨਹੀਂ ਗਵਾਚਣਾ, ਮੈਂ ਜਲਦੀ ਮੁੜ ਆ ਜਾਣਾ ਇਸੇ ਪ੍ਰੋਗਰਾਮ ਦੇ ਵਿੱਚ ਇਸ ਗੀਤ ਤੋਂ ਬਾਅਦ, ਅਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ।

ਗਵਾਚੀ ਫਿਰਦੀ ਗੀਤ ਇੰਜੋਏ ਕੀਤਾ ਜੀ ਤੁਸੀਂ। ਪ੍ਰੋਗਰਾਮ ਚੱਲ ਰਿਹਾ ਜੀ FM ਬੈਨਿਕ 2.7 ਮੈਗਾਹਰਟਸ ਸੀ। ਪ੍ਰੋਗਰਾਮ ਦਾ ਨਾਂ ਹੈ ਹੋਮ ਸਵੀਟ ਹੋਮ। ਅਤੇ ਜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਦਹੀਂ ਅਤੇ ਯੋਗਰਟ ਦੋਨਾਂ ਦੇ ਵਿੱਚ ਫਰਕ ਕੀ ਹੁੰਦਾ ਹੈ। ਹਾਲਾਂਕਿ ਸਭ ਨੂੰ ਪਤਾ ਹੋਏਗਾ ਪਰ ਕਈਆਂ ਨੂੰ ਯੋਗਰਟ ਦਾ ਹਜੇ ਤੱਕ ਨਹੀਂ ਪਤਾ। ਦਹੀਂ ਘਰ ਵਿੱਚ ਜੰਮਣ ਵਾਲਾ ਜਿਹੜਾ ਇੱਕ ਚੀਜ਼ ਹੈਗੀ ਜਿਹੜੀ ਤੁਸੀਂ ਘਰ ਦੇ ਵਿੱਚ ਆਮ ਜਮਾਉਂਦੇ ਹੋ, ਦੁੱਧ ਨੂੰ ਜਾਗ ਲਾ ਕੇ ਦਹੀਂ ਜੰਮ ਜਾਂਦਾ ਹੈ, ਬੜਾ ਸੌਖਾ ਤਰੀਕਾ ਹੈ। ਯੋਗਰਟ ਜਿਹੜਾ ਹੈ ਖਾਸ ਬੈਕਟੀਰੀਆ ਕਲਚਰ ਨਾਲ ਫੈਕਟਰੀਆਂ ਦੇ ਵਿੱਚ ਬਣਾਇਆ ਜਾਂਦਾ ਹੈ, ਜਾਂ ਹੁਣ ਤਾਂ ਮਤਲਬ ਇਹਦੇ ਤਰੀਕੇ ਜਿਹੜੇ ਨੇ ਤੁਸੀਂ ਘਰ ਦੇ ਵਿੱਚ ਵੀ ਬਣਾ ਸਕਦੇ ਹੋ, ਉਹ ਤਰੀਕਾ ਵੀ ਮੈਂ ਤੁਹਾਨੂੰ ਦੱਸਾਂਗੀ। ਸਵਾਦ ਦੇ ਵਿੱਚ ਕੀ ਫਰਕ ਹੁੰਦਾ ਹੈ? ਦਹੀਂ ਦਾ ਸਵਾਦ ਹਲਕਾ ਖੱਟਾ ਹੁੰਦਾ ਹੈ, ਥੋੜ੍ਹਾ ਜਿਹਾ ਮਿੱਠਾ ਜਿਹਾ ਹੁੰਦਾ ਹੈ ਨਾ। ਔਰ ਤੁਸੀਂ ਦੇਖਿਆ ਹੋਏਗਾ ਕਿ ਹਰ ਘਰ ਦੇ ਰਸੋਈ ਦਾ ਜਿਹੜਾ ਦਹੀਂ ਜੰਮਿਆ ਹੁੰਦਾ ਹੈ, ਦੁੱਧ ਨੂੰ ਜਾਗ ਲਾਈ ਹੁੰਦੀ ਨਾ, ਉਹਦਾ ਆਪਣਾ ਇੱਕ ਸਵਾਦ ਹੁੰਦਾ ਹੈ। ਜਿਵੇਂ ਕਿ ਹੱਥਾਂ ਦਾ ਇੱਕ ਸਵਾਦ ਹੁੰਦਾ ਨਾ ਕਿ ਤੁਸੀਂ ਲੂਣ ਮਿਰਚ ਮਸਾਲਾ ਪਾਉਂਦੇ ਹੋ ਅਤੇ ਸਾਰੀਆਂ ਚੀਜ਼ਾਂ ਸੇਮ ਹੀ ਪੈਂਦੀਆਂ ਨੇ ਸਬਜ਼ੀ ਬਣਾਉਣੀ ਹੁੰਦੀ ਹੈ, ਪਰ ਹਰ ਘਰ ਦਾ ਜਿਹੜਾ ਰਸੋਈ ਦਾ ਸਬਜ਼ੀ ਦਾ ਸਵਾਦ ਹੁੰਦਾ ਵੱਖਰਾ ਹੁੰਦਾ। ਇਸੇ ਤਰ੍ਹਾਂ ਦਹੀਂ ਦਾ ਵੀ ਸਵਾਦ ਵੱਖਰਾ ਹੁੰਦਾ ਹੈ, ਲੇਕਿਨ ਤੁਸੀਂ ਮਾਰਕੀਟ ਵਾਲੇ ਜਿੰਨੇ ਵੀ ਪੈਕਿੰਗਸ ਲੈਂਦੇ ਹੋ ਉਹਨਾਂ ਸਭਨਾਂ ਦਾ ਸਵਾਦ ਦਹੀਂ ਜਾਂ ਯੋਗਰਟ ਦਾ ਸੇਮ ਫਲੇਵਰ ਦੇ ਵਿੱਚ ਹੁੰਦਾ ਹੈ। ਯੋਗਰਟ ਜਿਹੜਾ ਹੁੰਦਾ ਨਾ ਜ਼ਿਆਦਾ ਕ੍ਰੀਮੀ ਅਤੇ ਮੁਲਾਇਮ ਹੁੰਦਾ ਹੈ, ਕਈ ਵਾਰ ਮਿੱਠਾ ਜਾਂ ਫਲੇਵਰ ਵਾਲਾ ਵੀ ਹੋ ਸਕਦਾ ਹੈ। ਔਰ ਇਹਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਨੇ ਦੋਵਾਂ ਵਿੱਚ ਕੈਲਸ਼ੀਅਮ, ਮਤਲਬ ਦਹੀਂ ਔਰ ਯੋਗਰਟ ਦੋਨਾਂ ਦੇ ਵਿੱਚ ਕੈਲਸ਼ੀਅਮ ਹੁੰਦਾ ਔਰ ਪ੍ਰੋਟੀਨ ਵੀ ਭਰਪੂਰ ਹੁੰਦਾ। ਯੋਗਰਟ ਦੇ ਵਿੱਚ ਆਮ ਤੌਰ 'ਤੇ ਜਿਹੜਾ ਨਾ ਪ੍ਰੋਬਾਇਸਿਕਸ ਜਿਹੜੇ ਹੁੰਦੇ ਨੇ ਉਹ ਵੱਧੇ ਹੁੰਦੇ ਨੇ, ਜੋ ਕਿ ਪੇਟ ਨੂੰ ਪੇਟ ਦੀ ਸਿਹਤ ਲਈ ਚੰਗੇ ਮੰਨੇ ਜਾਂਦੇ ਨੇ। ਈਵਨ ਕਿ ਨੋ ਡਾਊਟ ਕਿ ਦਹੀਂ

ਕਿ ਸਾਡੀ ਗੱਟ ਹੈਲਥ ਨੂੰ ਬਹੁਤ ਵਧੀਆ ਰੱਖਦਾ ਹੈ। ਜੇਕਰ ਤੁਹਾਨੂੰ ਇੱਕ ਜਾਂ ਦੋ ਟਾਈਮ ਖਾਣਾ ਖਾਣ ਦੇ ਨਾਲ ਦਹੀਂ ਖਾਣ ਨੂੰ ਮਿਲੇ ਤਾਂ ਫਿਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਫਰਕ ਹੈਗਾ, ਬਹੁਤ ਸਾਰੇ ਸਵਾਦ ਦੇ ਨਾਲ ਨਾਲ ਬਣਾਉਣ ਦਾ ਅੰਤਰ, ਖਾਣ ਪੀਣ ਦਾ ਅੰਤਰ, ਔਰ ਜੀ ਟੇਸਟ ਜਿਹੜਾ ਇਹਦੇ ਵਿੱਚ ਵੀ ਅੰਤਰ ਹੈਗਾ। ਗੱਲਬਾਤ ਇੱਦਾਂ ਹੀ ਜਾਰੀ ਰਹੇਗੀ, ਉਹਦੇ ਨਾਲ ਨਾਲ ਸੁਣਦੇ ਹਾਂ ਜੀ ਜ਼ਿੰਦਗੀ ਜਿਹੜੀ ਕਿ ਅਖਿਲ ਨੇ ਲਿਖੀ ਹੈ ਆਪਣੇ ਹੱਥਾਂ ਦੇ ਨਾਲ ਕਿਸ ਤਰ੍ਹਾਂ ਦੀ, ਆਓ ਸੁਣਦੇ ਹਾਂ।

ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਦਹੀਂ ਔਰ ਯੋਗਰਟ ਦੇ ਵਿੱਚ ਫਰਕ ਮੈਂ ਤੁਹਾਨੂੰ ਦੱਸ ਰਹੀ ਸਾਂ। ਦਹੀਂ ਜਿਹੜਾ ਕਿ ਹਰ ਘਰ ਦੇ ਵਿੱਚ ਜ਼ਰੂਰ ਡੇਲੀ ਜਿਹੜਾ ਜਮਾਇਆ ਜਾਂਦਾ, ਮਤਲਬ ਦੁੱਧ ਨੂੰ ਜਾਗ ਲਾਈ ਜਾਂਦੀ ਹੈ ਔਰ ਖਾਸ ਕਰਕੇ ਰਾਤ ਨੂੰ ਇਹਨੂੰ ਜਾਗ ਲਾ ਕੇ ਰੱਖਿਆ ਜਾਂਦਾ ਹੈ, ਜਿਹਦੇ ਤੋਂ ਲੱਸੀ, ਕੜੀ, ਰਾਇਤਾ ਅਤੇ ਘਰੇਲੂ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੇ ਹਾਂ ਜੇਕਰ ਸਾਨੂੰ ਬਣਾਉਣੀਆਂ ਆਉਂਦੀਆਂ ਨੇ। ਅਤੇ ਯੋਗਰਟ ਦੀ ਜੇ ਮੈਂ ਗੱਲ ਕਰਾਂ ਤਾਂ ਸਮੋਦੀ, ਡਾਇਟ ਫੂਡ ਅਤੇ ਡੇਜ਼ਰਟ ਵਗੈਰਾ ਵਾਲੀਆਂ ਚੀਜ਼ਾਂ ਵਿੱਚ ਹੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜਾ ਘਰ ਦਾ ਬਣਿਆ ਹੋਇਆ ਦਹੀਂ ਹੁੰਦਾ ਹੈ ਉਹ ਨਾ ਆਮ ਤੌਰ ਦੇ ਵਿੱਚ ਉਹਦੇ ਵਿੱਚ ਸ਼ੱਕਰ ਨਹੀਂ ਹੁੰਦੀ, ਪਰ ਬਾਜ਼ਾਰ ਵਾਲੇ ਜਿਹੜਾ ਯੋਗਰਟ ਹੈ ਇਹਦੇ ਵਿੱਚ ਨਾ ਕਈ ਤਰ੍ਹਾਂ ਦੇ ਫਲੇਵਰ ਵੀ ਆਉਂਦੇ ਨੇ। ਇਹਦੇ ਵਿੱਚ ਵੱਖਰੀ ਜਿਹੀ ਇੱਕ ਸ਼ੂਗਰ ਦੀ ਮਿਠਾਸ ਹੁੰਦੀ ਹੈ, ਕਈਆਂ ਨੂੰ ਇਹ ਬਹੁਤ ਟੇਸਟੀ ਵੀ ਲੱਗਦਾ ਅਤੇ ਕਈਆਂ ਨੂੰ ਬਿਲਕੁਲ ਵੀ ਇਹ ਪਸੰਦ ਨਹੀਂ ਆਉਂਦਾ। ਮਤਲਬ ਕਹਿਣ ਤੋਂ ਭਾਵ ਇਹ ਕਿ ਜਿਹੜਾ ਪਰੰਪਰਾਗਤ ਘਰੇਲੂ ਖਾਣਾ ਸਾਡਾ ਉਹ ਦਹੀਂ ਹੈਗਾ, ਲੇਕਿਨ ਪ੍ਰੋਸੈਸ ਅਤੇ ਕ੍ਰੀਮੀ ਵਜ਼ਨ ਵਾਲਾ ਜਿਹੜਾ ਯੋਗਰਟ ਹੈ ਉਹ ਨਿਊ ਟ੍ਰੈਂਡ ਦੇ ਵਿੱਚ ਹੈ। ਔਰ ਜੀ, ਦਹੀਂ ਬਣਾਉਣ ਲਈ ਘਰ ਦੀ ਪੁਰਾਣੀ ਦਹੀਂ ਨੂੰ ਜਮਾਉਣ ਵਾਸਤੇ ਵਰਤਿਆ ਜਾਂਦਾ ਹੈ, ਇਸ ਵਿੱਚ ਕੁਦਰਤੀ ਬੈਕਟੀਰੀਆ ਹੁੰਦੇ ਨੇ। ਤੁਹਾਨੂੰ ਪਤਾ ਹੈ ਕਿ ਆਪਾਂ ਦਹੀਂ ਜਿਹੜਾ ਹੁੰਦਾ ਉਹਦੇ ਵਿੱਚੋਂ ਇੱਕ ਅੱਧਾ ਚਮਚ ਇੱਕ ਸਾਈਡ 'ਤੇ ਰੱਖ ਲੈਂਦੇ ਹਾਂ ਫਰੀਜ਼ਰ ਫਰਿੱਜ ਦੇ ਵਿੱਚ ਸਾਂਭ ਕੇ, ਕਿਉਂਕਿ ਫਿਰ ਆਪਾਂ ਸੁੱਚੇ ਹੱਥਾਂ ਦੇ ਨਾਲ ਉਹਨੂੰ ਦੁਬਾਰਾ ਜਿਹੜਾ ਦਹੀਂ ਜਮਾਉਣਾ ਹੁੰਦਾ ਦੁੱਧ ਨੂੰ ਜਾਗ ਲਾਉਣੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਯੋਗਰਟ ਹੈ ਉਹ ਖਾਸ ਤੌਰ 'ਤੇ ਮਤਲਬ ਇੱਦਾਂ ਦਾ ਉਹਦਾ ਪ੍ਰੋਸੈਸ ਨਹੀਂ ਹੈਗਾ ਕਿ ਕੋਈ ਦੁੱਧ ਹੋਵੇ ਅਤੇ ਉਹਦੇ ਵਿੱਚ ਉਹਨੂੰ ਜਾਗ ਲਗਾਈ ਜਾਵੇ, ਉਹਦਾ ਪ੍ਰੋਸੈਸ ਬਿਲਕੁਲ ਹੀ ਡਿਫਰੈਂਟ ਹੈ। ਇਸ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਹੋਏਗੀ, ਲੇਕਿਨ ਜੱਸੀ ਗਿੱਲ ਜੀ ਕਹਿ ਰਹੇ ਨੇ ਕਿ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੈਨੂੰ ਜ਼ਰੂਰ ਮੌਕਾ ਦਿਓ ਗਾਉਣ ਦਾ। ਸੋ ਜੀ, ਕਿਉਂਕਿ ਉਹਨਾਂ ਦੀ ਤਮੰਨਾ ਹੈ ਅਤੇ ਆਪਾਂ ਉਹਨਾਂ ਦੀ ਤਮੰਨਾ ਹੁਣੇ ਪੂਰੀ ਕਰ ਦੇਣੀ ਹੈ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
2: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
1: ਤੇ ਬਿਜਲੀ ਦੇ ਬਿੱਲ ਦੇ
2: ਹੁਣ 0 ਰੁਪਏ ਕਿਵੇਂ ਦਵਾਂ?
1: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
2: ਜ਼ਰੂਰ, PM ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in। ਹਰ ਘਰ ਸੂਰਿਆ ਘਰ।
3: ਸਰ ਤੁਸੀਂ ਪਰਸਨਲ ਲੋਨ ਲੈਣਾ?
4: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
3: ਸਰ ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ। ਕਿੰਨਿਆਂ ਨੂੰ ਬਲੌਕ?

0: ਕਰੀ ਜਾਵਾ ਯਾਰ, ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
0: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ, ਟ੍ਰੈਵਲ, ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
0: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਕੰਵਰ ਗਰੇਵਾਲ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਗੀਤ ਇੰਜੋਏ ਕੀਤਾ ਹੈ ਜੀ, ਰਮਜਾਂ ਯਾਰ ਦੀਆਂ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਦੁੱਧ ਔਰ ਯੋਗਟ ਦੇ ਫਾਇਦੇ ਔਰ ਫਰਕ ਦੇ ਬਾਰੇ ਗੱਲਬਾਤ ਹੋ ਰਹੀ ਸੀ। ਯੋਗਟ ਵੀ ਦੁੱਧ ਤੋਂ ਹੀ ਬਣਦਾ ਹੈ ਜੀ, ਪਰ ਇਸ ਵਿੱਚ ਨਾ ਖਾਸ ਬੈਕਟੀਰੀਆ ਕਲਚਰ ਵਰਤੇ ਜਾਂਦੇ ਨੇ। ਇਹ ਜ਼ਿਆਦਾਤਰ ਫੈਕਟਰੀਆਂ ਵਿੱਚ ਬਣਦਾ ਹੈ ਅਤੇ ਡੱਬਿਆਂ ਵਿੱਚ ਵੀ ਪੈਕ ਹੀ ਮਿਲਦਾ ਨੇ। ਔਰ ਯੋਗਟ ਦੀਆਂ ਬਹੁਤ ਖਾਸ ਗੱਲਾਂ ਇਹ ਹੈਗੀਆਂ ਕਿ ਇਹ ਕ੍ਰੀਮੀ ਅਤੇ ਸਮੂਥ ਹੁੰਦਾ ਹੈ, ਕਈ ਵਾਰ ਫਲੇਵਰ ਵਾਲਾ ਵੀ ਹੋ ਸਕਦਾ ਹੈ। ਪ੍ਰੋਟੀਨ ਅਤੇ ਪ੍ਰੋਬਾਇਓਟਿਕਸ ਵੱਧ ਹੋ ਸਕਦੇ ਨੇ, ਐਂਡ ਡਾਇਟ ਔਰ ਜਿਮ ਵਾਲੇ ਜਿਹੜੇ ਲੋਕ ਨੇ ਇਸ ਨੂੰ ਜ਼ਿਆਦਾ ਪਸੰਦ ਕਰਦੇ ਨੇ। ਮਤਲਬ ਘਰ ਵਿੱਚ ਇਹ ਨਹੀਂ ਬਣ ਸਕਦਾ, ਲੇਕਿਨ ਦਹੀਂ ਜੋ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਘਰ ਦੇ ਵਿੱਚ ਜਮਾਉਂਦੇ ਹਾਂ ਔਰ ਜਮਾ ਕੇ ਇਸ ਨੂੰ ਬੜਾ ਵਧੀਆ ਖਾਣਾ ਪਸੰਦ ਕਰਦੇ ਹਾਂ, ਪੁਰਾਣਾ ਦਹੀਂ ਦਾ ਥੋੜ੍ਹਾ ਜਿਹਾ ਜਿਹੜਾ ਜਾਗ ਹੁੰਦਾ, ਖੱਟਾ ਹੁੰਦਾ, ਥੋੜ੍ਹੇ ਜਿਹੇ ਕੋਸੇ ਜਿਹੇ ਦੁੱਧ ਦੇ ਵਿੱਚ ਉਹਨੂੰ ਅਸੀਂ ਰੱਖ ਲਾ ਲੈਂਦੇ ਹਾਂ ਅਤੇ ਕੁਝ ਘੰਟਿਆਂ ਬਾਅਦ ਦੇ ਸਾਡਾ ਦਹੀਂ ਜਿਹੜਾ ਹੈ ਤਿਆਰ ਹੋ ਜਾਂਦਾ ਹੈ। ਘਰੇਲੂ ਤਰੀਕੇ ਨਾਲ ਬਣਦਾ ਹੈ, ਕੁਦਰਤੀ ਬੈਕਟੀਰੀਆ ਹੁੰਦੇ ਨੇ, ਸਵਾਦ ਹਲਕਾ ਖੱਟਾ ਜਾਂ ਥੋੜ੍ਹਾ ਜਿਹਾ ਮਿੱਠਾ ਜਿਹਾ ਵੀ ਸਵਾਦ ਹੋ ਸਕਦਾ ਹੈ। ਕਈ ਵਾਰ ਜੇਕਰ ਸਾਡੇ ਕੋਲ ਖੱਟੇ ਦੀ ਜਾਗ ਜਿਹੜੀ ਜ਼ਿਆਦਾ ਲੱਗ ਜਾਵੇ ਜਾਂ ਫਿਰ ਦੁੱਧ ਥੋੜ੍ਹਾ ਜ਼ਿਆਦਾ ਗਰਮ ਹੋ ਜਾਵੇ, ਜਿੱਦਾਂ ਕਿ ਹੁਣ ਬਹੁਤ ਗਰਮੀ ਪੈ ਰਹੀ ਹੈ, ਤਾਂ ਫਿਰ ਉਹ ਜ਼ਿਆਦਾ ਬੈਕਟੀਰੀਆ ਵੱਧ ਜਾਂਦੇ ਨੇ ਅਤੇ ਉਹ ਜ਼ਿਆਦਾ ਖਟਾਸ ਦੇਣ ਲੱਗ ਜਾਂਦਾ ਹੈ। ਲੱਸੀ, ਕੜੀ ਔਰ ਰਾਇਤਾ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਸ ਤੋਂ ਬਣਾ ਸਕਦੇ ਹਾਂ, ਪੇਟ ਨੂੰ ਠੰਡਕ ਦਿੰਦਾ ਹੈ। ਸੋ ਇਹ ਸਾਂਝੀ ਹੋਮ ਸਵੀਟ ਹੋਮ ਦੇ ਵਿੱਚ ਅੱਜ ਦੀ ਇਹ ਜਾਣਕਾਰੀ ਜੋ ਕਿ ਯੋਗਰਟ ਔਰ ਦਹੀਂ ਦੇ ਬਾਰੇ ਸੀਗੀ। ਇਸ ਤੋਂ ਬਾਅਦ ਜਿਹੜੀ ਜਾਣਕਾਰੀ ਹੈ ਉਹ ਹੈ ਜੀ ਕੋਕਰੋਚ, ਜਿਹੜੇ ਕਿ ਸਾਡੀ ਰਸੋਈ ਦੇ ਵਿੱਚ ਪਤਾ ਨਹੀਂ ਕਿੱਥੋਂ ਵੜ ਵੜ ਕੇ ਨਿਕਲੇ ਆਉਂਦੇ ਨੇ ਨਾ, ਅਤੇ ਬਈ ਉਹਨਾਂ ਨੂੰ ਮਾਰਨ ਨੂੰ ਤਾਂ ਬਿਲਕੁਲ ਦਿਲ ਨਹੀਂ ਕਰਦਾ, ਫਿਰ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ, ਇਹ ਵੀ ਜਿੰਦਾ ਰਹਿਣ, ਸਕੂਨ ਦੇ ਵਿੱਚ ਰਹਿਣ ਅਤੇ ਸਾਨੂੰ ਡਿਸਟਰਬ ਨਾ ਕਰਨ, ਅਸੀਂ ਇਹਨਾਂ ਨੂੰ ਡਿਸਟਰਬ ਨਾ ਕਰੀਏ। ਇਹ ਜਾਣਕਾਰੀ ਵੀ ਮੈਂ ਤੁਹਾਨੂੰ ਦੇਵਾਂਗੀ, ਉਹਦੇ ਨਾਲ ਨਾਲ ਗੀਤ ਹੈ ਜੀ ਸਤਿੰਦਰ ਸਰਤਾਜ, ਤੇਰੇ ਨਾਲ ਮੋਹ ਹੈ ਪੁਰਾਣਾ, ਕਿੰਨਾ ਕੁ ਪੁਰਾਣਾ ਹੈ, ਜਿਸ ਤਰ੍ਹਾਂ ਤੁਹਾਡਾ ਐਫ ਐਮ ਰੇਨਬੋ ਦੇ ਨਾਲ ਬੜਾ ਪੁਰਾਣਾ ਤੇ ਹੈ, ਇਸੇ ਤਰ੍ਹਾਂ ਸਤਿੰਦਰ ਸਰਤਾਜ ਦਾ ਗੀਤ ਇੰਜੋਏ ਕਰਦੇ ਹਾਂ।

ਕੋਈ ਤੇਰੇ ਨਾਲ ਮੋਹ ਹੈ ਪੁਰਾਣਾ, ਤੂੰ ਮਨ ਜਾਂ ਨਾ ਮਨ ਹੀ ਰੀਏ। ਸਤਿੰਦਰ ਸਰਤਾਜ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਇੰਜੋਏ ਕੀਤਾ ਜੀ। 102.7 FM 'ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ।

ਔਰ ਇਸ ਗੀਤ ਤੋਂ ਪਹਿਲੇ ਮੈਂ ਤੁਹਾਨੂੰ ਕੋਕਰੋਚ ਦੇ ਬਾਰੇ ਦੱਸ ਕੇ ਗਈ ਸਾਂ ਕਿ ਹਾਏ ਕੋਕਰੋਚ ਦੇਖ ਕੇ ਹਰ ਕੋਈ ਚੀਕਾਂ ਮਾਰਦਾ ਹੈ। ਹਾਂਜੀ, ਬੜੇ ਸਾਰੇ ਜਿਹੜੇ ਮਾਰਦੇ ਨੇ ਕਿ ਚਿਪਕਲੀਆਂ ਨੂੰ ਦੇਖ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ। ਕੋਕਰੋਚ ਦਾ ਹਮਲਾ ਰਸੋਈ ਵਿੱਚ ਨਾ ਇੱਕ ਬਹੁਤ ਹੀ ਆਮ ਸਮੱਸਿਆ ਬਣ ਗਈ ਹੈ। ਕੋਕਰੋਚ ਨਾ ਸਿਰਫ ਗੰਦਗੀ ਫੈਲਾਉਂਦੇ ਨੇ, ਸਗੋਂ ਇਹ ਕਈ ਤਰ੍ਹਾਂ ਦੀ ਬਿਮਾਰੀਆਂ ਨੂੰ ਵੀ ਪਨਪਦੇ ਨੇ। ਜੇਕਰ ਤੁਸੀਂ ਕੋਕਰੋਚ ਤੋਂ ਪੀੜਿਤ ਹੋ, ਮਤਲਬ ਕਿ ਤੁਹਾਨੂੰ ਬਹੁਤ ਖਿੱਚ ਚੜ੍ਹਦੀ ਹੈ ਕਿ ਤੁਹਾਡੀ ਰਸੋਈ ਦੇ ਵਿੱਚ ਕੋਕਰੋਚ ਨੇ, ਤਾਂ ਤੁਸੀਂ ਨਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹਨਾਂ ਨੂੰ ਭਜਾ ਸਕਦੇ ਹੋ। ਮਾਰਨਾ ਨਹੀਂ ਹੈ, ਠੀਕ ਹੈ ਜੀ। ਬੇਕਿੰਗ ਸੋਡਾ, ਤੇਜ ਪੱਤਾ ਪਤਾ ਹੈ ਨਾ ਆਪਾਂ ਸਬਜ਼ੀ ਦੇ ਵਿੱਚ ਜਿਹੜਾ ਯੂਜ਼ ਕਰਦੇ ਹਾਂ ਜੀ, ਉਹੀ ਵਾਲਾ ਤੇਜ ਪੱਤਾ। ਦੁਬਾਰਾ ਤੋਂ ਮੈਂ ਦੱਸ ਦਿੰਦੀ ਹਾਂ, ਬੇਕਿੰਗ ਸੋਡਾ, ਤੇਜ ਪੱਤਾ, ਲੌਂਗ ਅਤੇ ਸਿਰਕੇ ਵਰਗੇ ਸਧਾਰਨ ਜਿਹੜੇ ਘਰੇਲੂ ਉਪਚਾਰ ਇਨਗਰੀਡੀਐਂਟ ਹੁੰਦੇ ਨੇ ਨਾ, ਉਹਨਾਂ ਦੀ ਵਰਤੋਂ ਕਰਕੇ ਆਪਾਂ ਜਿਹੜੇ ਕੋਕਰੋਚ ਨੇ ਉਹਨਾਂ ਨੂੰ ਭਜਾ ਸਕਦੇ ਹਾਂ। ਰਸੋਈ ਵਿੱਚ ਇੱਕ ਤਾਂ ਰੋਜ਼ ਡੇਲੀ ਸਾਫ਼ ਸਫਾਈ ਹੋਣੀ ਜ਼ਰੂਰੀ ਹੈ, ਕਿਉਂਕਿ ਦੋ ਤਿੰਨ ਟਾਈਮ ਇੱਥੇ ਖਾਣਾ ਬਣਦਾ, ਵੱਖਰੇ ਵੱਖਰੇ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨੇ, ਅਤੇ ਕਿਤੇ ਨਾ ਕਿਤੇ ਸਾਡੇ ਹੱਥੋਂ ਇਹ ਚੀਜ਼ਾਂ ਕੱਚੀਆਂ ਜਾਂ ਬਣਨ ਤੋਂ ਬਾਅਦ ਡਿੱਗ ਹੀ ਜਾਂਦੀਆਂ ਨੇ, ਮਤਲਬ ਫੈਲ ਜਾਂਦੀਆਂ ਨੇ, ਅਤੇ ਆਮ ਸਧਾਰਨ ਗੱਲ ਹੈ। ਜਿੰਨੀ ਮਰਜ਼ੀ ਅਸੀਂ ਕਿਚਨ ਦੇ ਵਿੱਚ ਸਫਾਈ ਰੱਖ ਲਓ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਕਿਤੇ ਨਾ ਕਿਤੇ ਕੋਈ ਦਾਗ ਧੱਬਾ, ਘਿਓ, ਤੇਲ ਦਾ, ਕਿਤੇ ਪਿਆਜ਼ਾਂ ਦੇ ਛਿਲਕੇ, ਕੋਈ ਤੁਸੀਂ ਸਬਜ਼ੀ ਕੱਟੀ ਉਹਦਾ ਕਿਤੇ ਨਾ ਕਿਤੇ ਛੋਟਾ ਮੋਟਾ ਕਿਣਕਾ ਜਾਂ ਚਾਹ ਬਣਾਉਣ ਲੱਗਿਆ ਚੀਨੀ ਜਾਂ ਪੱਤੀ ਡਿੱਗ ਜਾਂਦੀ ਹੈ। ਸੋ ਇਹ ਚੀਜ਼ਾਂ ਜਦੋਂ ਹੌਲੀ ਹੌਲੀ ਇਕੱਠੀਆਂ ਹੋ ਜਾਂਦੀਆਂ, ਇਹਦੇ ਨਾਲ ਕੀੜੀਆਂ, ਕੀੜੇ, ਕੋਕਰੋਚ ਅਤੇ ਚਿਪਕਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਮਤਲਬ ਆਮ ਗੱਲ ਹੈ ਔਰ ਆਮ ਸਮੱਸਿਆ ਹੈ। ਇਹਨੂੰ ਦੂਰ ਕਰਨ ਵਾਸਤੇ ਅਸੀਂ ਬੇਕਿੰਗ ਸੋਡਾ, ਤੇਜ ਪੱਤਾ, ਲੌਂਗ ਅਤੇ ਸਿਰਕੇ ਵਰਗੇ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਰੱਖ ਸਕਦੇ ਹਾਂ। ਕਿਸੇ ਬੋਕਸ ਦੇ ਵਿੱਚ ਪਾ ਕੇ ਰੱਖ ਲਓ, ਕਿਸੇ ਕੌਲੀ ਦੇ ਵਿੱਚ ਪਾ ਕੇ, ਓਪਨ ਏਰੀਆ ਦੇ ਵਿੱਚ, ਰਸੋਈ ਦੇ ਵਿੱਚ, ਕਿਤੇ ਵੀ ਰੱਖ ਲਓ, ਅਤੇ ਇਹ ਕਾਫੀ ਕਾਰਗਰ ਸਿੱਧ ਹੁੰਦੇ ਨੇ। ਐਂਡ ਜੀ, ਕੋਕਰੋਚ ਜਿਹੜੇ ਨੇ ਅਕਸਰ ਰਸੋਈ ਵਿੱਚ ਬੇਬੀ ਦੇ ਦਿੰਦੇ ਨੇ ਆਪਣੇ, ਪਰ ਜਨਨ ਕਰ ਦਿੰਦੇ ਨੇ, ਅਤੇ ਲੋਕ ਅਕਸਰ ਉਹਨਾਂ ਨੂੰ ਭਜਾਉਣ ਲਈ ਬਹੁਤ ਸੰਘਰਸ਼ ਕਰਦੇ ਨੇ। ਬਟ ਕਿ ਇੱਦਾਂ ਨਹੀਂ ਹੁੰਦਾ ਕਿ ਕੋਕਰੋਚ ਅੱਗੇ ਅੱਗੇ ਭੱਜੀ ਜਾਵੇ ਤਾਂ ਅਸੀਂ ਉਹਦੇ ਪਿੱਛੇ ਪਿੱਛੇ ਭੱਜੀ ਜਾਈਏ। ਸੋ ਜੀ, ਰਸੋਈ ਵਿੱਚ ਜਿਹੜਾ ਭੋਜਨ ਤੁਸੀਂ ਖਾਣ ਪੀਣ ਵਾਲੇ ਪਦਾਰਥ ਬਣਾਉਂਦੇ ਹੋ, ਉਹਨਾਂ ਨੂੰ ਦੇਖ ਕੇ ਉਹਨਾਂ ਦੀ ਫਰੈਗਰੈਂਸ ਤੋਂ ਜਾਂ ਉਹਨਾਂ ਨੂੰ ਖਾਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਰਸੋਈ ਦੇ ਵਿੱਚ ਆ ਜਾਂਦੀਆਂ, ਲੇਕਿਨ ਇਹ ਸਾਡੇ ਵਾਸਤੇ, ਸਾਡੀ ਹੈਲਥ ਵਾਸਤੇ ਕਿੰਨਾ ਜ਼ਿਆਦਾ ਖਤਰਾ ਬਣ ਸਕਦੀਆਂ ਨੇ, ਕਿਉਂਕਿ ਇਹ ਜੇ ਰੋਜ਼ ਸਾਡੀ ਕਿਚਨ ਦੇ ਵਿੱਚ ਕਿਤੇ ਨਾ ਕਿਤੇ ਛੁਪ ਕੇ ਬੈਠੇ ਰਹਿਣ, ਅਤੇ ਜਦੋਂ ਇਹ ਆਪਣੀ ਇਹਨਾਂ ਦੀ ਬੋਡੀ ਦੀ ਵੀ ਫਰੈਗਰੈਂਸ ਹੁੰਦੀ ਹੈ ਜਦੋਂ ਇਹ ਪੋਟੀ ਕਰਦੇ ਨੇ, ਤਾਂ ਮਤਲਬ ਭਾਵੇਂ ਉਹ ਸਾਨੂੰ ਚੀਜ਼ਾਂ ਦਿਖਦੀਆਂ ਨੇ, ਲੇਕਿਨ ਹੌਲੀ ਹੌਲੀ ਉਹਨਾਂ ਤੋਂ ਬੜੀਆਂ ਸਾਰੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਜਿੰਨੀ ਤੁਸੀਂ ਸਫਾਈ ਕਰਦੇ ਹੋ ਉਹ ਤਾਂ ਤੁਸੀਂ ਕਰਦੀ ਹੋ, ਪਰ ਜੇਕਰ ਤੁਹਾਨੂੰ ਲੱਗੇ ਕਿ ਕੁਛ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਨੇ, ਤਾਂ ਤੁਸੀਂ ਉਸ ਤੋਂ ਜ਼ਿਆਦਾ ਸਫਾਈ ਕਰਨੀ ਸ਼ੁਰੂ ਕਰ ਦਿਉ। ਪਿਆਜ਼, ਆਲੂ ਵਾਲੀਆਂ ਜਿਹੜੀਆਂ ਹੋਰ ਵੀ ਟੁਕਰੀਆਂ ਸਬਜ਼ੀਆਂ ਵਾਲੀਆਂ ਘਰਾਂ ਦੇ ਵਿੱਚ ਹੁੰਦੀਆਂ ਨੇ, ਆਪਾਂ ਕਈ ਕਈ ਦਿਨ ਉਹਨਾਂ ਨੂੰ ਦੇਖਦੇ ਨਹੀਂ, ਤਾਂ ਉਹਦੇ ਵਿੱਚ ਨਾ ਕਈ ਵਾਰ ਉਹ ਚੀਜ਼ਾਂ ਗਲ ਜਾਂਦੀਆਂ ਨੇ, ਆਪਾਂ ਨੋਟਿਸ ਨਹੀਂ ਕਰਦੇ, ਫਿਰ ਜਦੋਂ ਸਮੈਲ ਸਾਨੂੰ ਆਉਂਦੀ ਨੇ ਤਾਂ ਫਿਰ ਅਸੀਂ ਉਹ ਚੀਜ਼ਾਂ ਕੱਢ ਕੇ ਬਾਹਰ ਸਿੱਟਦੇ ਹਾਂ। ਸੋ ਕੋਸ਼ਿਸ਼ ਕਰੋ ਕਿਤੇ ਨਾ ਕਿਤੇ ਹੱਥ ਹੁੱਥ ਮਾਰਦੇ ਰਹੋ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਖਰਾਬ ਹੋਣ ਤੋਂ ਪਹਿਲੇ ਤੁਹਾਡੀ ਨਿਗਾਹ ਦੇ ਵਿੱਚ ਪੈ ਜਾਣ, ਅਤੇ ਤੁਹਾਡੀ ਰਸੋਈ ਵੀ ਗੰਦੀ ਨਾ ਹੋਵੇ, ਤੁਹਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਫੰਗਸ ਨਾ ਲੱਗੇ, ਅਤੇ ਨਾ ਹੀ ਤੁਹਾਡੀ ਸਿਹਤ ਖਰਾਬ ਹੋਵੇ। ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਹੈ, ਜਿੰਨਾ ਤੇਰਾ ਮੈਂ ਕਰਦੀ ਤੂੰ ਬਿਲਕੁਲ ਵੀ ਨਹੀਂ ਮੇਰਾ ਕਰਦਾ। ਆਓ ਸੁਣਦੇ ਹਾਂ।

ਔਰ ਜਿੰਨੀ ਜਾਣਕਾਰੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਹੋਮ ਸਵੀਟ ਹੋਮ ਦੇ ਵਿੱਚ ਮਿਲਦੀ ਹੈ, ਇਹਨੇ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲਣੀ। ਕੋਕਰੋਚ ਨੂੰ ਭਜਾਉਣ ਲਈ ਬੇਕਿੰਗ ਸੋਡਾ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਦੇ ਲਈ ਨਾ ਬੇਕਿੰਗ ਸੋਡਾ ਅਤੇ ਖੰਡ ਦੇ ਬਰਾਬਰ ਦਾ ਹਿੱਸਾ ਤੁਸੀਂ ਮਿਲਾ ਲੈਣਾ ਹੈ। ਮੈਂ ਦੁਬਾਰਾ ਤੋਂ ਦੱਸ ਦਿੰਦੀ ਹਾਂ ਕਿ ਕੋਕਰੋਚ ਨੂੰ ਭਜਾਉਣ ਲਈ ਨਾ ਬੇਕਿੰਗ ਸੋਡਾ ਜਿਹੜਾ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ, ਬਹੁਤ ਹੀ ਹੈਲਪਫੁਲ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਬੇਕਿੰਗ ਸੋਡਾ ਅਤੇ ਖੰਡ ਦੇ ਜਿਹੜੇ ਬਰਾਬਰ ਹਿੱਸਾ ਮਿਲਾ ਕੇ ਨਾ, ਮਤਲਬ ਦੋਨਾਂ ਨੂੰ ਇਕੁਅਲ ਮਾਤਰਾ ਦੇ ਵਿੱਚ ਮਿਲਾ ਕੇ ਇਹਨਾਂ ਨੂੰ ਮਿਕਸ ਕਰ ਲੈਣਾ। ਖੰਡ ਦੀ ਮਿਠਾਸ ਕੋਕਰੋਚ ਨੂੰ ਆਕਰਸ਼ਿਤ ਅਟਰੈਕਟਿਵ ਕਰਦੀ ਹੈ, ਜਦੋਂ ਕਿ ਬੇਕਿੰਗ ਸੋਡਾ ਉਹਨਾਂ ਲਈ ਮਤਲਬ ਕਿ ਜਾਨਲੇਵਾ ਹੁੰਦਾ ਹੈ। ਇਸ ਮਿਸ਼ਰਣ ਨੂੰ ਰਸੋਈ ਦੇ ਕੋਨਿਆਂ ਵਿੱਚ ਤੁਸੀਂ ਰੱਖ ਸਕਦੇ ਹੋ, ਸਿੰਕ ਦੇ ਹੇਠਾਂ ਰੱਖ ਸਕਦੇ ਹੋ, ਗੈਸ ਸਟੋਵ ਅਤੇ ਆਲੇ ਦੁਆਲੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਕੋਕਰੋਚ ਆਪਣੀ ਰੇਂਜ ਇੱਥੇ ਤੱਕ ਫੜ ਲੈਂਦੇ ਨੇ, ਉੱਥੇ ਉੱਥੇ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ। ਅਤੇ ਕਿਸੇ ਹੋਰ ਜਗ੍ਹਾ 'ਤੇ ਵੀ ਜੇਕਰ ਇਹਨੂੰ ਛਿੜਕੋਗੇ ਜਾਂ ਜਿੱਥੇ ਕੋਕਰੋਚ ਅਕਸਰ ਤੁਹਾਨੂੰ ਦਿਖਾਈ ਦਿੰਦੇ ਰਹਿੰਦੇ ਨੇ, ਮਤਲਬ ਲੁਕ ਕੇ ਛੁਪ ਕੇ ਬੈਠੇ ਹੁੰਦੇ ਨੇ, ਅਤੇ ਰਾਤੋਂ ਰਾਤ ਨਤੀਜਾ ਤੁਹਾਨੂੰ ਦਿਖਾਈ ਦੇ ਜਾਵੇਗਾ। ਔਰ ਜੇ ਕੁਝ ਦਿਨਾਂ ਲਈ ਇਹ ਜਿਹੜੇ ਰੂਟੀਨ ਦੇ ਵਿੱਚ ਇਸ ਨੂੰ ਕਰਨਾ ਹੈ, ਇਹ ਨਹੀਂ ਕਿ ਤੁਸੀਂ ਕਹੋ ਕਿ ਹੁਣੇ ਮੈਂ ਇਹ ਮਿਕਸਚਰ ਤਿਆਰ ਕੀਤਾ ਹੈ ਅਤੇ ਹੁਣੇ ਨਾਲ ਦੀ ਨਾਲ ਮਤਲਬ ਕੋਕਰੋਚ ਸਮਝਣ ਕਿ ਹਾਂਜੀ ਇਹ ਸਾਡੇ ਵਾਸਤੇ ਰੈਸਪੀ ਤਿਆਰ ਹੋਈ ਹੈ। ਨਹੀਂ ਜੀ, ਹਰ ਕਿਸੇ ਚੀਜ਼ ਲਈ ਥੋੜ੍ਹਾ ਜਿਹਾ ਟਾਈਮ ਲੱਗਦਾ, ਥੋੜ੍ਹੀ ਜਿਹੀ ਪੇਸ਼ੈਂਸ ਵੀ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੌਲੀ ਹੌਲੀ ਉਹਦੇ ਰਿਜ਼ਲਟ ਮਿਲ ਜਾਂਦੇ ਨੇ। ਜਿੱਦਾਂ ਕਿ ਖਿਚੜੀ ਭਾਵੇਂ ਬਹੁਤ ਛੇਤੀ ਬਣ ਜਾਂਦੀ ਹੈ, ਔਰ ਜਿਹੜਾ ਕਹਿੰਦੇ ਨੇ ਕਿ ਕੜਾਹੀ ਪਨੀਰ ਔਰ ਸ਼ਾਹੀ ਪਨੀਰ ਹੁੰਦਾ ਨਾ, ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ, ਅਤੇ ਜਿੰਨਾ ਹੀ ਉਹਨੂੰ ਟਾਈਮ ਲੱਗਦਾ ਹੈ ਉਨਾ ਹੀ ਫਿਰ ਸਵਾਦ ਲੱਗਦਾ ਹੈ। ਇਸੇ ਤਰ੍ਹਾਂ ਇਸ ਚੀਜ਼ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਥੋੜ੍ਹਾ ਜਿਹਾ ਭਰੋਸਾ ਕਰਨਾ ਹੈ ਆਪਣੇ ਆਪ 'ਤੇ, ਅਤੇ ਨਾਲ ਦੀ ਨਾਲ ਇਹਨਾਂ ਦੋਨਾਂ ਚੀਜ਼ਾਂ 'ਤੇ ਜਿਹਨੂੰ ਦੇਖ ਕੇ ਨਾਲੇ ਤਾਂ ਅਟਰੈਕਸ਼ਨ ਵੱਧਦੀ ਹੈ ਅਤੇ ਨਾਲੇ ਨਾਲ ਫਿਰ ਜਿਹੜੇ ਕੋਕਰੋਚ ਭਾਈ ਸਾਹਿਬ ਨੇ ਉਹ ਭੱਜ ਜਾਣਗੇ। ਅਗਲਾ ਗੀਤ ਬੀ ਪ੍ਰਾਗ ਦੀ ਆਵਾਜ਼ ਦੇ ਵਿੱਚ। ਸ਼ੁਕਰੀਆ।

ਤੁਸੀਂ ਵੀ ਮੇਰਾ ਨਾ ਇਸ ਪ੍ਰੋਗਰਾਮ ਤੋਂ ਬਾਅਦ ਸ਼ੁਕਰੀਆ ਜਿਹੜਾ ਥੈਂਕਸ ਜ਼ਰੂਰ ਕਰਨਾ, ਕਿਉਂਕਿ ਜੀ ਇੱਕ ਟ੍ਰਿਕ ਜਿਹੜੀ ਮੈਂ ਤੁਹਾਨੂੰ ਹੋਰ ਦੱਸਣ ਜਾ ਰਹੀ ਹਾਂ ਕੋਕਰੋਚ ਨੂੰ ਭਜਾਉਣ ਵਾਸਤੇ, ਤੇਜ਼ ਪੱਤਿਆਂ ਨੂੰ ਨਾ ਸਿਰਫ ਭੋਜਨ ਦਾ ਸਵਾਦ ਵਧਾਉਣ ਲਈ ਸਗੋਂ ਕੋਕਰੋਚ ਨੂੰ ਵੀ ਨਾ ਭਜਾਉਣ ਲਈ ਜਿਹੜੇ ਇਹ ਬੜੇ ਹੀ ਬੈਨੀਫਿਟ ਹੁੰਦੇ ਨੇ ਇਹਨਾਂ ਦੇ। ਕੋਕਰੋਚਾਂ ਨੂੰ ਤੇਜ਼ ਪੱਤਿਆਂ ਦੀ ਤੇਜ਼ ਜਿਹੜੀ ਸਮੈਲ ਹੁੰਦੀ ਨਾ ਬਿਲਕੁਲ ਪਸੰਦ ਨਹੀਂ ਹੈਗੀ, ਇਸ ਤੋਂ ਭੱਜਣ ਦੀ ਜਿਹੜੀ ਹੈ ਨਾ ਇਹਨਾਂ ਨੂੰ ਆਦਤ ਹੈ। ਇਸੇ ਲਈ ਤੁਸੀਂ ਕੀ ਕਰਨਾ ਜੀ, ਕੁਝ ਤੇਜ਼ ਪੱਤਿਆਂ ਨੂੰ ਹਲਕਾ ਜਿਹਾ ਕੁਚਲ ਕੇ, ਮਤਲਬ ਕਿ ਮਸਲ ਕੇ, ਉਹਨਾਂ ਨੂੰ ਰਸੋਈ ਦੀਆਂ ਅਲਮਾਰੀਆਂ ਜਿਹੜੇ ਸਾਡੇ ਡਰੋਜ਼ ਹੁੰਦੇ ਨੇ ਦਰਾਜ਼ਾਂ ਔਰ ਗੈਸ ਸਟੋਵ ਦੇ ਪਿੱਛੇ ਜਾਂ ਸਿੰਕ ਦੇ ਨੇੜੇ ਤੇੜੇ ਤੁਸੀਂ ਰੱਖ ਦੇਣਾ, ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬਈ ਇੱਥੇ ਇਹ ਆ ਸਕਦੇ ਨੇ, ਇਹ ਆਪਣਾ ਘਰ ਬਣਾ ਸਕਦੇ ਨੇ, ਆਪਾਂ ਉੱਥੇ ਇਹਨਾਂ ਨੂੰ ਮਤਲਬ ਕਿ ਵਸਣ ਨਹੀਂ ਦੇਣਾ, ਆਪਾਂ ਇਹਨਾਂ ਨੂੰ ਉੱਥੋਂ ਭਜਾਉਣਾ ਹੈ। ਔਰ ਜੀ ਪੱਤਿਆਂ ਨੂੰ ਪੀਸ ਕੇ ਅਤੇ ਪਾਊਡਰ ਬਣਾ ਕੇ ਵੀ ਤੁਸੀਂ ਰੱਖ ਸਕਦੇ ਹੋ, ਇਸ ਰੂਪ ਦੇ ਵਿੱਚ ਵੀ ਇਹਦੀ ਵਰਤੋਂ ਜਿਹੜੀ ਹੈ ਐਜ਼ ਇਟ ਇਜ਼ ਹੀ ਹੋਏਗੀ, ਆਪਣਾ ਅਸਰ ਜਿਹੜਾ ਪੂਰੇ ਦਾ ਪੂਰਾ ਇਹ ਜਿਹੜਾ ਕੋਕਰੋਚ ਦੇ ਉੱਪਰ ਆਪਣਾ ਜਾਦੂ ਜੋ ਹੈ ਉਹ ਜ਼ਰੂਰ ਬਿਖੇਰੇਗਾ। ਇਹ ਤੇਜ਼ ਪੱਤਾ ਜਿੱਦਾਂ ਸਾਨੂੰ ਖਾਣ ਪੀਣ ਦੇ ਵਿੱਚ ਇਹਦਾ ਸਵਾਦ ਆਉਂਦਾ ਨਾ, ਇਸੇ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਕੁਦਰਤੀ ਅਤੇ ਯਕੀਨੀ ਬਣਾਉਂਦੀ ਨਹੀਂ ਇਹ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ। ਕਈ ਵਾਰ ਹੁੰਦਾ ਕਿ ਅਸੀਂ ਮਾਰਕੀਟ 'ਚੋਂ ਕੁਛ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਨੇ, ਕੁਛ ਇਹੋ ਜਿਹੇ ਹਿੱਟ ਲੈ ਕੇ ਆਉਂਦੇ, ਮਤਲਬ ਜਿਹੜੇ ਸਪਰੇਅ ਕਰਦੇ ਹਾਂ, ਪਰ ਤੁਸੀਂ ਦੇਖਿਆ ਕਿ ਜਿੱਦਾਂ ਹੀ ਤੁਸੀਂ ਉਹ ਸਪਰੇਅ ਕਰਦੇ ਹੋ, ਮਤਲਬ ਮੈਨੂੰ ਨਹੀਂ ਪਤਾ ਕਿ ਉਹ ਮਤਲਬ ਕੋਕਰੋਚ ਜਾਂ ਉਹ ਚੀਜ਼ਾਂ ਮਰਦੀਆਂ ਕਿ ਨਹੀਂ ਮਰਦੀਆਂ, ਪਰ ਉਹ ਤੁਹਾਨੂੰ ਬੁਰੀ ਤਰ੍ਹਾਂ ਬੁਰੇ ਹਾਲ ਕਰ ਦਿੰਦੇ ਨੇ, ਮਤਲਬ ਉਹ ਚੀਜ਼ਾਂ ਤੋਂ ਤੁਸੀਂ ਗੁਰੇਜ਼ ਕਰਨਾ, ਉਹ ਚੀਜ਼ਾਂ ਨਾ ਯੂਜ਼ ਕਰਿਆ ਕਰੋ। ਛੋਟੇ ਛੋਟੇ ਘਰ ਦੇ ਵਿੱਚ ਬੱਚੇ ਹੁੰਦੇ ਨੇ, ਸਾਡੇ ਬਜ਼ੁਰਗ ਹੁੰਦੇ ਨੇ, ਬਹੁਤ ਸਾਰਾ ਤਰ੍ਹਾਂ ਦੀਆਂ ਉਹ ਸਪਰੇਅ ਤੋਂ ਵੀ ਸਾਨੂੰ ਦਿੱਕਤ ਪ੍ਰੋਬਲਮਸ ਹੋ ਸਕਦੀਆਂ ਨੇ। ਸੋ ਕੋਸ਼ਿਸ਼ ਕਰਿਆ ਕਰੋ ਕੁਦਰਤੀ ਤਰੀਕਾ ਔਰ ਜਿਹੜੇ ਇਹੋ ਜਿਹੇ ਉਪਚਾਰ ਨੇ ਜੋ ਘਰ ਦੇ ਵਿੱਚ ਆਮ ਤੁਹਾਡੀ ਰਸੋਈ ਦੇ ਵਿੱਚ ਹੀ ਚੀਜ਼ਾਂ ਮਿਲ ਜਾਣੀਆਂ ਨੇ, ਉਹਨਾਂ ਨੂੰ ਵਰਤੋ ਅਤੇ ਆਪਣੇ ਰਸੋਈ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖੋ। ਅਤੇ ਜੀ ਨਾਲ ਦੀ ਨਾਲ ਇੰਜੋਏ ਕਰਦੇ ਰਹੋ 102.7 FM 'ਤੇ ਸਾਰੇ ਪ੍ਰੋਗਰਾਮ। ਅਤੇ ਫਿਲਹਾਲ ਇਸ ਪ੍ਰੋਗਰਾਮ ਦਾ ਲਾਸਟ ਵਾਲਾ ਟਰੈਕ ਸੱਜਣ ਅਦੀਬ ਦੀ ਆਵਾਜ਼ ਦੇ ਵਿੱਚ ਝੁੰਮ ਕੇ ਇਹ ਤੁਸੀਂ ਇੰਜੋਏ ਕਰਨਾ ਜੀ, ਅਤੇ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ। ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਜਲਦ ਹਾਜ਼ਰ ਹੋਵਾਂਗੀ। ਤਦ ਤੱਕ ਲਈ ਝੁੰਮ ਕੇ ਸੁਣਦੇ ਹਾਂ ਜੀ ਸੱਜਣ ਅਦੀਬ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਲ ਇੰਡੀਆ ਰੇਡੀਓ ਐਫ ਐਮ ਬੈਨ 102.7 ਮੈਗਾਹਰਟਜ਼ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਆਰ ਜੇ ਰਣਦੀਪ ਕੌਰ ਤੁਹਾਡੇ ਨਾਲ ਔਰ 1:02 ਮਿੰਟ ਹੋ ਚੁੱਕੇ

106.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਲਿਸਨਰਸ ਸਾਡੇ ਨਾਲ ਜੁੜ ਚੁੱਕੇ ਨੇ 1 ਵਜੇ ਤੋਂ। ਮੈਂ ਉਹਨਾਂ ਸਭਨਾਂ ਦਾ ਸਵਾਗਤ ਕਰਦੀ ਹਾਂ, ਸਭ ਨੂੰ ਜੀ ਆਇਆਂ ਨੂੰ ਵੈਲਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਣਦੀਪ ਤੁਹਾਡਾ ਸਵਾਗਤ ਕਰਦੀ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਸੋ ਦੋਸਤੋ, ਕਦੀ ਕਦੀ ਨਾ ਜਿੱਦਾਂ ਕਿ ਤੁਸੀਂ ਡਾਇਲੋਗ ਸੁਣਿਆ ਹੈ ਕਿ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ, ਅਤੇ ਮੈਨੂੰ ਲੱਗਦਾ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕਦੀ ਕਦੀ ਛੋਟੀਆਂ ਗੱਲਾਂ ਵੀ ਹੋ ਜਾਂਦੀਆਂ, ਅਤੇ ਅਚਾਨਕ ਪਤਾ ਨਹੀਂ ਕੀ ਹੋਏਗਾ ਕਿ ਗੀਤ ਆਪਣੇ ਆਪ ਬੰਦ ਹੋ ਗਿਆ। ਸੋ ਜੀ, ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇੱਦਾਂ ਹੀ ਜਾਰੀ ਰਹੇਗਾ, ਤੁਸੀਂ ਬਣੇ ਰਹੋ, ਜੁੜੇ ਰਹੋ FM ਬੈਂਡ 102.7 ਮੈਗਾਹਰਟਜ਼ ਦੇ ਨਾਲ। RJ ਰਣਦੀਪ ਹੈ ਤੁਹਾਡੇ ਨਾਲ, ਅਗਲਾ ਗੀਤ ਇੰਜੋਏ ਕਰਦੇ ਹਾਂ ਜੀ। ਕਸਮ ਕਿਆ ਹੋਤੀ ਹੈ, ਪਤਾ ਨਹੀਂ ਜੀ ਕੀ ਕਸਮ ਹੁੰਦੀ ਹੈ, ਪਰ ਨਿਤਿਨ ਮੁਕੇਸ਼ ਅਤੇ ਆਸ਼ਾ ਭੋਂਸਲੇ ਜੀ ਕੁਛ ਗੁਣਗੁਣਾ ਰਹੇ ਨੇ ਇਸ ਸ਼ਬਦ 'ਤੇ, ਮਤਲਬ ਇਹਨਾਂ ਵਰਡਸ 'ਤੇ। ਆਓ ਸੁਣਦੇ ਹਾਂ।

ਤੁਸੀਂ ਆਪਣਾ ਵਾਅਦਾ ਆਪਣਾ ਪ੍ਰੋਮਿਸ ਓਨਾ ਪੱਕਾ ਕਰੋ ਜਿੰਨੇ ਤੁਸੀਂ ਦਾਅਵੇ ਦੇ ਨਾਲ ਉਹ ਪ੍ਰੋਮਿਸ ਦੂਸਰੇ ਪਰਸਨ ਦੇ ਨਾਲ ਕਰਦੇ ਹੋ। ਉਹ ਪਰਸਨ ਭਾਵੇਂ ਤੁਹਾਡੇ ਕੋਲ ਹੈ ਜਾਂ ਫਿਰ ਤੁਹਾਡੇ ਤੋਂ ਕੋਹਾਂ ਦੂਰ ਹੈ, ਤੁਹਾਡਾ ਕੀਤਾ ਗਿਆ ਇੱਕ ਵਾਅਦਾ, ਇੱਕ ਬੋਲ, ਤੁਹਾਡੇ ਅਲਫਾਜ਼ ਜਿਹੜੇ ਨੇ ਪੂਰੀ ਜ਼ਿੰਦਗੀ ਉਸ ਇਨਸਾਨ ਦੇ ਲਈ ਕਿੰਨੇ ਇੰਪੋਰਟੈਂਟ ਹੁੰਦੇ ਨੇ, ਕਿੰਨੇ ਜ਼ਰੂਰੀ ਹੋ ਜਾਂਦੇ ਨੇ ਕਿ ਤੁਹਾਡੇ ਇੱਕ ਪ੍ਰੋਮਿਸ, ਇੱਕ ਵਾਅਦੇ 'ਤੇ, ਤੁਹਾਡੇ ਇੱਕ ਕਸਮ 'ਤੇ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਲੁਟਾ ਸਕਦਾ ਹੈ, ਤੁਹਾਡੇ ਨਾਮ ਲਗਾ ਸਕਦਾ ਹੈ। ਔਰ ਜੇ ਦੇਖਿਆ ਜਾਵੇ ਕਿ ਤੁਹਾਡਾ ਵਾਅਦਾ ਪ੍ਰੋਮਿਸ ਹੀ ਤੁਹਾਡੀ ਪਰਸਨੈਲਿਟੀ ਨੂੰ ਸ਼ੋਅ ਆਫ ਕਰਦਾ ਹੈ ਕਿ ਹਾਂਜੀ ਜੇਕਰ ਤੁਸੀਂ ਆਪਣਾ ਵਾਅਦਾ ਪੂਰਾ ਕਰਦੇ ਹੋ, ਆਪਣੇ ਪ੍ਰੋਮਿਸ 'ਤੇ ਪੂਰੇ ਉਤਰਦੇ ਹੋ, ਤੁਸੀਂ ਸੱਚੀ ਰੀਅਲ ਦੇ ਵਿੱਚ ਹੀਰੋ ਹੋ ਜਾਂ ਮਤਲਬ ਰੀਅਲ ਦੇ ਵਿੱਚ ਉਹ ਇਨਸਾਨ ਹੋ ਜਿਹੜੇ ਸੱਚਮੁੱਚ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਨੇ ਔਰ ਵਾਕਈ ਉਹੀ ਕਹਿੰਦੇ ਨੇ ਜੋ ਉਹ ਪੂਰਾ ਕਰ ਸਕਦੇ ਨੇ। ਔਰ ਇੱਦਾਂ ਦੇ ਫੇਕ ਇਨਸਾਨਾਂ ਤੋਂ ਬਚ ਕੇ ਰਿਹਾ ਕਰੋ ਜਿਹੜੇ ਕਿ ਤੁਹਾਡੇ ਫੇਸ 'ਤੇ ਕੁਝ ਹੋਰ ਨੇ ਅਤੇ ਦੂਸਰਿਆਂ ਕੋਲ ਜਾ ਕੇ ਕੁਝ ਹੋਰ ਹੋ ਜਾਂਦੇ ਨੇ। ਜ਼ਿੰਦਗੀ ਦੀ ਸੱਚਾਈ ਹੈ ਅਤੇ ਸੱਚਾਈ ਤੋਂ ਕਦੀ ਵੀ ਭੱਜਣਾ ਨਹੀਂ ਚਾਹੀਦਾ। ਇਸੇ ਤਰ੍ਹਾਂ ਹੀ ਆਪਣੇ ਵਾਅਦੇ ਪ੍ਰੋਮਿਸਿਸ ਕੀਤੇ ਜਿਹੜੇ ਨੇ ਉਹ ਪੂਰੇ ਜ਼ਰੂਰ ਕਰਿਆ ਕਰੋ। ਤੁਹਾਡਾ ਵਾਅਦਾ, ਤੁਹਾਡਾ ਇੱਕ ਵਾਅਦਾ ਔਰ ਇੱਕ ਪ੍ਰੋਮਿਸ ਕਿਸੇ ਦੀ ਜ਼ਿੰਦਗੀ ਔਰ ਕਿਸੇ ਦੇ ਚਿਹਰਿਆਂ ਦਾ ਨੂਰ ਹੋ ਸਕਦਾ ਹੈ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਅਗਲਾ ਗੀਤ ਆਸ਼ਾ ਭੋਂਸਲੇ ਔਰ ਕਿਸ਼ੋਰ ਕੁਮਾਰ ਜੀ ਹੁਣਾਂ ਦੀ ਆਵਾਜ਼ ਦੇ ਵਿੱਚ।

ਜ਼ਿੰਦਗੀ 'ਚ ਵਿੱਚ ਤੁਸੀਂ ਜਿੰਨੀ ਵਾਰ ਮਰਜ਼ੀ ਹਾਰ ਜਾਓ ਜਾਂ ਕੋਈ ਮਤਲਬ ਹਾਰ ਹੋਣਾ, ਇਹ ਨਹੀਂ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ, ਤੁਹਾਨੂੰ ਠੋਕਰਾਂ ਲੱਗਦੀਆਂ ਨੇ, ਬਿਲਕੁਲ ਵੀ ਨਹੀਂ ਜੀ। ਜ਼ਿੰਦਗੀ ਦੇ ਵਿੱਚ ਵਾਰ ਵਾਰ ਹਾਰਨ ਦਾ ਮਤਲਬ ਇਹ ਹੈ ਕਿ ਤੁਸੀਂ ਜਿੱਤਣ ਲਈ ਹੀ ਇਸ ਜੱਗ 'ਤੇ, ਇਸ ਦੁਨੀਆ 'ਤੇ ਆਏ ਹੋ। ਬਸ ਤੁਹਾਨੂੰ ਵਾਰ ਵਾਰ ਹਾਰਨਾ ਇਸ ਕਰਕੇ ਪੈ ਰਿਹਾ ਕਿਉਂਕਿ ਇਸ ਤੋਂ ਬਾਅਦ ਜਿਹੜੀ ਅਚੀਵਮੈਂਟ, ਜਿੱਤ ਤੁਸੀਂ ਹਾਸਿਲ ਕਰੋਗੇ ਉਹ ਸਭ ਦੇ ਦਿਲਾਂ 'ਤੇ ਰਾਜ ਕਰੇਗੀ।

ਕੁਝ ਗੱਲਾਂ ਕਹਿੰਦੇ ਨੇ ਵਕਤ 'ਤੇ ਛੱਡ ਦੇਣੀਆਂ ਚਾਹੀਦੀਆਂ ਨੇ, ਅਤੇ ਕਈ ਵਾਰ ਵਕਤ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ, ਪਰ ਜੇਕਰ ਜ਼ਿੰਦਗੀ ਨੂੰ ਤੁਸੀਂ ਬਹੁਤ ਜ਼ਿਆਦਾ ਸਮਝਣ ਲੱਗ ਜਾਓ ਤਾਂ ਫਿਰ ਤੁਹਾਡੀ ਸਮਝ ਤੋਂ ਬਾਹਰ ਹੋ ਜਾਂਦੀ ਹੈ, ਅਤੇ ਕਈ ਵਾਰ ਤੁਹਾਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਨਾ ਬੜਾ ਕੁਝ ਗਵਾਉਣਾ ਪੈਂਦਾ ਹੈ। ਪਰ ਕਹਿੰਦੇ ਨੇ ਕਿ ਜੇ ਕੁਝ ਇੰਨਾ ਕੁਝ ਗਵਾ ਕੇ ਤੁਹਾਨੂੰ ਇੱਕ ਦੋ ਚੀਜ਼ਾਂ ਹੀ ਤੁਹਾਡੀ ਖੁਆਇਸ਼ ਦੀਆਂ ਮਿਲਣ, ਫਿਰ ਉਹ ਗਵਾਇਆ ਹੋਇਆ ਵੀ ਤੁਹਾਨੂੰ ਚੁੱਭਦਾ ਜ਼ਰੂਰ ਹੈ, ਕਿਉਂਕਿ ਇੱਕ ਦੋ ਚੀਜ਼ਾਂ ਲਈ ਤੁਹਾਨੂੰ ਬੜਾ ਕੁਛ ਛੱਡਣਾ ਪਵੇ, ਬਹੁਤ ਕੁਛ ਪਿੱਛੇ ਰੱਖਣਾ ਪਵੇ, ਫਿਰ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ। ਅਤੇ ਜੇਕਰ ਤੁਸੀਂ ਆਪਣੀ ਲਾਈਫ ਦੇ ਵਿੱਚ ਅਚੀਵ ਕਰਨਾ ਹੈ ਕੁਝ, ਤਾਂ ਪਹਿਲੇ ਸਭ ਤੋਂ ਪਹਿਲੇ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖੋ। ਜੇਕਰ ਤੁਸੀਂ ਖੁਸ਼ ਹੋ ਤਾਂ ਹੀ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ। ਜਿਹੜੀ ਚੀਜ਼ਾਂ ਤੁਸੀਂ ਚਾਹੁੰਦੇ ਹੋ ਤੁਸੀਂ ਅਚੀਵ ਕਰਨੀਆਂ ਹੈ, ਉਹ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਹੁੰਦੀਆਂ ਨੇ, ਔਰ ਹੌਲੀ ਹੌਲੀ ਤੁਸੀਂ ਖੁਸ਼ ਹੋ ਅਤੇ ਤੁਹਾਡੇ ਨਾਲ ਪੂਰੀ ਦੀ ਪੂਰੀ ਕਾਇਨਾਤ ਖੁਸ਼ ਹੋ ਕੇ ਤੁਹਾਨੂੰ ਆਟੋਮੈਟਿਕ ਉਹ ਚੀਜ਼ਾਂ ਆਪਣੇ ਆਪ, ਪਤਾ ਨਹੀਂ ਕਿੱਦਾਂ, ਮਤਲਬ ਪੂਰੀ ਕਾਇਨਾਤ ਕਹਿੰਦੇ ਨੇ ਤੁਹਾਨੂੰ ਉਹ ਚੀਜ਼ਾਂ ਨੂੰ ਮਿਲਾਉਣ ਵਾਸਤੇ ਜਾਂ ਤੁਹਾਨੂੰ ਉਹ ਚੀਜ਼ਾਂ ਦਿਵਾਉਣ ਵਾਸਤੇ ਜੁੜ ਜਾਂਦੀ ਹੈ। ਸੋ ਪੋਜ਼ਿਟਿਵ ਰਹਿਣਾ ਔਰ ਤੁਹਾਡੇ ਵਿੱਚ ਪੋਜ਼ਿਟਿਵਿਟੀ ਕਿੰਨੀ ਜ਼ਿਆਦਾ ਹੈ, ਇਹ ਤੁਹਾਡੇ ਆਪਣੇ ਆਪ 'ਤੇ ਡਿਪੈਂਡ ਕਰਦਾ ਹੈ।

0: 102.7 ਮੈਗਾਹਰਟਸ ਸੀ ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਤ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ, ਅਤੇ ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਆਓ ਸੁਣਦੇ ਹਾਂ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ ਹੈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ 12 ਵਜੇ ਤੱਕ 31.6% ਵੋਟਿੰਗ ਦਰਜ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੈਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ, ਜਪਾਨੀ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੀਟਿੰਗ ਵਿੱਚ ਹਿੱਸਾ ਲਿਆ। ਕੁਆਡ ਦੇਸ਼ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਅਤੇ ਸਮੁੰਦਰੀ ਖੇਤਰ ਵਿੱਚ ਗਤੀਵਿਧੀਆਂ ਅਤੇ ਹਾਲਤ ਦੀ ਨਿਗਰਾਨੀ ਲਈ ਇੱਕ ਸਾਂਝੀ ਸੰਚਾਲਨ ਸਥਿਤੀ 'ਤੇ ਸਹਿਮਤ ਹੋਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੁਆਡ ਬੰਦਰਗਾਹ ਬੁਨਿਆਦੀ ਢਾਂਚੇ, ਫਿਜੀ ਵਿੱਚ ਇੱਕ ਅਜ਼ਮਾਇਸ਼ੀ ਬੰਦਰਗਾਹ ਪ੍ਰੋਜੈਕਟ ਅਤੇ ਸਮੁੰਦਰ ਹੇਠਾਂ ਕੇਬਲਾਂ ਵਿਛਾਉਣ 'ਤੇ ਸਹਿਯੋਗ ਬਾਰੇ ਇੱਕ ਮਾਹਰ ਪੈਨਲ ਸਥਾਪਿਤ ਕਰਨ 'ਤੇ ਵਿਚਾਰ ਕਰੇਗਾ। ਉਹਨਾਂ ਕਿਹਾ ਕਿ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਕੁਆਡ ਕ੍ਰਿਟੀਕਲ ਮਿਨਰਲਸ ਫਰੇਮਵਰਕ ਨੂੰ ਅੰਤਿਮ ਰੂਪ ਦੇਣਾ ਸੀ। ਕੁਆਡ ਦੇਸ਼ਾਂ ਨੇ ਭਾਰਤ ਅਮਰੀਕਾ ਕ੍ਰਿਟੀਕਲ ਮਿਨਰਲਸ ਫਰੇਮਵਰਕ 'ਤੇ ਵੀ ਦਸਤਖਤ ਕੀਤੇ ਨੇ। ਅੱਜ ਹਿੰਦ ਪ੍ਰਸ਼ਾਂਤ ਊਰਜਾ ਸੁਰੱਖਿਆ, ਤਕਨਾਲੋਜੀ ਪ੍ਰਬੰਧਨ, ਨੀਤੀ, ਅੰਤਰਰਾਸ਼ਟਰੀ ਬਾਜ਼ਾਰ ਵਿਸ਼ਲੇਸ਼ਣ ਅਤੇ ਹੰਗਾਮੀ ਪ੍ਰਤੀਕਿਰਿਆ ਅਭਿਆਸਾਂ ਦੇ ਖੇਤਰਾਂ ਵਿੱਚ ਕੁਆਡ ਪਹਿਲਕਦਮੀ ਦਾ ਐਲਾਨ ਵੀ ਕੀਤਾ ਗਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਬਿਆਨ ਵਿੱਚ ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਉਸਾਰੂ ਰਹੀ ਅਤੇ ਇਸ ਵਿੱਚ ਮੁੱਖ ਤੌਰ 'ਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਵਪਾਰ ਦੇ ਨਾਲ ਨਾਲ ਪੱਛਮੀ ਏਸ਼ੀਆ 'ਚ ਸਥਿਰਤਾ ਲਿਆਉਣ ਲਈ ਸਫਾਰਤੀ ਕੋਸ਼ਿਸ਼ਾਂ ਦੀ ਅਹਿਮੀਅਤ 'ਤੇ ਵੀ ਜ਼ੋਰ ਦਿੱਤਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ

ਦਿੱਤੀਆਂ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਕਾਰਾਤਮਕ ਅਤੇ ਦੂਰਦਰਸ਼ੀ ਵਿਚਾਰ ਵਟਾਂਦਰਾ ਕੀਤਾ। ਉਹ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੇਪਾ ਨੂੰ ਛੇਤੀ ਪੂਰਾ ਕਰਨ 'ਤੇ ਵੀ ਸਹਿਮਤ ਹੋਏ। ਸ਼੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਲਈ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਮੌਕੇ ਖੋਲ੍ਹੇਗਾ। ਉਹਨਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੂੰ ਦੁਵੱਲੇ ਸਬੰਧਾਂ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਸ਼੍ਰੀ ਗੋਇਲ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਨੰਦ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਉਹਨਾਂ ਨੇ ਇਲਾਕੇ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਹਨਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਰਾਜ ਦੇ ਸਰਹੱਦੀ ਇਲਾਕਿਆਂ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ। ਇਸ ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਲੱਗਦੇ ਪਿੰਡਾਂ ਵਿੱਚ ਸਿੱਖਿਆ, ਸੜਕਾਂ, ਬਿਜਲੀ ਅਤੇ ਰੁਜ਼ਗਾਰ ਦੇ ਮੌਕਿਆਂ ਸਮੇਤ ਬੁਨਿਆਦੀ ਢਾਂਚਾ ਅਤੇ ਜ਼ਰੂਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਏਗਾ। ਇਸ ਮੌਕੇ 'ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਿੱਕਿਮ ਦੇ 3 ਦਿਨਾਂ ਦੌਰੇ 'ਤੇ ਗੰਗਟੋਕ ਪਹੁੰਚ ਗਏ ਨੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੋਰ ਸੀਨੀਅਰ ਪਤਵੰਤਿਆਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। ਆਪਣੇ ਦੌਰੇ ਦੇ ਪਹਿਲੇ ਦਿਨ ਰਾਸ਼ਟਰਪਤੀ ਔਰਤਾਂ ਨੂੰ ਸਮਰਪਿਤ ਗੁਲਾਬੀ ਬੱਸਾਂ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਰਾਜ ਵਿੱਚ ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ। ਰਾਸ਼ਟਰਪਤੀ ਸਿੱਕਮ ਦੇ ਅਮੀਰ ਵਾਤਾਵਰਣ ਅਤੇ ਵਿਰਾਸਤ ਨੂੰ ਦੇਖਣ ਲਈ ਰਿਜ ਪਾਰਕ ਵਿਖੇ ਓਰਕਿਡੇਰੀਅਮ ਦਾ ਵੀ ਦੌਰਾ ਕਰਨਗੇ। ਉਹ ਨਾਮਗਿਆਲ ਇੰਸਟੀਚਿਊਟ ਆਫ ਤਿਬਤੋਲੋਜੀ ਦਾ ਵੀ ਦੌਰਾ ਕਰਨਗੇ, ਜੋ ਕਿ ਦੁਰਲਭ ਹੱਥ ਲਿਖਤਾਂ ਅਤੇ ਬੋਧੀ ਸੱਭਿਆਚਾਰਕ ਕਲਾਕਿਰਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਣਿਆ ਜਾਂਦਾ ਹੈ। ਦਿੱਲੀ ਵਿੱਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ। ਅੱਜ ਸਵੇਰੇ 6 ਵਜੇ ਦਾ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ 2026 ਲਈ 103 ਨਗਰਪਾਲਿਕਾਵਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਲੜ ਰਹੇ ਨੇ। ਪੋਲਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਾਉਣ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਦੀਆਂ ਚੋਣਾਂ ਵਿੱਚ ਇਹਨਾਂ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਮ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ਿਸ਼ ਸਮੰਤਰਾਏ BJP ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਵਿਖੇ BJP ਦੇ ਜਨਰਲ ਸਕੱਤਰ ਅਰੁਣ ਸਿੰਘ ਅਤੇ ਓਡੀਸ਼ਾ ਰਾਜ ਪ੍ਰਧਾਨ ਮਨਮੋਹਨ ਸਮਾਲ ਸਮੇਤ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਤਾਮਿਲਨਾਡੂ ਵਿੱਚ ਆਲ ਇੰਡੀਆ ਅੰਨਾ DMK ਦੇ 3 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ 3 ਵਿਧਾਨ ਸਭਾ ਸੀਟਾਂ ਮਧੁਰੰਤਕਮ, ਪੇਰੁੰਦਰਾਈ ਅਤੇ ਧਾਰਾਪੁਰਮ ਨੂੰ ਖਾਲੀ ਐਲਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ ਵਿਜੇ ਵੱਲੋਂ ਤ੍ਰਿਚੀ ਪੂਰਬੀ ਸੀਟ ਤੋਂ ਅਸਤੀਫੇ ਤੋਂ ਬਾਅਦ ਇਸ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਤੋਂ ਜਿੱਤੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਰਿੰਦਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇਸ ਨੂੰ ਭਾਰਤ ਦੀ ਸੱਭਿਅਤਾ ਅਤੇ ਵਿਕਾਸ ਯਾਤਰਾ ਵਿੱਚ ਇੱਕ ਬਦਲਾਅ ਕਰਾਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ 26 ਮਈ 2014 ਨੂੰ ਜਦੋਂ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਦੇਸ਼ 'ਤੇ ਸ਼ਾਸਨ, ਸੋਚ, ਲੀਡਰਸ਼ਿਪ ਅਤੇ ਰਾਸ਼ਟਰੀ ਸੰਕਲਪ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਆਈ ਸੀ। ਉਹਨਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫੈਸਲਾਕੁੰਨ ਵਿਸ਼ਵ ਲੀਡਰਸ਼ਿਪ ਤੋਂ ਲੈ ਕੇ ਇੱਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਢਾਂਚੇ ਤੱਕ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਤਰੱਕੀ ਕੀਤੀ ਹੈ।

ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਦੱਖਣੀ ਈਰਾਨ ਵਿੱਚ ਨਵੇਂ ਹਵਾਈ ਹਮਲੇ ਕੀਤੇ ਨੇ। ਵਾਸ਼ਿੰਗਟਨ ਨੇ ਆਪਣੇ ਸੈਨਿਕਾਂ ਦੀ ਰਾਖੀ ਲਈ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ 'ਚ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਹ ਹਮਲੇ ਉਸ ਸਮੇਂ ਹੋਏ ਨੇ ਜਦੋਂ ਈਰਾਨੀ ਅਧਿਕਾਰੀ ਦੋਹਾ ਵਿੱਚ ਜੰਗਬੰਦੀ ਲਈ ਗੱਲਬਾਤ ਕਰ ਰਹੇ ਨੇ। ਉੱਧਰ ਈਰਾਨੀ ਵਿਦੇਸ਼ ਮੰਤਰੀ ਅਬਾਸ ਰਾਗਚੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਕਤਰ ਵਿੱਚ ਇੱਕ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰ ਰਹੇ ਨੇ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਅੱਜ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿੱਚ ਉਨਾਓ ਜ਼ਿਲ੍ਹੇ 'ਚ ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਇੱਕ ਬੱਸ ਦੇ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਇੱਕ ਹੋਰ ਘਟਨਾ ਵਿੱਚ ਬਾਰਾਬੰਕੀ ਜ਼ਿਲ੍ਹੇ ਵਿੱਚ ਪੂਰਵਾਂਚਲ ਐਕਸਪ੍ਰੈਸ ਵੇਅ 'ਤੇ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਜਿਸ ਵਿੱਚ ਲੋਕ ਸਵਾਰ ਸਨ ਇੱਕ ਖੜ੍ਹੀ ਕਾਰ ਨਾਲ ਟਕਰਾ ਗਈ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਧਰਮਸ਼ਾਲਾ ਵਿੱਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿੱਚ ਪਹੁੰਚੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 ਵਿੱਚ ਇੱਕ ਹੋਰ ਮੌਕਾ ਮਿਲੇਗਾ। ਅੰਤ ਵਿੱਚ 94 ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਅਤੇ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰਾ 'ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ 12 ਵਜੇ ਤੱਕ 31.6% ਪੋਲਿੰਗ ਦਰਜ ਕੀਤੀ ਗਈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਔਰ ਦੋਸਤੋ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅੱਜ ਵਾਕਿਆ ਜੀ ਇੰਨੇ ਸੋਹਣੇ ਸੋਹਣੇ ਪਿਆਰੇ ਪਿਆਰ ਭਰੇ ਤਰ੍ਹਾਂ ਨੇ ਅਫਸਾਨੇ ਜਿਹੜੇ ਕਿ ਤੁਹਾਡੇ ਨਾਲ ਨਾਲ ਮੈਨੂੰ ਵੀ ਮਹਿਕਾ ਗਏ ਨੇ। ਮਤਲਬ ਕਈ ਵਾਰ ਗਾਣਿਆਂ ਦੀ ਵਾਇਬ ਵੀ ਇੰਨੀ ਵਧੀਆ ਹੁੰਦੀ ਹੈ ਕਿ ਤੁਸੀਂ ਉਹਨਾਂ ਪੁਰਾਣੇ ਗਾਣਿਆਂ ਦੇ ਨਾਲ ਵੀ ਮਤਲਬ ਕਿ ਬਹੁਤ ਬਹੁਤ ਬਹੁਤ ਜ਼ਿਆਦਾ ਇੰਜੋਏ ਕਰਦੇ ਹੋ। ਅਤੇ ਬਿਲਕੁਲ ਜਦੋਂ ਤੁਸੀਂ ਟਿਊਨ ਕਰਕੇ ਰੱਖਦੇ ਹੋ ਜੀ 102.7 FM ਰੇਨਬੋ, ਅਤੇ ਉੱਥੇ ਪ੍ਰੋਗਰਾਮ ਚੱਲ ਰਿਹਾ ਹੋਵੇ ਮਿਡ ਡੇ ਮੈਲੋਡੀਜ਼, ਔਰ ਇਹ ਹਸੀਨ ਸਫ਼ਰ ਇਹਨਾਂ ਗੀਤਾਂ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਨੂੰ ਵੀ ਹੋਰ ਖੁਸ਼ਗਵਾਰ ਕਰ ਜਾਂਦਾ ਹੈ। ਸਟੂਡੀਓ ਦੀ ਘੜੀ 'ਤੇ 1:55 ਅਤੇ 33 ਸੈਕਿੰਡ ਹੋ ਚੁੱਕੇ ਨੇ। ਹਾਲਾਂਕਿ ਮੇਰਾ ਦਿਲ ਨਹੀਂ ਕਰ ਰਿਹਾ ਮੈਂ ਜਾਵਾਂ, ਪਰ ਕੀ ਕਰੀਏ, ਸਮੇਂ ਦੇ ਨਾਲ ਚੱਲਣਾ ਪੈਣਾ ਹੈ। ਅਤੇ ਅਗਲੇ ਜਿਹੜੇ ਆਰਜੇ ਨੇ ਉਹ ਵੀ ਪਹੁੰਚ ਚੁੱਕੇ ਨੇ ਕਿ ਬਈ ਤੁਸੀਂ ਜਾਓਗੇ ਅਤੇ ਫਿਰ ਅਸੀਂ ਆਵਾਂਗੇ ਜੀ। ਦੋਸਤੋ, ਸੋ ਪ੍ਰੋਗਰਾਮ ਮਿਡੇ ਮੈਲੋਡੀਜ਼ ਦਾ ਆਖਰੀ ਵਾਲਾ ਗੀਤ ਮੈਂ ਤੁਹਾਡੇ ਨਾਲ ਇੰਜੋਏ ਕਰਕੇ ਪੂਰੀ 2 ਵਜੇ ਇੱਥੋਂ ਜਾਵਾਂਗੀ, ਕਿਉਂਕਿ ਜੀ ਮੇਰਾ ਟਾਈਮ ਤਾਂ 2 ਵਜੇ ਤੱਕ ਦਾ ਹੈ। ਖੈਰ ਜੀ, ਇਹ ਗੀਤ ਜੋ ਕਿ ਕਿਸ਼ੋਰ ਕੁਮਾਰ, ਆਸ਼ਾ ਭੋਸਲੇ ਔਰ ਮੁਕੇਸ਼ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਹੈ। ਐਂਡ ਹੁਣ ਮੈਨੂੰ ਦਿਓ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰਾਮ ਰਾਮ, ਹੈਲੋ ਹਾਏ ਆਦਾਬ, ਅਤੇ ਜੀ ਬਾਏ ਬਾਏ, ਜਲਦ ਮਿਲਾਂਗੇ ਫਿਰ ਕਿਸੇ ਹੋਰ ਦਿਨ ਵੱਖਰੇ ਸਫ਼ਰ ਦੇ ਨਾਲ, ਵੱਖਰੀਆਂ ਗੱਲਾਂ ਦੇ ਨਾਲ ਅਤੇ ਵੱਖਰੇ ਵੱਖਰੇ ਗੀਤਾਂ ਦੇ ਨਾਲ।

नमस्कार, ਸਤਿ ਸ਼੍ਰੀ ਅਕਾਲ, ਆਦਾਬ। ਆਰਜੀ ਜ਼ੋਰਾਵਰ ਸਿੰਘ ਇਜ਼ ਹੇਅਰ। ਦੋਸਤੋ, ਤੁਸੀਂ ਸੁਣ ਰਹੇ 102.7 ਮੈਗਾਹਰਟਸ ਜਲੰਧਰ ਦਾ ਰੇਨਬੋ ਚੈਨਲ ਹੈ ਅਤੇ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਇੱਕ ਐਸੀ ਮਹਿਫਿਲ ਹੈ ਜਿੱਥੇ ਅਹਿਸਾਸ ਬੋਲਦੇ ਨੇ ਅਤੇ ਖਾਮੋਸ਼ੀਆਂ ਵੀ ਗੀਤ ਬਣ ਜਾਂਦੀਆਂ ਨੇ। ਰਾਤਾਂ ਦੀ ਚੁੱਪ ਵਿੱਚ ਜਦੋਂ ਯਾਦਾਂ ਗੱਲਾਂ ਕਰਦੀਆਂ ਨੇ, ਦਿਲ ਦੀਆਂ ਸੁੰਨੀਆਂ ਰਾਵਾਂ ਵੀ ਰੌਸ਼ਨ ਹੋ ਜਾਂਦੀਆਂ ਨੇ। ਕੁਝ ਨਾਮ ਹੁੰਦੇ ਨੇ ਜੋ ਕਦੇ ਭੁੱਲੇ ਨਹੀਂ ਜਾਂਦੇ ਅਤੇ ਕੁਝ ਰਿਸ਼ਤੇ ਸਿਰਫ ਅਹਿਸਾਸਾਂ ਨਾਲ ਨਿਭ ਜਾਂਦੇ ਨੇ। ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਦਿਲਾਂ ਦੇ ਨਾਮ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿਲਾਂ ਦੀ, ਦਿਲਾਂ ਦੇ ਅਹਿਸਾਸਾਂ ਦੀ। ਜੋ ਕਦੇ ਕਿਸੇ ਲਈ ਧੜਕਦੇ ਸੀ, ਉਹਨਾਂ ਅੱਖਾਂ ਦੇ ਨਾਮ ਜਿਨ੍ਹਾਂ ਨੇ ਖੁਆਬ ਤਾਂ ਬੜੇ ਵੇਖੇ ਪਰ ਹਰ ਖੁਆਬ ਵਿੱਚ ਪੂਰਾ ਨਾ ਹੋ ਸਕੇ। ਕਈ ਵਾਰ ਹੱਸਦੇ ਚਿਹਰੇ ਵੀ ਦਰਦ ਲੁਕਾਉਂਦੇ ਨੇ, ਕਈ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾ ਸੁਣਾਉਂਦੇ ਨੇ, ਪਰ ਜਦੋਂ ਸ਼ਬਦ ਸ਼ਾਇਰੀ ਬਣ ਜਾਂਦੇ ਨੇ ਤਾਂ ਲੁਕੇ ਹੋਏ ਜਜ਼ਬਾਤ ਵੀ ਮੁਸਕਰਾਉਂਦੇ ਨੇ। ਅੱਜ ਦੀ ਇਸ ਮਹਿਫਿਲ ਵਿੱਚ ਹੋਣਗੀਆਂ ਦਿਲ ਦੀਆਂ ਗੱਲਾਂ, ਮੁਹੱਬਤ ਦਾ ਜ਼ਿਕਰ, ਯਾਦਾਂ ਦੀ ਖੁਸ਼ਬੂ ਅਤੇ ਉਹ ਸੁਰ ਜੋ ਸਿੱਧੇ ਰੂਹ ਤੱਕ ਉਤਰ ਜਾਣ। ਦਿਲ ਨੂੰ ਦਿਲ ਨਾਲ ਜੋੜਨਾ ਆਸਾਨ ਨਹੀਂ ਹੁੰਦਾ, ਪਰ ਹਰ ਕੋਈ ਸੱਚਾ ਮਹਿਬੂਬ ਵੀ ਨਹੀਂ ਹੁੰਦਾ। ਜਿਸ ਉੱਤੇ ਰੱਬ ਦੀ ਰਹਿਮਤ ਹੋ ਜਾਵੇ, ਉਸਦਾ ਪਿਆਰ ਕਦੇ ਅਧੂਰਾ ਨਹੀਂ ਹੁੰਦਾ। ਤਾਂ ਦੋਸਤੋ, ਆਪਣੀਆਂ ਯਾਦਾਂ ਨੂੰ ਕੋਲ ਬਿਠਾ ਲਓ। ਚਾਹ ਦਾ ਪਿਆਲਾ ਤਾਂ ਨਹੀਂ ਕਹੂੰਗਾ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ, ਇਸ ਕਰਕੇ ਨਿੰਬੂ ਪਾਣੀ ਦਾ ਪਿਆਲਾ ਜਾਂ ਗਲਾਸ ਆਪਣੇ ਹੱਥ ਵਿੱਚ ਫੜ ਲਓ ਅਤੇ ਖੋ ਜਾਓ ਇਸ ਹਸੀਨ ਸਫ਼ਰ ਵਿੱਚ, ਕਿਉਂਕਿ ਅਗਲੇ ਕੁਝ ਪਲ ਹੋਣਗੇ ਸ਼ਾਇਰੀ ਦੇ ਨਾਮ, ਮੁਹੱਬਤ ਦੇ ਨਾਮ ਅਤੇ ਤੁਹਾਡੇ ਆਪਣੇ ਦਿਲ ਦੇ ਨਾਮ। ਤੁਸੀਂ ਸੁਣ ਰਹੇ ਹੋ ਦਿਲ ਅੱਜ ਸ਼ਾਇਰ ਹੈ। ਅਤੇ ਹਾਂ, ਸੱਚ ਤੁਹਾਨੂੰ ਅਸੀਂ ਇੱਕ ਫੋਨ ਨੰਬਰ ਜ਼ਰੂਰ ਦੱਸਦੇ ਹਾਂ, ਪੁਰਾਣੇ ਸਾਥੀਆਂ ਨੂੰ ਸਾਡਿਆਂ ਨੂੰ ਪਤਾ ਹੈ, ਪਰ ਜਿਹੜੇ ਨਵੇਂ ਸਾਥੀ ਸਾਡੇ ਨਾਲ ਜੁੜੇ ਨੇ ਉਹ ਨੰਬਰ ਨੋਟ ਜ਼ਰੂਰ ਕਰਨ। 9855101027 9855101027 ਇਸ ਨੰਬਰ ਉੱਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਵਟਸਐਪ ਮੈਸੇਜ ਭੇਜਣਾ ਕੀ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਸੀਂ ਸਾਨੂੰ ਆਪਣੀਆਂ ਲਿਖੀਆਂ ਹੋਈਆਂ ਸ਼ਾਇਰੀਆਂ, ਕਵਿਤਾਵਾਂ ਵੀ ਭੇਜ ਸਕਦੇ ਹੋ, ਖਾਸ ਕਰਕੇ ਸ਼ਾਇਰੀਆਂ। ਅਤੇ ਯਾਦ ਰੱਖਿਓ ਕਿ ਕਿਸੇ ਦੀ ਸ਼ਾਇਰੀ ਜੇਕਰ ਤੁਸੀਂ ਭੇਜਣੀ ਹੈ ਤਾਂ ਉਹਦਾ ਨਾਮ ਜ਼ਰੂਰ ਭੇਜਿਓ ਤਾਂ ਕਿ ਉਹਨੂੰ ਉਹਦਾ ਬਣਦਾ ਕ੍ਰੈਡਿਟ ਮਿਲ ਸਕੇ। ਅਤੇ ਫਿਰ ਦੇਰ ਕਿਸ ਗੱਲ ਦੀ ਆ, ਆਓ ਫਿਰ ਆਪਾਂ ਇਸ ਖੂਬਸੂਰਤ ਸ਼ੋਅ ਨੂੰ ਸ਼ੁਰੂ ਕਰਦੇ ਹਾਂ।

ਤੇ ਦੋਸਤੋ ਅੱਜ ਇੱਥੇ ਗੱਲਬਾਤ ਚੱਲ ਰਹੀ ਹੈ ਜੀ ਦਿਲਾਂ ਦੀ, ਮੁਹੱਬਤ ਦੀ, ਅਤੇ ਸਾਨੂੰ ਮੈਸੇਜ ਆਉਣੇ ਵੀ ਸ਼ੁਰੂ ਹੋ ਚੁੱਕੇ ਨੇ, ਅਤੇ ਆਪਾਂ ਫਿਰ ਮੈਸੇਜ ਪੜ੍ਹਨੇ ਸ਼ੁਰੂ ਕਰੀਏ। ਚਲੋ ਫਿਰ ਅਸੀਂ ਤੁਹਾਨੂੰ ਮੈਸੇਜ ਪੜ੍ਹ ਕੇ ਜ਼ਰੂਰ ਸੁਣਾਵਾਂਗੇ, ਕਿਉਂਕਿ ਸਾਡੇ ਸਾਥੀ ਜਿਹੜੇ ਨੇ ਨਾ ਉਹ ਦਿਲ ਦੀਆਂ ਗੱਲਾਂ ਸਾਡੇ ਨਾਲ ਕਰਦੇ ਹੀ ਰਹਿੰਦੇ ਨੇ, ਅਤੇ ਅਸੀਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ, ਅਤੇ ਫਿਰ ਆਓ ਦਿਲ ਦੀ ਗੱਲ ਦਿਲ ਤੱਕ ਕਰੀਏ। ਸਾਨੂੰ ਮੈਸੇਜ ਇਹ ਭੇਜਿਆ ਜੀ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ, ਇਹ ਲਿਖਦੇ ਨੇ, ਹਮਸਫ਼ਰ ਦਿਲ ਦੀ ਗੱਲ, ਸਾਡੀਆਂ ਕਿਸਮਤਾਂ 'ਚ ਲਿਖਿਆ ਹੋਵੇ ਨਾ ਹੋਵੇ, ਪਰ ਮੇਰੇ ਦਿਲ ਵਿੱਚ ਤੂੰ ਹਮੇਸ਼ਾ ਮੇਰਾ ਹਮਸਫ਼ਰ ਰਹੀ। ਹੋਏ ਹੋਏ ਹੋਏ, ਕਿਆ ਬਾਤ ਹੈ, ਕਿਆ ਬਾਤ ਹੈ। ਕਦਰਾਂ ਉੱਤੇ ਨਸੀਬ ਲਿਖਿਆ ਜਾਂਦਾ ਹੈ, ਪਰ ਸਾਥ ਤਾਂ ਦਿਲਾਂ ਦੇ ਵਾਦੀਆਂ ਨਾਲ ਨਿਭਾਇਆ ਜਾਂਦਾ ਹੈ। ਕਦਰਾਂ ਉੱਤੇ ਨਸੀਬ ਲਿਖੀਆਂ ਜਾਂਦਾ ਹੈ, ਪਰ ਸਾਥ ਤਾਂ ਦਿਲਾਂ ਦੇ ਵਾਦੀਆਂ ਨਾਲ ਨਿਭਾਇਆ ਜਾਂਦਾ ਹੈ। ਕਿਆ ਬਾਤ ਹੈ ਯਾਰ, ਇਹ ਮੈਨੂੰ ਬੋਏ ਲੱਗ ਰਿਹਾ, ਸਹੀ ਗੱਲ ਹੈ, ਇਹ ਬੋਏ ਵੱਲੋਂ ਦੱਸੀ ਜਾ ਰਹੀ ਹੈ ਆਪਣੇ ਦਿਲ ਦੇ ਜਿਹੜੇ ਜਜ਼ਬਾਤ, ਦਿਲ ਦੀ ਗੱਲਬਾਤ। ਅਤੇ ਸੋ ਆਓ ਅਗਲਾ ਮੈਸੇਜ ਪੜ੍ਹਦੇ ਹਾਂ ਆਪਾਂ, ਅਗਲਾ ਮੈਸੇਜ ਭੇਜਦੇ ਨੇ। ਓਕੇ, ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਸਾਥੀਓ, ਕਿ ਜਦੋਂ ਵੀ ਆਪਾਂ ਮੈਸੇਜ ਟਾਈਪ ਕਰਦੇ ਹਾਂ ਨਾ, ਇੱਕ ਵਾਰੀ ਆਪਾਂ ਰੀਰੀਡਿੰਗ ਜ਼ਰੂਰ ਕਰ ਲਿਆ ਕਰੀਏ, ਕਿਉਂਕਿ ਇਹ ਟਾਈਪਿੰਗ ਬੜੀ ਨਾ ਪੁੱਠੀ ਸਿੱਧੀ ਆ, ਪਰ ਮੈਂ ਫਿਰ ਵੀ ਪੜ੍ਹਨ ਦੀ ਕੋਸ਼ਿਸ਼ ਕਰਦਾ। ਇਹ ਲਿਖਦੇ ਨੇ, ਸਤਿ ਸ਼੍ਰੀ ਅਕਾਲ, ਦਿਲ ਅੱਜ ਸ਼ਾਇਰ ਵਿੱਚ ਸਰਜੀ ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ, ਲੈ ਦੇ ਕੇ ਵਕਤ ਆਪਣੇ ਪਾਸ ਇੱਕ ਨਜ਼ਰ ਹੀ ਤਾਂ ਹੈ, ਕਿਆ ਦੇਖੇ ਜ਼ਿੰਦਗੀ ਕਾ ਕਿਸੀ ਨਜ਼ਰ ਸੇ ਹਮ, ਨਜ਼ਰ ਅੰਦਾਜ਼ ਕਰਤੇ ਹਾਂ ਤਾਂ ਹਟ ਜਾਤੇ ਹੈ ਨਿਗਾਹਾਂ ਸੇ ਹਮ, ਇੰਨੀ ਨਜ਼ਰਾਂ ਸੇ ਢੂੰਡਾਂਗੇ ਢੂੰਡਾਂਗੇ ਜਬ ਨਜ਼ਰ ਆ ਨਾ ਆਏਗੇ ਹਮ। ਓਕੇ, ਇਹ ਹੁਣ ਜਿਹੜਾ ਮਿਸ ਪ੍ਰਿੰਟ ਹੋਇਆ ਨਾ, ਉਹ ਇੱਦਾਂ ਲੱਗ ਰਿਹਾ ਅੱਧੀ ਹਿੰਦੀ ਅੱਧੀ ਪੰਜਾਬੀ ਅਤੇ ਅੱਧੀ ਕੋਈ ਹੋਰ ਭਾਸ਼ਾ ਹੈ। ਸੋ ਵੇਖ ਲਓ, ਅਸੀਂ ਤੁਹਾਡਾ ਮੈਸੇਜ ਪੜ੍ਹ ਦਿੱਤਾ ਹੈ, ਤੋ ਅਗਲਾ ਮੈਸੇਜ ਅਸੀਂ ਜ਼ਰੂਰ ਪੜ੍ਹਾਂਗੇ, ਨਾਂ ਦੇ ਨਾਲ ਅਸੀਂ ਤੁਹਾਡੇ ਮੈਸੇਜ ਜ਼ਰੂਰ ਪੜ੍ਹਦੇ ਰਹਿਣਾ। ਓਕੇ ਜੀ, ਅਗਲਾ ਮੈਸੇਜ ਆਇਆ ਜੀ ਸਾਨੂੰ, ਲਿਖਦੇ ਨੇ ਕਿ ਜ਼ਿੰਦਗੀ 'ਚ ਹਰ ਮੋੜ ਸਾਡੀ ਮਰਜ਼ੀ ਦਾ ਨਹੀਂ ਹੁੰਦਾ। ਗੱਲ ਕਿਤੇ ਨਾ ਕਿਤੇ ਸਹੀ ਵੀ ਆ, ਜ਼ਿੰਦਗੀ ਦੇ ਵਿੱਚ ਹਰ ਮੋੜ ਸਾਡੀ ਮਰਜ਼ੀ ਦਾ ਨਹੀਂ ਹੁੰਦਾ, ਕਦੇ ਸਮਾਂ ਰਸਤਾ ਬਦਲ ਦਿੰਦਾ ਹੈ ਅਤੇ ਕਦੇ ਹਾਲਾਤ ਮੰਜ਼ਿਲ ਬਦਲ ਦਿੰਦੇ ਨੇ। ਆਏ ਹਾਏ, ਕਿਆ ਬਾਤ ਹੈ, ਬੜਾ ਹੀ ਖੂਬਸੂਰਤ ਇਹਨਾਂ ਨੇ ਮੈਸੇਜ ਸਾਨੂੰ ਭੇਜਿਆ, ਔਰ ਇਹ ਮੈਸੇਜ ਭੇਜਿਆ ਜੀ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ, ਅਮਰਜੀਤ ਜੱਸਲ ਚੂਚੀ। ਸੋ ਇਹ ਜਿਹੜਾ ਮੈਸੇਜ ਹੈ, ਇਹ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਦਾ ਨਾਮ ਹੈ ਜੀ ਸੁਖਮੰਦਰ ਸਿੰਘ ਬਰਾੜ। ਵਾਹ ਵਾਹ, ਕਿਆ ਬਾਤ ਹੈ, ਬੜੀ ਖੂਬਸੂਰਤ ਇਹਨਾਂ ਨੇ ਮੈਸੇਜ ਭੇਜੇ ਨੇ। ਸੋ ਅਗਲਾ ਮੈਸੇਜ ਜਿਹੜਾ ਸਾਨੂੰ ਆਇਆ ਜੀ, ਅਸੀਂ ਪੜ੍ਹਦੇ ਹਾਂ ਜੀ ਅਗਲਾ ਮੈਸੇਜ। ਕਈ ਮੈਸੇਜ ਨਾ ਵੈਸੇ ਦੋਸਤੋ, ਇਹ ਅਸੀਂ ਨਾ ਹਰ ਸ਼ੋਅ ਦੇ ਵਿੱਚ ਤੁਹਾਨੂੰ ਕਹਿੰਦੇ ਰਹਿੰਦੇ ਟਾਈਮ ਟੂ ਟਾਈਮ, ਕਿ ਤੁਸੀਂ ਇੱਕ ਵਾਰੀ ਨਾ ਰੀਰੀਡ ਜ਼ਰੂਰ ਕਰ ਲਿਆ ਕਰੋ, ਇੱਕ ਵਾਰੀ ਜ਼ਰੂਰ ਤੁਸੀਂ ਰੀਡ ਜਿਹੜਾ ਕਰ ਲਿਆ ਕਰੋ, ਤਾਂ ਕਿਉਂਕਿ ਇਹਦੇ ਵਿੱਚ ਨਾ ਕਈ ਮੈਸੇਜ ਸਾਨੂੰ ਆਉਂਦੇ ਨੇ ਜਿਹੜੇ ਬੜੇ ਮਿਸ ਪ੍ਰਿੰਟ ਜੇ ਹੋਏ ਹੁੰਦੇ ਨੇ, ਜਾਂ ਜੇ ਸਭ ਤੋਂ ਵਧੀਆ ਹੋਵੇ ਤੁਸੀਂ ਆਪ ਹੀ ਲਿਖ ਕੇ ਭੇਜ ਦਿਆ ਕਰੋ, ਹੈ ਨਾ, ਟਾਈਪ ਕਰਕੇ ਤੁਸੀਂ ਰੋਮਨ ਲੈਂਗੁਏਜ ਦੇ ਵਿੱਚ ਭੇਜ ਸਕਦੇ ਹੋ। ਸੋ ਨਾਲ ਦੇ ਨਾਲ ਸਾਨੂੰ ਅਗਲਾ ਮੈਸੇਜ ਜਿਹੜਾ ਆਇਆ ਹੈ ਜੀ, ਮੁਹੱਬਤ, ਮੁਹੱਬਤ ਰੂਹ ਦੀ ਉਹ ਖੁਸ਼ਬੂ ਹੈ ਜੋ ਦੂਰ ਰਹਿ ਕੇ ਵੀ ਮਹਿਸੂਸ ਹੁੰਦੀ ਹੈ, ਤੇਰਾ ਨਾਮ ਲੈ ਕੇ ਹੀ ਮੁਸਕਰਾ ਦਿੰਦੇ ਹਾਂ, ਲੋਕ ਪੁੱਛਦੇ ਨੇ ਖੁਸ਼ੀ ਦਾ ਰਾਜ ਕੀ ਹੈ। ਆਏ ਹਾਏ ਹਾਏ ਹਾਏ, ਕਿਆ ਬਾਤ ਹੈ, ਤੇਰਾ ਨਾਮ ਲੈ ਕੇ ਹੀ ਮੁਸਕਰਾ ਦਿੰਦੇ ਹਾਂ, ਲੋਕ ਪੁੱਛਦੇ ਨੇ ਖੁਸ਼ੀ ਦਾ ਰਾਜ ਕੀ ਹੈ। ਇਸ਼ਕ ਉਹ ਨਹੀਂ ਜੋ ਦੁਨੀਆਂ ਨੂੰ ਦਿਖਾਇਆ ਜਾਵੇ, ਇਸ਼ਕ ਉਹ ਹੈ ਜੋ ਚੁੱਪ ਚਾਪ ਦਿਲ ਵਿੱਚ ਨਿਭਾਇਆ ਜਾਵੇ। ਤੇਰੀਆਂ ਯਾਦਾਂ ਦਾ ਨਸ਼ਾ ਵੀ ਕਮਾਲ ਦਾ ਹੈ, ਤੇਰੀਆਂ ਯਾਦਾਂ ਦਾ ਨਸ਼ਾ ਵੀ ਕਮਾਲ ਦਾ ਹੈ, ਤੇਰੀਆਂ ਯਾਦਾਂ ਦਾ ਨਸ਼ਾ ਵੀ ਕਮਾਲ ਦਾ ਹੈ, ਨਾ ਛੱਡਿਆ ਜਾਂਦਾ ਹੈ ਨਾ ਹੀ ਭੁਲਾਇਆ ਜਾਂਦਾ ਹੈ। ਮੁਹੱਬਤ ਤਾਂ ਰੱਬ ਵਰਗੀ ਹੁੰਦੀ ਹੈ, ਨਜ਼ਰ ਤਾਂ ਨਹੀਂ ਆਉਂਦੀ ਪਰ ਸਾਂਭ ਲੈਂਦੀ ਹੈ। ਹਾਏ ਹਾਏ ਹਾਏ, ਕਿਆ ਬਾਤ ਹੈ, ਮੁਹੱਬਤ ਤਾਂ ਰੱਬ ਵਰਗੀ ਹੁੰਦੀ ਹੈ, ਨਜ਼ਰ ਤਾਂ ਨਹੀਂ ਆਉਂਦੀ ਪਰ ਸਾਂਭ ਲੈਂਦੀ ਹੈ। ਸੋ ਦੋਸਤੋ, ਜਿਹੜੇ ਨਵੇਂ ਸਰੋਤੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਇੱਕ ਵਾਰੀ ਮੈਂ ਕੰਟੈਕਟ ਨੰਬਰ ਫਿਰ ਤੋਂ ਦੱਸ ਦਿੰਦਾ, ਕਿ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਆਪਣੇ ਦਿਲ ਦੇ ਜਜ਼ਬਾਤ, ਜਾਂ ਜਿਹੜੇ ਤੁਸੀਂ ਆਪ ਉਸ ਵਰਕੇ 'ਤੇ, ਉਸ ਖਾਲੀ ਸਫ਼ੇ 'ਤੇ, ਖੂਬਸੂਰਤ ਖਾਲੀ ਸਫ਼ੇ 'ਤੇ ਉਹ ਕੇਰੇ ਨੇ ਖੂਬਸੂਰਤੀ ਦੇ ਨਾਲ, ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। 9855101027, ਯਾਨੀ ਕਿ 9855101027, ਅਤੇ ਇੱਥੇ ਤੁਸੀਂ ਆਪਣੇ ਜਿਹੜੇ ਵੀ ਦਿਲ ਦੇ ਜਜ਼ਬਾਤ

ਆਤ ਲਿਖੇ ਹੋਏ ਨੇ, ਉਕੇਰੇ ਹੋਏ ਨੇ ਸੁੰਦਰਤਾ ਦੇ ਨਾਲ, ਅਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਅਤੇ ਜ਼ਰੂਰ ਭੇਜੋ, ਕਿਉਂਕਿ ਅਸੀਂ ਤੁਹਾਡੀ ਇੰਤਜ਼ਾਰ ਦੇ ਵਿੱਚ ਬੈਠੇ ਹਾਂ ਅਤੇ ਖੂਬ ਸਾਰੇ ਮੈਸੇਜਿਸ ਵੀ ਆ ਰਹੇ ਹੈ। ਅਤੇ ਉਸ ਤੋਂ ਪਹਿਲਾਂ ਮੈਂ ਕਹਿੰਦਾ ਇੱਕ ਜਿਹੜੀ ਗਜ਼ਲ ਹੈ ਉਹ ਤੁਸੀਂ ਜ਼ਰੂਰ ਸੁਣੋ।

ਵੈਲਕਮ ਬੈਕ ਦੋਸਤੋ, ਅਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਜਿਹੜਾ ਸੁਣ ਰਹੇ ਹੋ ਦਿਲਾਜ ਸ਼ਾਇਰ ਹੈ। ਸੋ ਇਹ ਸ਼ੋਅ ਦੇ ਵਿੱਚ ਜਿੱਥੇ ਤੁਸੀਂ ਸਾਡੇ ਨਾਲ ਆਪਣੇ ਦਿਲ ਦੇ ਜਜ਼ਬਾਤ ਔਰ ਦਿਲ ਦੀਆਂ ਕਹਾਣੀਆਂ ਔਰ ਆਪਣੇ ਇਸ਼ੂ ਮੁਹੱਬਤ ਦੀਆਂ ਕਹਾਣੀਆਂ ਜਿਹੜੀਆਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ, ਅਤੇ ਅਸੀਂ ਤੁਹਾਡੇ ਲਈ ਹੀ ਇੱਥੇ ਬੈਠੇ ਹਾਂ। ਅਤੇ ਨੰਬਰ ਤੁਸੀਂ ਨੋਟ ਕੀਤਾ ਹੋਇਆ ਅਤੇ ਨਾਲ ਦੇ ਨਾਲ ਸਾਨੂੰ ਮੈਸੇਜ ਆ ਰਿਹਾ, ਅਤੇ ਅਸੀਂ ਹੁਣ ਅਗਲਾ ਮੈਸੇਜ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਜੀ। ਬੜੇ ਖੂਬਸੂਰਤ ਤੁਸੀਂ ਮੈਸੇਜ ਭੇਜਦੇ ਹੋ ਔਰ ਬੜਾ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਬਹੁਤ ਹੁਣ ਸੋਹਣੇ ਸੋਹਣੇ ਢੰਗ ਦੇ ਨਾਲ ਲਿਖ ਕੇ ਸਾਨੂੰ ਮੈਸੇਜ ਭੇਜ ਰਹੇ ਹੋ। ਅਗਲਾ ਮੈਸੇਜ ਜਿਹੜਾ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਜੀ, ਇਹ ਆਇਆ ਜੀ ਗੋਪੀ ਰੇਰੂ ਜਲੰਧਰ। ਇਹ ਲਿਖਦੇ ਨੇ ਕਿ ਸਾਧਾਂ ਦੀ ਲੱਗੀ ਕਿਸੇ ਫਕੀਰਾਂ ਦੇ ਨਾਲ, ਵਾਹ ਵਾਹ, ਸਾਧਾਂ ਦੀ ਲੱਗੀ ਕਿਸੇ ਫਕੀਰਾਂ ਦੇ ਨਾਲ, ਰੌਲੇ ਇਹ ਪੈਂਦੇ ਅੰਤ ਜ਼ਮੀਰਾਂ ਦੇ ਨਾਲ। ਸਾਧਾਂ ਦੀ ਲੱਗੀ ਕਿਸੇ ਫਕੀਰਾਂ ਦੇ ਨਾਲ, ਰੌਲੇ ਇਹ ਪੈਂਦੇ ਅੰਤ ਜ਼ਮੀਰਾਂ ਦੇ ਨਾਲ। ਵੱਧ ਰਹੀਏ ਧੜਕਣ, ਵੱਧ ਰਹੀਏ ਧੜਕਣ, ਦਿਲ ਕਮਜ਼ੋਰ ਹੋ ਗਿਆ ਸਾਡਾ, ਸਿੱਧਾ ਸਾਦਾ ਰਹਿਣਾ ਜੱਗ ਮਖੌਲ ਹੋ ਗਿਆ। ਅਤੇ ਗੋਪੀ ਰੇਰੂ ਜੀ ਜੋ ਕਿ ਜਲੰਧਰ ਤੋਂ ਨੇ, ਇਹ ਅਗਲੀ ਜਿਹੜੀ ਗੱਲਬਾਤ ਲਿਖਦੇ ਨੇ ਸਾਡੇ, ਉਹ ਲਿਖਦੇ ਨੇ ਕਿ ਉਲਝੇ ਪਏ ਨੇ ਮਸਲੇ, ਚੱਲ ਸੱਜਣਾ ਕੋਈ ਹੱਲ ਕਰੀਏ। ਚੱਲ ਨਹੀਂ ਚੱਲ, ਅਸੀਂ ਦੋਹੇ ਹੁਣ ਗੱਲ ਕਰੀਏ। ਆਏ ਹਾਏ ਹਾਏ, ਕਿਆ ਬਾਤ ਹੈ। ਉਲਝੇ ਪਏ ਨੇ ਮਸਲੇ, ਚੱਲ ਸੱਜਣਾ ਕੋਈ ਹੱਲ ਕਰੀਏ। ਚੱਲ ਨਹੀਂ ਚੱਲ, ਅਸੀਂ ਦੋਹੇ ਹੁਣ ਗੱਲ ਕਰੀਏ। ਨਾਰਾਜ਼ ਨੇ ਸਮੇਂ ਜਿਹੜੇ, ਚੱਲ ਚੰਗਾ ਕੱਲ੍ਹ ਕਰੀਏ। ਨਾਰਾਜ਼ ਨੇ ਸਮੇਂ ਜਿਹੜੇ, ਚੱਲ ਚੰਗਾ ਕੱਲ੍ਹ ਕਰੀਏ। ਚੱਲ ਕੀਮਤੀ ਪਲ, ਵਾਹ ਵਾਹ ਗੋਪੀ ਰੇਰੂ ਸਾਹਿਬ, ਕਮਾਲ ਕਰਤੀ ਸੀ, ਬੜਾ ਸੋਹਣਾ ਲਿਖਦੇ ਹੋ। ਸੋ ਅਗਲਾ ਮੈਸੇਜ ਨਾਲ ਦੇ ਨਾਲ ਅਸੀਂ ਤੁਹਾਨੂੰ ਪੜ੍ਹਾ ਦੇਣਾ ਹੈ, ਕਿਉਂਕਿ ਨਾਲ ਦੇ ਨਾਲ ਕੀਤੀ ਹੋਈ ਚੀਜ਼ ਬੜੀ ਖੂਬਸੂਰਤ ਰਹਿੰਦੀ ਹੈ। ਓਕੇ ਜੀ, ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਜੀ, ਅਸੀਂ ਤੁਹਾਨੂੰ ਹੁਣੇ ਪੜ੍ਹ ਕੇ ਸੁਣਾਉਂਦੇ ਹਾਂ। ਓਕੇ, ਤਸਵੀਰ ਭੇਜੀ ਹੈ ਜੀ ਇਹਨਾਂ ਨੇ। ਦੇਖਾ ਹੈ ਜ਼ਿੰਦਗੀ ਕੋ ਕੁਛ ਇਤਨੇ ਕਰੀਬ ਸੇ, ਚਿਹਰੇ ਤਮਾਮ ਲਗਨੇ ਲਗੇ ਹੈਂ ਅਜੀਬ ਸੇ। ਦੇਖਾ ਹੈ ਜ਼ਿੰਦਗੀ ਕੋ ਕੁਛ ਇਤਨੇ ਕਰੀਬ ਸੇ, ਚਿਹਰੇ ਤਮਾਮ ਲਗਨੇ ਲਗੇ ਹੈਂ ਅਜੀਬ ਸੇ। ਵਾਹ, ਇਹਦਾ ਕਾਰਨ ਇੱਕ ਹੋਰ ਵੀ ਹੋ ਸਕਦਾ। ਸਿਆਣੇ ਬੰਦੇ ਕਹਿੰਦੇ ਹੁੰਦੇ ਨੇ

ਇੱਕ ਪਿਓਰ ਫੋਰਮ ਹੁੰਦੀ ਹੈ, ਇੱਕ ਇਮਪਿਓਰ ਫੋਰਮ ਹੁੰਦੀ ਹੈ। ਪਿਓਰ ਫੋਰਮ ਉਹ ਹੈ ਜੋ ਵਿਅਕਤੀ ਅੰਦਰੋਂ ਐਕਚੁਅਲ 'ਚ ਹੁੰਦਾ, ਔਰ ਇਮਪਿਓਰ ਫੋਰਮ ਉਹ ਹੁੰਦੀ ਹੈ ਜੋ ਵਿਅਕਤੀ ਬਾਹਰੋਂ ਤੁਹਾਨੂੰ ਜਿੱਦਾਂ ਦਾ ਦਿਖਾਉਣਾ ਚਾਹੁੰਦਾ ਉੱਦਾਂ ਦਾ ਦੇਖ ਰਿਹਾ। ਸੋ ਇਹ ਸਿਆਣਿਆਂ ਦਾ ਹੀ ਕਿਹਾ ਹੈ ਕਿ ਪਰਸੈਪਸ਼ਨ ਇਜ਼ ਅ ਗ੍ਰੇਟਰ ਦੈਨ ਰਿਐਲਿਟੀ। ਇਸ ਸੰਸਾਰ ਦੇ ਵਿੱਚ ਔਰ ਪ੍ਰੋਫੈਸ਼ਨਲ ਦੁਨੀਆ ਦੇ ਵਿੱਚ ਜੀਣ ਵਾਸਤੇ ਹਰ ਵਿਅਕਤੀ ਨੂੰ ਆਪਣੀ ਇੱਕ ਇਮੇਜ ਬਣਾ ਕੇ ਚੱਲਣਾ ਪੈਂਦਾ ਆ, ਬਟ ਉਹ ਰੀਅਲ ਕੀ ਹੈ ਕਿਸੇ ਵਕਤ ਉਹਨੂੰ ਆਪਣੇ ਆਪ ਨੂੰ ਹੀ ਨਹੀਂ ਪਤਾ ਹੁੰਦਾ ਕਿ ਮੈਂ ਰੀਅਲ ਕੌਣ ਹਾਂ। ਅਤੇ ਰੀਅਲ ਅਸਲ ਦੇ ਵਿੱਚ ਜਦੋਂ ਅਸੀਂ ਜਾਣਨਾ ਹੁੰਦਾ ਕਿ ਅਸੀਂ ਕੌਣ ਹਾਂ, ਅਤੇ ਸਿਆਣੇ ਕਹਿੰਦੇ ਨੇ ਫਿਰ ਇੱਕੋ ਹੀ ਹੱਲ ਹੈ, ਉਹ ਹੱਲ ਇਸ਼ਕ ਮੁਹੱਬਤ ਦਾ ਹੈ। ਅਤੇ ਇਸ਼ਕ ਮੁਹੱਬਤ ਉਦੋਂ ਹੀ ਹੁੰਦੀ ਹੈ ਜਦੋਂ ਇੱਕ ਬੰਦੇ ਦਾ ਟਾਈਮ ਟੇਬਲ ਹੋਵੇ, ਪੰਜਾਬੀ 'ਚ ਕਹਿੰਦੇ ਆ ਨਿਤਨੇਮ। ਅਤੇ ਪ੍ਰੇਮ ਹੋਏਗਾ, ਨੇਮ ਹੋਏਗਾ ਅਤੇ ਪ੍ਰੇਮ ਹੋਏਗਾ, ਪ੍ਰੇਮ ਹੋਏਗਾ ਅਤੇ ਨੇਮ ਹੋਏਗਾ। ਇਹ ਦੋਵੇਂ ਚੀਜ਼ਾਂ ਜੁੜੀਆਂ, ਜਿਵੇਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਪੋਜ਼ੀਟਿਵ ਨੈਗੇਟਿਵ ਦੋਵੇਂ ਜ਼ਰੂਰੀ ਹੁੰਦੀਆਂ ਨੇ ਤਾਂ ਬਿਜਲੀ ਚੱਲਦੀ ਹੈ, ਇਵੇਂ ਹੀ ਹਰ ਪਹਿਲੂ ਦੇ ਵਿੱਚ ਦੋ ਚੀਜ਼ਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਪੋਜ਼ੀਟਿਵ ਨੈਗੇਟਿਵ, ਅੱਗ ਪਾਣੀ ਗੁੱਸਾ ਠੰਡ, ਹੈ ਨਾ। ਸੋ ਇਹ ਦੋ ਚੀਜ਼ਾਂ ਦਾ ਸੁਮੇਲ ਬਹੁਤ ਹੋਣਾ ਜ਼ਰੂਰੀ ਹੈ। ਇਸੇ ਕਰਕੇ ਸ਼ਾਇਦ ਜਨਾਬ ਤੁਹਾਨੂੰ ਜਿਹੜੇ ਚਿਹਰੇ ਕਿਸੇ ਵੇਲੇ ਅਜੀਬ ਲੱਗਦੇ ਨੇ, ਕਿਉਂਕਿ ਇੰਨਾ ਸੋਚੀਦਾ ਨਹੀਂ ਹੁੰਦਾ। ਵੈਸੇ ਸਿਆਣੇ ਕਹਿੰਦੇ ਬਣ ਮਸਤ ਮੌਲਾ ਅਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ। ਹਮੇਸ਼ਾ ਸਾਨੂੰ ਖੁਸ਼ ਹੀ ਰਹਿਣਾ ਚਾਹੀਦਾ ਔਰ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਉਹ ਅੱਗੇ ਵਧਾਉਣਾ ਚਾਹੀਦਾ। ਸੋ ਅਗਲੇ ਮੈਸੇਜ ਸਾਨੂੰ ਨਾਲ ਦੇ ਨਾਲ ਆ ਰਹੇ ਨੇ, ਫਟਾਫਟ ਅਸੀਂ ਪੜ੍ਹਦੇ ਹਾਂ ਤਾਂ ਕਿ ਕਿਸੇ ਦਾ ਮੈਸੇਜ ਰਹਿ ਨਾ ਜਾਵੇ। ਓਕੇ ਜੀ, ਇੱਕ ਬੇਨਤੀ ਆ ਜੀ, ਜੇਕਰ ਤੁਸੀਂ ਕਿਸੇ ਦੀ ਕੋਈ ਸ਼ਾਇਰੀ ਭੇਜਦੇ ਹੋ ਜਾਂ ਕੁਛ ਵੀ ਭੇਜਦੇ ਹੋ, ਉਹਨਾਂ ਦੀ ਲਿਖਾਵਟ ਭੇਜਦੇ ਹੋ, ਤਾਂ ਉਹਨਾਂ ਦਾ ਨਾਮ ਤੁਸੀਂ ਜ਼ਰੂਰ ਜ਼ਿਕਰ ਕਰ ਦਿਆ ਕਰੋ। ਅਤੇ ਕਿਉਂਕਿ ਬਹੁਤ ਸਾਰੇ ਮੈਸੇਜ ਮੈਨੂੰ ਇੱਦਾਂ ਦੇ ਆ ਰਹੇ ਆ ਜਿਨ੍ਹਾਂ ਨੇ ਕਿਸੇ ਵੀ ਸ਼ਾਇਰ ਦਾ ਨਾਮ ਨਹੀਂ ਲਿਖਿਆ ਜਾਂ ਉਹਨਾਂ ਦੀ ਆਪਦੀ ਲਿਖਤ ਨਹੀਂ ਹੈ। ਜੇ ਆਪਦੀ ਲਿਖਤ ਨਹੀਂ ਹੈ ਤਾਂ ਤੁਸੀਂ ਘੱਟੋ ਘੱਟ ਉਹਨਾਂ ਦੇ ਸ਼ਾਇਰਾਂ ਦੇ ਨਾਮ ਜ਼ਰੂਰ ਭੇਜੋ, ਤਾਂ ਜੋ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਉਹ ਹੱਕ ਵੀ ਮਿਲ ਸਕੇ, ਹੈ ਨਾ, ਅਤੇ ਕ੍ਰੈਡਿਟ ਮਿਲ ਸਕੇ। ਸੋ ਅਗਲੇ ਮੈਸੇਜ ਸਾਨੂੰ, ਓਕੇ, ਇਕੱਲੇ ਨਾਮ ਹੀ ਲਿਖੇ ਹੋਏ ਆ। ਕੋਈ ਆਪਣੇ ਦਿਲ ਦੇ ਜਜ਼ਬਾਤ, ਆਹ ਵਾਹ ਜੀ ਵਾਹ, ਕਿਆ ਬਾਤ ਹੈ, ਇੱਕ ਆਇਆ ਜੀ ਮੈਸੇਜ ਸਾਨੂੰ, ਅਸੀਂ ਪੜ੍ਹਦੇ ਹਾਂ। ਸੋ ਇਹ ਜਨਾਬ ਜੀ ਲਿਖਦੇ ਨੇ ਕਿ ਇੱਕ ਤੇਰੀ ਮੁਸਕਾਨ ਲਈ ਅਸੀਂ ਆਪਣੀ ਹਰ ਖੁਸ਼ੀ ਵਾਰ ਦਿੱਤੀ। ਇੱਕ ਤੇਰੀ ਮੁਸਕਾਨ ਲਈ ਅਸੀਂ ਆਪਣੀ ਹਰ ਖੁਸ਼ੀ ਵਾਰ ਦਿੱਤੀ। ਮੁਹੱਬਤ ਵਿੱਚ ਹਾਰ ਕੇ ਵੀ ਜਿੱਤ ਹੁੰਦੀ ਹੈ। ਓਏ ਹੋਏ ਹੋਏ, ਕਿਆ ਬਾਤ ਹੈ, ਮੁਹੱਬਤ ਵਿੱਚ ਹਾਰ ਕੇ ਵੀ ਜਿੱਤ ਹੁੰਦੀ ਹੈ, ਕਿਉਂਕਿ ਦਿਲ ਸੱਚੇ ਜਜ਼ਬਾਤਾਂ ਨਾਲ ਭਰ ਜਾਂਦਾ ਹੈ। ਤੂੰ ਮਿਲਿਆ ਤਾਂ ਲੱਗਿਆ ਜਿਵੇਂ ਰੱਬ ਨੇ ਮੇਰੀ ਦੁਆ ਸੁਣ ਲਈ ਹੋਵੇ। ਤੂੰ ਮਿਲਿਆ ਤਾਂ ਲੱਗਿਆ ਜਿਵੇਂ ਰੱਬ ਨੇ ਮੇਰੀ ਦੁਆ ਸੁਣ ਲਈ ਹੋਵੇ। ਵਾਹ ਵਾਹ, ਕਿਆ ਬਾਤ ਹੈ ਜਨਾਬ, ਆਪਣਾ ਨਾਮ ਜ਼ਰੂਰ ਲਿਖਿਆ ਕਰੋ, ਅਤੇ ਨਾਮ ਦੇ ਅੱਗੇ ਤੁਸੀਂ ਪੀ ਆਰ ਜ਼ਰੂਰ ਪਾਇਆ। ਚਲੋ ਬੋਲ ਦਿੰਦੇ ਹਾਂ ਜੀ, ਪੀ ਆਰ, ਪੀ ਆਰ, ਵਾਹ ਵਾਹ ਪਿਆਰ, ਕਿਆ ਬਾਤ ਹੈ। ਸੋ ਬੜੀ ਖੂਬਸੂਰਤ ਗੱਲ ਇਹਨਾਂ ਨੇ, ਮੇਰਾ ਤਾਂ ਦਿਲ ਕਰਦਾ ਦੁਬਾਰਾ ਮੈਂ ਜ਼ਰੂਰ ਬੋਲਾਂ। ਮੁਹੱਬਤ ਵਿੱਚ ਹਾਰ ਕੇ ਵੀ ਜਿੱਤ ਹੁੰਦੀ ਹੈ, ਕਿਉਂਕਿ ਦਿਲ ਸੱਚੇ ਜਜ਼ਬਾਤਾਂ ਨਾਲ ਭਰ ਜਾਂਦਾ ਹੈ। ਤੂੰ ਮਿਲਿਆ ਤਾਂ ਲੱਗਿਆ ਜਿਵੇਂ ਰੱਬ ਨੇ ਮੇਰੀ ਦੁਆ ਸੁਣ ਲਈ ਹੋਵੇ। ਵੈਸੇ ਨਾ ਸਿਆਣੇ ਕਹਿੰਦੇ ਜਦੋਂ ਕੋਈ ਵਿਅਕਤੀ ਮੁਹੱਬਤ ਵਿੱਚ ਪੈ ਜਾਂਦਾ ਨਾ, ਤਾਂ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਹੋ ਕੀ ਰਿਹਾ। ਸਮਟਾਈਮਸ ਅਟਰੈਕਸ਼ਨ ਵੀ ਹੋ ਸਕਦੀ ਹੈ, ਬਟ ਜਿਹੜੀ ਮੁਹੱਬਤ ਹੁੰਦੀ ਹੈ, ਸਭ ਤੋਂ ਪਹਿਲਾ ਅਸੂਲ ਜੋ ਸਿਆਣੇ ਕਹਿੰਦੇ ਨੇ, ਉਹ ਤਿਆਗ ਦਾ ਹੀ ਹੈ। ਵੇਖੋ ਕੈਸੀ ਅਜੀਬ ਔਰ ਕੈਸੀ ਅਤਰੰਗੀ ਜੀ ਗੱਲ ਹੈ ਕਿ ਮੁਹੱਬਤ ਦਾ ਪਹਿਲਾ ਰੂਲ ਤਿਆਗ ਹੈ। ਵਾਹ ਵਾਹ, ਕਿ ਤਿਆਗ ਦੇ ਵਿੱਚ ਹੀ ਸਭ ਕੁਛ ਹੀ ਹੈ, ਕਿਉਂਕਿ ਮੁਹੱਬਤ ਕਰਨ ਵਾਲਾ ਕਦੀ ਵੀ ਗੁਲਾਮ ਨਹੀਂ ਬਣਾਉਂਦਾ ਕਿਸੇ ਨੂੰ, ਅਤੇ ਉਹ ਆਪ ਬਣਨ ਨੂੰ ਜ਼ਰੂਰ ਤਿਆਰ ਹੋ ਜਾਂਦਾ, ਪਰ ਉਹ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ, ਅਤੇ ਜ਼ਿੱਦ ਵੀ ਨਹੀਂ ਕਰਦਾ, ਹੱਠ ਵੀ ਨਹੀਂ ਕਰਦਾ ਕਿ ਤੂੰ ਮੇਰੀ ਆ ਜਾਂ ਤੂੰ ਮੇਰਾ ਹੈ ਅਤੇ ਤੂੰ ਮੇਰਾ ਹੀ ਹੋ ਕੇ ਰਹਿ। ਅਤੇ ਮਤਲਬ ਉਹ ਇੱਕ ਸਮਤਲ ਰਹਿੰਦਾ ਅਤੇ ਮੱਧ ਵਿੱਚ ਰਹਿੰਦਾ, ਜਿਵੇਂ ਬੁੱਧ ਜੀ ਵੀ ਕਹਿੰਦੇ ਨੇ ਮੱਧ ਮੇ ਰਹੋ। ਸੋ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ, ਅਤੇ ਇੱਕ ਵਾਰੀ ਫਿਰ ਤੋਂ ਅਨਾਊਂਸਮੈਂਟ ਕਰ ਦਿੰਦਾ ਮੈਂ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਕਿ ਨੰਬਰ ਜ਼ਰੂਰ ਨੋਟ ਕਰ ਲੈਣ, 9855101027। ਅਤੇ ਜਿਹੜੇ ਸਾਡੇ ਦੋਸਤ ਡਰਾਈਵ ਕਰ ਰਹੇ ਨੇ, ਅਤੇ ਜੇ ਤੁਸੀਂ ਸ਼ੇਰੋ ਸ਼ਾਇਰੀ ਭੇਜਣੀ ਆ, ਅਤੇ ਤੁਸੀਂ ਭਾਈ ਸਾਹਿਬ ਆਪਣੀ ਗੱਡੀ ਜ਼ਰੂਰ ਸਾਈਡ 'ਤੇ ਲਗਾ ਕੇ, ਗੱਡੀ ਰੋਕ ਕੇ, ਅਤੇ ਫਿਰ ਸਾਨੂੰ ਮੈਸੇਜ ਭੇਜਿਓ। ਅਤੇ ਟੇਲਰ ਸਾਹਿਬ ਤੁਸੀਂ ਵੀ ਆਪਣੀ ਜਿਹੜੀ ਮਸ਼ੀਨ ਆ, 2 ਮਿੰਟ ਆਪਣੀ ਮਸ਼ੀਨ ਰੋਕ ਕੇ ਅਤੇ ਸਾਨੂੰ ਸ਼ੇਰੋ ਸ਼ਾਇਰੀ ਜ਼ਰੂਰ ਭੇਜੋ, ਅਤੇ ਬੜਾ ਮਜ਼ਾ ਆਏਗਾ ਜੇ ਤੁਸੀਂ ਸ਼ੇਰੋ ਸ਼ਾਇਰੀ ਆਪਣੀ ਜਿਹੜੀ ਆ ਸਿਲਾਈ ਕਢਾਈ ਦੇ ਨਾਲ, ਜਿਹੜੀ ਤੁਸੀਂ ਸਿਲਾਈ ਕਰਦੇ ਹੋ, ਜੋ ਵੀ ਤੁਸੀਂ ਕੰਮ ਕਰਦੇ ਹੋ, ਉਹਦੇ ਰਿਲੇਟਿਡ ਜੇ ਭੇਜੋ ਤਾਂ ਬੜਾ ਹੀ ਮਜ਼ਾ ਆਏਗਾ। ਕਿਉਂਕਿ ਦੇਖੋ, ਇੱਕ ਕਲਾਕਾਰ ਲਈ, ਇੱਕ ਕਿਰਤੀ ਬੰਦੇ ਲਈ ਉਹਦਾ ਇਸ਼ਕ ਉਹਦਾ ਕੰਮ ਹੁੰਦਾ ਹੈ, ਹੈ ਨਾ, ਅਤੇ ਉਹਦਾ ਕੰਮ ਹੀ ਉਹਦਾ ਇਸ਼ਕ ਬਣ ਜਾਂਦਾ ਹੈ, ਅਤੇ ਉਹ ਵੀ ਬੜਾ ਮਜ਼ਾ ਆਏਗਾ ਜਦੋਂ ਅਸੀਂ ਤੁਹਾਡੇ ਵਿਚਾਰ, ਤੁਹਾਡੇ

ਜਿਹੜੇ ਜਜ਼ਬਾਤ ਅਸੀਂ ਜਿਹੜੇ ਆ ਸਾਰਿਆਂ ਨਾਲ ਸ਼ੇਅਰ ਕਰਾਂਗੇ। ਅਤੇ ਜ਼ਰੂਰ ਭੇਜੋ ਤੁਸੀਂ ਸਾਨੂੰ ਆਪਣੇ ਜਜ਼ਬਾਤ। ਅਤੇ ਲਓ ਜੀ, ਅਗਲੀ ਜਿਹੜੀ ਗਜ਼ਲ ਆ ਉਹ ਤੁਹਾਨੂੰ ਅਸੀਂ ਜ਼ਰੂਰ ਸੁਣਾਉਣ ਜਾ ਰਹੇ ਹਾਂ ਜੀ, ਅਤੇ ਤੁਸੀਂ ਸੁਣਿਓ ਜ਼ਰੂਰ ਅਤੇ ਆਨੰਦ ਜ਼ਰੂਰ ਲਿਓ।

0: ਤੁਸੀਂ ਪਰਸਨਲ ਲੋਨ ਲੈ
1: ਰਹੇ ਹੋ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
0: ਸਰ ਦੁਬਈ ਦੀ ਫ੍ਰੀ ਟ੍ਰਿਪ,
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
2: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
1: ਹਾਂ, ਰਿਪੋਰਟ ਮਿਲਦੇ ਹੀ ਐਕਸ਼ਨ ਹੁੰਦਾ ਹੈ।
2: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
3: ਵੈਲਕਮ ਬੈਕ ਜੀ, ਤੁਸੀਂ ਆਪਣਾ ਪਿਆਰਾ ਜਿਹਾ ਸ਼ੋਅ ਜਿਹੜਾ ਸੁਣ ਰਹੇ ਹੋ ਨਾ, ਦਿਲ ਅੱਜ ਸ਼ਾਇਰ ਹੈ। ਅਤੇ ਕਮਾਲ ਦੀ ਗੱਲ ਆ, ਦੇਖੋ ਜੀ, ਸਾਰੀ ਗੱਲਬਾਤ ਜਿਹੜੀ ਨਾ ਕਨੈਕਟੀਵਿਟੀ ਦੀ ਹੁੰਦੀ ਹੈ। ਇਟਸ ਆਲ ਅਬਾਊਟ ਫੀਲ ਐਂਡ ਇਟਸ ਆਲ ਅਬਾਊਟ ਕਨੈਕਟੀਵਿਟੀ। ਜਦੋਂ ਅਸੀਂ ਇੱਕ ਦੂਸਰੇ ਨਾਲ ਕਨੈਕਟ ਕਰਦੇ ਹਾਂ ਨਾ, ਤਾਂ ਮਜ਼ਾ ਉਦੋਂ ਹੀ ਆਉਂਦਾ। ਅਤੇ ਮੈਂ ਇਸ ਗਜ਼ਲ ਤੋਂ ਪਹਿਲਾਂ ਨਾ ਤੁਹਾਡੇ ਮੈਸੇਜਿਸ ਜਿਹੜੇ ਆ ਰੀਡ ਕਰ ਰਿਹਾ ਸੀ, ਔਰ ਵਾਕਈ ਮੈਨੂੰ ਵੀ ਕਨੈਕਟੀਵਿਟੀ ਫੀਲ ਹੋ ਰਹੀ ਹੈ, ਕਿਉਂਕਿ ਤੁਸੀਂ ਕਨੈਕਟੀਵਿਟੀ ਫੀਲ ਕਰ ਰਹੇ ਹੋ, ਇਸ ਕਰਕੇ ਸਾਨੂੰ ਵੀ ਕਨੈਕਟੀਵਿਟੀ ਜਿਹੜੀ ਫੀਲ ਹੋ ਰਹੀ ਹੈ। ਸੋ RJ ਜ਼ੋਰਾਵਰ ਸਿੰਘ ਦੇ ਨਾਲ ਤੁਸੀਂ ਆਪਣਾ ਜਿਹੜਾ ਪਿਆਰਾ ਜਿਹਾ ਸ਼ੋਅ ਜਿਹੜਾ ਇੰਜੋਏ ਕਰ ਰਹੇ ਹੋ, ਔਰ ਸਾਨੂੰ ਕਈਆਂ ਨੇ ਤਸਵੀਰਾਂ ਵੀ ਭੇਜੀਆਂ। ਪਰ ਮੇਰਾ ਆਈਡੀਆ ਗਲਤ ਨਹੀਂ ਸੀਗਾ, ਬਿਲਕੁਲ ਠੀਕ ਸੀਗਾ ਕਿ ਸਾਨੂੰ ਸੁਣਨ ਵਾਲੇ ਜਿਹੜੇ ਨੇ ਨਾ, ਉਹ ਇੱਕ ਦੇਖੋ ਘਰ ਦੀਆਂ ਗ੍ਰਹਿਣੀਆਂ ਵੀ ਨੇ, ਸਾਡੀਆਂ ਰਿਸਪੈਕਟਡ ਮਾਵਾਂ, ਧੀਆਂ, ਭੈਣਾਂ, ਔਰ ਰਿਸਪੈਕਟਡ ਜਿੰਨੇ ਵੀ ਆਪਣੇ ਤੁਸੀਂ ਕਿਰਤ ਕਰਨ ਵਾਲੇ ਕਿਰਤੀ ਲੋਕ ਹੋ, ਕਮਾਲ ਦੇ ਲੋਕ ਹੋ, ਮਹਾਨ ਲੋਕ ਹੋ, ਸੱਚਮੁੱਚ ਸਲੂਟ ਆ ਤੁਹਾਨੂੰ। ਤੁਹਾਡੇ ਕਰਕੇ ਦੁਨੀਆ ਖੂਬਸੂਰਤ ਬਣਦੀ ਹੈ। ਸਾਨੂੰ ਤਸਵੀਰਾਂ ਭੇਜੀਆਂ, ਔਰ ਦੇਖੋ ਇੱਕ ਬੜੀ ਪਿਆਰੀ ਜਿਹੀ ਤਸਵੀਰ ਕਿਸੇ ਨੇ ਭੇਜੀ ਆ, ਕਿੱਥੇ ਗਈ? ਹਾਂ, ਯੈਸ, ਓਕੇ, ਤਸਵੀਰ ਬੜੀ ਖੂਬਸੂਰਤ ਹੈ। ਅੱਛਾ, ਇਸ ਤਸਵੀਰ ਦੇ ਵਿੱਚ ਨਾ ਉਹਨਾਂ ਨੇ ਆਪਣਾ ਕੰਮ ਕਰਦਿਆਂ ਹੋਇਆ ਭੇਜਿਆ ਸਾਨੂੰ। ਉਹਨਾਂ ਨੇ ਤਸਵੀਰ ਦੇ ਵਿੱਚ ਦਿਖਾਇਆ ਕਿ ਉਹ ਟੇਲਰ ਨੇ ਅਤੇ ਉਹ ਕੋਈ ਸੀ ਰਹੇ ਨੇ ਕੱਪੜਾ, ਅਤੇ ਇਹ ਨੇ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ। ਅਤੇ ਇਹਨਾਂ ਦੀ ਪਹਿਲਾਂ ਵੀ ਅਸੀਂ ਇੱਕ ਜਿਹੜੀ ਲਿਖਤ ਉਹ ਪੜ੍ਹ ਕੇ ਤੁਹਾਨੂੰ ਸੁਣਾਈ ਸੀ, ਉਹ ਕੁਛ ਇਸ ਤਰੀਕੇ ਨਾਲ ਸੀ। ਹਮਸਫ਼ਰ ਦਿਲ ਦੀ ਗੱਲ, ਸਾਡੀਆਂ ਕਿਸਮਤਾਂ 'ਚ ਲਿਖਿਆ ਹੋਵੇ ਨਾ ਹੋਵੇ, ਪਰ ਮੇਰੇ ਦਿਲ ਵਿੱਚ ਤੂੰ ਹਮੇਸ਼ਾ ਮੇਰਾ ਹਮਸਫ਼ਰ ਰਹੀ। ਕਦਰਾਂ ਉੱਤੇ ਨਸੀਬ ਲਿਖਿਆ ਜਾਂਦਾ ਹੈ, ਪਰ ਸਾਥ ਤਾਂ ਦਿਲਾਂ ਦੇ ਵਾਅਦਿਆਂ ਨਾਲ ਨਿਭਾਇਆ ਜਾਂਦਾ ਹੈ, ਵਾਅਦਿਆਂ ਨਾਲ ਨਿਭਾਇਆ ਜਾਂਦਾ ਹੈ। ਕਮਾਲ ਦੀ ਗੱਲ ਹੈ ਨਾ, ਬੜੀ ਖੂਬਸੂਰਤ ਲੱਗਦੀ ਹੈ ਚੀਜ਼ ਜਦੋਂ ਤੁਸੀਂ ਦੋਸਤ ਸਾਨੂੰ ਇੱਦਾਂ ਦੀਆਂ ਖੂਬਸੂਰਤ ਤਸਵੀਰਾਂ ਭੇਜਦੇ ਹੋ, ਜਿਹਦੇ ਨਾਲ ਪਤਾ ਚੱਲਦਾ ਹੈ ਕਿ ਕਿੰਨੀ ਸੋਹਣੀ ਕਨੈਕਟੀਵਿਟੀ ਸਾਡੇ ਦਰਮਿਆਨ ਹੋ ਰਹੀ ਹੈ, ਹੈ ਨਾ। ਸੋ ਅਗਲਾ ਮੈਸੇਜ ਮੈਂ ਜ਼ਰੂਰ ਪੜ੍ਹਾਂਗਾ, ਔਰ ਉਹ ਮੈਸੇਜ ਸਾਨੂੰ ਭੇਜਿਆ ਜੀ, ਹੁਣੇ ਆਪਾਂ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਹਾਂ। ਓਕੇ, ਮੈਸੇਜ ਅਗਲਾ ਸਾਨੂੰ ਭੇਜਿਆ ਜੀ, ਓਕੇ, ਲਿਖਦੇ ਨੇ ਕਿ ਇਹਨਾਂ ਨੇ ਪਹਿਲਾਂ ਲਿਖਿਆ ਜੀ FM, ਫਿਰ ਉਸ ਤੋਂ ਬਾਅਦ ਰੇਨਬੋ, ਯਾਨੀ ਕਿ 7 ਕਲਰਸ ਦਾ ਇਹਨਾਂ ਨੇ ਇੱਕ ਈਮੋਜੀ ਲਗਾਇਆ। ਫਿਰ ਲਿਖਦੇ ਨੇ, ਦਿਲ ਅੱਜ ਸ਼ਾਇਰ ਹੈ RJ ਸਰ, ਵੈਰੀ ਗੁੱਡ ਆਫਟਰਨੂਨ ਜੀ, ਵੈਰੀ ਗੁੱਡ ਆਫਟਰਨੂਨ। ਖਾਣਾ ਬਣਾ ਰਹੇ ਹੈ, ਖਾਣਾ ਉੱਪਰ, ਖਾਣੇ ਕੇ ਉੱਪਰ ਸ਼ੇਰ ਤੁਸੀਂ ਹੀ ਕਿਆ ਹੈ, ਉੱਪਰ ਸ਼ਾਇਰੀ ਖਾਣੇ ਕਾ ਸਵਾਦ ਤਭੀ ਖਾਸ ਹੋਤਾ ਹੈ ਜਬ ਆਪਣੋ ਕਾ ਸਾਥ ਪਾਸ ਹੋ।

है। वाह वाह क्या बात है। शायरी खाने का स्वाद तभी खास होता है जब अपनों का साथ पास होता है। क्या बात है। वरना पकवान तो हर जगह मिल जाते हैं, दिल का सुकून कहाँ हर बार होता है। अगे मुझे भेज दे बहने, इन्होंने फॉक भेजा, प्लेट और एक नाइफ, फिर स्टार्स, फिर हासे वाली मुझे भेजिए। देखो कितनी खुशी होती है, तुम खुश हो तो असी खुश हाँ। किरण नरूला जी ग्रीन पार्क कपूरथला तो धन्यवाद साहब। ते अगो हाथ जोड़ते हैं जी, मुझे भेज दे, अस भी तुहाडे अगे हाथ जोड़ते हैं जी। बड़ी खुशी होती है जो तुम सानू खूबसूरत मैसेजेस भेजते हो। सो अगला मैसेज असी पढ़ते हैं। देखो जी शो करन दा भी मज़ा उदों ही आउंदा है जदों ਤੁਸੀਂ ਵੀ ਇੰਜੋਏ ਕਰ ਰਹੇ ਹੋਵੋ, ਹੈ ਨਾ। ਅਤੇ ਤੁਸੀਂ ਇੰਜੋਏ ਕਰ ਰਹੇ ਹੋ, ਬੜੀ ਖੁਸ਼ਨਸੀਬੀ ਹੈ ਸਾਡੀ। ਓਕੇ ਅਗਲਾ ਮੈਸੇਜ ਭੇਜਦੇ ਨੇ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਬਸੰਤ ਸਿੰਘ ਟੇਲਰ ਬੇਟਾ ਲਵਦੀਪ ਸਿੰਘ ਜੱਸਲ। ਕਰ ਲਿਆ ਫੈਸਲਾ ਜੇ ਜਾਣ ਦਾ ਤਾਂ ਜਾ, ਮੈਂ ਨਹੀਂ ਰੋਕਾਂਗਾ। ਹਾਏ ਕਰ ਲਿਆ ਫੈਸਲਾ ਜੇ ਜਾਣ ਦਾ ਤਾਂ ਜਾ, ਮੈਂ ਨਹੀਂ ਰੋਕਾਂਗਾ। ਜੋ ਦਿਲ ਵਿੱਚ ਹੈ ਬੇਝਿਜਕ ਬੋਲ, ਮੈਂ ਨਹੀਂ ਟੋਕਾਂਗਾ। ਗਲਤੀ ਤੇਰੀ ਸੀ ਜਾਂ ਮੇਰੀ, ਇਕੱਲਾ ਬੈਠ ਸੋਚਾਂਗਾ। ਤੇਰੀ ਜਗ੍ਹਾ ਦਿਲ ਵਿੱਚ ਕੋਈ ਹੋਰ ਨਹੀਂ ਲੈ ਸਕਦਾ। ਹਾਏ ਇਹ ਹੱਕ ਹੈ ਜੀ ਪੂਰਾ, ਹੈ ਨਾ, ਵਿਸ਼ਵਾਸ ਹੈ। ਸੋਚ ਲਿਆ ਜੱਸਲ ਨੇ ਆਪਣੇ ਆਪ ਨੂੰ, ਹਿਜ਼ਰ ਦੀ ਅੱਗ ਵਿੱਚ ਝੋਕਾਂਗਾ। ਹਾਏ ਹਾਏ ਹਾਏ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਬੀ ਏ ਮੈਨ ਬ੍ਰਦਰ, ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਵਾਕਈ ਇਹ ਜਿਹੜੀ ਹੈ ਨਾ ਇੱਕ ਮਰਦਾਂ ਲਈ ਗੱਲਬਾਤ ਹੈ। ਕਦੀ ਕਿਉਂਕਿ ਜਿਹੜਾ ਇੱਕ ਰੀਅਲ ਮਰਦ ਹੁੰਦਾ ਨਾ, ਰੀਅਲ ਪਰਸਨੈਲਿਟੀ ਹੁੰਦੀ ਹੈ ਜਿਹੜੀ, ਉਹ ਕਦੀ ਕਿਸੇ ਨੂੰ ਫੋਰਸ ਨਹੀਂ ਕਰਦੀ, ਹੈ ਨਾ, ਅਤੇ ਉਹ ਉਲਟਾ ਖਿਆਲ ਰੱਖਦੀ ਹੈ, ਉਹ ਸੁਣਦੀ ਹੈ। ਅਤੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਧੀਆਂ ਨੇ, ਸਾਨੂੰ ਵੱਧ ਤੋਂ ਵੱਧ ਉਹਨਾਂ ਨੂੰ ਜ਼ਰੂਰ ਸੁਣਨਾ ਚਾਹੀਦਾ। ਅਤੇ ਕਿਉਂਕਿ ਦੇਖੋ ਜੀ ਸੁਣਨ ਦੇ ਨਾਲ ਜੇ ਮਸਲੇ ਦਾ ਹੱਲ ਹੁੰਦਾ ਹੋਵੇ ਤਾਂ ਹੋਰ ਕੀ ਚਾਹੀਦਾ। ਅਤੇ ਸਿਆਣੇ ਕਿਸੇ ਵੇਲੇ ਕਹਿੰਦੇ ਹੁੰਦੇ ਆਪਣੀ ਗਲਤੀ ਨਾ ਵੀ ਹੋਵੇ ਨਾ ਤਾਂ ਕਦੀ ਕਦੀ ਮੰਨ ਲੈਣੀ ਚਾਹੀਦੀ ਆ। ਇਹਦੇ ਨਾਲ ਕੀ ਆ, ਰਿਸ਼ਤਿਆਂ ਦੇ ਵਿੱਚ ਮਿਠਾਸ ਪੈਦਾ ਹੁੰਦੀ ਆ, ਖੂਬਸੂਰਤ ਬਣਦੇ ਨੇ ਰਿਸ਼ਤੇ। ਚਲੋ ਜੀ ਨਾਲ ਦੇ ਨਾਲ ਅਸੀਂ ਅਗਲਾ ਮੈਸੇਜ ਵੀ ਜ਼ਰੂਰ ਪੜ੍ਹਾਂਗੇ। ਅੱਛਾ ਜੀ ਸਾਨੂੰ ਕਿਰਨ ਨਰੂਲਾ ਜੀ ਨੇ ਭੇਜਿਆ ਮੈਸੇਜ, ਥੈਂਕ ਯੂ ਸੋ ਮੱਚ ਆਰ ਜੇ ਜ਼ੋਰਾਵਰ ਸਿੰਘ ਜੀ, ਟੂ ਹਾਰਟਿਡ ਵਿਦ ਵਨ ਇਮੋਜੀ ਸਮਾਈਲ। ਵਾਹ ਜੀ ਵਾਹ। ਸੋ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ। ਵਾਹ ਵਾਹ ਬੜੀ ਸੋਹਣੀ ਰਾਈਟਿੰਗ 'ਚ ਭੇਜਿਆ ਇਹਨਾਂ ਨੇ। ਤੂੰ ਠੀਕ ਹੋ ਨਾ, ਠੀਕ ਰਹਿਣਾ, ਕਭੀ ਰੋਣਾ ਨਹੀਂ, ਖੁਦ ਕੋ ਖੋਣਾ ਨਹੀਂ। ਤੁਮ ਠੀਕ ਹੋ ਨਾ, ਠੀਕ ਰਹਿਣਾ, ਕਭੀ ਰੋਣਾ ਨਹੀਂ, ਖੁਦ ਕੋ ਖੋਣਾ ਨਹੀਂ। ਅਗਰ ਕਭੀ ਮੇਰੀ ਯਾਦ ਆਏ ਤੋ ਚੁੱਪਕੇ ਸੇ ਮੁਸਕੁਰਾ ਦੇਣਾ, ਕਿਉਂਕਿ ਤੁਮਾਰੀ ਹੰਸੀ ਮੇ ਹੀ ਮੇਰੀ ਪੂਰੀ ਦੁਨੀਆ ਬਸਤੀ ਹੈ। ਦਰਦ ਕਿਤਨਾ ਵੀ ਹੋ ਸੀਨੇ ਮੇ, ਕਿਸੀ ਕੇ ਸਾਹਮਣੇ ਟੂਟਣਾ ਨਹੀਂ। ਔਰ ਅਗਰ ਕਭੀ ਬਹੁਤ ਅਕੇਲਾ ਮਹਿਸੂਸ ਹੋ ਤੋ ਬਸ ਇਤਨਾ ਯਾਦ ਰੱਖਣਾ, ਕੋਈ ਹੈ ਜੋ ਤੁਮਾਰੀ ਖੁਸ਼ੀ ਕੇ ਲੀਏ ਹਰ ਦੁਆ ਮੇ ਤੁਮੇ ਮਾਂਗਤਾ ਹੈ। ਭਾਜੀ ਤੁਸੀਂ ਮੇਰਾ ਰੋਣਾ ਕਢਾ ਦੇਣਾ ਸੀ ਯਾਰ, ਮੈਨੂੰ ਵੀ ਕੋਈ ਯਾਦ ਆ ਗਿਆ, ਤੁਸੀਂ ਕਮਾਲ ਹੀ ਕਰਦੇ ਹੋ ਯਾਰ, ਰਵਾਓਗੇ ਤੁਸੀਂ ਮੈਨੂੰ ਹੈ। ਇਹ ਭੇਜਿਆ ਜੀ ਸੋਨੂ ਮਲੇਰਕੋਟਲਾ, ਸੋਨੂ ਮਲੇਰਕੋਟਲਾ ਤੋਂ। ਵਾਹ ਵਾਹ ਇਹਨਾਂ ਨੇ ਇੱਕ ਚੀਜ਼ ਹੋਰ ਭੇਜੀ ਆ, ਤਰੀਕ ਲਿਖ ਕੇ ਬਾਕਾਇਦਾ ਲਿਖੀ, ਬੜੀ ਸੋਹਣੀ ਰਾਈਟਿੰਗ ਹੈ ਯਾਰ, ਕਮਾਲ। ਡੇਟ 26/5/2026। ਓਕੇ ਇਹ ਲਿਖਦੇ ਨੇ, ਚਲੋ ਤਸਵੀਰ ਨੂੰ ਥੋੜ੍ਹਾ ਜਿਹਾ ਵੱਡਾ ਕਰ ਲਿੱਤਾ ਜਾਵੇ। ਇਹ ਸਾਹਿਬ ਜੀ ਲਿਖਦੇ ਨੇ ਕਿ ਨੌਕਰੀ ਨੇ ਸਭ ਕੋ ਦੂਰ ਕਰ ਦਿਆ, ਆਪਣੇ ਘਰ ਕੋ ਵੀ ਮਜਬੂਰ ਕਰ ਦਿਆ। ਜੋ ਲੋਕ ਹਰ ਰੋਜ਼ ਸਾਥ ਬੈਠਤੇ ਥੇ, ਵਕਤ ਨੇ ਸਭ ਕੋ ਮਸ਼ਹੂਰ ਕਰ ਦਿਆ। ਅਬ ਸੁਬਹ ਜਲਦੀ ਨਿਕਲ ਜਾਤੇ ਹੈ ਔਰ ਰਾਤ ਥੱਕ ਕਰ ਸੋ ਜਾਤੇ ਹੈ। ਮਾਂ ਕੇ ਹਾਥ ਕਾ ਖਾਣਾ ਛੋੜ ਕਰ ਹੋਟਲ ਕੇ ਸਹਾਰੇ ਜੀ ਜਾਤੇ ਹੈ। ਸਹੀ ਗੱਲ ਹੈ, ਸਾਡੇ ਫਰੀਲੈਂਸਰਾਂ ਦਾ ਵੀ ਇਹੀ ਕੁਛ ਹਾਲ ਹੈ। ਪਹਿਲੇ ਦੋਸਤੋ ਸੰਗ ਹਸੀ ਰਹਿਤੀ ਥੀ, ਹਰ ਬਾਤ ਮੇ ਖੁਸ਼ੀ ਰਹਿਤੀ ਥੀ। ਪਹਿਲੇ ਦੋਸਤੋ ਸੰਗ ਹਸੀ ਰਹਿਤੀ ਥੀ, ਹਰ ਬਾਤ ਮੇ ਖੁਸ਼ੀ ਰਹਿਤੀ ਥੀ। ਅਬ ਔਨਲਾਈਨ ਤੋ ਸਭ ਦਿਖਤੇ ਹੈ ਪਰ ਬਾਤ ਕਰਨੇ ਕੀ ਫੁਰਸਤ ਨਹੀਂ ਰਹਿਤੀ। ਹਾਏ ਕਮਾਨੇ ਨਿਕਲੇ ਥੇ ਸਕੂਨ ਕੇ ਲੀਏ ਪਰ ਸਕੂਨ ਹੀ ਪੀਛੇ ਛੂਟ ਗਿਆ। ਨੌਕਰੀ ਤੋ ਮਿਲ ਗਈ ਆਖਰ ਪਰ ਆਪਣਾ ਘਰ ਕਹੀਂ ਛੂਟ ਗਿਆ। ਓਏ ਓਏ ਪਰ ਚਲੋ ਕੋਈ ਗੱਲ ਨਹੀਂ, ਤੁਸੀਂ ਸਾਡਾ ਇਹ ਰੇਡੀਓ ਜਿਹੜਾ ਨਾ ਸੁਣਦੇ ਰਿਹਾ ਕਰੋ 102.7 ਮੈਗਾਹਰਟਸ 'ਤੇ, ਅਤੇ ਇੱਥੇ ਅਸੀਂ ਤੁਹਾਡੇ ਨਾਲ ਦਿਲ ਦੇ ਜਜ਼ਬਾਤ ਜਿਹੜੇ ਆ ਸਾਰਿਆਂ ਨਾਲ ਸ਼ੇਅਰ ਕਰਾਂਗੇ। ਦੇਖੋ ਜੀ ਸਿਆਣੇ ਕਹਿੰਦੇ ਨੇ ਕਰੋਂਗੇ ਗੱਲ ਤਾਂ ਮਿਲੇਗਾ ਹੱਲ। ਇਨਸਾਨ

ਸੋਹਣੇ ਇਨਸਾਨ ਦਾ ਸਾਥ ਜ਼ਰੂਰ ਭਾਲਦਾ ਅਤੇ ਅਸੀਂ ਤੁਹਾਡੇ ਸਾਥੀ ਹੈਗੇ ਹਾਂ, ਮਤਲਬ ਹੈਗੇ ਸੀ, ਹੈਗੇ ਹਾਂ ਔਰ ਰਵਾਂਗੇ ਹਮੇਸ਼ਾ, ਅਤੇ ਤੁਸੀਂ ਵੀ ਸਾਡੇ ਸਾਥੀ ਹੋ, ਅਤੇ ਇੱਦਾਂ ਹੀ ਰਲ ਮਿਲ ਕੇ ਹੀ ਜ਼ਿੰਦਗੀ ਨੂੰ ਨਾ ਖੂਬਸੂਰਤ ਬਣਾ ਲੈਣਾ, ਹੋਰ ਖੂਬਸੂਰਤ ਬਣਾ ਲੈਣਾ, ਅਤੇ ਨਾਲ ਦੇ ਨਾਲ ਅਸੀਂ ਆਪਣੇ ਕਿਸੇ ਵੀ ਸਾਥੀ ਨੂੰ ਜਿਹੜਾ ਨਾਰਾਜ਼ ਨਹੀਂ ਕਰਨਾ, ਅਸੀਂ ਸਾਰਿਆਂ ਦੇ ਮੈਸੇਜ ਜ਼ਰੂਰ ਪੜ੍ਹਨੇ ਆ। ਓਕੇ ਜੀ, ਸਾਨੂੰ ਮੈਸੇਜ ਭੇਜਦੇ ਨੇ ਅਗਲੇ ਸਾਥੀ, ਇਹ ਭੇਜਦੇ ਨੇ, ਨਾ ਸ਼ਿਕਾਇਤ ਰਹੀ ਨਾ ਕੋਈ ਗਿਲਾ ਰਹਾ, ਬਸ ਤੇਰੇ ਜਾਣੇ ਕੇ ਬਾਅਦ ਦਿਲ ਥੋੜ੍ਹਾ ਸਾ ਖਫਾ ਰਹਾ। ਬਿਲਕੁਲ ਇੱਦਾਂ ਹੀ ਹੁੰਦਾ ਹੁੰਦਾ, ਤੋ ਪਾਸ ਥਾ ਤੋ ਹਰ ਦਰਦ ਛੋਟਾ ਲੱਗਤਾ ਥਾ, ਅਬ ਤੇਰੀ ਯਾਦੋ ਕਾ ਸ਼ੋਰ ਹਰ ਰਾਤ ਰੁਲਾ ਜਾਤਾ ਹੈ, ਹਮਨੇ ਚਾਹਾ ਥਾ ਤੁਮੇ ਆਪਣੀ ਹਰ ਦੁਆ ਮੇਂ, ਪਰ ਕਿਸਮਤ ਨੇ ਸ਼ਾਇਦ ਤੁਮੇ ਲਿਖਾ ਹੀ ਨਹੀਂ ਥਾ ਹਮਾਰੀ ਵਫਾ। ਹੋਏ ਹੋਏ, ਕਿਆ ਬਾਤ ਹੈ, ਗਹਿਰੀਆਂ ਗੱਲਾਂ। ਹਮਨੇ ਚਾਹਾ ਥਾ ਤੁਝੇ ਆਪਣੀ ਹਰ ਦੁਆ ਮੇਂ, ਪਰ ਕਿਸਮਤ ਨੇ ਸ਼ਾਇਦ ਤੁਝੇ ਲਿਖਾ ਹੀ ਨਹੀਂ ਥਾ ਹਮਾਰੀ ਵਫਾ। ਅਬ ਮੁਸਕਰਾਤਾ ਵਹੀ ਅਬ ਮੁਸਕਰਾ ਤੋ ਦੇਤੇ ਹੈ, ਅਬ ਮੁਸਕਰਾ ਤੋ ਦੇਤੇ ਹੈ, ਪਰ ਦਿਲ ਅੰਦਰ ਸੇ ਟੁੱਟ ਜਾਤਾ ਹੈ। ਇਹ ਬਿਲਕੁਲ ਇਹ ਸੱਚੀਆਂ ਗੱਲਾਂ ਲਿਖੀਆਂ ਤੁਸੀਂ। ਅਬ ਕੋਈ ਤੇਰੇ ਜੈਸਾ ਨਾਮ ਲੇਕਰ ਹਮੇ ਫਿਰ ਤੇਰੀ ਯਾਦ ਦਿਲਾਤਾ ਹੈ। ਹਾਏ ਓਏ, ਉਹ ਇੰਨੇ ਦਿਲ ਨਾ ਤੋੜਿਆ ਕਰੋ ਯਾਰ ਕਿਸੇ ਦੇ, ਇੱਦਾਂ ਦਿਲ ਨਹੀਂ ਤੋੜਨੇ ਚਾਹੀਦੇ, ਪਤਾ ਸਿਆਣੇ ਕਹਿੰਦੇ ਹਾਈ ਹੋ ਜਾਂਦੀ ਹੁੰਦੀ ਹੈ। ਨਹੀਂ ਚਲੋ, ਜੋਕ ਸਪਾਟ, ਕਦੀ ਵੀ ਕਿਸੇ ਆਸ਼ਕ ਦਾ ਦਿਲ ਨਹੀਂ ਤੋੜਨਾ ਚਾਹੀਦਾ। ਮੈਂ ਐਕਚੁਅਲ ਦੇ ਵਿੱਚ ਬੜੇ ਆਸ਼ਕ ਦੇਖੇ ਨੇ ਜਿਹੜੇ ਆਪਣੇ ਮਹਿਬੂਬ ਲਈ ਸਭ ਕੁਛ ਕਰਨ ਨੂੰ ਤਿਆਰ ਹੁੰਦੇ ਨੇ, ਸਭ ਕੁਛ ਕਰਨ ਨੂੰ ਤਿਆਰ ਹੁੰਦੇ ਨੇ, ਪਰ ਜਿਹੜਾ ਅਗਲਾ ਮਹਿਬੂਬ ਆ ਉਹਨੂੰ ਵੀ ਸਮਝਣਾ ਚਾਹੀਦਾ। ਅਸਲ ਦੇ ਵਿੱਚ ਨਾ ਅਸੀਂ ਸੋਚੀ ਪੈ ਜਾਂਦੇ ਹਾਂ ਕਿ ਸਮਾਜ ਕੀ ਸੋਚੇਗਾ, ਆਹ ਕੌਣ, ਮਤਲਬ ਇਹ ਕੋਈ ਸੋਚੇਗਾ, ਇੱਦਾਂ ਹੋਏਗਾ, ਉੱਦਾਂ ਹੋਏਗਾ। ਅਸੀਂ ਜ਼ਾਤਾਂ ਪਾਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵੰਡੇ ਜਾਂਦੇ ਹਾਂ। ਸਿਆਣੇ ਕਹਿੰਦੇ ਨੇ ਸਾਨੂੰ ਇੱਕ ਬੋਏ ਔਰ ਇੱਕ ਗਰਲ ਦੀ ਖੁਸ਼ੀ ਦੇਖਣੀ ਚਾਹੀਦੀ ਆ ਕਿ ਉਹ ਖੁਸ਼ ਨੇ ਇੱਕ ਦੂਸਰੇ ਦੇ ਨਾਲ, ਇੱਕ ਦੂਸਰੇ ਨੂੰ ਸਮਝਣਾ ਚਾਹੀਦਾ ਹੈ। ਔਰ ਨਿਆਣੇ ਅੱਜ ਕੱਲ੍ਹ ਦੇ ਇੰਨੇ ਭੋਲੇ ਤਾਂ ਹੈ ਨਹੀਂ ਕਿ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ, ਉਹਨਾਂ ਨੂੰ ਈਵਨ ਦੈਨ ਇੱਥੋਂ ਤੱਕ ਪਤਾ ਕਿ ਅਸੀਂ ਆਪਣੀ ਫਿਊਚਰ ਪਲੈਨਿੰਗਸ ਕਿੱਥੋਂ ਤੱਕ ਕਰਨੀਆਂ, ਅਸੀਂ ਜਦੋਂ ਬੁੱਢੇ ਹੋਵਾਂਗੇ, ਅਸੀਂ ਜਦੋਂ ਵਿਆਹੇ ਜਾਵਾਂਗੇ, ਅਸੀਂ ਜਦੋਂ ਸਾਡੇ ਗਾਂ ਨੂੰ ਨਿਆਣੇ ਹੋਏ, ਫਿਰ ਉਸ ਤੋਂ ਬਾਅਦ ਅਸੀਂ ਜਦੋਂ ਬਜ਼ੁਰਗ ਹੋਏ, ਮਤਲਬ ਉਹਨਾਂ ਨੂੰ ਐਂਡ ਤੱਕ ਆਪਣਾ ਪਤਾ ਹੁੰਦਾ ਕਿ ਅਸੀਂ ਕੀ ਕਰਨਾ ਆ ਅਤੇ ਕਿਵੇਂ ਕਿਵੇਂ ਅਸੀਂ ਇੱਕ ਦੂਸਰੇ ਦੇ ਨਾਲ ਸੋਹਣੇ ਢੰਗ ਦੇ ਨਾਲ ਵਿਚਰਨਾ ਆ। ਮਤਲਬ ਕੁੱਲ ਮਿਲਾ ਕੇ ਅੱਜ ਦੀ ਪੀੜ੍ਹੀ ਜਿਹੜੀ ਹੈ ਬਹੁਤ ਸਿਆਣੀ ਆ, ਅਤੇ ਸਾਨੂੰ ਅੱਜ ਦੀ ਪੀੜ੍ਹੀ ਨੂੰ ਵੀ ਸੁਣਨਾ ਚਾਹੀਦਾ ਹੈ। ਅਤੇ ਅਕਸਰ ਜਿਹੜੇ ਮਹਿਬੂਬ ਹੁੰਦੇ ਆ ਨਾ, ਉਹ ਦਿਲ ਤਾਂ ਕਰਕੇ ਦਿਖਾ ਦਿੰਦੇ ਕਿਉਂਕਿ ਉਹਨਾਂ ਨੂੰ ਫੈਮਿਲੀ ਪ੍ਰੈਸ਼ਰਸ ਵੀ ਹੁੰਦੇ ਨੇ, ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਆ। ਅੱਜ ਵੇਖੋ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਕਿੰਨੇ ਸਾਲ ਹੋ ਗਏ, ਸਿਆਣੇ ਕਹਿੰਦੇ ਨੇ ਅਸੀਂ ਆਜ਼ਾਦ ਤਾਂ ਹੋ ਗਏ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਅਜੀਬ ਜਿਹੀਆਂ ਸੋਚਾਂ ਦੇ ਅਸੀਂ ਗੁਲਾਮ ਹਾਂ। ਸਾਨੂੰ ਆਪਣੇ ਦੇਖੋ ਨਾ ਤੁਸੀਂ, ਸਾਡੇ ਦੇਸ਼ ਦੇ ਜਿਹੜੇ ਬਹੁਤ ਮਹਾਨ ਜਿਹੜੇ ਮਿਨਿਸਟਰਸ ਨੇ ਜਿਨ੍ਹਾਂ ਨੇ ਇੰਨੀ ਤਰੱਕੀ ਕੀਤੀ ਹੈ, ਸਾਡੇ ਆਫਿਸਰਸ ਨੇ, ਸਾਡੇ ਜਿਹੜੇ ਕਲਾਕਾਰ ਨੇ, ਸਾਡੇ ਦੇਸ਼ ਵਿੱਚ ਭਰਪੂਰ ਗਿਆਨ ਹੈ, ਸਾਡੇ ਦੇਸ਼ ਵਿੱਚ ਗੁਰੂ ਜਨ ਨੇ, ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਇਹਨਾਂ ਛੋਟੀਆਂ ਛੋਟੀਆਂ ਸੋਚਾਂ ਤੋਂ ਉੱਪਰ ਉੱਠਣਾ ਚਾਹੀਦਾ ਔਰ ਰੀਅਲ ਇਸ਼ਕ ਕੀ ਹੈ ਉਹਨੂੰ ਜ਼ਰੂਰ ਸਮਝਣਾ ਚਾਹੀਦਾ। ਸੋ ਯਾਰ, ਇੱਕ ਦੂਸਰੇ ਦੇ ਦਿਲ ਨਾ ਤੋੜਿਆ ਕਰੋ। ਦੇਖੋ ਤੁਹਾਡੀਆਂ ਸ਼ਾਇਰੀਆਂ ਪੜ੍ਹ ਰਹੇ ਹਾਂ ਅਤੇ ਨਾਲ ਦੇ ਨਾਲ ਆਪਾਂ ਗੱਲਾਂ ਵੀ ਕਰ ਰਹੇ ਹਾਂ, ਹੈ ਨਾ, ਅਤੇ ਉਹ ਗੱਲਾਂ ਵੀ ਤਾਂ ਹੁੰਦੀਆਂ ਕਿਉਂਕਿ ਗੱਲਾਂ ਦਿਲੋਂ ਨੇ, ਤਾਂ ਕਰਕੇ ਜੇ ਦਿਲੋਂ ਹੀ ਹੋਵੇ ਨਾ ਕੋਈ ਚੀਜ਼ ਤਾਂ ਫਿਰ ਦਿਲੋਂ ਗੱਲ ਹੀ ਨਾ ਹੋਵੇ। ਸੋ ਇਹ ਮੈਸੇਜ ਸਾਨੂੰ ਭੇਜਿਆ ਜੀ, ਮੈਂ ਪੜ੍ਹ ਕੇ ਦੱਸ ਦੇਣਾ ਕਿਹਨਾਂ ਨੇ ਭੇਜਿਆ ਇਹ। ਇਹ ਮੈਸੇਜ ਸਾਨੂੰ ਭੇਜਿਆ ਜੇ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ, ਪੇਂਟ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ। ਵਾਹ ਵਾਹ, ਮਲੇਰਕੋਟਲਾ ਤੋਂ। ਲਓ ਜੀ, ਬੜੀ ਸੋਹਣੀ ਜੀ ਕਾਪੀ ਦੇ ਉੱਤੇ ਇਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸ਼ਬਦ ਉਕੇਰੇ ਨੇ। ਮੁਹੱਬਤ ਸ਼ਾਇਦ ਐਸੀ ਹੀ ਹੋਤੀ ਹੈ, ਬਿਨਾਂ ਬਤਾਏ ਦਿਲ ਮੇਂ ਉਤਰ ਜਾਤੀ ਹੈ, ਔਰ ਫਿਰ ਇਨਸਾਨ ਪਹਿਲੇ ਜੈਸਾ ਨਹੀਂ ਰਹਿਤਾ। ਤੇਰੀ ਬਾਤੋਂ ਮੇਂ ਕੁਛ ਤੋ ਸਕੂਨ ਥਾ, ਵਰਨਾ ਯੂੰ ਕਿਸੀ ਕੀ ਆਦਤ ਨਹੀਂ ਲੱਗਤੀ, ਨਾ ਇਸ਼ਕ ਕਾ ਇਰਾਦਾ ਥਾ, ਨਾ ਦਿਲ ਲਗਾਨੇ ਕੀ ਚਾਹਤ, ਬਸ ਤੇਰਾ ਮੁਸਕੁਰਾਨਾ ਦੇਖਾ ਔਰ ਜ਼ਿੰਦਗੀ ਖੂਬਸੂਰਤ ਲੱਗਣੇ ਲੱਗੀ। ਵਾਹ ਵਾਹ, ਕਿੱਡੀ ਵਧੀਆ ਗੱਲ ਹੈ, ਬਸ ਤੇਰਾ ਮੁਸਕੁਰਾਨਾ ਦੇਖਾ ਔਰ ਜ਼ਿੰਦਗੀ ਖੂਬਸੂਰਤ ਲੱਗਣੇ ਲੱਗੀ। ਕੁਛ ਲੋਕ ਕਿਸਮਤ ਮੇਂ ਨਹੀਂ ਹੋਤੇ, ਕੁਛ ਲੋਕ ਕਿਸਮਤ ਮੇਂ ਨਹੀਂ ਹੋਤੇ, ਫਿਰ ਵੀ ਦਿਲ ਉਮਰ ਭਰ ਉਨ੍ਹੀਂ ਕਾ ਇੰਤਜ਼ਾਰ ਕਰਤਾ ਹੈ। ਹਾਏ ਹੋਏ, ਬੜੀ ਗੰਦੀ ਆਦਤ ਹੈ। ਤੇਰੇ ਬਾਅਦ ਵੀ ਤੁਝੀ ਸੇ ਜੁੜੇ ਰਹੇ ਹਮ, ਯੇ ਦਿਲ ਵੀ ਕਿਤਨਾ

ਸੋ ਦੋਸਤੋ, ਆਪਣੇ ਇਸ ਦੋਸਤ ਨੂੰ ਯਾਨੀ ਕਿ ਆਰਜੇ ਜ਼ੋਰਾਵਰ ਸਿੰਘ ਨੂੰ ਹੁਣ ਦਿਓ ਜੀ ਇਜਾਜ਼ਤ। ਮਿਲਦੇ ਹਾਂ ਜੀ ਦਿੱਲੀ ਤੋਂ, ਜਿਹੜਾ ਸ਼ੋਅ ਆ ਰਿਹਾ ਰੇਡੀਓ ਡਾਕਟਰ, ਉਸ ਤੋਂ ਬਾਅਦ।

102.7 मेगाहर्ट्ज़ ते स्वागत है जी, वेलकम बैक है, नमस्कार, सत श्री अकाल, आदाब। मैं आरजे जोरावर सिंह लेके हाजिर हाँ तुहाडे लई तुहाडा अपना प्यारा शो जिहदा नाम है जी हैलो जलंधर। ते हैलो जलंधर, की हाल चाल है? कल्ला जलंधर नहीं, साड़ी फ्रीकुएंसी पूरे देश विच जा रही है और ईवन दैन बाहरले देशां च भी जा रही है। सो सारयां दा एक बारी फिर तो स्वागत है। सो इस शो दे विच असीं मज़ेदार गल्लां बातां करन वाले हां ते अज दा टॉपिक है जी धुप। ਠੀਕ ਹੈ ਜੀ, ਅਤੇ ਆਪਣੀ ਜਿਹੜੀ ਤਿਆਰੀ ਤੋਂ ਹੀ ਖਿੱਚ ਲਓ। ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਟੰਗ ਟਵਿਸਟਰਸ ਵੀ ਪੁੱਛਾਂਗੇ। ਅੱਛਾ, ਜਿਹੜੇ ਟੰਗ ਟਵਿਸਟਰ ਦਾ ਸਹੀ ਜਵਾਬ ਦੇਣਗੇ, ਯਾਨੀ ਕਿ ਟੰਗ ਟਵਿਸਟ ਘੱਟੋ ਘੱਟ 5 ਵਾਰੀ ਬੋਲਣਗੇ, ਅਤੇ ਉਹਨਾਂ ਦੀ ਜਿਹੜੀ ਫਰਮਾਇਸ਼ ਜਿਹੜੀ ਹੈ ਨਾ ਉਹ ਪੂਰੀ ਕੀਤੀ ਜਾਊਗੀ। ਅਤੇ ਫਰਮਾਇਸ਼ ਕਰਨ ਲਈ ਤੁਸੀਂ ਨੰਬਰ ਨੋਟ ਕਰ ਲਓ, 0181 83 42 174। ਇੱਕ ਇੱਕ ਕਰਕੇ ਬੋਲਦਾ ਜੀ, 0 ਯਾਨੀ ਕਿ 0 1 8 1 2 3 4 2 1 7 4। ਅਤ�ε ਅੰਗਰੇਜ਼ੀ 'ਚ ਬੋਲਦੇ ਹਾਂ ਜੀ, 0 1 8 1 2 3 4 2 1 7 4। ਅਤੇ ਫਟਾਫਟ ਤੁਸੀਂ ਆਪਣੇ ਜਿਹੜੇ ਆ ਨਾ ਨੰਬਰ ਘੁਮਾਉਣੇ ਸ਼ੁਰੂ ਕਰ ਦਿਓ, ਅਤੇ ਅਸੀਂ ਤੁਹਾਡੀ ਵੇਟ ਕਰ ਰਹੇ ਹਾਂ। ਅਤੇ ਇਸ ਸ਼ੋਅ ਦੇ ਵਿੱਚ ਅਸੀਂ ਖੂਬ ਸਾਰੇ ਮਜ਼ੇ ਕਰਾਂਗੇ, ਅਤੇ ਧੁੱਪ ਦੇ ਰਿਲੇਟਿਡ ਆਪਾਂ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲ ਦੇ ਨਾਲ ਟੰਗ ਟਵਿਸਟਰ ਬੜੇ ਮਜ਼ੇਦਾਰ ਨੇ, ਅਤੇ ਉਹ ਵੀ ਅਸੀਂ ਤੁਹਾਡੇ ਕੋਲ 5 ਵਾਰੀ ਜ਼ਰੂਰ ਬੁਲਵਾਵਾਂਗੇ। ਉਸ ਤੋਂ ਪਹਿਲਾਂ ਮੈਂ ਕਿਹਾ ਜੀ ਗਾਣਾ ਸੁਣਦੇ ਹਾਂ, ਬੜਾ ਹੀ ਮਜ਼ੇਦਾਰ ਹੈ, ਆ ਜਾਓ ਫਿਰ।

0: हाँ जी, क्या बात है जी। बचा दे विच ही बचाया जी, बचा हो गया, शुक्र है बचा हो गया। ते लो जी, साडे नाल पतवंते सज्जन जिहड़े आ ना साडे नाल जुड़ गए ने, स्रोते जुड़ गए ने। ते नंबर एक वारी फिर भी नोट कर लो तुसीं, 0181-23-42-174 ते लो जी आपां तुहाड़ी गलबात कराउने आ। ते नाल बड़े मजेदार अहीं टंग ट्विस्टर भी पुछांगे। टंग ट्विस्टर मेरे तो बहुत ने, खूब सारे ने। ते लो जी आपां लैने आ जी उहनां नूं फोन कॉल, ते देखदे आ जी कौन सज्जन साडे नाल जुड़े ने। ਸਤਿ ਸ਼੍ਰੀ ਅਕਾਲ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਸਰ,
0: ਕੀ ਹਾਲ ਨੇ ਜੀ ਤੁਹਾਡੇ, ਠੀਕ ਹੋ? ਕੁਲਦੀਪ ਸਿੰਘ ਜੀ, ਹੋਰ ਫਿਰ ਕੀ ਕੰਮ ਕਰਦੇ ਹੋ ਤੁਸੀਂ? ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ। ਵੈਸੇ ਸਾਰੇ ਧੰਨ ਨੇ, ਕਮਾਲ ਹੀ ਆ ਜੀ ਸਾਰੇ। ਤੇ ਬੜੀ ਖੁਸ਼ੀ ਹੁੰਦੀ ਜਦੋਂ ਕਿਸੇ ਕਿਸਾਨ ਵੀਰ ਦਾ ਸਾਨੂੰ ਫੋਨ ਆਉਂਦਾ ਨਾ। ਤੇ ਅੱਛਾ ਜੀ, ਮੈਨੂੰ ਇੱਕ ਚੀਜ਼ ਦੱਸੋ, ਗਰਮੀ ਬੜੀ ਪੈਣ ਡਈ ਆ, ਤੇ ਤੁਸੀਂ ਗਰਮੀ ਤੋਂ ਬਚਣ ਵਾਸਤੇ ਕੀ ਕੀ ਕਰਨ ਡੇ ਜੇ?
1: ਸਰ ਜੀ, ਗਰਮੀ ਤੋਂ ਬਚਣ ਲਈ ਆਪਾਂ ਨੂੰ ਗਿੱਲਾ ਕੱਪੜਾ ਨਾ ਆਪਣੇ ਸਿਰ ਤੇ ਰੱਖਣਾ ਚਾਹੀਦਾ ਜੀ। ਤੇ ਉਹਦੇ ਨਾਲ ਥੋੜਾ ਜਿਹਾ ਬਚਾਅ ਹੋ ਜਾਂਦਾ ਜੇ ਧੁੱਪੇ ਜਾਣਾ ਪਵੇ ਖੇਤਾਂ ਚ, ਜੇ ਬਾਹਰ ਅੰਦਰ ਵੀ ਜਾਣਾ ਹੋਵੇ।
0: ਤੇ ਆਪਣੇ ਅੰਦਰ ਦੀ ਜਿਹੜੀ ਠੰਡ ਵਾਸਤੇ ਤੁਸੀਂ ਕੀ ਕੁਛ ਪੀਂਦੇ ਹੋ? ਆਪਣਾ ਗਾਣਾ ਦੱਸੋ, ਤੁਸੀਂ ਗਾਣਾ ਕਿਹੜਾ ਸੁਣਨਾ ਚਾਹੁੰਦੇ ਹੋ?
1: ਸਰ ਜੀ, ਗਾਣਾ ਆਪਾਂ ਸੁਣਨਾ ਹੀਰੋ ਮੂਵੀ ਦੇ ਗਾਣੇ ਦੇ ਬੋਲ, ਪਿਆਰ ਕਰਨੇ ਵਾਲੇ ਕਦੀ ਡਰਤੇ ਨਹੀਂ, ਜੇ ਡਰਤੇ ਹੈ ਉਹ ਪਿਆਰ ਕਰਤੇ ਨਹੀਂ।
0: ਸਪੀਡ ਦੇ ਵਿੱਚ ਨੀਲੀ ਰੀਲ, ਪੀਲੀ ਰੀਲ, ਨੀਲੀ ਰੀਲ, ਪੀਲੀ ਰੀਲ, ਏਦਾਂ ਕਰਕੇ। ਠੀਕ ਹੈ, ਸ਼ੁਰੂ ਕਰਦੀ ਫਿਰ ਕਾਊਂਟਡਾਊਨ। ਨੀਲੀ ਰੀਲ, ਪੀਲੀ ਰੀਲ, 3-2-1 ਗੋ।
1: ਨੀਲੀ ਰੀਲ
0: ਮੈਨੂੰ ਲੱਗਦਾ ਸਰੋਤਿਆਂ ਨੂੰ ਸੁਣਾਈ ਦਿੰਦਾ ਹੋਣਾ ਜਿੱਦਾਂ ਕਿਸੇ ਗੱਡੀ ਦਾ ਹੋਰਨ ਨੀ ਵੱਜਣ ਜਾਂਦਾ, ਪੀਲੀ ਲੀ ਪੀਲੀ ਲੀ। ਵਾਹ ਜੀ ਵਾਹ, ਸੋ ਬਹੁਤ, ਮੈਂ ਕਹਿੰਦਾ ਜੀ ਜ਼ੋਰਦਾਰ ਤਾੜੀਆਂ ਜੀ, ਕਿਆ ਬਾਤ ਹੈ, ਬਹੁਤ ਅੱਛਾ ਜੀ, ਬਹੁਤ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸਾਨੂੰ ਗਰਮੀ ਦੇ ਵੀ ਆਪਣੇ ਐਕਸਪੀਰੀਅੰਸ ਜਿਹੜੇ ਸ਼ੇਅਰ ਕੀਤੇ ਕਿ ਗਰਮੀ ਤੋਂ ਬਚਣ ਵਾਸਤੇ ਕੀ ਕੀ ਕਰਨਾ ਚਾਹੀਦਾ, ਨਾਲ ਤੁਸੀਂ ਟੰਗ ਟਵਿਸਟਰ ਸਾਨੂੰ ਸੁਣਾਏ ਆ। ਤੇ ਲਓ ਜੀ, ਸਾਡਾ ਵੀ ਫਰਜ਼ ਬਣਦਾ ਹੁਣ ਤੁਹਾਨੂੰ ਤੁਹਾਡਾ ਗਾਣਾ ਜਿਹੜਾ ਸੁਣਾ ਦਈਏ, ਹੈ ਨਾ ਜੀ? ਠੀਕ ਆ ਮਹਾਰਾਜ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ। ਲਓ ਜੀ, ਸੁਣੋ ਫਿਰ ਇਹਨਾਂ ਦੀ ਫਰਮਾਇਸ਼ੀ ਜਿਹੜੀ ਹੋਈ ਆ, ਫਰਮਾਇਸ਼ ਹੋਈ ਆ, ਅਤੇ ਗਾਣਾ ਜ਼ਰੂਰ ਸੁਣਿਓ ਜੀ।

0: ਲਓ ਜੀ, ਵੈਲਕਮ ਬੈਕ ਹੋ ਗਿਆ ਜੀ। ਤੁਸੀਂ ਆਪਣਾ ਸ਼ੋਅ ਇੰਜੋਏ ਕਰ ਰਹੇ ਹੋ ਤੇ 102.7 ਮੈਗਾਹਰਟਸ ਤੇ ਆਰਜੇ ਜ਼ਰਾਵਰ ਸਿੰਘ ਦੇ ਨਾਲ ਹੈਲੋ ਜਲੰਧਰ ਤੇ ਅਸੀਂ ਹੈਲੋ ਹੈਲੋ ਕਰ ਰਹੇ ਹਾਂ ਸਾਰਿਆਂ ਦੇ ਨਾਲ। ਫਿਰ ਨਵੇਂ ਸਾਡੇ ਨਾਲ ਸੱਜਣ ਜੁੜੇ ਨੇ, ਉਹਨਾਂ ਨਾਲ ਵੀ ਥੋੜ੍ਹੀ ਬਹੁਤ ਆਪਾਂ ਹੈਲੋ ਹੈਲੋ ਕਰ ਹੀ ਲਈਏ, ਹੈ ਨਾ। ਤੇ ਲਓ ਜੀ, ਉਹਨਾਂ ਨੂੰ ਫੋਨ ਕਾਲ ਤੇ ਲੈਂਦੇ ਹਾਂ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕੀ ਨਾਮ ਹੈ ਜੀ ਤੁਹਾਡਾ?
1: ਸਰ ਪਾਲੀ, ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਵਾਹ ਵਾਹ ਜੀ ਵਾਹ। ਪਾਲੀ ਸਾਹਿਬ, ਤੁਸੀਂ ਨਾ ਸਵੇਰ ਦੇ ਸ਼ੋਅ ਦੇ ਵਿੱਚ ਵੀ ਬੜੀਆਂ ਸੋਹਣੀਆਂ ਸੋਹਣੀਆਂ ਤੁਸੀਂ ਸਾਨੂੰ ਜਿਹੜੀਆਂ ਲਿਖਤਾਂ ਭੇਜੀਆਂ ਤੇ ਹਜ਼ਾਰਾਂ ਨੇ, ਲੱਖਾਂ ਨੇ, ਕਰੋੜਾਂ ਲੋਕਾਂ ਨੇ ਉਹ ਸੁਣੀਆਂ।
1: ਹਾਂਜੀ ਹਾਂਜੀ ਸਰ,
0: ਕਿਉਂਕਿ ਇਹ ਇੱਕੋ ਚੈਨਲ ਹੈ 102.7 ਮੈਗਾ ਹਰਟਸ, ਜਿਹੜਾ ਪ੍ਰਧਾਨ ਚੈਨਲ ਹੈ।
1: ਹਾਂਜੀ ਹਾਂਜੀ ਇੰਡੀਆ ਦਾ,
0: ਹੈ ਨਾ, ਜਿਹਨੂੰ
1: ਸਾਰੀ ਦਿਹਾੜੀ ਰੌਣਕਾਂ ਲਾਈ ਰੱਖਦਾ।
0: ਬਿਲਕੁਲ ਬਿਲਕੁਲ ਜੀ, ਰੌਣਕਾਂ ਤਾਂ ਇਹ ਸਾਡਾ ਫਰਜ਼ ਹੈ ਜੀ, ਲਾ ਕੇ ਰੱਖਣਾ। ਔਰ ਇਹ ਮੈਂ ਸਮਝਦਾ ਹੁੰਦਾ ਜੀ, ਸਭ ਤੋਂ ਵੱਡੀ ਸੇਵਾ ਹੀ ਆ, ਮਨੁੱਖਤਾ ਦੀ ਸੇਵਾ ਹੀ ਆ ਕਿ
1: ਸਰ ਮੇਰੇ ਟੇਲਰ ਦੀ ਸ਼ੋਪ ਆ, ਸਵੇਰੇ ਮੈਂ 5:05 ਤੇ ਆ ਗਿਆ ਗਾ ਸ਼ੋਪ ਤੇ।
0: ਵਾਹ ਵਾਹ, ਕੀ ਬਾਤ ਹੈ ਜੀ,
1: ਤੇ ਹਲੇ ਚੱਲਿਆ ਨਹੀਂ ਸੀਗਾ।
0: ਵਾਹ ਵਾਹ,
1: ਐਫਐਮ ਰੇਨਬੋ।
0: ਅੱਛਾ, ਠੀਕ ਹੈ ਮਹਾਰਾਜ, ਠੀਕ ਹੈ ਜੀ। ਤੇ ਵੇਖੋ ਜੀ, ਸਾਡਾ ਤਾਂ ਫਰਜ਼ ਇਹੀ ਆ ਕਿ ਤੁਹਾਡੇ ਤੱਕ ਸੋਹਣੇ ਸੋਹਣੇ ਗਾਣੇ

0: ਸੁਣੇ ਵਿਚਾਰ ਅਸੀਂ ਪੇਸ਼ ਕਰਦੇ ਹੀ ਰਹਿਣਾ ਹਨਾ,
1: ਕਿਉਂਕਿ
0: ਅਸੀਂ ਇੱਕ ਮੋਰਚਾ ਵੱਢਿਆ ਹੋਇਆ। ਸੋ ਲਓ ਜੀ ਪਾਲੀ ਸਾਹਿਬ, ਤੁਸੀਂ ਇਹ ਦੱਸੋ ਪਹਿਲਾਂ ਤੁਸੀਂ ਗਾਣਾ ਕਿਹੜਾ ਸੁਣੋਗੇ?
1: ਕਰਮਜੀਤ ਅਨਮੋਲ ਦਾ ਲਾਓ, ਜ਼ਿਆਦਾ ਵੇ ਜ਼ਿਆਦਾ।
0: ਉਹ ਤਾਂ ਲਾ ਦਾਂਗੇ, ਪਰ ਪਹਿਲਾਂ ਸਾਡੇ ਕੋਲ ਵੀ ਇੱਕ ਟਾਸਕ ਹੈ ਤੁਹਾਡੇ ਲਈ, ਤੁਸੀਂ ਇੱਕ ਟੰਗ ਟਵਿਸਟਰ ਜ਼ਰੂਰ ਸਾਨੂੰ ਪੰਜ ਵਾਰੀ ਸੁਣਾਉਣਾ ਜੀ।
1: ਚਲੋ ਕੋਸ਼ਿਸ਼ ਕਰਦੇ ਹਾਂ ਸਰ।
0: ਜਿੱਦਾਂ ਵੇਖੋ ਸਿਆਣੇ ਕਹਿੰਦੇ ਆ ਕਿ ਇੱਕ ਸਰੀਰ ਦੀ ਕਸਰਤ ਹੁੰਦੀ ਹੈ ਹਨਾ,
1: ਹਾਂਜੀ ਹਾਂਜੀ,
0: ਇੱਕ ਮਨ ਦੀ ਕਸਰਤ ਵੀ ਹੁੰਦੀ ਹੈ, ਤੇ ਮਨ ਦੀ ਕਸਰਤ ਹੈ ਟੰਗ ਟਵਿਸਟਰ।
1: ਸਹੀ ਗੱਲ ਹੈ
0: ਹਨਾ, ਤੇ ਜਿਹਦੇ ਨਾਲ ਜ਼ਬਾਨ ਨੂੰ ਵੀ ਵਲ ਵਲਿੰਗ ਪੈ ਜਾਂਦੇ
1: ਪੈ ਜਾਂਦੇ ਆ ਜੀ।
0: ਉਦਾਂ ਵੇਖੋ ਸਾਡੀ ਜ਼ਬਾਨ ਕਿੰਨੀ ਚੱਲਦੀ ਆ। ਤੇ ਲਓ ਜੀ ਹੁਣ ਤੁਸੀਂ ਥੋੜਾ ਜਿਹਾ ਕੰਨ ਖੋਲ ਲਿਓ ਤੇ ਸੁਣਿਓ ਜਰਾ ਗੌਰ ਨਾਲ। ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪ ਚਿੱਟੇ ਡੱਡੂ ਆ। ਇਹ ਹੌਲੀ ਜੇ ਬੋਲਦਾ ਮੈਂ, ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪ ਚਿੱਟੇ ਡੱਡੂ ਆ।
1: ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪ ਡੱਡੂ ਆ।
0: ਠੀਕ ਆ ਜੀ, ਇੱਕ ਹੋ ਗਿਆ।
1: ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪੇ ਚਿੱਟਾ ਡੱਡੂ।
0: ਠੀਕ ਹੈ ਜੀ, ਦੋ ਹੋ ਗਿਆ।
1: ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪੇ ਚਿੱਟਾ ਡੱਡੂ।
0: ਠੀਕ ਹੈ ਜੀ,
1: ਡੱਡੂ ਵੱਟ ਟੱਪੇ, ਵੱਟ ਟੱਪੇ ਚਿੱਟਾ।
0: ਠੀਕ ਹੈ ਜੀ,
1: ਚਿੱਟਾ ਡੱਡੂ ਵੱਟ ਟੱਪੇ,
0: ਹਾਂਜੀ
1: ਵੱਟ ਟੱਪੇ ਚਿੱਟਾ ਡੱਡੂ।
0: ਠੀਕ ਹੈ ਜੀ,
1: ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪੇ ਚਿੱਟਾ ਡੱਡੂ।
0: ਕੋਈ ਬੋਲ ਪਾਂਦਾ ਇੰਨੀ ਸਪੀਡ ਦੇ ਵਿੱਚ, ਔਰ ਵਾਕਈ ਇਹਦੇ ਨਾਲ ਦਿਮਾਗ ਤੇਜ਼ ਹੁੰਦਾ, ਔਰ ਪਤਾ ਚੱਲਦਾ ਤੁਹਾਡਾ ਦਿਮਾਗ ਕਿੱਡਾ ਤੇਜ਼ ਆ, ਔਰ ਕਿੰਨੀ ਬਰੀਕੀ ਦੇ ਵਿੱਚ ਤੁਸੀਂ ਸਿਲਾਈ ਕਢਾਈ ਕਰਦੇ ਹੋਣੇ ਹਨਾ, ਜਿਹੜੀ ਤੁਸੀਂ ਸਿਲਾਈ ਕਰਦੇ ਹੋ, ਸਟਿਚਿੰਗ ਕਰਦੇ ਹੋ, ਤੇ ਉਹਦੇ ਵਾਸਤੇ ਵੀ ਦਿਮਾਗ ਤੇਜ਼ ਹੀ ਚਾਹੀਦਾ। ਜੇ ਹਲਕਾ ਜਿਹਾ ਵੀ ਕੱਟ ਗਲਤ ਲੱਗ ਜੇ ਤੇ ਸਾਰਾ ਕੰਮ ਖਰਾਬ।
1: ਸਹੀ ਗੱਲ,
0: ਵਾਹ ਵਾਹ ਜੀ ਵਾਹ। ਤੇ ਲਓ ਜੀ, ਤੁਸੀਂ ਸਾਨੂੰ ਆਪਣਾ ਟੰਗ ਟਵਿਸਟਰ ਸੁਣਾਇਆ ਤੇ ਅਸੀਂ ਤੁਹਾਨੂੰ ਤੁਹਾਡਾ ਸੌਂਗ ਸੁਣਾਉਂਦੇ ਹਾਂ, ਤੇ ਇਹ ਪਿਆਰ ਮੁਹੱਬਤਾਂ ਦੀਆਂ ਗੱਲਾਂ ਨੇ। ਅੱਛਾ ਇੱਕ ਚੀਜ਼ ਹੋਰ ਦੱਸੋ ਮੈਨੂੰ, ਗਰਮੀ ਬੜੀ ਪੈ ਰਹੀ ਆ।
1: ਗਰਮੀ ਤਾਂ ਸਰ ਦਿਨੇ ਤਾਂ ਸਾਡੇ ਬਹੁਤ ਗਰਮੀ ਹੁੰਦੀ ਆ, ਲੇਕਿਨ ਰਾਤ ਨੂੰ ਬਹੁਤ ਰਾਤ ਮਿਲਦੀ ਆ, ਬਿਲਕੁਲ ਠੰਡਾ ਹੀ ਹੁੰਦਾ।
0: ਹਾਂ ਸ਼ੁਕਰ ਹੈ ਜੀ, ਸ਼ੁਕਰ ਹੈ। ਤੇ ਗਰਮੀ ਤੋਂ ਬਚਣ ਵਾਸਤੇ ਤੁਸੀਂ ਕੀ ਕਰਦੇ ਹੋ? ਅੱਜ ਕੱਲ੍ਹ ਮੱਛਰ ਵੀ ਬੜੇ ਆ।
1: ਮੱਛਰ ਤਾਂ ਚਲੋ ਮੇਰੇ ਹਿਸਾਬ ਨਾਲ ਸਾਡੇ ਵਾਲਾ ਨਹੀਂ ਇੰਨਾ ਹੈਗਾ।
0: ਚਲੋ ਸ਼ੁਕਰ ਹੈ ਜੀ। ਗਰਮੀ ਤੋਂ ਬਚਣ ਵਾਸਤੇ ਕੀ ਕਰਦੇ ਹੋ ਤੁਸੀਂ? ਸਾਡੇ ਜਿਹੜੇ ਸਰੋਤੇ ਨੇ ਉਹ ਵੀ ਸੁਣਨ ਰਹੇ ਆ ਤੁਹਾਨੂੰ, ਤੇ ਦੱਸੋ ਤੁਸੀਂ ਉਹਨਾਂ ਨੂੰ ਤੁਸੀਂ ਕੀ ਕਰਦੇ ਹੋ?
1: ਮੈਂ ਸਰ ਥੋੜੀ ਜਿਹੀ ਨਾ ਇੱਕ ਥਰਮੋਸ ਦੇ ਵਿੱਚ ਕੱਚੀ ਲੱਸੀ,
0: ਆਹਾ,
1: ਤੇ ਵਿੱਚ ਕਤੀਰਾ ਗੂੰਦ ਪਾ ਕੇ ਲਿਆਉਂਦਾ ਦੁਪਹਿਰ ਤੱਕ।
0: ਕੀ ਬਾਤ ਹੈ!
1: ਉਸ ਤੋਂ ਬਾਅਦ ਫੇਰ ਦੁਪਹਿਰ ਨੂੰ ਜਾਣਾ ਲੰਚ ਵੇਲੇ, ਇਹ ਭਰ ਲਿਆਣੀ ਇੱਕ, ਬਸ ਇਹ ਬਸ ਥੋੜੀ ਥੋੜੀ ਪੀਂਦੇ ਰਹੀਦਾ ਸੀ ਦਿਨ ਚ।
0: ਪਾਲੀ ਸਾਹਿਬ, ਤੁਸੀਂ ਤਾਂ ਆਪਣੇ ਡਾਕਟਰ ਖੁਦ ਬਣੇ ਹੋਏ ਹੋ, ਹੈ?
1: ਸਹੀ ਗੱਲ ਜੀ,
0: ਬਹੁਤ ਵਧੀਆ ਮਹਿਸੂਸ ਹੁੰਦੀ, ਇਹ ਬੜਾ ਵਧੀਆ ਸੁਨੇਹਾ ਕਿ ਹਰ ਬੰਦੇ ਨੂੰ, ਹਰ ਵਿਅਕਤੀ ਨੂੰ ਆਪਣਾ ਡਾਕਟਰ ਖੁਦ ਬਣਨਾ ਚਾਹੀਦਾ। ਤੇ ਪਾਲੀ ਸਾਹਿਬ ਜਿੱਥੇ ਇਹਨਾਂ ਦੀਆਂ ਲਿਖਤਾਂ ਇੰਨੀਆਂ ਸੋਹਣੀਆਂ, ਇੰਨੀਆਂ ਖੂਬਸੂਰਤ, ਤੇ ਸਾਡੇ ਪ੍ਰੋਫੈਸ਼ਨਲ ਟੇਲਰ ਸਾਹਿਬ ਨੇ ਤੇ ਹੁਸ਼ਿਆਰਪੁਰ ਤੋਂ ਨੇ, ਤੇ ਕਮਾਲ ਕਰਤੀ ਤੁਸੀਂ ਤਾਂ, ਹੁਣ ਫਿਰ ਗਾਣਾ ਸੁਣਾਉਣਾ ਬਣਦਾ ਹੀ ਆ। ਠੀਕ ਆ ਪਾਲੀ ਸਾਹਿਬ, ਤੁਸੀਂ ਫਿਰ ਗਾਣਾ ਸੁਣੋ, ਇੰਜੋਏ ਕਰੋ, ਤੇ ਮੈਂ ਕਿਹਾ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਹੈ, ਤੇ ਤੁਸੀਂ ਸਾਨੂੰ ਇੱਦਾਂ ਹੀ ਸੁਣਦੇ ਰਹੋ, ਠੀਕ ਆ? ਤੇ ਲਓ ਜੀ ਅਸੀਂ ਤੁਹਾਡਾ ਗਾਣਾ ਸੁਣਾਉਂਦੇ ਹਾਂ ਜੀ ਤੁਹਾਨੂੰ ਹੁਣ।

0: ਬਾਤ ਹੈ ਕਰਮਜੀਤ ਅਨਮੋਲ ਜੀ ਨੇ ਕਿਆ ਖੂਬਸੂਰਤ ਤਰੀਕੇ ਦੇ ਨਾਲ ਗਾਇਆ ਹੈ ਗਾਣਾ, ਅਤੇ ਵਾਕਈ ਉਹ ਨਾ ਪੰਜਾਬੀ ਬੰਦੇ ਅਸੀਂ ਜਿਹੜੇ ਬੇਫਿਕਰੇ ਜੇ ਹਾਂ, ਹੈ ਨਾ, ਅਤੇ ਬੇਫਿਕਰੀ ਜੀਆਂ ਸਾਡੀਆਂ ਟਿਊਨਸ ਨੇ, ਸਾਡੀਆਂ ਜਿੰਨੀਆਂ ਅਸੀਂ ਕੰਪੋਜੀਸ਼ਨਸ ਵੀ ਕਰਦੇ ਹਾਂ ਪੰਜਾਬੀ, ਅਤੇ ਸਾਡੀਆਂ ਕੰਪੋਜੀਸ਼ਨਸ ਦੇ ਵਿੱਚ ਨਾ ਬੇਫਿਕਰੀ ਆ। ਅਤੇ ਲਓ ਜੀ, ਵੈਲਕਮ ਬੈਕ ਹੈ ਜੀ 102.7 ਮੈਗਾ ਹਰਟਸ 'ਤੇ ਆਕਾਸ਼ਵਾਣੀ ਦਾ, ਇਹ ਰੇਨਬੋ ਚੈਨਲ ਹੈ, ਅਤੇ ਤੁਸੀਂ ਆਪਣਾ ਸ਼ੋਅ ਜਿਹੜਾ ਸੁਣ ਰਹੇ ਹੋ ਜਿਹਦਾ ਨਾਮ ਹੈ ਹੈਲੋ ਜਲੰਧਰ, ਅਤੇ ਹੈਲੋ ਹੈਲੋ ਅਸੀਂ ਸਾਰਿਆਂ ਨਾਲ ਕਰ ਰਹੇ ਹਾਂ। ਅਤੇ ਅਗਲੇ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਆਓ ਜਾਣਦੇ ਹਾਂ ਜੀ ਉਹ ਸੱਜਣ ਜੀ ਦਾ ਨਾਮ ਕੀ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ, ਕੀ ਨਾਮ ਹੈ ਜੀ ਤੁਹਾਡਾ?
1: ਮੇਰਾ ਨਾਮ ਸੰਦੀਪ ਸਿੰਘ, ਅੰਮ੍ਰਿਤਸਰ ਤੋਂ ਬੋਲ
0: ਰਿਹਾ। ਆਹ ਹਾ ਹਾ, ਅੰਮ੍ਰਿਤਸਰ ਸਾਹਿਬ ਤੋਂ ਬੋਲ ਰਹੇ ਹੋ ਕੁਲਜੀਤ ਸਿੰਘ ਜੀ? ਵਾਹ ਜੀ ਵਾਹ। ਮਹਾਰਾਜ ਜੀ, ਅੱਜ ਕੱਲ੍ਹ ਗਰਮੀ ਬੜੀ ਪੈ ਰਹੀ ਉੱਥੇ ਹੈ?
1: ਗਰਮੀ ਬਹੁਤ ਜ਼ਿਆਦਾ।
0: ਹਾਂ, ਤੇ ਗਰਮੀ ਤੋਂ ਬਚਣ ਵਾਸਤੇ ਫਿਰ ਤੁਸੀਂ ਕੀ ਕੀ ਕਰਦੇ ਹੋ?
1: ਗਰਮੀ ਤੋਂ ਵੈਸੇ ਤੇ ਘਰ ਦੇ ਕਹਿੰਦੇ ਵੀ ਮੈਨੂੰ ਗਰਮੀ ਘੱਟ ਹੀ ਲੱਗਦੀ ਹੈ, ਕਿਉਂਕਿ ਮੇਰਾ ਕੰਮ ਹੀ ਗਰਮੀ 'ਚ ਹੈਗਾ।
0: ਓ ਅੱਛਾ, ਕਾਹਦਾ ਕੰਮ ਹੈ ਤੁਹਾਡਾ?
1: ਕੰਮ ਮੇਰਾ ਹੈਗਾ ਰੰਗਾਈ ਦਾ, ਮੈਂ ਲਾ ਰਹੀ ਹਾਂ।
0: ਆਹ ਕਿਆ ਬਾਤ ਹੈ, ਲਲਾਰੀਆਂ ਦੇ ਉੱਤੇ ਗਾਣੇ ਵੀ ਬੜੇ ਬਣੇ ਹੋਏ ਆ।
1: ਪੱਟੀ ਪੱਟੀ ਅੱਗੇ ਕੰਮ ਕਰੀਦਾ।
0: ਵਾਹ ਵਾਹ, ਚੁੰਨੀ ਰੰਗ ਤੇ ਲਲਾਰੀ ਆਵੇ। ਮਹਾਰਾਜ ਤੁਸੀਂ ਤਾਂ ਮਸ਼ਹੂਰ ਹੀ ਬੜੇ ਹੋ, ਸਾਰੀ ਇੰਡਸਟਰੀ ਦੇ ਵਿੱਚ ਤੁਹਾਡੇ ਗਾਣੇ ਚੱਲਣ ਡੇ। ਵਾਹ ਵਾਹ। ਤੇ ਵੈਸੇ ਵਾਕਈ ਗੱਲ ਬਿਲਕੁਲ ਠੀਕ ਹੈ ਜੀ, ਬੰਦਾ ਜਿਹੜਾ ਨਾ ਜਦੋਂ ਧੁੱਪ ਵਿੱਚ ਕੰਮ ਕਰਦਾ ਤੇ ਸਟਰੋਂਗ ਹੋ ਜਾਂਦਾ, ਤੇ ਫਿਰ ਧੁੱਪ ਵੀ ਉਹਨੂੰ ਕੁਛ ਬਹੁਤਾ ਕਹਿੰਦੀ ਨਹੀਂ, ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਧੁੱਪ ਤੋਂ ਬਚਣ ਵਾਸਤੇ ਕੁਛ ਇੱਦਾਂ ਦਾ ਜਿੱਦਾਂ ਡਰਿੰਕਸ ਵਗੈਰਾ ਚੇਂਜ ਹੋ ਜਾਂਦੇ ਨਾ, ਜਿੱਦਾਂ ਆਪਾਂ ਚਾਹ 'ਤੇ ਜ਼ੋਰ ਲਾਇਆ ਹੁੰਦਾ

0: ਕਿਤੇ ਇੱਦਾਂ ਤਾਂ ਨੀ ਸਵੇਰੇ ਚਾਹ, ਦੁਪਹਿਰੇ ਚਾਹ, ਸ਼ਾਮ ਨੂੰ ਵੀ ਚਾਹ ਤੇ ਸੌਣ ਲੱਗਿਆਂ ਵੀ ਚਾਹ?
1: ਨਹੀਂ, ਅੱਜ ਕੱਲ ਤੇ ਬਣਾ ਦਿੰਦੇ ਨਾਲ ਦੁੱਧ ਤੁਹਾਡਾ, ਕੋਈ ਕੰਜਰੀ ਬਣਾ ਲੈਂਦੇ
0: ਆ। ਆਹ ਸਹੀ ਹੈ ਜੀ, ਸਹੀ
1: ਹੈ, ਗਰਮੀ ਦੇ ਬਚ ਜੀ ਦਾ ਸੜਾ ਪਤਾ।
0: ਤੁਸੀਂ ਇੰਨੀ ਗੱਲ ਕੀਤੀ ਤੇ ਮੇਰਾ ਹੀ ਸ਼ਿਕੰਜਵੀ ਪੀਣ ਦਾ ਦਿਲ ਘਰ ਆਇਆ।
1: ਗਰਮੀ ਦੇ ਬਚਣ ਵਾਸਤੇ ਨਿੰਬੂ ਪਾਣੀ ਜਾਂ ਸ਼ਰਬਤ ਅੱਜ ਕੱਲ ਆਏ ਉਹ ਨਾ ਬਚਾ ਹੁੰਦਾ।
0: ਵੈਸੇ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਨਾ ਇੱਕ ਬੜੀ ਵਧੀਆ ਗੱਲ ਹੈ, ਉਹਨਾਂ ਦੀ ਪ੍ਰਾਹੁਣਚਾਰੀ ਬੜੀ ਜ਼ਬਰਦਸਤ ਹੈ, ਬੜੀ ਮਜ਼ੇਦਾਰ ਪ੍ਰਾਹੁਣਚਾਰੀ ਹੈ। ਮੈਂ ਜਦੋਂ ਵੀ ਆਉਂਦਾ, ਮੇਰੇ ਦੋਸਤ ਰਹਿੰਦੇ ਨੇ, ਮੇਰੀ ਇੱਕ ਫੀਮੇਲ ਫਰੈਂਡ ਹੈ ਪ੍ਰਿਆਦੀਪ ਕੌਰ, ਅਤੇ ਉਹ ਉੱਥੇ ਖਾਲਸਾ ਕਾਲਜ ਦੇ ਵਿੱਚ ਪੜ੍ਹ ਕੇ ਹਟੇ ਨੇ, ਅਤੇ ਨਾਲ ਸਾਡੇ ਸੰਘਾ ਪ੍ਰਭਜੋਤ ਸਿੰਘ ਸੰਘਾ ਅਤੇ ਹੋਰ ਵੀ ਮੇਰੇ ਬੜੇ ਸਾਰੇ ਦੋਸਤ ਨੇ ਉੱਥੇ ਰਹਿੰਦੇ, ਅਤੇ ਬੜਾ ਹੀ ਮਜ਼ਾ ਆਉਂਦਾ ਜਦੋਂ ਅਸੀਂ ਜਾਈਦਾ, ਔਰ ਕਲਾਕਾਰ ਨੇ ਉਹ ਸਾਰੇ ਲੋਕ, ਅਤੇ ਮੈਂ ਉਦਾਂ ਹੀ ਜਦੋਂ ਨਵਾਂ ਨਵਾਂ ਗਿਆ ਅਤੇ ਇੰਨੀ ਉਹਨਾਂ ਨੇ ਪ੍ਰਾਹੁਣਚਾਰੀ ਕੀਤੀ, ਮਤਲਬ ਇੰਨੀ ਪ੍ਰਾਹੁਣਚਾਰੀ ਮੈਂ ਹੋਰ ਕਿਤੇ ਨਹੀਂ ਵੇਖੀ ਜਿੰਨੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੀ ਵੇਖੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬੜੀ ਖੁਸ਼ੀ ਹੁੰਦੀ ਹੈ। ਅੱਛਾ ਇੱਕ ਚੀਜ਼ ਮੈਨੂੰ ਦੱਸੋ ਕਿ ਗਾਣਾ ਕਿਹੜਾ ਸੁਣੋਗੇ ਤੁਸੀਂ? ਦੇਖਾ ਹੈ ਸਾਜਨ ਕੀ ਆਂਖੋਂ ਮੇਂ ਪਿਆਰ। ਅਤੇ ਇੱਕ ਚੀਜ਼ ਹੋਰ ਮੈਨੂੰ ਦੱਸੋ, ਗਾਣਾ ਤਾਂ ਅਸੀਂ ਤੁਹਾਨੂੰ ਸੁਣਾ ਦਾਂਗੇ, ਪਰ ਤੁਸੀਂ ਸਾਨੂੰ ਇੱਕ ਟੰਗ ਟਵਿਸਟਰ ਜ਼ਰੂਰ ਸੁਣਾਓ।
1: ਤੁਸੀਂ ਬੋਲੋਗੇ ਮੈਂ ਆਪਣੇ ਕੋਲੋਂ
0: ਅਸੀਂ ਤੁਹਾਨੂੰ ਸੁਣਾਵਾਂਗੇ ਤੇ ਤੁਸੀਂ ਉਹਨੂੰ ਪੰਜ ਦੀ ਕਾਪੀ ਕਰਨਾ ਜੀ।
1: ਕੋਸ਼ਿਸ਼ ਕਰਦੇ ਆ।
0: ਲਓ ਜੀ, ਬੜਾ ਹੀ ਸੌਖਾ ਜੀ, ਪਪੀਤਾ ਤਾਂ ਤੁਸੀਂ ਰੋਜ਼ ਹੀ ਖਾਂਦੇ ਹੋ।
1: ਹਾਂਜੀ ਹਾਂਜੀ,
0: ਰੋਜ਼ ਮਤਲਬ ਚਲੋ ਕਦੀ ਕਦੀ ਦਿਨ ਦੁਨ ਛੱਡ ਕੇ ਵੀ ਖਾ ਲੈਣਾ ਚਾਹੀਦਾ ਪਪੀਤਾ, ਤੇ ਪਪੀਤੇ ਦੇ ਉੱਤੇ ਆ ਜੀ,
1: ਪਪੀਤਾ ਸ਼ੇਕ ਵੀ ਬਹੁਤ ਮਿਲਦਾ।
0: ਹਾਂ ਵੈਸੇ ਤਾਂ ਸਿਆਣੇ ਕਹਿੰਦੇ ਆ ਕਿ ਪਪੀਤੇ 'ਚ ਦੁੱਧ ਨਹੀਂ ਪਾਉਣਾ ਚਾਹੀਦਾ, ਪਰ ਕਿਸੇ ਵੇਲੇ ਚੱਲੀ ਜਾਂਦਾ ਪੰਜਾਬੀ ਕਿਹੜਾ ਕੋਈ ਨਿੰਦ ਵਿਚਾਰ ਕਰਦੇ। ਮੈਂ ਤਾਂ ਖੁਦ ਕਈ ਵੇਲੇ ਹੈਰਾਨ ਹੋ ਜਾਂਦਾ, ਕਈ ਪੰਜਾਬੀ ਸਾਡੇ ਏਡੇ ਚੜ੍ਹਦੀ ਕਲਾ ਲਿਆ, ਉਹ ਚਾਹ ਦੇ ਨਾਲ ਕੁਲਫੀ ਖਾਈ ਜਾਂਦੇ। ਤੇ ਲਓ ਜੀ ਤੁਹਾਡੇ ਵਾਸਤੇ ਟੰਗ ਟਵਿਸਟਰ ਤਿਆਰ, ਪਰ ਤਿਆਰ ਹੈ ਤੇ ਟੰਗ ਟਵਿਸਟਰ ਹੈ ਜੀ, ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਇਹ ਪੰਜ ਵਾਰੀ ਬੋਲਣਾ ਜੀ।
1: ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਪੀਲੇ।
0: ਕੋਈ ਨੀ ਕੋਈ ਨੀ, ਚਲੋ ਚਲੋ ਕੈਰੀ ਓਨ। ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ,
1: ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ। ਹੋ ਗਿਆ ਜੀ ਪੰਜ ਵਾਰੀ।
0: ਕਿਆ ਬਾਤ ਹੈ ਜੀ, ਤਾੜੀਆਂ, ਬਹੁਤ ਵਧੀਆ ਬਹੁਤ ਵਧੀਆ। ਇਹ ਵੀ ਕੋਈ ਕੋਈ ਬੋਲ ਪਾਉਂਦਾ, ਮੈਂ ਤਾਂ ਹੈਰਾਨ ਹਾਂ ਸਾਡੇ ਸਰੋਤੇ ਏਡੇ ਕਮਾਲ ਦੇ ਆ। ਇੱਕ ਮੈਂ ਪਹਿਲਾਂ ਟੰਗ ਟਵਿਸਟਰ ਪਾਇਆ ਉਹਦਾ ਉਹ ਇੱਦਾਂ ਸੀਗਾ ਕਿ ਚਿੱਟਾ ਡੱਡੂ ਵੱਟ ਟੱਪੇ ਵੱਟ ਟੱਪ ਚਿੱਟੇ ਡੱਡੂਆ, ਇਹ ਮਤਲਬ ਮੈਂ ਬੜੇ ਜਣਿਆਂ ਕੋਲ ਪੁੱਛਿਆ ਅਤੇ ਕਿਸੇ ਕੋਲ ਬੋਲ ਨਹੀਂ ਆਇਆ, ਪਰ ਇੱਥੇ ਸਾਡੇ ਜਿਹੜੇ ਸੱਜਣ ਸੀ ਉਹਨਾਂ ਨੇ ਬੋਲ ਦਿੱਤਾ, ਅਤੇ ਤੁਸੀਂ ਵੀ ਸਰੋਤੇ ਕਮਾਲ ਦੇ ਹੀ ਹੋ ਵੈਸੇ ਸਾਹਿਬ ਜੀ, ਤੁਸੀਂ ਵੀ ਬੜੀ ਜਲਦੀ ਬੋਲ ਦਿੱਤਾ ਪੀਤਲ ਕੇ ਪਤੀਲੇ ਮੈਂ ਪਪੀਤਾ ਪੀਲਾ ਪੀਲਾ, ਪੀਤਲ ਕੇ ਪਤੀਲੇ ਮੈਂ ਪਪੀਤਾ ਪੀਲਾ ਪੀਲਾ। ਬਹੁਤ ਵਧੀਆ ਜੀ, ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਸਾਡੇ ਲਲਾਰੀ ਸਾਹਿਬ, ਅਤੇ ਵੇਖੋ ਜੀ ਧੁੱਪ 'ਚ ਵੀ ਤੁਸੀਂ ਕਿੰਨਾ ਕਮਾਲ ਦਾ ਕੰਮ ਕਰ ਸਕਦੇ ਹੋ, ਅਤੇ ਇਹ ਸਾਨੂੰ ਸਿੱਖਣ ਦੀ ਲੋੜ ਆ ਸਾਡੇ ਜਿਹੜੇ ਫੋਨ ਕਾਲ 'ਤੇ ਜੁੜੇ ਨੇ ਸਾਹਿਬ ਜੀ, ਅਤੇ ਬੜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਆਓ ਫਿਰ ਅਸੀਂ ਤੁਹਾਡਾ ਫੇਵਰੇਟ ਸੌਂਗ ਜਿਹੜਾ ਹੈ ਨਾ ਤੁਹਾਨੂੰ ਸੁਣਾਉਂਦੇ ਹਾਂ, ਅਤੇ ਤੁਸੀਂ ਇਸ ਸੌਂਗ ਨੂੰ ਵੀ ਖੂਬ ਇੰਜੋਏ ਕਰੋ, ਅਤੇ ਵੇਖੋ ਤੁਹਾਨੂੰ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਲੋਕਾਂ ਨੇ ਸੁਣਿਆ, ਕਿਉਂਕਿ 102.7 ਮੈਗਾ ਹਰਟਸ ਦੀ ਫ੍ਰੀਕੁਐਂਸੀ ਪੂਰੇ ਇੰਡੀਆ ਨਹੀਂ, ਇੰਡੀਆ ਤੋਂ ਬਾਹਰ ਤੱਕ ਵੀ ਜਾ ਰਹੀ
1: ਹੈ। ਸਹੁਰੇ ਵੀ ਸੁਣਦੇ ਆ।
0: ਹਾਏ ਸਹੀ ਗੱਲ ਹੈ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਆ ਜੀ, ਪਿਆਰ ਭਰੀ। ਹਾਂ ਨਹੀਂ ਕਮਾਲ ਕਰਤੀ ਜੀ, ਤੁਸੀਂ ਤਾਂ ਬੜਾ ਸੋਹਣਾ ਬੋਲਿਆ, ਅਤੇ ਬਸ ਇੱਕ ਵਾਰੀ ਪਪੀਤਾ ਥੋੜ੍ਹਾ ਜਿਹਾ ਪਤੀਲੇ 'ਚ ਡਿੱਗ ਪਿਆ ਸੀ।
1: ਪਤੀਲੇ ਜੀ ਫਿਰ ਲੱਗੇ ਰਹਿੰਦੇ ਸਾਰਾ
0: ਦਿਨ। ਸਹੀ ਹੈ ਜੀ, ਆਹ ਸਹੀ ਗੱਲ ਹੈ, ਲਲਾਰੀਆਂ ਦਾ ਕੰਮ ਪਤੀਲੇ 'ਚ ਹੀ ਹੁੰਦਾ, ਤਾਂ ਹੀ ਕਰਕੇ ਅੱਛਾ, ਤਾਂ ਹੀ ਕਰਕੇ ਤੁਸੀਂ ਬਹੁਤ ਵਧੀਆ ਕੀਤਾ। ਵਾਹ ਵਾਹ, ਕਿਆ ਬਾਤ ਹੈ, ਤਾਂ ਹੀ ਪ੍ਰੋਨਾਊਂਸ ਅੱਛਾ ਆਇਆ। ਸੋ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਤੁਸੀਂ ਹੁਣ ਸੁਣੋ ਜੀ ਆਪਣਾ ਜਿਹੜਾ ਫਰਮਾਇਸ਼ੀ ਗਾਣਾ, ਅਤੇ ਆਰ ਜ਼ੇ ਜ਼ੋਰਾਵਰ ਸਿੰਘ ਇਸੇ ਤਰੀਕੇ ਨਾਲ ਤੁਹਾਡੇ ਰੂਬਰੂ ਹੁੰਦਾ ਰਹੇਗਾ, ਤੁਹਾਡੇ ਨਾਲ ਗੱਲਬਾਤ ਕਰਦਾ ਰਹੇਗਾ, ਕਿਉਂਕਿ ਦੇਖੋ ਜੀ ਸਾਰੀ ਕਨੈਕਟੀਵਿਟੀ ਦੀ ਗੱਲਬਾਤ ਹੈ। ਅਤੇ ਲਓ ਜੀ ਸੁਣੋ ਫਿਰ ਤੁਸੀਂ ਆਪਣਾ ਫੇਵਰੇਟ ਸੌਂਗ।

0: ਅਗਰ ਤੁਸੀਂ ਪਰਸਨਲ ਲੋਨ
1: ਲੈਣਾ ਫਿਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ
0: ਸਰ ਦੁਬਈ ਦੀ ਫ੍ਰੀ ਟ੍ਰਿਪ
1: ਇਹਨੂੰ ਵੀ ਬਲੌਕ ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ ਹਰ ਵਾਰ ਨਵਾਂ ਨੰਬਰ ਆ ਜਾਂਦਾ ਤਾਂ ਫਿਰ ਕੀ ਕਰਾਂ ਕਾਲ ਪਿਕ ਕਰ ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ ਕੈਟੇਗਰੀ ਸਿਲੈਕਟ ਕਰੋ ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ ਬਸ ਕੁਝ ਸੈਕਿੰਡਸ ਦਾ ਕੰਮ ਹੈ ਮਤਲਬ ਸਭ ਦਾ ਸਪੈਮ ਘੱਟ ਜਾਵੇਗਾ ਹਾਂ ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ ਸਿਰਫ ਬਲੌਕ ਨਹੀਂ ਰਿਪੋਰਟ ਜ਼ਰੂਰ ਕਰੋ ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ
2: ਹਾਂਜੀ ਵੈਲਕਮ ਬੈਕ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਚੈਨਲ ਹੈ ਤੇ ਮੈਂ ਕਿਹਾ ਜੀ ਇਹ ਚੈਨਲ ਇੱਕ ਵਾਹਿਦ ਐਸਾ ਚੈਨਲ ਹੈ ਜਿਹੜਾ ਕਿ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ ਕਿਉਂਕਿ ਇਹ ਚੈਨਲ ਹੈ ਬਹੁਤ ਹੀ ਪੁਰਾਣਾ ਔਰ ਓਲਡ ਇਜ਼ ਗੋਲਡ ਅਸੀਂ ਹਮੇਸ਼ਾ ਸੁਣਦੇ ਹਾਂ ਅਤੇ ਹਮੇਸ਼ਾ ਜਿਹੜਾ ਓਲਡ ਹੁੰਦਾ ਨਾ ਓਲਡ ਚੀਜ਼ ਕੋਈ ਵੀ ਹੁੰਦੀ ਆ ਗੋਲਡ ਇਸ ਕਰਕੇ ਹੁੰਦੀ ਹੈ ਕਿਉਂਕਿ ਸਾਡੇ ਕੋਲ ਐਥਿਕਸ ਹੁੰਦੇ ਨੇ ਸਾਡੇ ਕੋਲ ਉਹ ਗੱਲਾਂ ਬਾਤਾਂ ਕਰਨ ਦਾ ਭੰਡਾਰ ਹੈ ਔਰ ਅਸੀਂ ਦਿਲਾਂ ਤੱਕ ਜੁੜੇ ਹਾਂ ਔਰ ਸਾਡੇ ਜਿਹੜੇ ਸੱਜਣ ਨੇ ਸਾਡੇ ਜਿਹੜੇ ਸਰੋਤੇ ਨੇ ਉਹ ਸਰੋਤੇ ਵੀ ਸਾਡੇ ਦਿਲਾਂ ਦੇ ਨਾਲ ਜੁੜੇ ਹੋਏ ਨੇ ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਮੈਨੂੰ ਲੱਗਦਾ ਤੁਹਾਡੇ ਨਾਲ ਜ਼ਿਆਦਾ ਇੰਜੋਏ ਕਰ ਰਿਹਾ ਕਿਉਂਕਿ ਇਹ ਸਾਰੀ ਜਿਹੜੀ ਹੈ ਨਾ ਫੀਲ ਦੀ ਗੇਮ ਹੈ ਫੀਲ ਦਾ ਫੀਲ ਤੁਸੀਂ ਸਾਨੂੰ ਫੀਲ ਦਿੰਦੇ ਹੋ ਬੜੀ ਪੋਜ਼ਿਟਿਵਿਟੀ ਵਾਲੀ ਅਤੇ ਅਸੀਂ ਵੀ ਫਿਰ ਦੋ ਗੁਣੀ ਹੋ ਗਏ ਤੁਹਾਨੂੰ ਪੋਜ਼ਿਟਿਵਿਟੀ ਵਾਲੀ ਫੀਲ ਵਾਪਸ ਕਰਦੇ ਹਾਂ ਅਤੇ ਲਓ ਜੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਜੀ ਹਾਂਜੀ ਨਮਸਕਾਰ ਸਰ ਸਤਿ ਸ਼੍ਰੀ ਅਕਾਲ
3: ਹੈਲੋ
2: ਸਤਿ ਸ਼੍ਰੀ ਅਕਾਲ
3: ਜੋਰਾਵਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੋ
3: ਬਹੁਤ ਵਧੀਆ ਜੀ ਮੈਂ ਨਾਮ ਰੋਇਆ ਸ਼ਰਮਾ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲਦਾ ਜੀ
2: ਵਾਹ ਵਾਹ ਜੀ ਵਾਹ ਵਾਹ ਵਾਹ ਮਹਾਰਾਜ ਜੀ ਵੈਲਕਮ ਹੈ ਜੀ ਤੁਹਾਡਾ ਇਸ ਸ਼ੋਅ ਦੇ ਵਿੱਚ ਤੇ ਹੋਰ ਸੁਣਾਓ
3: ਜੀ ਜੋਰਾਵਰ ਸਿੰਘ ਜੀ ਤੁਹਾਡਾ ਵੀ ਵੈਲਕਮ ਹੈ ਜੀ ਸਾਡੇ ਨਗਰ ਸਮਰਾਏ ਵਿੱਚ ਆਵਾਜ਼ ਦੇ ਜਿਹੜੀ ਪਹੁੰਚੇ ਹੈ ਜੀ
2: ਠੀਕ ਹੈ ਮਹਾਰਾਜ ਜੀ ਬਾਹਰ ਗਰਮੀ ਬੜੀ ਹੋਣ ਡਈ ਤੇ ਤੁਸੀਂ ਗਰਮੀ ਤੋਂ ਬਚਣ ਵਾਸਤੇ ਫਿਰ ਕੀ ਕੁਛ ਕਰਦੇ ਜੇ
3: ਗਰਮੀ ਤੋਂ ਬਚਣ ਲਈ ਆਪਣੇ ਪੰਜਾਬੀਆਂ ਕੋਲ ਬੜਾ ਵਧੀਆ ਨੁਸਖਾ ਆ ਜੀ ਨਿੰਬੂ ਪਾਣੀ ਆ
2: ਹਾਏ
3: ਤੇ ਲੱਸੀ ਆ ਜੀ
2: ਵਾਹ ਵਾਹ ਕੱਚੀ ਕੇ ਪੱਕੀ
3: ਪੱਕੀ ਲੱਸੀ ਵਧੀਆ ਜੀ ਨਹੀਂ ਜੀ ਲੱਸੀ ਪੱਕੀ ਵਧੀਆ ਕੱਚੀ ਲੱਸੀ ਵੀ ਸ਼ਾਮ ਨੂੰ ਉਹ ਪੀਲੋ ਤੁਸੀਂ ਵਧੀਆ ਹੁੰਦਾ ਜੀ
2: ਠੀਕ ਹੈ ਜੀ ਠੀਕ
3: ਤੇ ਅੱਗੇ ਆਪਣੇ ਸ਼ੱਕਰ ਦਾ ਸ਼ਰਬਤ ਹੁੰਦਾ ਸੀਗਾ ਜੀ ਉਹ ਮਲਾਂਜੀ ਬਣਾ ਲੈਂਦੇ ਹੁੰਦੇ ਸੀ ਸ਼ਿੱਛਾ ਕਹਿੰਦੇ ਹੁੰਦੇ ਸ਼ਿੱਛਾ ਬਹੁਤ ਵਧੀਆ ਬਣਦਾ ਜੀ ਵਿੱਚ ਮਲਾਂਜੀ ਕਹਿੰਦੇ ਸ਼ਹਿਰਾਂ ਚ ਆਪਾਂ ਪਿੰਡਾਂ ਚ ਨੂੰ ਸ਼ਿੱਛਾ ਕਹਿੰਦੇ ਹੁੰਦੇ ਸੀਗੇ ਅੰਬ ਨੂੰ ਭੁੰਨ ਕੇ ਉਹ ਉਹ ਬਹੁਤ ਵਧੀਆ ਰੋਟੀ ਨਾਲ ਜੀ ਨਾਲੇ ਠੰਡ ਪਾਉਣ ਦਾ ਠੰਡਾ ਹੁੰਦਾ ਸੀ ਬਹੁਤ ਵਧੀਆ ਜੀ
2: ਸਹੀ ਹੈ ਜੀ ਬਹੁਤ ਵਧੀਆ ਅੱਛਾ ਹੋਰ ਤੁਸੀਂ ਮਤਲਬ ਜਦੋਂ ਤੁਸੀਂ ਗਰਮੀ ਦੇ ਵਿੱਚ ਕਿਸੇ ਵੇਲੇ ਬੰਦੇ ਨੂੰ ਨਾ ਕਿਸੇ ਵੇਲੇ ਸਿਖਰ ਦੁਪਹਿਰੇ ਨਿਕਲਣਾ ਪੈਂਦਾ ਬਾਹਰ ਅਤੇ ਕਈਆਂ ਨੂੰ ਘਬਰਾਹਟ ਹੋ ਜਾਂਦੀ ਹੈ ਅਤੇ ਤੁਸੀਂ ਜਦੋਂ ਸਿਖਰ ਦੁਪਹਿਰੇ ਕਿਸੇ ਵੇਲੇ ਬਾਹਰ ਨਿਕਲੇ ਹੋਵੋ ਅਤੇ ਤੁਸੀਂ ਗਰਮੀ ਤੋਂ ਬਚਣ ਵਾਸਤੇ ਕੀ ਕਰਦੇ ਹੋ
3: ਸਿਖਰ ਦੁਪਹਿਰੇ ਇੱਦਾਂ ਜੀ ਸਿਰ ਦੇ ਆਪਣਾ ਕੱਪੜਾ ਲੈ ਕੇ ਬੰਦੇ ਨੂੰ ਜਾਣਾ ਚਾਹੀਦਾ ਜੀ ਮਾੜਾ ਮੋਟਾ ਏਦਾਂ ਸਾਫਾ ਸੁਫਾ ਲੈ ਲਵੇ ਉੱਤੇ
2: ਗਾਣਾ ਕਿਹੜਾ ਸੁਣੋਗੇ
3: ਗਾਣਾ ਤੁਸੀਂ ਸੁਣਾ ਲਓ ਜੀ ਦਿਲ ਜੀਤ ਕਿਆ ਹੈ ਆਪ ਮੇਰੀ ਜਾਨ ਲੀਜੀਏ ਅਮਰਾਓ ਜਾਨ ਦੀ ਆਸ਼ਾ ਭੋਸਲੇ ਨੇ ਬਹੁਤ ਵਧੀਆ ਗਾਇਆ
2: ਅੱਛਾ ਉਸ ਤੋਂ ਪਹਿਲਾਂ ਫਿਰ ਕਹਿੰਦੇ ਹੁੰਦੇ ਨੇ ਕਿ ਬੰਦਾ ਨਾ ਸਰੀਰ ਦੀ ਕਸਰਤ ਕਰ ਲੈਂਦਾ ਪਰ ਜਿਹੜੀ ਸਾਡੀ ਪੁਰਾਣੀ ਪੰਜਾਬ ਦੀ ਵਿਰਾਸਤ ਆ ਨਾ ਉਹਦੇ ਵਿੱਚ ਸਾਡੇ ਕੋਲ ਨਾ ਟੰਗ ਟਵਿਸਟਰ ਹੁੰਦੇ ਸੀਗੇ
3: ਤੇ
2: ਪੰਜ ਵਾਰੀ ਫਿਰ ਸਾਡੇ ਨਾਲ ਇੱਕ ਛੋਟੀ ਜਿਹੀ ਗੇਮ ਖੇਡੋ ਤੇ ਗੇਮਾਂ ਵੀ ਵੈਸੇ ਨਾ ਕਿਸੇ ਵੇਲੇ ਖੇਡ ਲੈਣੀਆਂ ਚਾਹੀਦੀਆਂ ਅਸੀਂ ਕਿਸੇ ਵੇਲੇ ਜ਼ਿੰਦਗੀ ਵਿੱਚ ਬੜੇ ਸਿਆਣੇ ਬਣ ਜਾਂਦੇ ਕਿਸੇ ਵੇਲੇ ਨਿਆਣੇ ਵੀ ਬਣਨਾ ਚਾਹੀਦਾ ਤੇ ਲਓ ਜੀ ਟੰਗ ਟਵਿਸਟਰ ਹੈ ਸਾਡੇ ਕੋਲ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ
3: ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ ਫੁੱਲਾਂ ਵਾਲਾ ਫਕੀਰ ਫਟਾਫਟ ਫੁੱਲ ਫੈਲਾਉਂਦਾ
2: ਓ ਬਾਜੀ ਬਾਜ ਕੀ ਬਾਤ ਹੈ ਫੁੱਲ ਫਲਾਤੇ ਤੁਸੀਂ ਸਾਰੇ ਪਾਸੇ
3: ਹਾਂਜੀ ਬਿਲਕੁਲ ਬਿਲਕੁਲ ਜੀ ਇਹਨਾਂ ਜੀ ਰੇਡੀਓ ਦੇ ਨਾਲ ਬਹੁਤ ਵਧੀਆ ਤੁਹਾਡਾ ਜੀ ਇਹ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਆ ਆਏ ਤਾਂ ਪਹਿਲੀ ਵਾਰੀ ਹੈ ਤੁਸੀਂ ਰੰਗ ਲਾਤੇ ਜੀ
2: ਵਾਹ ਜੀ ਵਾਹ ਬਹੁਤ ਬਹੁਤ ਸ਼ੁਕਰੀਆ ਵੈਸੇ ਮੈਂ ਇੱਕ ਹਿਸਾਬ ਲਾਉਂਦਾ ਹੁੰਦਾ ਕਿ ਜਿਹੜੀ ਜਿੰਨੀਆਂ ਪੁਰਾਣੀਆਂ ਖੁਰਾਕਾਂ ਨੇ ਨਾ ਅਤੇ ਪੁਰਾਣਾ ਰਹਿਣਾ ਬਹਿਣਾ ਕਹਿਣਾ ਸਹਿਣਾ ਇਹ ਪਤਾ ਚੱਲਦਾ ਕਿ ਜਦੋਂ ਅਸੀਂ ਟੰਗ ਟਵਿਸਟਰ ਪੁੱਛਦੇ ਹਾਂ ਨਾ ਤਾਂ ਫਟਾਫਟ ਨਾਲ ਦੇ ਨਾਲ ਕਾਪੀ ਕਰਕੇ ਨਾਲ ਦੇ ਨਾਲ ਜਵਾਬ ਹੋ ਰਹੇ ਮੈਂ ਸਟੇਜ ਐਂਕਰਿੰਗ ਵੀ ਕਿਸੇ ਵੇਲੇ ਕਰਦਾ

0: ਅਤੇ ਉੱਥੇ ਵੀ ਮੈਂ ਪੁੱਛਦਾ ਹੁੰਦਾ ਲੋਕਾਂ ਨੂੰ, ਅਤੇ ਉੱਥੇ ਜਿਹੜੀ ਨਵੀਂ ਪਨੀਰੀ ਹੈ ਕੇਵਲ ਉਹਨਾਂ ਕੋਲ ਬੋਲ ਹੀ ਨਹੀਂ ਹੁੰਦਾ, ਅਤੇ ਪੁਰਾਣੀਆਂ ਖੁਰਾਕਾਂ, ਪੁਰਾਣੇ ਐਥਿਕਸ, ਪੁਰਾਣੇ ਜਿੰਨੇ ਵੀ ਅਸੀਂ ਸਿੱਖੇ ਹੋਏ ਹਾਂ ਬਜ਼ੁਰਗਾਂ ਕੋਲੋਂ, ਉਸਤਾਦਾਂ ਕੋਲੋਂ, ਅਤੇ ਉਹ ਤੋਂ ਪਤਾ ਚੱਲਦਾ ਕਿ ਸਾਡਾ ਮਾਇੰਡ ਕਿੰਨਾ ਸ਼ਾਰਪ ਹੈ, ਔਰ ਵਾਕਈ ਸ਼ਾਬਾਸ਼ੀ ਦੀ
1: ਮਾਇੰਡ ਸ਼ਾਰਪ ਰੱਖ ਕੇ ਜੀ ਗੱਲਾਂ ਬਾਤਾਂ ਹੁੰਦੀਆਂ ਸਾਰੀਆਂ।
0: ਬਿਲਕੁਲ ਜੀ, ਅਤੇ ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਤੁਸੀਂ ਹੁਣ ਆਪਣਾ ਜਿਹੜਾ ਫਰਮਾਇਸ਼ੀ ਜਿਹੜਾ ਗੀਤ ਹੈ ਅਤੇ ਉਹ ਤੁਸੀਂ ਸੁਣੋ ਜ਼ਰੂਰ ਜੀ।
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਕਿਆ ਬਾਤ ਹੈ ਯਾਰ, ਵਾਕਈ ਪਤਾ ਚੱਲਦਾ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਂਦੀਆਂ। ਦੇਖੋ ਜੀ, ਆਪਣੀ ਜਿਹੜੇ ਮਾਇੰਡ ਸ਼ਾਰਪ ਕਰਨਾ ਨਾ, ਅਤੇ ਉਹਦੇ ਵਿੱਚ ਨਾ ਖੁਰਾਕ ਵੀ ਬੜੀ ਮਾਇਨੇ ਰੱਖਦੀ ਹੈ, ਅਤੇ ਪੁਰਾਣੇ ਸਾਡੇ ਜਿੰਨੇ ਵੀ ਬਜ਼ੁਰਗਾਂ ਜਿੰਨੇ ਵੀ ਨੇ, ਉਹਨਾਂ ਨੇ ਸਾਰਿਆਂ ਨੇ ਪੁਰਾਣੀਆਂ ਖੁਰਾਕਾਂ ਬੜੀਆਂ ਜ਼ਬਰਦਸਤ ਖਾਧੀਆਂ ਨੇ, ਅਤੇ ਅੱਜ ਦੀ ਡੇਟ ਦੇ ਵਿੱਚ ਵੀ ਸਾਨੂੰ ਲੋੜ ਹੈ ਅੱਜ ਅੱਛੀਆਂ ਖੁਰਾਕਾਂ ਖਾਣ ਦੀ, ਔਰ ਪੰਜਾਬ ਦੇ ਵਿੱਚ ਤਾਂ ਮੌਸਮ ਦੇ ਹਿਸਾਬ ਨਾਲ ਜੇ ਖੁਰਾਕ ਖਾਧੀ ਜਾਵੇ ਤਾਂ ਫਿਰ ਬਹੁਤ ਵਧੀਆ ਰਿਹਾ ਜਾਂਦਾ, ਔਰ ਸਾਡਾ ਦਿਮਾਗ ਵਾਕਈ ਸ਼ਾਰਪ ਹੁੰਦਾ। ਸੋ ਲਓ ਜੀ, ਉਹਨਾਂ ਦੀ ਫਰਮਾਇਸ਼ ਦੇ ਉੱਤੇ ਗੀਤ ਜ਼ਰੂਰ ਤੁਸੀਂ ਸੁਣ ਕੇ ਜਾਓ।

0: ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਕਿਹਾ ਜੀ, ਇਹ ਜਿਹੜੇ ਓਲਡ ਇਜ਼ ਗੋਲਡ ਜਿਹੜੀ ਆਪਾਂ ਗੱਲਬਾਤ ਕਰਦੇ ਪਏ ਨਾ, ਇਹ ਵਾਕਈ ਆਪਣੇ ਆਪ ਦੇ ਵਿੱਚ ਬੜੀ ਕਾਰਗਰ ਗੱਲ ਹੋਈ ਹੈ ਕਿ ਦੇਖੋ, ਦਿਲ ਚੀਜ਼ ਕਿਆ ਹੈ, ਆਪ ਮੇਰੀ ਜਾਨ ਲੀਜੀਏ। ਕਿਆ ਬਾਤ ਹੈ, ਮੁਹੱਬਤ ਦੀ ਇਹ ਕਮਾਲ ਦੀ ਇੱਕ ਲੈਵਲ ਕਹਿ ਸਕਦੇ ਆਪਾਂ, ਇਹ ਟੋਪ ਲੈਵਲ ਹੈ ਮੁਹੱਬਤ ਦਾ। ਕਹਿੰਦਾ ਦਿਲ ਚੀਜ਼ ਕਿਆ ਹੈ, ਆਪ ਮੇਰੀ ਜਾਨ ਲੀਜੀਏ। ਕਿਆ ਬਾਤ ਹੈ, ਕਿਆ ਬਾਤ ਹੈ। ਵਾਕਈ ਸਾਡੀ ਵੀ ਮੁਹੱਬਤ ਤੁਹਾਡੇ ਨਾਲ ਕੁਛ ਇਸ ਤਰੀਕੇ ਦੀ ਹੋਈ ਆ, ਹੈ ਨਾ। ਅਤੇ ਦੇਖੋ ਜੀ, ਗੱਲ ਤਾਂ ਉਦੋਂ ਬਣਦੀ ਜਦੋਂ ਅਜਮਾਉਣਾ ਹੁੰਦਾ, ਅਤੇ ਜਦੋਂ ਤੁਸੀਂ ਚਾਹੋ ਤਾਂ ਤੁਸੀਂ ਅਜਮਾ ਸਕਦੇ, ਚੱਕਰ ਵਾਲੀ ਕੋਈ ਗੱਲ ਹੀ ਨਹੀਂ। ਕਿਉਂਕਿ ਇਹ ਤੁਹਾਨੂੰ ਵਾਕਈ ਮੁਹੱਬਤ ਕਰਦੇ, ਅਤੇ ਮੁਹੱਬਤ ਦੇ ਮਾਇਨੇ ਬੜੇ ਪਵਿੱਤਰ, ਪਾਕ ਪਵਿੱਤਰ ਹੁੰਦੇ ਨੇ। ਸੋ ਲਓ ਜੀ, ਸਾਡੇ ਨਾਲ ਅਗਲੇ ਜਿਹੜੇ ਕਾਲਰ ਜੁੜੇ ਨੇ, ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ ਜੀ। ਅਤੇ ਲਓ ਜੀ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਚਾਲ ਜੀ, ਕੀ ਨਾਮ ਹੈ ਜੀ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਸਰ, ਮੈਂ ਅਮਨਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਤੁਸੀਂ
0: ਮਹਾਰਾਜ ਜੀ, ਹੋਰ ਸੁਣਾਓ, ਸਭ ਠੀਕ ਠਾਕ ਘਰ ਪਰਿਵਾਰ?
1: ਮੈਂ ਕਿਹਾ ਜੀ, ਕਿਰਪਾ ਬਹੁਤ ਵਧੀਆ, ਬਾਗੋ ਬਾਗ ਹੈ ਜੀ ਸਭ ਕੁਛ।
0: ਵਾਹ ਵਾਹ। ਤੇ ਲਿਖੋ, ਦੇਖੋ ਜੀ, ਤੁਹਾਨੂੰ ਲੋਕ ਨਾ ਲੱਖਾਂ ਦੀ ਤਾਦਾਦ 'ਚ ਸੁਣ ਰਹੇ ਆ, ਅਤੇ ਅੱਜ ਕੱਲ੍ਹ ਗਰਮੀ ਬੜੀ ਪੈ ਰਹੀ ਹੈ, ਅਤੇ ਪਹਿਲੇ ਨੰਬਰ 'ਤੇ ਤਾਂ ਤੁਸੀਂ ਸਾਨੂੰ ਇਹ ਦੱਸੋ, ਅਸੀਂ ਸਾਰਿਆਂ ਨੂੰ ਇਹੀ ਚੀਜ਼ ਪੁੱਛਣ ਰਹੇ ਹਾਂ ਕਿ ਗਰਮੀ ਤੋਂ ਬਚਣ ਵਾਸਤੇ ਵਿਅਕਤੀ ਨੂੰ ਕੀ ਕਰਨਾ ਚਾਹੀਦਾ, ਹੈ ਨਾ, ਜਦੋਂ ਬੰਦਾ ਸਿਖਰ ਦੁਪਹਿਰੇ ਬਾਹਰ ਜਾਵੇ ਜਾਂ ਫਿਰ ਘਰ ਰਹੇ, ਅਤੇ ਕਿਸੇ ਵੇਲੇ ਨਾ ਅਸੀਂ ਗਲਤ ਖਾਣਾ ਖਾ ਲੈਂਦੇ ਹਾਂ, ਜਿਹਦੇ ਨਾਲ ਸਾਡੇ ਅੰਦਰ ਗਰਮੀ ਪੈ ਜਾਂਦੀ ਹੈ, ਹੈ ਨਾ, ਅੰਦਰ ਵੀ ਗਰਮੀ ਪੈ ਜਾਂਦੀ ਆ, ਫਿਰ ਉਹ ਬਾਹਰ ਵੀ ਦਿਖਦੀ ਹੈ, ਅਤੇ ਬਾਹਰ ਤਾਂ ਉੱਦਾਂ ਹੀ ਗਰਮੀ ਪੈ ਰਹੀ ਹੈ।
1: ਇਹ ਤਾਂ ਸਰ ਖਾਣ ਪੀਣ ਦਾ ਵੱਧ ਤੋਂ ਵੱਧ ਜਿੰਨਾ ਪਾਣੀ ਹੋ ਸਕੇ ਆਪਾਂ ਨੂੰ ਗਰਮੀ ਦੇ ਦਿਨਾਂ 'ਚ ਪੀਣਾ ਚਾਹੀਦਾ।
0: ਬਾਕੀ
1: ਚਲੋ, ਜਿਹੜੇ ਆਪਾਂ ਨੂੰ ਬਨਾਵਟੀ ਬਾਜ਼ਾਰੋਂ ਆਪਾਂ ਕਈ ਤਰੀਕੇ ਦੇ ਸ਼ਰਬਤ ਖਰੀਦ ਆ, ਉਹਨਾਂ ਤੋਂ ਜੇ ਗੁਰੇਜ ਕਰਕੇ, ਮੈਂ ਤਾਂ ਕਹਿੰਦਾ ਘਰੇ ਨਿੰਬੂ ਲਿਆਂਦੇ ਹੋਣ, ਸਕੰਜਵੀ ਹੋਵੇ, ਤੇ ਜਿਹੜੇ ਆਪਾਂ ਕੋਲਡ ਡਰਿੰਕ ਵਗੈਰਾ ਅੱਜ ਕੱਲ ਬੱਚੇ ਸ਼ੌਕੀਨ ਨੇ, ਉਹਨਾਂ ਤੋਂ ਆਪਾਂ ਗੁਰੇਜ ਕਰੀਏ।
0: ਹਾਂ, ਕਿਉਂਕਿ ਉਹਨਾਂ 'ਚ ਸ਼ੂਗਰ ਲੈਵਲ ਬਹੁਤ ਹੁੰਦਾ।
1: ਜੀ ਜੀ ਜੀ।
0: ਔਰ ਜਿਹੜੀ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜੀ ਸ਼ਿਕੰਜਵੀ ਜਿਹੜੀ ਆਲਰੇਡੀ ਪਾਊਡਰ ਫਾਰਮ ਜਾਂਦੀ ਹੈ, ਉਹਨਾਂ 'ਚ ਵੀ ਕੈਮੀਕਲ ਕਾਫੀ ਹੁੰਦੇ ਨੇ,
1: ਤੇ
0: ਉਹਦੇ ਨਾਲ ਕਿਸੇ ਵੇਲੇ ਕਈਆਂ ਨੂੰ ਮੂੰਹ ਦੀ ਰਿਐਕਸ਼ਨ ਵੀ ਹੋ ਜਾਂਦੀ ਹੈ, ਮਤਲਬ ਉਹਨਾਂ ਦੇ ਛਾਲੇ ਤੱਕ ਹੋ ਜਾਂਦੇ ਨੇ, ਮੂੰਹ ਵੀ ਛਿੱਲਿਆ ਜਾਂਦਾ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਤੇ ਅੱਛਾ,
1: ਜਿਹੜੇ ਵੀ ਸਰ ਪੈਕਟ, ਕੋਈ ਵੀ ਪੈਕਟ ਆਉਂਦੇ ਆ ਫੂਡ ਇੱਦਾਂ ਦੇ, ਉਹਨਾਂ ਤੋਂ ਗਰੇਜ ਕਰਨਾ ਚਾਹੀਦਾ, ਕਿਉਂਕਿ ਆਪਾਂ ਨੂੰ ਪਤਾ ਨਹੀਂ ਉਹ ਕਦੋਂ ਦੇ ਬਣੇ ਨੇ, ਤੇ ਉਹਨਾਂ ਚ ਬੜੇ ਸਾਰੇ ਪ੍ਰੀਜ਼ਰਵੇਟਿਵ ਪਾਏ ਜਾਂਦੇ ਆ, ਉਹਨਾਂ ਨੂੰ ਜ਼ਿਆਦਾ ਦੇਰ ਤੱਕ ਠੀਕ ਰੱਖਣ ਵਾਸਤੇ
0: ਜੀ
1: ਗੁਰੇਜ ਹੀ ਕਰਨਾ ਚਾਹੀਦਾ ਜੀ।
0: ਬਿਲਕੁਲ ਸਹੀ ਗੱਲ ਕਹੀ। ਔਰ ਇੱਥੇ ਗੱਲਾਂ ਬਾਤਾਂ ਕਰਨੀਆਂ ਪਤਾ ਕਿਉਂ ਜ਼ਰੂਰੀ ਹੈ ਜੀ? ਕਿਉਂਕਿ

0: ਸੁਣਨ ਵਾਲੇ ਬਹੁਤ ਨੇ, ਔਰ ਉਸ ਤੋਂ ਵੱਡੀ ਗੱਲ ਪਤਾ ਕੀ ਹੈ ਜੀ, ਮੰਨਣ ਵਾਲੇ ਵੀ ਬਹੁਤ ਨੇ। ਔਰ ਇੱਥੇ ਆਲ ਇੰਡੀਆ ਰੇਡੀਓ 102.7 ਮੈਗਾਹਰਟਸ 'ਤੇ ਇੱਥੇ ਹੁੰਦੀਆਂ ਨੇ ਸਿਆਣੀਆਂ ਸੁਹਿਰਦ, ਔਰ ਫਨੀ ਫਨੀ ਗੱਲਾਂ ਵੀ ਹੁੰਦੀਆਂ, ਅਸੀਂ ਫਨੀ ਵੀ ਹਾਂ, ਅਸੀਂ ਫੰਕਸ਼ਨ ਵੀ ਕਰਦੇ ਤੁਹਾਡੇ ਨਾਲ ਕਰਾਂਗੇ। ਔਰ ਵਾਕਈ ਇੱਥੇ ਸਿਆਣੀਆਂ ਗੱਲਾਂ ਹੁੰਦੀਆਂ ਔਰ ਅਸੀਂ ਮੰਨਦੇ ਵੀ ਹਾਂ, ਔਰ ਕਿਉਂਕਿ ਅਸੀਂ ਇੱਕ ਦੂਸਰੇ ਦਾ ਭਲਾ ਸੋਚਦੇ ਹਾਂ, ਹੈ ਨਾ।
1: ਅਤੇ
0: ਹੁਣ ਫਨੀ ਗੱਲਾਂ ਵਾਲੇ ਪਾਸੇ ਆ ਜਾਈਏ, ਤੁਸੀਂ ਆਪਣਾ ਇੱਕ ਚੀਜ਼ ਦੱਸੋ ਪਹਿਲਾਂ ਤਾਂ, ਗਾਣਾ ਕਿਹੜਾ ਸੁਣੋਗੇ?
1: ਗਾਣਾ ਡਾਕਟਰ ਸਤਿੰਦਰ ਸਰਤਾਜ ਜੀ ਦਾ ਸੁਣਵਾ ਦਿਓ, ਕਿਹੜੇ ਪਾਸੇ ਜਾਈਏ?
0: ਅਰੇ ਵਾਹ, ਡਾਕਟਰ ਸਤਿੰਦਰ ਸਰਤਾਜ, ਬਿਲਕੁਲ, ਉਹਨਾਂ ਨੇ ਡਾਕਟਰੇਟ ਕੀਤੀ ਹੋਈ ਹੈ ਅਤੇ ਵਾਕਈ ਉਹਨਾਂ ਦੇ ਨਾਮ ਦੇ ਅੱਗੇ ਡਾਕਟਰ ਲਾਉਣਾ ਚਾਹੀਦਾ ਸਾਨੂੰ ਵੀ ਸਾਰਿਆਂ ਨੂੰ। ਅਤੇ ਡਾਕਟਰ ਸਤਿੰਦਰ ਸਰਤਾਜ ਦਾ ਗਾਣੇ ਸੁਣਨ ਤੋਂ ਪਹਿਲਾਂ ਤੁਹਾਨੂੰ ਇੱਕ ਅਸੀਂ ਟੰਗ ਟਵਿਸਟਰ ਪੁੱਛਣਾ ਚਾਹਾਂਗੇ।
1: ਹਾਂਜੀ ਹਾਂਜੀ,
0: ਹੈ ਨਾ, ਸਰੀਰ ਦੀ ਐਕਸਰਸਾਈਜ਼ ਤਾਂ ਅਸੀਂ ਕਰਦੇ ਹੀ ਹਾਂ, ਪਰ ਮਾਈਂਡ ਦੀ ਐਕਸਰਸਾਈਜ਼ ਵੀ ਕਰਨੀ ਬਹੁਤ ਜ਼ਰੂਰੀ ਆ। ਤਾਂ ਲਓ ਜੀ, ਗੌਰ ਨਾਲ ਸੁਣਿਓ, ਕੰਨ ਆਪਣੇ ਖੋਲ੍ਹੋ ਅਤੇ ਗੌਰ ਨਾਲ ਸੁਣਿਓ। 5 ਵਾਰੀ ਬੋਲਣਾ, ਬੜੀ ਸਪੀਡ 'ਚ।
1: ਹਾਂਜੀ।
0: ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ।
1: ਇਹੀ ਬੋਲਣਾ ਸਰ?
0: 5 ਵਾਰੀ ਬਿਲਕੁਲ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ।
1: ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ
0: ਚਲੇ ਗਏ। ਚਲੇ ਗਏ ਭਾਜੀ, ਚਲੇ ਗਏ। ਬਹੁਤ ਵਧੀਆ, ਬਹੁਤ ਵਧੀਆ, ਕਿਆ ਬਾਤ ਹੈ। ਮੈਂ ਤਾਂ ਹੈਰਾਨ ਹਾਂ, ਮੈਂ ਜਿੰਨੇ ਟੰਗ ਟਵਿਸਟਰ ਪਾਏ ਸਾਰੇ ਉਹਦਾ ਜਵਾਬ ਦੇਈ ਜਾ ਰਹੇ, ਬਹੁਤ ਵਧੀਆ। ਹਾਂ, ਇੱਕ ਪਪੀਤੇ ਵਾਲਾ ਪੁੱਛਿਆ ਸੀ, ਉਹਨਾਂ ਦਾ ਪਪੀਤਾ ਡੇ ਪਿਆ ਸੀ ਥੱਲੇ।
1: ਬਿਲਕੁਲ, ਉਹ ਕਈ ਵਾਰ ਸਰ ਆਏ ਨਾ, ਜਿਹੜੀ ਜੀਭ ਆ ਗਿੱਲੇ ਥਾਂ ਤੇ ਰਹਿੰਦੀ ਹੈ ਸਰ, ਉਹ ਤਿਲਕ ਤੁਲਕ ਜਾਂਦੀ ਹੈ ਇੱਧਰ ਉੱਧਰ, ਕਈ ਵਾਰ ਨਹੀਂ ਬੋਲਿਆ ਜਾਂਦਾ।
0: ਬਿਲਕੁਲ ਜੀ, ਬਿਲਕੁਲ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਸਾਡੇ ਵੱਲੋਂ।
1: ਬਾਕੀ ਮੈਨੂੰ ਬੜਾ ਵਧੀਆ ਲੱਗਿਆ ਕਿ ਤੁਹਾਡੇ ਨਾਲ ਮੇਰੀ ਪ੍ਰੋਗਰਾਮ ਦੇ ਵਿੱਚ ਗੱਲ ਹੋਈ, ਕਿਉਂਕਿ ਮੈਂ ਤੁਹਾਨੂੰ ਅਕਸਰ ਸੁਣਦਾ ਰਹਿੰਦਾ ਦਿਲ ਆਪਣਾ ਪੰਜਾਬੀ ਦੇ ਵਿੱਚ।
0: ਓ ਥੈਂਕ ਯੂ।
1: ਤੇ ਮੈਂ ਇੱਕ ਦਿਨ ਜ਼ਿਕਰ ਵੀ ਕੀਤਾ ਸੀ ਕਿ 2 ਸਾਲ ਪਹਿਲਾਂ ਇੱਕ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਪ੍ਰੋਗਰਾਮ ਹੋਇਆ ਸੀਗਾ।
0: ਅੱਛਾ ਜੀ।
1: ਤੇ ਉੱਥੇ ਮੈਂ ਵੀ ਐਜ਼ ਆਡੀਅੰਸ ਵੀ ਆਇਆ ਸੀਗਾ, ਤੇ ਤੁਸੀਂ ਉੱਥੇ ਮਤਲਬ ਆਪਣੀ ਜੋ ਤੁਸੀਂ ਬਹੁਤ ਵਧੀਆ ਆਪਣੀ ਪੇਸ਼ਕਾਰੀ
0: ਮਿਮਿਕਰੀ, ਹਾਂਜੀ ਹਾਂਜੀ,
1: ਕਿਉਂਕਿ ਤੁਹਾਡਾ ਬਹੁਤ ਹੀ ਵਧੀਆ ਟੈਲੈਂਟ ਆ, ਪਰਮਾਤਮਾ ਤੁਹਾਨੂੰ ਹੋਰ ਮਤਲਬ ਤਰੱਕੀ ਬਖਸ਼ੇ।
0: ਵਾਹ ਵਾਹ, ਵੱਡੀ ਮਾਂ ਜੀ,
1: ਸਾਡੇ ਆਡੀਅੰਸ ਦੇ ਵਿੱਚ ਸ਼ਾਮਿਲ ਸੀ ਤੇ ਮੈਂ ਉਸ ਦਿਨ ਪ੍ਰੋਗਰਾਮ ਤੁਹਾਡਾ ਉੱਥੇ ਲਾਈਵ ਦੇਖਿਆ ਸੀ।
0: ਵਾਹ,
1: ਤੇ ਬੜਾ ਵਧੀਆ ਲੱਗਿਆ ਸੀ ਮੈਨੂੰ, ਤੇ ਜਦੋਂ ਤੁਸੀਂ ਆਕਾਸ਼ਵਾਣੀ ਦੇ ਵਿੱਚ FM ਰੇਨਬੋ ਜੁਆਇਨ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੋਈ।
0: ਹਾਏ, ਥੈਂਕ ਯੂ।
1: ਇਹ ਮੈਂ ਤੁਹਾਡੇ ਨਾਲ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਵੀ ਸਾਂਝਾ ਵੀ ਆਡੀਓ ਮੈਸੇਜ ਕੀਤਾ ਸੀ, ਤੇ ਚਲੋ ਮੇਰੀ ਅੱਜ ਤੁਹਾਡੇ ਨਾਲ ਰੂਬਰੂ ਗੱਲ ਹੋ ਗਈ ਤੇ ਬੜਾ ਵਧੀਆ ਲੱਗਿਆ ਜੀ।
0: ਹਾਏ, ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਧੰਨ ਭਾਗ ਕੇ ਤੁਹਾਡੇ ਵਰਗੇ ਪਤਵੰਤੇ ਸੱਜਣ ਜਿਹੜੇ ਸਾਨੂੰ ਸੁਣਦੇ ਨੇ, ਸਰੋਤੇ ਸੁਣਦੇ ਨੇ ਔਰ ਸਾਨੂੰ ਬਲੈਸਿੰਗਸ ਦਿੰਦੇ ਨੇ, ਕਿਉਂਕਿ ਦੇਖੋ ਜੀ, ਆਪਾਂ ਬੋਲ ਵੀ ਉਦੋਂ ਹੀ ਸਕਦੇ ਹਾਂ ਜਦੋਂ ਦਿਲੋਂ ਹੋਵੇ, ਅਤੇ ਜਦੋਂ ਦਿਲੋਂ ਹੋਵੇ ਨਾ, ਤਾਂ ਉਦੋਂ ਹੀ ਬੰਦਾ ਸੱਚਾ ਸੁੱਚਾ ਅਤੇ ਸੋਹਣੇ ਢੰਗ ਦੇ ਨਾਲ ਬੋਲ ਸਕਦਾ, ਹੈ ਨਾ।
1: ਅਤੇ
0: ਕਿਉਂਕਿ ਕੋਈ ਤਿਆਰੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਬਸ ਜੋ ਆ ਦਿਲ ਦੇ ਵਿੱਚ, ਤੇ ਬਸ ਆਪਾਂ ਉਦਾਂ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰਦੇ ਹਾਂ।
1: ਤੁਹਾਡੀ ਤਾਂ ਸਰ ਮਤਲਬ ਤੁਹਾਡੇ ਬੋਲਾਂ ਦੇ ਵਿੱਚ ਇੰਨੀ એનર્ਜੀ ਆ ਤੇ ਪੋਜ਼ਿਟਿਵਿਟੀ ਆ, ਜਿਹੜੀ ਵਧੀਆ ਵਾਈਬ ਆਉਂਦੀ ਆ ਸਾਰਿਆਂ ਨੂੰ ਸੁਣ ਕੇ। ਜਿਹੜੀਆਂ ਤੁਸੀਂ ਧਾਰਮਿਕ ਗੱਲਾਂ ਵੀ ਕਰਦੇ ਹੋ, ਰੱਬ ਨਾਲ ਜੋੜਨ ਵਾਲੀਆਂ, ਬਹੁਤ ਚੰਗੀਆਂ ਲੱਗਦੀਆਂ।
0: ਦੇਖੋ ਜੀ, ਸਿਆਣੇ ਕਹਿੰਦੇ, ਕਹਿੰਦੇ ਜਿਹੜਾ ਇੱਕ ਕਲਾਕਾਰ ਹੁੰਦਾ ਨਾ ਤੇ ਇੱਕ ਰੱਬ ਹੁੰਦਾ, ਉਹਨਾਂ ਦੋਵਾਂ ਵਿਚਾਲੇ ਨਾ ਇੱਕ ਬੜੀ ਬਾਰੀਕ ਜਿਹੀ ਪਰਤ ਹੁੰਦੀ ਆ, ਤੇ ਇਹ ਵੀ ਕਿਹਾ ਜਾਂਦਾ ਕਿ ਜਿੰਨੇ ਵੀ ਸੁਣਦੇ ਵੀ ਨੇ ਉਹ ਵੀ ਕਲਾਕਾਰ ਨੇ, ਤੇ ਕਿਉਂਕਿ ਦੇਖੋ ਕਲਾਕਾਰਾਂ ਦੀ ਕਲਾਕਾਰ ਹੀ ਸਮਝ ਸਕਦੇ ਨੇ, ਹੈ ਨਾ ਜੀ।
1: ਤੇ
0: ਜਿਹੜਾ ਕਲਾਕਾਰ ਪਿਛਲੇ ਜਨਮਾਂ 'ਚ ਵੀ, ਕਈ ਲੋਕ ਯਕੀਨ ਰੱਖਦੇ ਆ ਕਿ ਉਹ ਪਿਛਲੇ ਜਨਮਾਂ 'ਚ ਬੜੇ ਜਪੀ ਤਪੀ ਤਪਸਵੀ ਰਹੇ ਹੋਣਗੇ, ਤਾਂ ਹੀ ਉਹ ਕਲਾਕਾਰ ਬਣੇ ਨੇ। ਤੇ ਇਸ ਕਰਕੇ ਜਿਹੜਾ ਕਲਾਕਾਰ ਉਹ ਜਦੋਂ ਦਿਲੋਂ ਬੋਲਦਾ ਤੇ ਉਹ ਦਿਲ ਤੱਕ ਮੈਸੇਜ ਜ਼ਰੂਰ ਜਾਂਦਾ। ਇਹ ਐਵੇਂ ਨਹੀਂ ਗੱਲਾਂ ਬਣੀਆਂ ਕਿ ਦਿਲ ਸੇ ਦਿਲ ਤੱਕ, ਉਹ ਵਾਕਈ ਦਿਲ ਦੀਆਂ ਗੱਲਾਂ ਦਿਲ ਤੱਕ ਜਾਂਦੀਆਂ
1: ਨੇ। ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ, ਥੋੜੀ ਕਿਹਾ ਕਿ
0: ਬਿਲਕੁਲ ਜੀ। ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਸਾਨੂੰ ਗਰਮੀ ਦੀਆਂ ਗਰਮੀ ਤੋਂ ਬਚਣ ਵਾਸਤੇ ਗੱਲਾਂ ਬਾਤਾਂ ਦੱਸੀਆਂ, ਹੈ ਨਾ।
1: ਤੇ ਨਾਲ ਦੇ ਨਾਲ ਧੰਨਵਾਦ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸ਼ੁਕਰੀਆ ਜੀ।
0: ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਵੀ ਵੈਸੇ ਦੇਖ ਸਕਦੇ ਹੋ, ਹੈ ਨਾ, ਜ਼ੋਰਾਵਰ ਸਿੰਘ 0130,
1: ਮੈਂ ਉੱਥੇ ਐਕਟਿਵ ਰਹਿਣਾ ਸਰ, ਬਿਲਕੁਲ ਉੱਥੇ ਹੈਗਾ ਮੈਂ ਤੁਹਾਡੇ ਨਾਲ ਜੁੜਿਆ।
0: ਹਾਂ, ਤੁਸੀਂ ਮੈਨੂੰ ਜ਼ਰੂਰ ਪਰਸਨਲ ਮੈਸੇਜ ਵੀ ਕਰਿਓ, ਆਪਾਂ ਜ਼ਰੂਰ ਤੁਹਾਡੇ ਨਾਲ ਮਿਲਾਂਗੇ ਗਿਲਾਂਗੇ ਉਸ ਤੋਂ ਪਹਿਲਾਂ, ਕਿਉਂਕਿ ਸਾਡਾ ਵਕਤ ਵੀ ਬੜਾ ਭੱਜਦਾ ਹੀ ਜਾ ਰਿਹਾ, ਵਕਤ ਰੁਕਦਾ ਹੀ ਨਹੀਂ, ਪਤਾ ਨਹੀਂ ਕੈਸਾ ਇਹ ਫਨੀ ਜਿਹਾ ਆ, ਕੀ ਕਹੀਏ ਹੁਣ ਇਹਨੂੰ, ਇਹ ਰੁਕਦਾ ਹੀ ਨਹੀਂ, ਹੈ ਨਾ।
1: ਬਹੁਤ ਸ਼ੁਕਰੀਆ ਸਰ, ਮਿਹਰਬਾਨੀ।
0: ਠੀਕ ਹੈ ਜੀ, ਲਓ ਜੀ ਆਪਣਾ ਗਾਣਾ ਤੁਸੀਂ ਸੁਣੋ ਅਤੇ ਅਸੀਂ ਵੀ ਇੰਜੋਏ ਕਰਦੇ ਡਾਕਟਰ ਸਤਿੰਦਰ ਸਰਤਾਜ ਜੀ ਦਾ ਜਿਹੜਾ ਇਹ ਸੌਂਗ ਹੈ, ਬੜਾ ਹੀ ਖੂਬਸੂਰਤ, ਕਿਹੜੇ ਪਾਸੇ ਜਾਈਏ ਸੱਜਣਾ। ਅਤੇ ਇਹ ਬੜਾ ਮਸ਼ਹੂਰ ਹੋਇਆ ਸੀਗਾ, ਇੱਕਦਮ ਹੀ ਇੰਨੇ ਮਤਲਬ ਜਿੱਦਾਂ ਬਲਾਸਟ ਨਹੀਂ ਹੁੰਦਾ, ਉਵੇਂ ਬਲਾਸਟ ਵਾਂਗੇ ਮਸ਼ਹੂਰ ਹੋਇਆ ਸੀ। ਤਾਂ ਲਓ ਜੀ ਸੁਣੋ ਆਪਣਾ ਗਾਣਾ, ਬੜਾ ਮਜ਼ੇਦਾਰ ਗਾਣਾ।

ਸੱਜਣਾ। ਸੋ ਦੋਸਤੋ, ਹੁਣ ਤੋਂ ਕੁਝ ਚਿਰ ਬਾਅਦ ਸਾਡੇ ਯੁਵਾ ਦੋਸਤ ਸਾਡੇ ਨਾਲ ਜੁੜਨਗੇ ਪ੍ਰੋਗਰਾਮ ਲੈ ਕੇ ਯੁਵਾਣੀ, ਜਿਹਦਾ ਟੌਪਿਕ ਰਹੇਗਾ ਅੱਜ ਦੀ ਗੱਲ ਵਰਲਡ ਐਕਸਪ੍ਰੈਸ ਚੱਕ ਦੇ ਇੰਡੀਆ ਸਪੋਰਟਸ ਸੈਗਮੈਂਟ ਫਿਟ ਐਂਡ ਫਾਈਨ ਹੈਲਥ ਐਂਡ ਫਿਟਨੈਸ ਸੈਗਮੈਂਟ। ਅਤੇ ਲਓ ਜੀ, ਆਪਣੇ ਦੋਸਤ ਨੂੰ ਦਿਓ ਹੁਣ ਤੁਸੀਂ ਇਜਾਜ਼ਤ, ਅਤੇ ਆਰ ਜੇ ਜ਼ੋਰਾਵਰ ਸਿੰਘ ਫਿਰ ਤੋਂ ਤੁਹਾਨੂੰ ਮਿਲੇਗਾ ਇਸ ਸ਼ੋਅ ਤੋਂ ਬਾਅਦ। ਤਦ ਤੱਕ ਲਈ ਸਟੇ ਟਿਊਨਡ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡਾ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਲੈ ਕੇ ਯੁਵਾਣੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਦੋਸਤ ਆਰ ਜੇ ਲਲਿਤ
1: ਤੇ ਮੈਂ ਤੁਹਾਡੀ ਦੋਸਤ ਆਰ ਜੇ ਕਾਵਿਆ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸ਼ੋ ਯੁਵਾਣੀ। ਤੇ ਤੁਸੀਂ ਜਾਣਦੇ ਹੋ ਕਿ ਅੱਜ ਹੈ ਟਿਊਜ਼ਡੇ ਤੇ ਅੱਜ ਅਸੀਂ ਖਬਰਾਂ ਦੇ ਨਾਲ ਫਨ ਫੈਕਟਸ, ਮਿਊਜ਼ਿਕ, ਨੌਲੇਜ ਤੇ ਇਹਦੇ ਨਾਲ ਸਪੋਰਟਸ ਨਿਊਜ਼ ਜਿਹਦਾ ਸਾਰੇ ਬੇਕਰਾਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ, ਅਸੀਂ ਇਹ ਪੇਸ਼ ਕਰਾਂਗੇ। ਸੋ ਅੱਜ ਅਸੀਂ ਸ਼ੁਰੂਆਤ ਕਰਾਂਗੇ ਅੱਜ ਦੀ ਗੱਲ ਤੋਂ, ਜਿਸ ਦੇ ਵਿੱਚ ਅਸੀਂ ਇੱਕ ਖਾਸ ਸਪੋਰਟਸਮੈਨ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਪੋਰਟਸ ਦੇ ਵਿੱਚ ਆਪਣਾ ਨਾਂ ਰਚਿਆ ਹੈ ਅਤੇ ਅਸੀਂ ਸਾਰੇ ਹੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਅੱਜ ਉਹਨਾਂ ਦਾ ਹੈਪੀ ਟੂ ਯੂ ਵਾਲਾ ਹੈਪੀ ਬਰਥਡੇ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਵਰਡ ਐਕਸਪ੍ਰੈਸ ਦੀ, ਅਤੇ ਵਰਡ ਐਕਸਪ੍ਰੈਸ 'ਚ ਇੱਕ ਵਧੀਆ ਜਿਹਾ ਸ਼ਬਦ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ, ਅਤੇ ਸਪੋਰਟਸ ਨਿਊਜ਼ ਆਖਿਰਕਾਰ ਤੁਹਾਡੇ ਲਈ ਸਾਹਮਣੇ ਲੈ ਕੇ ਆਏ ਹਾਂ। ਆਈ ਪੀ ਐਲ ਦੀ ਚਰਚਾ ਹੋਏਗੀ ਕਿ ਕਿਹੜੀ ਕਿਹੜੀ ਟੀਮ ਕੁਆਲੀਫਾਈ ਕਰ ਰਹੀ ਹੈ ਇਸ ਵਾਰੀ, ਕਿ ਕਿਹੜੀ ਕਿਹੜੀ ਨਹੀਂ ਕਰ ਰਹੀ, ਅਤੇ ਪੰਜਾਬ ਦੀ ਵੀ ਗੱਲ ਕਰਾਂਗੇ। ਉਸ ਤੋਂ ਬਾਅਦ ਆਖਿਰ ਵਿੱਚ ਤੁਹਾਡੀ ਹੈਲਥ ਦਾ ਅਸੀਂ ਧਿਆਨ ਰੱਖਣਾ ਹੈ, ਇੰਨੀ ਗਰਮੀ ਵਿੱਚ ਤੁਸੀਂ ਸਾਨੂੰ ਸੁਣ ਰਹੇ ਹੋ, ਸਾਨੂੰ ਪਿਆਰ ਦੇ ਰਹੇ ਹੋ, ਅਸੀਂ ਤੁਹਾਡੇ ਲਈ ਹੋਰ ਖਬਰਾਂ ਅਤੇ ਵੀ ਇੰਟਰਸਟਿੰਗ ਫੈਕਟਸ ਲੈ ਕੇ ਆਏ ਹਾਂ।
0: ਹਾਂਜੀ ਦੋਸਤੋ, ਅੱਜ 26 ਮਈ ਨੂੰ ਅੱਜ ਸੁਸ਼ੀਲ ਕੁਮਾਰ, ਭਾਰਤ ਦੇ ਮਸ਼ਹੂਰ ਰੈਸਲਰ, ਉਹਨਾਂ ਦਾ ਜਨਮ ਦਿਨ ਆ। ਸੁਸ਼ੀਲ ਕੁਮਾਰ ਦਾ ਜਨਮ 26 ਮਈ 1983 ਨੂੰ ਦਿੱਲੀ ਦੇ ਲਾਗੇ ਬਰਪੋਲਾ ਪਿੰਡ ਵਿੱਚ ਹੋਇਆ ਸੀਗਾ ਅਤੇ ਉਹ ਇੱਕ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧਿਤ ਸੀਗੇ ਅਤੇ ਜ਼ਿਕਰਯੋਗ ਆ ਕਿ ਉਹਨਾਂ ਦੇ ਪਿਤਾ ਸੀ ਜਿਹੜੇ ਉਹ ਇੱਕ ਬੱਸ ਡਰਾਈਵਰ ਸੀਗੇ ਅਤੇ ਬਹੁਤ ਹੀ ਮਿਹਨਤ ਦੇ ਨਾਲ, ਬਹੁਤ ਹੀ ਸੰਘਰਸ਼ ਕਰਕੇ ਉਹਨਾਂ ਨੇ ਇਹ ਮੁਕਾਮ ਹਾਸਿਲ ਕੀਤਾ ਆ। ਅਤੇ ਪਰਿਵਾਰ ਵਿੱਚ ਕਈ ਲੋਕ ਕੁਸ਼ਤੀ ਨਾਲ ਥੋੜ੍ਹੇ ਜੁੜੇ ਵੀ ਹੋਏ ਸੀਗੇ, ਜਿਸ ਕਾਰਨ ਸੁਸ਼ੀਲ ਨੂੰ ਛੋਟੀ ਉਮਰ ਤੋਂ ਹੀ ਜ਼ਾਹਿਰ ਆ ਕਿ ਕੁਸ਼ਤੀ ਨਾਲ ਪਿਆਰ ਪੈ ਗਿਆ ਸੀਗਾ।
1: ਤੁਸੀਂ ਜਾਣਦੇ ਹੋ ਉਹਨਾਂ ਦੇ ਪਿਤਾ ਜੀ ਅਕਸਰ ਵਿੱਚ ਕੁਸ਼ਤੀ ਦੇ ਨਾਲ ਜੁੜੇ ਹੋਏ ਸੀ ਅਤੇ ਉਹਨਾਂ ਨੇ ਸਿਰਫ 14 ਸਾਲ ਦੀ, ਤੁਸੀਂ ਕਿਹਾ ਸੀ ਘੱਟ ਉਮਰ, ਸਿਰਫ 14 ਸਾਲ ਦੀ ਉਮਰ 'ਚ ਹੀ ਉਹਨਾਂ ਨੇ ਛਤਰਸਲ ਸਟੇਡੀਅਮ ਦੇ ਅਖਾੜੇ 'ਚ ਟ੍ਰੇਨਿੰਗ ਲਗਾਉਣ ਲੱਗ ਗਏ ਸੀਗੇ।
0: ਕੀ ਬਾਤ ਹੈ!
1: ਲਿਮਿਟਿਡ ਸੁਵਿਧਾਵਾਂ ਸੀਗੀਆਂ ਉਹਨਾਂ ਕੋਲ, ਕਠਿਨ ਮਿਹਨਤ ਕੀਤੀ ਉਹਨਾਂ ਨੇ, ਬਹੁਤ ਜ਼ਿਆਦਾ ਅਨੁਸ਼ਾਸਨ ਸੀਗਾ, ਉਹਨਾਂ ਦੀ ਪਹਿਚਾਣ ਬਣ ਗਈ। ਜੂਨੀਅਰ ਲੈਵਲ ਤੋਂ ਹੀ ਉਹਨਾਂ ਨੇ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕੀਤੀ ਅਤੇ 1998 ਵਰਲਡ ਕੈਡਿਟ ਗੇਮਸ 'ਚ ਗੋਲਡ ਮੈਡਲ, ਫਿਰ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ 'ਚ ਫਿਰ ਸਫਲਤਾ ਹਾਸਿਲ ਕੀਤੀ। ਇਹ ਉਹ ਸਮੇਂ ਸੀ ਜਦੋਂ ਇੰਡੀਆ 'ਚ ਰੈਸਲਿੰਗ ਨੂੰ ਇੰਟਰਨੈਸ਼ਨਲ ਲੈਵਲ 'ਤੇ ਇੰਨਾ ਮਾਣ ਨਹੀਂ ਮਿਲਦਾ ਸੀ। 2008 ਵਿੱਚ ਵੀ ਬੀਜਿੰਗ ਓਲੰਪਿਕਸ 'ਚ ਬ੍ਰੌਂਜ਼ ਮੈਡਲ ਦੀ ਜੀਤ ਉਹਨਾਂ ਨੇ ਇਤਿਹਾਸ ਰਚ ਦਿੱਤਾ।
0: ਇਹ
1: 1952 ਤੋਂ ਬਾਅਦ ਇੰਡੀਆ ਦਾ ਪਹਿਲਾ ਓਲੰਪਿਕ ਰੈਸਲਿੰਗ ਮੈਡਲ ਸੀ। ਇਸ ਤੋਂ ਬਾਅਦ 2010 ਵਰਲਡ ਰੈਸਲਿੰਗ ਚੈਂਪੀਅਨ 'ਚ ਗੋਲਡ ਜਿੱਤ ਕੇ ਦੁਨੀਆ ਦੇ ਚੈਂਪੀਅਨ ਬਣੇ।
0: ਦੋਸਤੋ, ਸੁਸ਼ੀਲ ਕੁਮਾਰ ਭਾਰਤ ਦੇ ਪਹਿਲੇ ਐਸੇ ਖਿਡਾਰੀਆਂ ਵਿੱਚੋਂ ਇੱਕ ਬਣੇ ਜਿਨ੍ਹਾਂ ਨੇ ਲਗਾਤਾਰ 2 ਓਲੰਪਿਕ ਤਗਮੇ ਜਿੱਤੇ। ਇਸ ਕਾਰਨ ਭਾਰਤ ਵਿੱਚ ਕੁਸ਼ਤੀ ਦੀ ਲੋਕਪ੍ਰਿਯਤਾ ਵੀ ਕਾਫੀ ਵੱਧ ਗਈ ਅਤੇ ਉਹਨਾਂ ਦੀ ਜ਼ਿੰਦਗੀ ਸਿਰਫ ਖੇਡਾਂ ਤੱਕ ਹੀ ਸੀਮਿਤ ਨਹੀਂ ਰਹੀ। ਉਹ ਬਾਅਦ ਵਿੱਚ ਉਹਨਾਂ ਨੇ ਕਾਫੀ ਸੋਸਾਇਟੀ ਲਈ ਵੀ ਬਹੁਤ ਸਾਰਾ ਯੋਗਦਾਨ ਦਿੱਤਾ।
1: ਲਲਿਤ, ਮੈਂ ਇੱਕ ਬੜੀ ਇੰਟਰਸਟਿੰਗ ਜਿਹੀ ਗੱਲ ਲੈ ਕੇ ਆਈ ਹਾਂ। ਅਸੀਂ ਓਲੰਪਿਕਸ ਦੀ ਗੱਲ ਕੀਤੀ, ਉਹਨਾਂ ਦੇ ਨਾ ਓਲੰਪਿਕ 2008 ਦਾ ਇੱਕ ਕਿੱਸਾ ਲੈ ਕੇ ਆਈ ਹਾਂ। ਬੀਜਿੰਗ ਓਲੰਪਿਕ ਦਾ ਜਜ਼ਬਾ, 2008 ਓਲੰਪਿਕ 'ਚ ਪਹਿਲੇ ਰਾਊਂਡ 'ਚ ਹਾਰ ਤੋਂ ਬਾਅਦ ਵੀ ਉਹਨਾਂ ਨੇ ਨਾ ਹਿੰਮਤ ਨਹੀਂ ਹਾਰੀ।

0: ਪਹਿਲੀ ਵਾਰੀ ਇੰਟਰਨੈਸ਼ਨਲੀ ਮੈਂ ਤੁਹਾਨੂੰ ਕਿਹਾ ਕਿ ਜਦੋਂ ਰੈਸਲਿੰਗ ਦਾ ਬਿਲਕੁਲ ਵੀ ਨਾਮ ਨਹੀਂ ਸੀਗਾ ਇੰਡੀਆ ਵੱਲੋਂ, ਉਸ ਸਮੇਂ ਸੁਸ਼ੀਲ ਕੁਮਾਰ ਇੰਨੀ ਹਿੰਮਤ ਦੇ ਨਾਲ ਇੱਕ ਦੇਸ਼ ਨੂੰ ਰਿਪ੍ਰਜੈਂਟ ਕਰ ਰਹੇ ਸੀ ਜਿਸ ਦਾ ਕੋਈ ਵੀ ਮੈਡਲ ਟੈਲੀ ਨਹੀਂ ਸੀ ਟੇਬਲ ਦੇ ਵਿੱਚ ਉਸ ਸਮੇਂ। ਉਹ ਪਹਿਲੇ ਰਾਊਂਡ ਵਿੱਚ ਆਪਣੀ ਹਿੰਮਤ ਹਾਰੀ ਨਹੀਂ ਉਹਨਾਂ ਨੇ, ਭਾਵੇਂ ਉਹ ਨਹੀਂ ਜਿੱਤੇ, ਉਹਨਾਂ ਨੇ ਦੁਬਾਰਾ ਤੋਂ ਇੱਕ ਰਾਊਂਡ ਦੇ ਵਿੱਚ ਆਪਣੇ ਬਾਊਟਸ ਲਗਾਏ ਅਤੇ ਉਸੀ ਬਾਊਟਸ ਅਤੇ ਉਸੀ ਹਿੰਮਤ ਕਰਕੇ ਉਹ ਅੱਜ ਉਸ ਵੇਲੇ ਬ੍ਰੋਂਜ਼ ਮੈਡਲ ਤੱਕ ਪਹੁੰਚੇ ਅਤੇ ਇੱਕ ਅਦਭੁਤ ਕਮਬੈਕ ਕੀਤਾ। ਇਹ ਸਿਰਫ ਮੈਂ ਕਹਿੰਦੀ ਹਾਂ ਫਿਜ਼ੀਕਲ ਸਟਰੈਂਥ ਜਾਂ ਸਰੀਰਕ ਸਟਰੈਂਥ ਨਹੀਂ ਸੀ, ਉਹਨਾਂ ਨੇ ਦਿਮਾਗੀ ਵੀ ਉਸ ਸਮੇਂ ਆਪਣੀ ਸ਼ਕਤੀ ਦਿਖਾਈ।
1: ਅਤੇ ਦੋਸਤੋ, ਕੋਈ ਵੀ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਹਦੇ ਲਈ ਮਿਹਨਤ ਲਗਨ ਤਾਂ ਚਾਹੀਦੀ ਹੀ ਹੁੰਦੀ ਆ, ਜਿਵੇਂ ਸੁਸ਼ੀਲ ਕੁਮਾਰ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਸਿਰਫ ਆਪਣਾ ਹੀ ਨਹੀਂ ਸਾਡੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਆ।
0: ਅਤੇ ਅਸੀਂ ਉਹਨਾਂ ਤੋਂ ਸਿੱਖ ਸਕਦੇ ਹਾਂ ਕਿ ਹਾਰ ਤੋਂ ਬਾਅਦ ਵੀ ਉੱਠਣਾ ਅਸਲੀ ਹਿੰਮਤ ਹੈ ਅਤੇ ਮਿੱਟੀ ਨਾਲ ਜੁੜਿਆ ਬੰਦਾ ਹੀ ਆਸਮਾਨ ਤੱਕ ਪਹੁੰਚਦਾ ਹੈ।

ਵੈਲਕਮ ਬੈਕ ਟੂ ਦ ਸ਼ੋ ਯੁਵਾਨੀ। ਤੁਸੀਂ ਸੁਣ ਰਹੇ ਹੋ ਯੁਵਾਨੀ ਸ਼ੋ, ਅਤੇ ਅੱਜ ਆਰਜੇ ਕਾਵਿਆ ਅਤੇ ਆਰਜੇ ਲਲਿਤ ਤੁਹਾਡੇ ਸਾਹਮਣੇ ਨੇ, ਅਤੇ ਅਸੀਂ ਹੁਣੇ ਗੱਲ ਕਰ ਰਹੇ ਸੀ ਸੁਸ਼ੀਲ ਕੁਮਾਰ ਦੀ ਅਤੇ ਉਹਨਾਂ ਨੂੰ ਆਕਾਸ਼ਵਾਣੀ

0: ਵੱਲੋਂ ਬਹੁਤ ਜ਼ਿਆਦਾ ਹੈਪੀ ਬਰਥਡੇ ਦੀ ਵਿਸ਼ਿਜ਼। ਅਤੇ ਉਸ ਤੋਂ ਬਾਅਦ ਹੁਣ ਟਾਈਮ ਆ ਚੁੱਕਾ ਹੈ ਤੁਹਾਡੇ ਲਈ ਇੱਕ ਨਵਾਂ ਸ਼ਬਦ ਅਸੀਂ ਲੈ ਕੇ ਆਏ ਹਾਂ ਵਰਡ ਐਕਸਪ੍ਰੈਸ ਸੈਗਮੈਂਟ ਵਿੱਚ। ਅਤੇ ਅੱਜ ਦਾ ਸ਼ਬਦ ਕੀ ਹੈ ਲਲਿਤ, ਅਸੀਂ ਕੀ ਲੈ ਕੇ ਆਏ ਆਪਣੇ ਸਰੋਤਿਆਂ ਲਈ?
1: ਅਸੀਂ ਹੁਣੇ ਗੱਲ ਕਰ ਰਹੇ ਸੀਗੇ ਸੁਸ਼ੀਲ ਕੁਮਾਰ ਹੁਣਾਂ ਦੀ, ਅਤੇ ਅਸੀਂ ਇਹ ਵੀ ਗੱਲ ਕੀਤੀ ਸੀ ਕਿ ਕਿਵੇਂ ਹਰ ਇਨਸਾਨ ਨੂੰ ਕਿਸੇ ਵੀ ਕੰਮ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਨਾ।
0: ਹਾਂਜੀ।
1: ਅਤੇ ਉਹਦੇ ਨਾਲ ਹੀ ਮਿਲਦਾ ਜੁਲਦਾ ਅਸੀਂ ਸ਼ਬਦ ਲੈ ਕੇ ਆਏ ਹਾਂ ਮੁਸ਼ੱਕਤ। ਮੁਸ਼ੱਕਤ ਦਾ ਮਤਲਬ ਹੁੰਦਾ ਆ ਮਿਹਨਤ ਕਰਨਾ, ਕਠਿਨ ਮਿਹਨਤ ਕਰਨਾ। ਜਿਵੇਂ ਆਪਾਂ ਕਿਸੇ ਕੰਮ ਨੂੰ ਪਾਉਣ ਦੇ ਲਈ ਜਾਂ ਸਾਡਾ ਕੋਈ ਗੋਲ ਹੁੰਦਾ, ਕਈ ਵੇਲੇ ਸਾਡਾ ਕੋਈ ਟੀਚਾ ਹੁੰਦਾ ਸੀ, ਟੀਚਾ ਮਿੱਥਿਆ ਹੁੰਦਾ ਆ, ਅਤੇ ਜੇ ਅਸੀਂ ਉਹਨੂੰ ਪਾਉਣਾ ਹੋਵੇ ਤਾਂ ਸਾਨੂੰ ਉਹਦੇ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਨਾ। ਚਾਹੇ ਆਪਾਂ ਅੱਜ ਕੱਲ੍ਹ ਹੁਣ ਦੇਖ ਲਈਏ ਪੇਪਰਸ ਚੱਲ ਰਹੇ ਆ ਨਾ ਕੋਲਜਿਸ ਦੇ ਵਿੱਚ, ਹੈ ਨਾ, ਉਸਦੇ ਲਈ ਵੀ ਤੁਹਾਨੂੰ ਸਾਨੂੰ ਪਤਾ ਹੈ ਸਾਰਿਆਂ ਨੂੰ ਕਿ ਕਿੰਨਾ ਜ਼ਿਆਦਾ ਸਟੂਡੈਂਟਸ ਨੂੰ ਪੜ੍ਹਨਾ ਪੈਂਦਾ ਹੈ ਨਾ।
0: ਬਿਲਕੁਲ, ਦਿਨ ਰਾਤ ਇੱਕ ਕਰਨਾ ਪੈਂਦਾ ਹੈ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਦੇਖੋ, ਜੇ ਮੇਰੇ ਵਰਗਾ ਤੁਹਾਡਾ ਕੋਈ ਸਟੂਡੈਂਟ ਹੈ, ਤੁਸੀਂ ਜੇ ਪੂਰੇ ਸਾਲ ਨਹੀਂ ਪੜ੍ਹੇ ਤਾਂ ਤੁਹਾਨੂੰ ਇੱਕ ਰਾਤ ਪਹਿਲਾਂ ਜਿਹੜੀ ਮੁਸ਼ੱਕਤ ਕਰਨੀ ਹੀ ਪੈਂਦੀ ਹੈ। ਯਾਨੀ ਕਿ ਤੁਸੀਂ ਸੰਘਰਸ਼ ਕਰ ਰਹੇ ਹੋ, ਸਖ਼ਤ ਮਿਹਨਤ ਕਰ ਰਹੇ ਹੋ ਅਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹੋ। ਇਸਦਾ ਮਤਲਬ ਆਹੀ ਹੈ, ਉਹ ਪਸੀਨਾ ਜੋ ਸੁਪਨੇ ਪੂਰੇ ਕਰਨ ਲਈ ਡਿੱਗਦਾ ਹੈ, ਉਸਦੇ ਇਹ ਸਿਰਫ ਸਰੀਰ ਦੀ ਥਕਾਨ ਨਹੀਂ, ਇਹ ਅੰਦਰ ਦੀ ਜ਼ਿੱਦ ਹੁੰਦੀ ਹੈ। ਦੇਖੋ, ਮੁਸ਼ੱਕਤ ਮੈਂ ਮੰਨਦੀ ਹਾਂ ਇੱਕ ਅੱਗ ਹੈ ਜਿਹਦੇ ਵਿੱਚ ਇਨਸਾਨ ਤਪ ਕੇ ਮਜ਼ਬੂਤ ਬਣਦਾ ਹੈ। ਜਿਵੇਂ ਮਿੱਟੀ ਚੱਕੀ 'ਚ ਪਿਸ ਕੇ ਆਟਾ ਬਣਾਉਂਦੇ ਹੈ, ਉਸੀ ਤਰ੍ਹਾਂ ਇਨਸਾਨ ਮੁਸ਼ੱਕਤ ਨਾਲ ਨਿਖਰ ਕੇ ਉੱਪਰ ਆਉਂਦਾ ਹੈ। ਆਸਾਨ ਰਾਹਾਂ ਅਕਸਰ ਕਮਜ਼ੋਰ ਕਹਾਣੀਆਂ ਪੈਦਾ ਕਰਦੀਆਂ ਨੇ। ਹੁਣ ਦੇਖੋ, ਤੁਸੀਂ ਇਸਨੂੰ ਕਿਵੇਂ ਵਰਤ ਸਕਦੇ ਹੋ? ਦੇਖੋ, ਗਾਣਿਆਂ ਵਿੱਚ ਜਾਂ ਕਿਸੇ ਪੋਇਟਰੀ ਦੇ ਵਿੱਚ ਅਸੀਂ ਆਮ ਸੁਣਦੇ ਹਾਂ ਸ਼ਬਦ ਮੁਸ਼ੱਕਤ,
1: ਅਤੇ
0: ਤੁਸੀਂ ਵੀ ਆਪਣੀ ਜਿਹੜੀ ਭਾਸ਼ਾ ਹੈ ਉਸਦੇ ਵਿੱਚ ਇਸਨੂੰ ਆਮ ਬੋਲਿਆ ਕਰੋ। ਜਿਵੇਂ ਤੁਸੀਂ ਇੱਕ ਦੂਸਰੇ ਨਾਲ ਗੱਲ ਕਰ ਰਹੇ ਹੋ, ਇਸਨੂੰ ਤੁਸੀਂ ਮਤਲਬ ਵਰਤੋਂਗੇ ਅਤੇ ਤੁਹਾਡੀ ਬੋਲੀ ਹੋਰ ਨਿਖਰੇਗੀ।
1: ਜੀ, ਅਤੇ ਦੋਸਤੋ, ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭਾਵੇਂ ਕੋਈ ਵੀ ਕੰਮ ਆ, ਚਾਹੇ ਪੇਪਰ ਸੇ ਆ ਜਾਂ ਕੋਈ ਵੀ ਹੋਰ ਵੀ ਚੀਜ਼ ਆ, ਸਾਡਾ ਕੋਈ ਗੋਲ ਆ, ਅਸੀਂ ਉਸਨੂੰ ਹਾਸਿਲ ਕਰਨਾ ਹੈ ਤਾਂ ਸਾਨੂੰ ਮਿਹਨਤ ਤਾਂ ਕਰਨੀ ਪੈਂਦੀ ਆ, ਕਿਉਂਕਿ ਜ਼ਿੰਦਗੀ ਵਿੱਚ ਮਿਹਨਤ ਕੀਤੇ ਬਿਨਾਂ ਤਾਂ ਕੋਈ ਸਾਨੂੰ ਚੀਜ਼ ਮਿਲਣ ਨਹੀਂ ਲੱਗੀ।
0: ਜ਼ਿੰਦਗੀ 'ਚ ਕਿਸਮਤ ਦਰਵਾਜ਼ਾ ਖੋਲ੍ਹ ਸਕਦੀ ਹੈ, ਪਰ ਅੰਦਰ ਤੱਕ ਮੁਸ਼ੱਕਤ ਹੀ ਲੈ ਕੇ
1: ਕਦਮ ਕਦਮ ਸਾਨੂੰ ਅੱਗੇ ਪੁੱਟਣਾ ਪਊਗਾ ਨਾ। ਜੇ ਆਪਾਂ ਰਾਹ ਨੂੰ ਤੁਰਨਾ ਆ, ਜੇ ਆਪਾਂ ਅੱਗੇ ਤੁਰਨਾ ਆ ਤਾਂ ਕਦਮ ਸਾਨੂੰ ਪੁੱਟਣਾ ਪਊਗਾ, ਮਿਹਨਤ ਸਾਨੂੰ ਕਰਨੀ ਪਵੇਗੀ।
0: ਤਾਂ ਇਸੇ ਕਰਕੇ ਤੁਸੀਂ ਜੋ ਮਿਹਨਤ ਕਰ ਰਹੇ ਹੋ, ਮੁਸ਼ੱਕਤ ਕਰ ਰਹੇ ਹੋ, ਤੁਹਾਡੇ ਪੇਪਰ ਹੋਣ, ਭਾਵੇਂ ਤੁਹਾਡਾ ਕੰਮ ਹੋਵੇ ਜਾਂ ਕਿਸੇ ਵੀ ਤੁਸੀਂ ਗੋਲ ਲਈ ਜਾਂ ਇਸ ਸਾਲ ਆਪਣਾ ਜੋ ਗੋਲ ਹੈ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਉਸ ਸਮੇਂ ਤੁਸੀਂ ਆਪਣਾ ਮਿਹਨਤ ਦਾ ਕਦਮ, ਪਹਿਲਾ ਕਦਮ ਜੇ ਭਾਵੇਂ ਪੁੱਟਿਆ ਵੀ ਹੋਵੇ। ਇਹ ਮਤਲਬ ਅਸੀਂ ਸੋਚ ਰਹੇ ਹਾਂ ਕਿ ਜੂਨ ਆ ਗਈ ਹੈ, ਇੱਦਾਂ ਸਾਲ ਮੁੱਕ ਗਿਆ, ਬਟ ਨਹੀਂ, ਇਹ ਟਾਈਮ ਹੈ, ਤੁਸੀਂ ਦੁਬਾਰਾ ਤੋਂ ਜੋ ਵੀ ਸੋਚ ਰਹੇ ਹੋ ਜ਼ਰੂਰ ਕਰੋ। ਅਤੇ ਇਸ ਕਰਕੇ ਜੋ ਵੀ ਤੁਸੀਂ ਸੋਚਿਆ ਉਸ ਲਈ ਜਮੇ ਰਹੋ ਅਤੇ ਅੜੇ ਰਹੋ।

0: FM 61.7 ਮੈਗਾਹਰਟਸ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਯੁਵਾਣੀ ਵਿੱਚ ਆਰਜੇ ਲਲਿਤ ਤੇ
1: ਆਰਜੇ ਕਾਵਿਆ ਦੇ ਨਾਲ। ਤੇ ਹੁਣ ਸਮਾਂ ਹੋ ਚੁੱਕਾ ਹੈ ਤੁਹਾਡੇ ਫੇਵਰੇਟ ਪਾਰਟ ਆਫ ਦ ਸ਼ੋ, ਯਾਨੀ ਕਿ ਸਪੋਰਟਸ ਨਿਊਜ਼, ਯਾਨੀ ਕਿ ਚੱਕ ਦੇ ਇੰਡੀਆ ਦੇ ਵਿੱਚ। ਤੇ ਹੁਣ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਤਾਜ਼ੀ ਸਪੋਰਟਸ ਨਿਊਜ਼, ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਪੋਰਟਸ ਜਗਤ ਵਿੱਚ ਕੀ ਚੱਲ ਰਿਹਾ ਹੈ। ਅਤੇ ਪਹਿਲੀ ਖਬਰ ਸਾਡੇ ਲਲਿਤ ਲੈ ਕੇ ਆਇਆ, ਤਦ ਤੱਕ ਮੈਂ ਇੱਕ ਹੋਰ ਖਬਰ ਤੁਹਾਡੇ ਲਈ ਲੱਭ ਕੇ ਲਿਆਉਂਦੀ ਹਾਂ।
0: ਬਿਲਕੁਲ ਦੋਸਤੋ, 25 ਮਈ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਿਵਲ ਇਨਵੈਸਟਰ ਸੈਰੇਮਨੀ ਦੌਰਾਨ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਸ ਸਮਾਰੋਹ ਵਿੱਚ ਖੇਡਾਂ ਨਾਲ ਸੰਬੰਧਿਤ 20 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੇ ਵਿੱਚ ਇੰਡੀਆ ਦੇ ਇੰਡੀਅਨ ਵੂਮੈਨ ਕ੍ਰਿਕਟ ਦੇ ਖਿਡਾਰੀ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਵਿੱਚ ਉਹਨਾਂ ਦੇ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਅਤੇ ਉਹ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਰਹਿ ਚੁੱਕੇ ਨੇ ਅਤੇ ਕਈ ਵੱਡੀਆਂ ਜਿੱਤਾਂ ਵਿੱਚ ਟੀਮ ਦੀ ਅਗਵਾਈ ਵੀ ਉਹਨਾਂ ਨੇ ਕੀਤੀ ਹੈ।
1: ਇੱਕ ਮੈਂ ਜਦ ਇਹ ਨਿਊਜ਼ ਪੜ੍ਹ ਰਹੀ ਸੀਗੀ ਤੇ ਮੈਂ ਨਾ ਇੱਕ ਬੜੇ ਇੰਟਰਸਟਿੰਗ ਫੈਕਟ ਸੁਣਿਆ ਲਲਿਤ।
0: ਅੱਛਾ।
1: ਉਹਨਾਂ ਨੇ ਨਾ ਇੱਕ ਇੰਟਰਵਿਊ ਇੱਕ ਨਿਊਜ਼ ਰਿਪੋਰਟਰ ਨੂੰ ਦੱਸਦੇ ਹੋਏ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਜਦ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਜਦ ਕ੍ਰਿਕਟ ਖੇਡਣ ਜਾਂਦੀ ਹੁੰਦੀ ਸੀ ਤਾਂ ਜਿੱਥੋਂ ਰਹਿਣ ਦੇ ਵਸਨੀਕ ਨੇ ਉੱਥੇ ਲੋਕ ਬਹੁਤ ਜ਼ਿਆਦਾ ਹੱਸਦੇ ਹੁੰਦੇ ਸੀ, ਕਿਉਂਕਿ ਐਜ਼ ਅ ਗਰਲ, ਮਤਲਬ ਇੱਕ ਕੁੜੀ ਨੂੰ, ਮਤਲਬ ਅਸੀਂ ਕਈ ਹੈ ਲੋਕ ਸਾਡੇ ਸਮਾਜ ਵਿੱਚ ਜੋ ਚੰਗੀ ਨਹੀਂ ਸਮਝਦੇ ਕਿ ਕੁੜੀ ਕ੍ਰਿਕਟ ਖੇਡ ਰਹੀ ਹੈ, ਅਤੇ ਉਹ ਵੀ ਇਸ ਦੇ ਸ਼ਿਕਾਰ ਰਹੇ ਨੇ। ਅਤੇ ਉਹ ਕਹਿੰਦੇ ਸੀ ਕਿ ਲੋਕ ਮੇਰੇ ਉੱਤੇ ਬਹੁਤ ਹੱਸਦੇ ਸੀ ਕਿ ਕ੍ਰਿਕਟ ਖੇਡ ਰਹੀ ਹੈ, ਬਟ ਉਹ ਲੋਕਾਂ ਦੇ ਵਿੱਚ ਉਹਨਾਂ ਦੇ ਪਿਤਾ ਜੀ ਕਦੀ ਨਹੀਂ ਸੀਗੇ, ਅਤੇ ਉਹਨਾਂ ਦੇ ਪਿਤਾ ਜੀ ਹੀ ਸੀ ਜੋ ਉਹਨਾਂ ਨੂੰ ਕ੍ਰਿਕਟ ਮੈਚਿਸ ਵਿੱਚ, ਉਹਨਾਂ ਦੀ ਪ੍ਰੈਕਟਿਸ ਵਿੱਚ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ। ਅਤੇ ਉਹ ਇੱਕ ਉਹਨਾਂ ਦੇ ਪਿਤਾ ਜੀ ਹੀ ਨੇ ਜੋ ਉਹਨਾਂ ਦੀ ਇੰਸਪੀਰੇਸ਼ਨ ਦਾ ਇੱਕ ਬਹੁਤ ਵੱਡਾ ਕਾਰਨ ਨੇ, ਉਹਨਾਂ ਦੀ ਮੈਚ ਪਰਫੋਰਮੈਂਸ ਦੇ ਵਿੱਚ ਉਹਨਾਂ ਦੀ ਇੱਕ ਇੰਸਪੀਰੇਸ਼ਨ ਰਹੀ ਨੇ।
0: ਕਈ ਵਾਰ ਕਾਵਿਆ ਇੱਦਾਂ ਹੁੰਦਾ ਆ ਜਦੋਂ ਅਸੀਂ ਕੋਈ ਚੀਜ਼ ਕਰਨਾ ਸ਼ੁਰੂ ਕਰਦੇ ਹਾਂ ਨਾ, ਤਾਂ ਸਾਡੀ ਸੋਸਾਇਟੀ ਵਿੱਚ ਕਈ ਜਣੇ ਹੁੰਦੇ ਨੇ ਇਹੋ ਜਿਹੇ ਜਿਹੜੇ ਸਾਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਅਤੇ ਪਰ ਸਾਨੂੰ ਕਦੀ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਪਿੱਛੇ ਪੈਰ ਨਹੀਂ ਪੁੱਟਣਾ ਚਾਹੀਦਾ, ਹੈ ਨਾ।
1: ਅਤੇ ਅਸੀਂ ਗੱਲ ਕਰਦੇ ਹਾਂ ਸਪੋਰਟਸ ਨਿਊਜ਼ ਦੀ, ਅਤੇ 87 ਟੋਟਲ ਐਥਲੀਟਸ ਨੂੰ ਰਾਸ਼ਟਰਪਤੀ ਭਵਨ ਵਿੱਚ ਸਨਮਾਨਿਤ ਕੀਤਾ ਗਿਆ। ਅਤੇ ਇਹ ਸਨਮਾਨ ਉਹਨਾਂ ਪਲੇਅਰਸ ਲਈ ਸੀ ਜਿਨ੍ਹਾਂ ਨੇ ਵੱਖ ਵੱਖ ਖੇਡਾਂ 'ਚ ਭਾਰਤ ਦਾ ਨਾਮ ਰੌਸ਼ਨ ਕੀਤਾ, ਭਾਵੇਂ ਐਥਲੈਟਿਕਸ, ਰੈਸਲਿੰਗ, ਪੈਰਾ ਸਪੋਰਟਸ, ਸ਼ੂਟਿੰਗ ਅਤੇ ਬੈਡਮਿੰਟਨ ਵਿੱਚ ਉਹਨਾਂ ਵਿੱਚੋਂ ਇੱਕ ਸੀ। ਇਹ ਅਵਾਰਡ ਸਿਰਫ ਜਿੱਤ ਲਈ ਨਹੀਂ, ਉਹਨਾਂ ਨੂੰ ਉਹਨਾਂ ਦੇ ਡਿਸਿਪਲਿਨ ਲਈ ਅਤੇ ਇੰਡੀਆ ਦੇ ਸਪੋਰਟਸ ਦੇ ਯੋਗਦਾਨ ਲਈ ਮਿਲੇ ਨੇ। ਉਸ ਤੋਂ ਬਾਅਦ ਤੁਹਾਡੇ ਲਈ ਖਬਰ ਲੈ ਕੇ ਆਏ ਹਾਂ ਸਿੰਗਾਪੁਰ ਓਪਨ ਤੋਂ। ਇੱਕ ਸੁਪਰ 750 ਟੂਰਨਾਮੈਂਟ ਹੈ ਜੋ ਬੈਡਮਿੰਟਨ ਦੁਨੀਆ ਦੇ, ਮਤਲਬ ਇੱਕ ਬਹੁਤ ਹੀ ਜ਼ਿਆਦਾ ਮੰਨੇ ਗਏ ਟੂਰਨਾਮੈਂਟਸ ਵਿੱਚ ਗਿਣਿਆ ਜਾਂਦਾ ਹੈ। ਉਸਦੇ ਵਿੱਚ ਪੀ.ਵੀ. ਸਿੰਧੂ ਅਤੇ ਲਕਸ਼ਯ ਸੈਨ ਇੰਡੀਆ ਨੂੰ ਰਿਪ੍ਰਜੈਂਟ ਕਰਨਗੇ। ਪੀ.ਵੀ. ਸਿੰਧੂ ਸਾਡੇ 2-time ਓਲੰਪਿਕ ਮੈਡਲਿਸਟ ਹੈ। ਉਹ ਥਾਈਲੈਂਡ ਓਪਨ 'ਚ ਉਹਨਾਂ ਨੇ ਕੁਆਟਰ ਫਾਈਨਲ ਤੱਕ ਉਹ ਪਹੁੰਚੇ ਨੇ, ਅਤੇ ਸਿੰਗਾਪੁਰ ਓਪਨ ਵਿੱਚ ਉਹ ਹੁਣ ਆਪਣਾ ਕਮਬੈਕ ਦੇਖ ਰਹੇ ਨੇ। ਸਿੰਧੂ ਲਈ ਕੰਸਿਸਟੈਂਸੀ ਹੁਣ ਰੀਗੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਥਾਈਲੈਂਡ ਓਪਨ ਵਿੱਚ ਉਹ ਕਾਫੀ ਜ਼ਿਆਦਾ ਇੰਜਰੀਜ਼ ਉਹਨਾਂ ਨੇ ਫੇਸ ਕੀਤੀਆਂ, ਅਤੇ ਉਸਦੇ ਬਾਵਜੂਦ ਵੀ ਆਪਣਾ ਮੈਚ ਖੇਡਦੇ ਰਹੇ, ਅਤੇ ਇੱਕ ਦਿਨ ਵਿੱਚ ਉਹਨਾਂ ਨੇ 2-2 ਮੈਚਸ ਖੇਡੇ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਿੰਗਾਪੁਰ ਓਪਨ ਵਿੱਚ ਉਹ ਵਧੀਆ ਪ੍ਰਦਰਸ਼ਨ ਕਰਾਂਗੇ। ਦਹੀਂ ਲਕਸ਼ਯ ਸੈਨ ਇੰਡੀਆ

0: ਦੇ ਵਨ ਆਫ ਦ ਬ੍ਰਾਈਟੈਸਟ ਬੈਡਮਿੰਟਨ ਚੈਂਪੀਅਨਸ ਵਿੱਚੋਂ ਇੱਕ ਨੇ। ਉਹਨਾਂ ਦੀ ਫਾਸਟ ਮੂਵਮੈਂਟ ਅਤੇ ਅਟੈਕਿੰਗ ਰੈਲੀਜ਼ ਬਹੁਤ ਜ਼ਿਆਦਾ ਫੇਮਸ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਿੰਗਾਪੁਰ ਓਪਨ ਸਾਡੇ ਦੇਸ਼ ਲਈ ਇੱਕ ਮੈਡਲ ਜ਼ਰੂਰ ਲੈ ਕੇ ਆਏਗਾ, ਅਤੇ ਆਲ ਦਾ ਬੈਸਟ ਟੂ ਬੋਥ ਆਫ ਦਾ ਪਲੇਅਰਸ।
1: ਅਤੇ ਕਾਫ਼ੀ ਜ਼ਿਕਰਯੋਗ ਹੈ ਕਿ ਜਿੱਥੇ ਹਰਮਨਪ੍ਰੀਤ ਕੌਰ ਨੂੰ ਰਾਸ਼ਟਰਪਤੀ ਨੇ ਸਨਮਾਨ ਕੀਤਾ, ਉੱਥੇ ਹੀ ਹਾਕੀ ਕੋਚ ਬਲਦੇਵ ਸਿੰਘ ਨੂੰ ਵੀ ਉਹਨਾਂ ਨੇ ਪਦਮ ਸ਼੍ਰੀ ਨਾਲ ਸਨਮਾਨ ਕੀਤਾ। ਇਹ ਸਨਮਾਨ ਉਹਨਾਂ ਨੂੰ ਭਾਰਤੀ ਹਾਕੀ, ਖਾਸ ਕਰਕੇ ਮਹਿਲਾ ਹਾਕੀ ਵਿੱਚ ਵਿਸ਼ੇਸ਼ ਯੋਗਦਾਨ ਲਈ ਦਿੱਤਾ ਗਿਆ। ਬਲਦੇਵ ਸਿੰਘ ਨੂੰ ਅਕਸਰ ਹਰਿਆਣਾ ਹਾਕੀ ਦੇ ਪਿਤਾ ਵਜੋਂ ਜਾਣਿਆ ਜਾਂਦਾ ਆ, ਕਿਉਂਕਿ ਉਹਨਾਂ ਨੇ ਹਰਿਆਣਾ ਦੇ ਛੋਟੇ ਸ਼ਹਿਰ ਸ਼ਾਹਬਾਦ ਮਾਰਕੰਡਾ ਨੂੰ ਭਾਰਤੀ ਮਹਿਲਾ ਹਾਕੀ ਦਾ ਵੱਡਾ ਕੇਂਦਰ ਬਣਾਉਣ ਵਿੱਚ ਉਹਨਾਂ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਰਿਹਾ ਆ। ਅਤੇ ਉਹਨਾਂ ਦੀ ਕੋਚਿੰਗ ਦੀ ਆਪਾਂ ਜੇ ਗੱਲ ਕਰੀਏ, ਤਾਂ ਉਹਨਾਂ ਦੀ ਕੋਚਿੰਗ ਹੇਠ ਕਈ ਇੰਟਰਨੈਸ਼ਨਲ ਜਿਹੜੇ ਖਿਡਾਰੀ ਨੇ ਉਹ ਜਾਂ ਖਿਡਾਰਨਾਂ ਨੇ ਉਹ ਤਿਆਰ ਹੋਈਆਂ ਨੇ, ਜਿਨ੍ਹਾਂ ਵਿੱਚ ਰਾਣੀ ਰਾਮਪਾਲ, ਨਵਜੋਤ ਕੌਰ ਅਤੇ ਸਵਿਤਾ ਪੂਨੀਆ ਵਰਗੇ ਵੱਡੇ ਨਾਮ ਸ਼ਾਮਲ ਨੇ। ਅਤੇ ਉਹਨਾਂ ਨੇ ਸਾਲ 1982 ਦੇ ਵਿੱਚ ਹਰਿਆਣਾ ਖੇਡ ਵਿਭਾਗ ਵਿੱਚ ਕੋਚ ਵਜੋਂ ਕੰਮ ਸ਼ੁਰੂ ਕੀਤਾ ਸੀਗਾ। ਅਤੇ ਉਸ ਸਮੇਂ ਮਹਿਲਾ ਹਾਕੀ ਲਈ ਸਹੂਲਤਾਂ ਜਿਹੜੀਆਂ ਸੀਗੀਆਂ ਉਹ ਬਹੁਤ ਇੰਨੀਆਂ ਜ਼ਿਆਦਾ ਨਹੀਂ ਸੀਗੀਆਂ, ਬਹੁਤ ਘੱਟ ਸੀਗੀਆਂ, ਅਤੇ ਸਮਾਜਿਕ ਰੁਕਾਵਟਾਂ ਵੀ ਕਾਫ਼ੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਸੀ। ਪਰ ਬਲਦੇਵ ਸਿੰਘ ਨੇ ਪਿੰਡਾਂ ਦੀਆਂ ਲੜਕੀਆਂ ਨੂੰ ਖੇਡਾਂ ਦੇ ਨਾਲ ਜੋੜਿਆ ਅਤੇ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ, ਸਖ਼ਤ ਮਿਹਨਤ ਕਰਵਾਈ ਉਹਨਾਂ ਨੂੰ। ਅਤੇ ਤੁਸੀਂ ਦੇਖੋ ਉਹਨਾਂ ਦਾ ਕਿੱਡਾ ਵੱਡਾ ਯੋਗਦਾਨ ਆ ਸਾਡੇ ਦੇਸ਼ ਦੇ ਲਈ, ਭਾਰਤੀ ਹਾਕੀ ਦੇ ਲਈ।
0: ਮੇਰੇ ਵੱਲੋਂ ਇੱਕ ਬਹੁਤ ਸਲਾਮ ਹੈ ਉਹਨਾਂ ਨੂੰ ਕਿ ਉਹ ਪਿੰਡਾਂ ਦੀ ਕੁੜੀਆਂ ਅਤੇ ਇਹੋ ਜਿਹੇ ਮਤਲਬ ਇਨਵਾਇਰਮੈਂਟ ਤੋਂ ਕੁੜੀਆਂ ਨੂੰ ਲੈ ਕੇ ਆਏ ਜਿੱਥੇ ਹਲੇ ਵੀ ਸੋਚ ਇੰਨੀ ਜ਼ਿਆਦਾ ਉੱਭਰ ਕੇ ਨਹੀਂ ਆਈ ਹੈ, ਅਤੇ ਇੰਨੇ ਘੱਟ ਸਹੂਲਤਾਂ ਦੇ ਵਿੱਚ ਉਹਨਾਂ ਨੇ ਹਾਕੀ ਲਈ ਸਾਨੂੰ ਇੰਨੇ ਵਧੀਆ ਪਲੇਅਰਸ ਦਿੱਤੇ ਹੈ, ਮਤਲਬ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ ਅਸੀਂ।
1: ਇਸੇ ਕਰਕੇ ਇਸ ਸਨਮਾਨ ਜਦੋਂ ਉਹਨਾਂ ਨੂੰ ਇਹ ਸਨਮਾਨ ਮਿਲਿਆ ਤਾਂ ਕਈ ਖਿਡਾਰੀਆਂ ਨੇ ਇਹ ਵੀ ਗੱਲ ਕਹੀ ਕਿ ਇਹ ਸਨਮਾਨ ਸਿਰਫ ਬਲਦੇਵ ਸਿੰਘ ਲਈ ਹੀ ਨਹੀਂ ਸਗੋਂ ਭਾਰਤੀ ਮਹਿਲਾ ਹਾਕੀ ਲਈ ਪੂਰੀ ਯਾਤਰਾ ਲਈ ਮਾਣ ਵਾਲੀ ਗੱਲ ਆ।
0: ਅਸੀਂ ਉਹਨਾਂ ਦੇ ਇਸ ਜਿਗਰੇ ਨੂੰ ਅਤੇ ਇੱਦਾਂ ਉਹੀ ਜ਼ਿੱਦੀ ਦਿਲ ਨੂੰ ਅੱਜ ਸਨਮਾਨ ਕਰਦੇ ਹਾਂ, ਅਤੇ ਅਸੀਂ ਵਾਪਸ ਆਉਂਦੇ ਹਾਂ ਹੋਰ ਖਬਰਾਂ ਅਤੇ ਗੱਲਾਂ ਬਾਤਾਂ ਲੈ ਕੇ। ਤਦ ਤੱਕ ਤੁਸੀਂ ਇਹ ਗਾਣਾ ਇੰਜੋਏ ਕਰੋ।

0: ਜੀ ਵੈਲਕਮ ਬੈਕ ਟੂ ਦ ਸ਼ੋਅ ਯੁਵਾਨੀ, ਅਤੇ ਤੁਸੀਂ ਸੁਣ ਰਹੇ ਹੋ ਆਰ ਜੇ ਕਾਵਿਆ ਅਤੇ ਆਰ ਜੇ ਲਲਿਤ ਨੂੰ, ਅਤੇ ਇਸ ਵੇਲੇ ਗੱਲ ਚੱਲ ਰਹੀ ਹੈ ਸਪੋਰਟਸ ਨਿਊਜ਼ ਦੀ, ਅਤੇ ਚੱਕ ਦੇ ਇੰਡੀਆ ਸੈਗਮੈਂਟ ਚੱਲ ਰਿਹਾ ਹੈ। ਅਤੇ ਅੱਜ ਕੱਲ੍ਹ ਪੰਜਾਬ ਖਾਸ ਕਰ ਹਰ ਇੱਕ ਅਖਬਾਰ ਦੇ ਫਰੰਟ ਪੇਜ 'ਤੇ ਇੱਕ ਹੀ ਨਾਮ ਹੈ, ਗੈਸ ਕਰ ਸਕਦੇ ਹੋ ਕਿਹੜਾ? ਓਬਵੀਅਸਲੀ ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਹੋ ਚੁੱਕੀ ਹੈ। ਅੱਜ ਗੱਲ ਕਰਦੇ ਹਾਂ ਜੀ ਗੁਰਵਿੰਦਰ ਸਿੰਘ ਦੀ। ਗੁਰਵਿੰਦਰ ਸਿੰਘ ਪੰਜਾਬ ਦੇ ਇੱਕ ਟੈਲੈਂਟਡ ਸਪ੍ਰਿੰਟਰ ਨੇ, ਜਿਨ੍ਹਾਂ ਦੀ ਅਸੀਂ ਨਾਮ ਤੋਂ ਅਸੀਂ ਪਹਿਚਾਣ ਤੋਂ, ਅਤੇ ਅੱਜ ਕੱਲ੍ਹ ਅਖਬਾਰਾਂ 'ਤੇ ਸਾਰੇ ਚਰਚੇ ਹੀ ਉਹਨਾਂ ਦੇ ਨੇ, ਅਸੀਂ ਸਾਰੇ ਜਾਣੀਏ ਉਹਨਾਂ ਨੂੰ, ਜੋ ਰੀਸੈਂਟ ਐਥਲੈਟਿਕਸ 'ਚ ਭਾਰਤ ਲਈ ਨਵੀਂ ਉਮੀਦ ਬਣ ਕੇ ਉਭਰੇ ਨੇ। ਉਹਨਾਂ ਨੇ ਬਚਪਨ ਤੋਂ ਐਥਲੈਟਿਕਸ 'ਚ ਦਿਲਚਸਪੀ ਦਿਖਾਈ ਅਤੇ ਸਪ੍ਰਿੰਟਿੰਗ ਨੂੰ ਆਪਣਾ ਫੋਕਸ ਬਣਾਇਆ। ਉਹਨਾਂ ਦੀ ਟ੍ਰੇਨਿੰਗ ਬਹੁਤ ਹੀ ਜ਼ਿਆਦਾ ਸਖਤ ਸੀ, ਡਿਸਿਪਲਿਨ ਵਾਲਾ ਲਾਈਫ ਸਟਾਈਲ ਸੀ, ਅਤੇ ਉਹਨਾਂ ਦੀ ਬਹੁਤ ਹੀ ਧੂੰਏਦਾਰ ਸਪੀਡ ਉਹਨਾਂ ਦੀ ਪਹਿਚਾਣ ਬਣ ਗਈ ਹੈ। ਹੁਣ ਮੇ 2026 'ਚ ਨੈਸ਼ਨਲ ਸੀਨੀਅਰ ਫੈਡਰੇਸ਼ਨ ਐਥਲੈਟਿਕ ਕੰਪੀਟੀਸ਼ਨ ਦੌਰਾਨ ਗੁਰਵਿੰਦਰ ਸਿੰਘ ਨੇ 100 ਮੀਟਰ ਰੇਸ 'ਚ ਸਿਰਫ 10.9 ਸੈਕਿੰਡ ਵਿੱਚ ਕੰਪਲੀਟ ਕੀਤੀ। ਇਹ ਪਰਫੋਰਮੈਂਸ ਨਾਲ ਇੰਡੀਆ ਦੇ ਸਭ ਤੋਂ ਜ਼ਿਆਦਾ ਤੇਜ਼ ਸਪ੍ਰਿੰਟਰ ਬਣ ਚੁੱਕੇ ਨੇ। ਕਿਆ ਬਾਤ ਹੈ, ਇੱਕ ਵਾਰੀ ਤਾਲੀਆਂ ਹੋ ਜਾਣ। ਪਹਿਲੀ ਵਾਰ ਕਿਸੇ ਨੇ ਇੰਡੀਆ ਦੇ 10.10 ਸੈਕਿੰਡਸ ਦਾ ਬੈਰੀਅਰ ਕ੍ਰੋਸ ਕੀਤਾ ਹੈ, ਜੋ ਕਿ ਸਾਡੇ ਫਲਾਇੰਗ ਸਿੱਖ ਕਿੰਨੇ ਮਿਲਖਾ ਸਿੰਘ ਜੀ ਨੇ ਬਣਾਇਆ ਸੀਗਾ, ਉਹਨਾਂ ਨੂੰ ਪਾਰ ਕਰਕੇ ਨੇ, ਲੈਜੈਂਡਰੀ ਸਪ੍ਰਿੰਟਰ ਨੂੰ ਪਾਰ ਕਰਕੇ ਗੁਰਵਿੰਦਰ ਸਿੰਘ ਹੁਣ ਇੰਡੀਆ ਦੇ ਸਭ ਤੋਂ ਜ਼ਿਆਦਾ ਤੇਜ਼ ਰਨਰ ਬਣ ਚੁੱਕੇ ਨੇ, ਮਤਲਬ ਹੈਟਸ ਆਫ। ਅਤੇ ਇਹ ਇਵੈਂਟ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੰਪੀਟੀਸ਼ਨ 23 ਮਈ ਨੂੰ 2026 'ਚ ਹੋਇਆ ਸੀ। ਇੰਡੀਆ ਐਥਲੈਟਿਕਸ ਲਈ ਹਿਸਟੋਰਿਕ ਦਿਨ ਮੰਨਿਆ ਗਿਆ ਹੈ।
1: ਬਿਲਕੁਲ ਦੋਸਤੋ, ਜਿਵੇਂ ਕਿ ਕਾਵਿਆ ਨੇ ਤੁਹਾਨੂੰ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਇੰਨੀ ਤੇਜ਼ ਦੌੜ ਹੋਈ ਆ, ਜਿਹਦੀ ਕਿ ਉਸਦੀ ਤੁਲਨਾ ਦੁਨੀਆ ਦੇ ਟੌਪ ਸਪ੍ਰਿੰਟਰਸ ਨਾਲ ਹੋ ਰਹੀ ਆ। ਲੋਕ ਉਹਨਾਂ ਨੂੰ ਨਿਊ ਫਲਾਇੰਗ ਸਿੱਖ ਵੀ ਕਹਿ ਰਹੇ ਨੇ।
0: ਓ ਕਿਆ ਬਾਤ ਹੈ।
1: ਉਹਨਾਂ ਨੇ 100 ਮੀਟਰ ਸਪ੍ਰਿੰਟ 10.09 ਸੈਕਿੰਡ ਵਿੱਚ ਪੂਰਾ ਕੀਤਾ, ਜਿਹੜਾ ਕਿ ਨੈਸ਼ਨਲ ਰਿਕਾਰਡ ਬਣ ਚੁੱਕਾ ਆ। ਅਤੇ ਇਹ ਇਵੈਂਟ ਫੈਡਰੇਸ਼ਨ ਕੱਪ ਐਥਲੈਟਿਕਸ ਰਾਂਚੀ ਵਿੱਚ ਹੋਇਆ ਸੀਗਾ, ਅਤੇ ਫਸਟ ਇੰਡੀਅਨ ਸਪ੍ਰਿੰਟਰ ਟੂ ਬ੍ਰੇਕ 10.09 ਸੈਕਿੰਡਸ ਬੈਰੀਅਰ ਦਾ ਪਹਿਲਾਂ ਰਹਿ ਚੁੱਕਾ ਆ।

0: ਸਪ੍ਰਿੰਟਰ, ਉਹਨਾਂ ਦੀ ਟ੍ਰੇਨਿੰਗ, ਇੱਕ ਸਪ੍ਰਿੰਟਰ ਲਈ ਕਹਿੰਦੇ ਸਿਰਫ ਰਨਿੰਗ ਕਾਫੀ ਨਹੀਂ ਹੁੰਦੀ। ਗੁਰਵਿੰਦਰ ਸਿੰਘ ਦੀ ਟ੍ਰੇਨਿੰਗ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੇ ਐਕਸਪਲੋਸਿਵ ਸਟਾਰਟ, ਮਤਲਬ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਜਦੋਂ ਇੱਕ ਸਪ੍ਰਿੰਟਰ ਦੌੜ ਲੈਣ ਨੂੰ ਜ਼ਮੀਨ ਤੋਂ ਉੱਠਦਾ ਹੈ, ਉਸ ਵੇਲੇ ਹੀ ਉਹ ਇਵੇਂ ਜੀ ਊਰਜਾ ਆਪਣੇ ਵਿੱਚ ਇਕੱਠੀ ਕਰਨੀ, ਉਹ ਇਵੇਂ ਪ੍ਰੈਕਟਿਸ ਕਰਦੇ ਸੀ ਇੱਕ ਸ਼ੁਰਲੀ ਵਾਂਗ ਉਹ ਜਾਣ ਬਹੁਤ ਤੇਜ਼। ਅਤੇ ਉਹ ਸਟਰੈਂਥ ਟ੍ਰੇਨਿੰਗ ਯਾਨੀ ਕਿ ਵੇਟਸ ਚੱਕਦੇ ਨੇ, ਆਪਣੇ ਲੈਗ ਪਾਵਰ ਡ੍ਰਿਲਸ ਅਤੇ ਉਹਨਾਂ ਦੀ ਜਿਹੜੀ ਟਾਈਮਿੰਗ ਹੈ ਉਹ ਬਹੁਤ ਜ਼ਿਆਦਾ ਤੇਜ਼ ਰਹੇ। 100 ਮੀਟਰ ਰੇਸ 'ਚ ਹਰ ਮਿਲੀ ਸੈਕਿੰਡ ਇੰਪੋਰਟੈਂਟ ਹੁੰਦਾ ਹੈ ਅਤੇ ਟ੍ਰੇਨਿੰਗ ਉਸ ਦਾ ਬਹੁਤ ਹੀ ਵੱਡਾ ਅਤੇ ਅਹਿਮ ਹਿੱਸਾ ਹੀ ਆਹੀ ਹੈ। ਕ੍ਰਿਕਟ ਲੈਜੈਂਡ ਸਚਿਨ ਤੇਂਦੁਲਕਰ ਨੇ ਵੀ ਆਪਣੀ ਅਚੀਵਮੈਂਟ ਨੂੰ, ਉਹਨਾਂ ਦੀ ਅਚੀਵਮੈਂਟ ਨੂੰ ਫਿਨੋਮੀਨਲ ਕਹਿ ਕੇ ਨਵਾਜ਼ਿਆ। ਸੋਸ਼ਲ ਮੀਡੀਆ ਵਿੱਚ ਲੋਕਾਂ ਨੇ ਕਿਹਾ ਇੰਡੀਅਨ ਸਪ੍ਰਿੰਟਿੰਗ ਐਂਟਰਡ ਅ ਨਿਊ ਐਰਾ, ਅਤੇ ਉਹਨਾਂ ਨੇ ਇਸੀ ਆਪਣੀ ਅਚੀਵਮੈਂਟ ਦੇ ਨਾਲ ਹੁਣ ਏਸ਼ੀਅਨ ਜਿਹੜੀ ਏਸ਼ੀਅਨ ਆਪਣੀ ਗੇਮਸ ਹੋਣ ਵਾਲੀ ਹੈ ਉਹਦੇ ਲਈ ਵੀ ਕੁਆਲੀਫਾਈ ਕਰ ਲਿਆ ਹੈ, ਮਤਲਬ ਐਲੀਜੀਬਲ ਹੋ ਗਏ ਨੇ, ਅਤੇ ਉਸਦੇ ਲਈ ਹੁਣ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਤੇ ਇਹੀ ਸਾਡੇ ਪੰਜਾਬ ਦੇ ਪੁੱਤਰ ਨੂੰ, ਸਾਡੇ ਜਲੰਧਰ ਦੇ ਪੁੱਤਰ ਨੂੰ ਬਹੁਤ ਜ਼ਿਆਦਾ ਸਨਮਾਨ ਹੈ, ਬਹੁਤ ਜ਼ਿਆਦਾ ਹੀ ਪਿਆਰ ਹੈ ਸਾਡੇ ਆਕਾਸ਼ਵਾਣੀ ਵੱਲੋਂ, ਅਤੇ ਅਸੀਂ ਬਹੁਤ ਜ਼ਿਆਦਾ ਗਰਵ ਕਰਦੇ ਹਾਂ ਉਹਨਾਂ 'ਤੇ।
1: ਬਿਲਕੁਲ ਦੋਸਤੋ, ਸਾਡੇ ਸਾਰਿਆਂ ਦੇ ਹੀ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਆ, ਕਿਉਂਕਿ ਕਈ ਵਾਰੀ ਗੱਲਾਂ ਹੋਣ ਲੱਗ ਪੈਂਦੀਆਂ ਸ਼ਾਇਦ ਪੰਜਾਬੀ ਜਿਹੜੇ ਆ ਉਹ ਪਿੱਛੇ ਰਹਿ ਗਏ ਆ, ਪਰ ਇੱਦਾਂ ਇਹ ਇੱਕ ਵਹਿਮ ਹੀ ਆ ਮੇਰੇ ਹਿਸਾਬ ਨਾਲ, ਅਤੇ ਜਿਹਨੂੰ ਕਿ ਗੁਰਵਿੰਦਰ ਸਿੰਘ ਨੇ ਸਾਡੇ ਜਲੰਧਰ ਦੇ ਵਾਸੀ ਨੇ ਇਹ ਸਾਬਿਤ ਕਰਕੇ ਦਿਖਾਇਆ ਆ, ਅਤੇ ਅਸੀਂ ਆਉਣ ਵਾਲੇ ਸਮੇਂ ਦੇ ਲਈ ਵੀ ਉਹਨਾਂ ਨੂੰ ਆਕਾਸ਼ਵਾਣੀ ਜਲੰਧਰ ਵੱਲੋਂ ਪੂਰੀਆਂ ਪੂਰੀਆਂ ਸਾਡੀਆਂ ਬੈਸਟ ਵਿਸ਼ਿਸ ਆ ਉਹਨਾਂ ਨੂੰ, ਅਤੇ ਉਹ ਇੱਦਾਂ ਹੀ ਸਾਡੇ ਪੰਜਾਬ ਦਾ, ਸਾਡੇ ਜਲੰਧਰ ਦਾ ਅਤੇ ਸਾਡੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ।
0: ਅਤੇ ਤੁਹਾਡੇ ਲਈ ਇੱਕ ਹੋਰ ਖਬਰ ਲੈ ਕੇ ਆਏ ਹਾਂ। ਸੈਂਟਰਲ ਸਾਊਥ ਏਸ਼ੀਆ ਰਗਬੀ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਪਾਲ ਨੇ ਇੰਡੀਆ ਨੂੰ ਰਿਪ੍ਰਜੈਂਟ ਕੀਤਾ। ਰਗਬੀ ਉਹ ਖੇਡ ਹੈ ਜਿੱਥੇ ਬੰਦਾ ਸਿਰਫ ਟੱਕਰ ਨਹੀਂ ਸਹਿੰਦਾ, ਉਹ ਹੌਸਲਾ ਵੀ ਸੰਭਾਲਦਾ। ਦੇਖੋ ਇੰਡੀਆ ਵਿੱਚ ਜ਼ਿਆਦਾ ਰਗਬੀ ਫੇਮਸ ਨਹੀਂ ਹੈ, ਰਗਬੀ ਜ਼ਿਆਦਾਤਰ ਅਮੈਰੀਕਾ ਜਾਂ ਬਾਹਰਲੇ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ। ਇਸ ਦੇ ਵਿੱਚ ਇੱਕ ਬੋਲ ਨੂੰ ਲੈ ਕੇ ਦੋ ਟੀਮਸ ਲੜਦੀਆਂ ਝਗੜਦੀਆਂ ਨੇ ਅਤੇ ਇੱਕ ਦੂਸਰੇ ਗੋਲ 'ਤੇ ਜਾਣਾ ਹੁੰਦਾ ਹੈ। ਇਸ ਦੇ ਵਿੱਚ ਬਸ ਤੁਸੀਂ ਪੈਰ ਦਾ ਘੱਟ ਇਸਤੇਮਾਲ ਕਰ ਰਹੇ ਹੋ, ਤੁਸੀਂ ਹੱਥ ਨਾਲ ਫੜ ਕੇ ਬੋਲ ਲੈ ਕੇ ਜਾਣੀ ਹੁੰਦੀ ਹੈ। ਅਤੇ ਮੈਂ ਸੋਚਿਆ ਆਪਣੇ ਸਰੋਤਿਆਂ ਨੂੰ ਦੱਸਦੀ, ਕਿਉਂਕਿ ਅਸੀਂ ਰਗਬੀ ਜ਼ਿਆਦਾ ਨਹੀਂ ਦੇਖਦੇ,
1: ਨਹੀਂ ਦੇਖੀ ਜੀ।
0: ਅਤੇ ਬਟ ਇਸ ਦੇ ਵਿੱਚ ਇਹੋ ਜਿਹੇ ਖੇਡ ਦੇ ਵਿੱਚ ਸਾਡੇ ਇੰਡੀਆ ਦੇ ਸਪੈਸ਼ਲੀ ਪੰਜਾਬ ਦੇ ਇੱਕ ਪਲੇਅਰ ਨੇ ਰਿਪ੍ਰਜੈਂਟ ਕੀਤਾ ਹੈ। ਸੈਂਟਰਲ ਸਾਊਥ ਏਸ਼ੀਆ ਰਗਬੀ ਚੈਂਪੀਅਨਸ਼ਿਪ ਜੋ ਕਿ ਤਾਸ਼ਕੈਂਡ ਉਜ਼ਬੇਕਿਸਤਾਨ ਵਿੱਚ ਹੋਈ ਸੀ, ਇਹ ਉਹ ਟੂਰਨਾਮੈਂਟ ਹੈ ਸੈਂਟਰਲ ਅਤੇ ਸਾਊਥ ਏਸ਼ੀਆ ਦੀ ਟੀਮਸ ਲਈ ਇੱਕ ਵੱਡਾ ਪਲੈਟਫਾਰਮ ਹੁੰਦਾ ਹੈ। ਅੰਮ੍ਰਿਤਪਾਲ ਸਿੰਘ ਇੰਡੀਆ ਦੇ ਰਗਬੀ ਸੈਟਅਪ ਦਾ ਇੱਕ ਇੰਪੋਰਟੈਂਟ ਹਿੱਸਾ ਰਹੇ। ਉਹਨਾਂ ਨੇ ਟੂਰਨਾਮੈਂਟ ਵਿੱਚ ਬਹੁਤ ਹੀ ਅਗਰੈਸਿਵਨੈਸ ਨਾਲ, ਬਹੁਤ ਹੀ ਗੁੱਸੇ ਵਾਲੇ, ਮਤਲਬ ਥੋੜ੍ਹਾ ਜਿਹਾ ਅਗਰੈਸਿਵਨੈਸ ਚਾਹੀਦੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਗਰਾਊਂਡ 'ਚ ਖੇਡ ਰਹੇ ਹੋ, ਅਤੇ ਬਹੁਤ ਹੀ ਜ਼ਿਆਦਾ ਫਾਸਟ ਅਤੇ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੇ ਪਲੇਅ ਕੀਤਾ। ਰਗਬੀ ਪਲੇਅਰਸ ਨੇ ਬਹੁਤ ਵਧੀਆ ਪਰਫੋਰਮ ਕੀਤਾ। ਇੰਡੀਆ ਦੀ ਟੀਮ ਨੇ ਸ਼ਾਨਦਾਰ ਡਿਫੈਂਸ ਕੀਤਾ, ਐਨਰਜੈਟਿਕ ਅਟੈਕਸ ਕੀਤੇ, ਅਤੇ ਬਹੁਤ ਹੀ ਜ਼ਿਆਦਾ ਟੀਮ ਵਰਕ ਦੇ ਨਾਲ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਕੀਤਾ, ਅਤੇ ਉਸਦੇ ਵਿੱਚ ਇੰਡੀਆ ਦੀ ਟੀਮ ਨੂੰ ਖਾਸ ਰੈਕਗਨੀਸ਼ਨ ਵੀ ਮਿਲੀ ਹੈ। ਇਸ ਦੇ ਨਾਲ ਅਸੀਂ ਹੋਰ ਵੀ ਗੱਲਾਂ ਬਾਤਾਂ ਲੈ ਕੇ ਆਵਾਂਗੇ, ਅਤੇ ਤੁਸੀਂ ਇੰਜੋਏ ਕਰ ਰਹੇ ਹੋ ਸ਼ੋ ਯੁਵਾਨੀ, ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਟਿਊਨ ਇਨ ਰਹੋਗੇ। ਅਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਅਗਲੀ ਖਬਰ ਆਉਣ ਵਾਲੀ IPL ਦੀ, ਅਤੇ ਤੁਸੀਂ ਮਜ਼ੇਦਾਰ IPL ਅਤੇ ਉਸਦੀ ਅਪਡੇਟਸ ਬਾਰੇ ਜਾਣਨਾ ਚਾਹੁੰਦੇ ਹੋ, ਤੁਸੀਂ ਟਿਊਨ ਇਨ ਰੱਖੋ 102.7 FM 'ਤੇ ਸੁਣੋ ਇਹ ਗਾਣਾ, ਅਤੇ ਅਸੀਂ ਵਾਪਸ ਆਉਂਦੇ ਹਾਂ ਤੁਹਾਡੇ ਲਈ ਇਹ ਗਾਣਾ ਲੈ ਕੇ।

0: ਹਾਂਜੀ ਦੋਸਤੋ, ਤੇ ਅਸੀਂ ਅਗਲੀ ਖਬਰ ਤੁਹਾਨੂੰ ਕਿਹਾ ਸੀ ਕਿ ਲੈ ਕੇ ਆਵਾਂਗੇ IPL ਤੋਂ, ਤੇ ਅਸੀਂ ਸਾਰੇ ਜਾਣਦੇ ਹਾਂ ਕਿ IPL ਦਾ ਜਿਹੜਾ ਸੀਜ਼ਨ ਆ ਉਹ ਚੱਲ ਰਿਹਾ ਆ, ਤੇ ਹੁਣ IPL ਤਕਰੀਬਨ ਆਪਣੇ ਫਾਈਨਲ ਮੈਚ ਤੱਕ ਪਹੁੰਚਦਾ ਜਾ ਰਿਹਾ ਆ, ਤੇ ਅੱਜ 26 ਮਈ ਨੂੰ ਧਰਮਸ਼ਾਲਾ ਵਿੱਚ RCB ਵਰਸਿਸ GT ਯਾਨੀ ਕਿ ਰੋਇਲ ਚੈਲੇਂਜਰਸ ਬੰਗਲੌਰ ਅਤੇ ਗੁਜਰਾਤ ਟਾਈਟਨਸ ਵਿੱਚ ਮੁਕਾਬਲਾ ਹੋਣ ਵਾਲਾ ਆ, ਤੇ ਦੇਖਦੇ ਹਾਂ ਕਿ ਅੱਜ ਇਹਨਾਂ ਵਿੱਚੋਂ ਕੌਣ ਬਦੀ ਲੈ ਕੇ ਜਾਂਦਾ
1: ਜੀ। ਬਹੁਤ ਹੀ ਇੰਟਰਸਟਿੰਗ ਗੱਲ ਹੈ, ਬਹੁਤ ਹੀ ਇੰਟਰਸਟਿੰਗ ਮੈਚ ਹੋਣ ਵਾਲਾ ਹੈ। ਦੋਵੇਂ ਟੀਮਾਂ ਆਪਣੀਆਂ ਪੂਰੀ ਜਾਨ ਲਗਾ ਦੇਣਗੀ ਕਿ ਉਹ ਕੁਆਟਰ ਫਾਈਨਲ ਦੇ ਵਿੱਚ ਜ਼ਰੂਰ ਪਹੁੰਚੀਏ,
0: ਤੇ ਉਸ ਤੋਂ ਬਾਅਦ ਜਿਹੜਾ ਦੂਜਾ ਕੁਆਲੀਫਾਇਰ ਮੈਚ ਹੋਣਾ ਆ ਉਹ 29 ਮਈ ਨੂੰ ਹੋਣਾ ਆ ਨਿਊ ਚੰਡੀਗੜ੍ਹ ਸਟੇਡੀਅਮ ਦੇ ਵਿੱਚ, ਅਤੇ ਉਸ ਤੋਂ ਬਾਅਦ ਫਾਈਨਲ ਖੇਡਿਆ ਜਾਵੇਗਾ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ 31 ਮਈ ਨੂੰ। ਅਤੇ ਕਾਵਿਆ, ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦਾ ਜਿਹੜਾ ਮੈਚ ਆ ਉਹ ਕੌਣ ਜਿੱਤੂਗਾ?
1: ਦੇਖੋ, ਸਾਰਿਆਂ ਦੀ ਆਪਣੀ ਆਪਣੀ ਫੇਵਰੇਟ ਟੀਮ ਹੁੰਦੀ ਹੈ, ਮੇਰਾ ਤਾਂ ਸਪੋਰਟ ਦੋਵੇਂ ਟੀਮਸ ਨੂੰ ਹੈ, ਬਟ ਮੇਰੀ ਪਰਸਨਲ ਫੇਵਰੇਟ ਇਸ ਵੇਲੇ RCB ਹੀ ਹੈ। RCB ਨੇ ਪਿਛਲੀ ਵਾਰੀ ਬਹੁਤ ਹੀ ਸਾਲਾਂ ਬਾਅਦ IPL ਦਾ ਕੱਪ ਜਿੱਤਿਆ, ਅਤੇ ਮੈਂ ਇਸ ਵਾਰੀ ਉਮੀਦ ਕਰ ਰਹੀ ਹਾਂ ਕਿ RCB ਦੀ ਪਰਫੋਰਮੈਂਸ ਬਹੁਤ ਹੀ ਵਧੀਆ ਰਹੀ। RCB ਨੇ ਪਹਿਲਾਂ ਸ਼ੁਰੂਆਤ ਪੁਆਇੰਟ ਟੇਬਲ ਦੇ ਕਾਫੀ ਥੱਲਿਓਂ ਕੀਤੀ ਸੀਗੀ, ਉਸ ਤੋਂ ਬਾਅਦ ਬਹੁਤ ਹੀ ਵਧੀਆ ਕਮਬੈਕ ਕੀਤਾ RCB ਨੇ, ਹੌਲੀ ਹੌਲੀ ਉੱਪਰ ਆਏ ਨੇ, ਅਤੇ ਉਹਨਾਂ ਨੇ ਲਗਾਤਾਰ ਮੈਚਿਸ ਵੀ ਕਈ ਜਿੱਤੇ ਨੇ। ਬਟ ਲਗਾਤਾਰ ਮੈਚਿਸ ਦੀ ਜਿੱਤ ਤੋਂ ਬਾਅਦ ਮੈਨੂੰ ਇੱਕ ਹੋਰ ਟੀਮ ਦਾ ਖਿਆਲ ਆ ਰਿਹਾ ਹੈ, ਲਲਿਤ, ਤੁਹਾਡੀ ਪੰਜਾਬ ਟੀਮ ਦਾ। ਦੇਖੋ, ਪੰਜਾਬ ਨੇ ਬਹੁਤ ਹੀ ਵਧੀਆ ਪਰਫੋਰਮੈਂਸ ਦਿੱਤੀ, ਮਤਲਬ ਲਾਜਵਾਬ, ਮਤਲਬ ਚਸ਼ਮੇ ਬਦੂਰ, ਕਿਆ ਬਾਤ ਪਰਫੋਰਮੈਂਸ ਸੀਗੀ। ਸ਼ੁਰੂਆਤੀ ਉਹਨਾਂ ਨੇ ਲਗਾਤਾਰ ਆਪਣੇ ਮੈਚਿਸ ਜਿੱਤੇ ਨੇ, ਬਟ ਜਿਵੇਂ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਜਿਵੇਂ ਜਿੰਨਾ ਉੱਤੇ ਲੈ ਕੇ ਜਾਂਦੀ ਹੈ ਵਾਪਸ ਸਾਨੂੰ ਥੱਲੇ ਜ਼ਰੂਰ ਆਉਣਾ ਪੈਂਦਾ ਹੈ, ਅਤੇ

0: ਸਭ ਨੂੰ ਲਗਾਤਾਰ ਫਿਰ ਹਾਰ ਦੇਖਣੀ ਪਈ ਅਤੇ ਲਗਾਤਾਰ ਮੈਚਿਸ IPL ਦੇ ਵਿੱਚ ਪੰਜਾਬ ਕਿੰਗਜ਼ ਹਾਰੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਲਾਸਟ ਮੈਚ ਹੋਇਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿੱਤਿਆ। ਮਤਲਬ ਲਾਸਟ 6 ਜੋ ਮਾਰਿਆ ਹੈ ਸਾਡੇ ਪੰਜਾਬ ਦੇ ਕੈਪਟਨ ਨੇ,
1: ਜੀ
0: ਮੈਨੂੰ ਬਹੁਤ ਹੀ ਵਧੀਆ ਪਸੰਦ ਹੈ, ਬਹੁਤ ਹੀ ਵਧੀਆ ਲੱਗਾ ਸੀ। ਮੈਂ ਪੂਰੇ ਆਪਣੇ ਕੁਰਸੀ ਦੇ ਐਜ 'ਤੇ ਬਹਿ ਕੇ ਦੇਖ ਰਹੀ ਸੀ ਕਿ
1: ਅੱਛਾ
0: ਉਹ ਪੰਜਾਬ ਜਿੱਤ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ,
1: ਜੀ।
0: ਭਾਵੇਂ ਸਾਡੇ ਕੋਲ ਮਾਰਜਿਨ ਕਾਫੀ ਵੱਡਾ ਸੀਗਾ ਉਸ ਸਮੇਂ,
1: ਜੀ
0: ਅਤੇ ਬਹੁਤ ਹੀ ਆਰਾਮ ਨਾਲ ਜਿੱਤ ਗਈ ਸੀ, ਅਤੇ ਅਸੀਂ ਮਤਲਬ ਬਹੁਤ ਜ਼ਿਆਦਾ ਰਿਲੈਕਸ ਹੋ ਗਏ ਕਿ ਹੁਣ ਹਾਂ ਪੰਜਾਬ ਹੁਣ 5ਵੇਂ ਨੰਬਰ ਤੋਂ 4ਥੇ ਨੰਬਰ 'ਤੇ ਆ ਗਈ ਹੈ, ਕਿਉਂਕਿ ਉਹਨਾਂ ਨੇ ਆਪਣਾ ਮੈਚ ਜਿੱਤ ਲਿਆ, ਪੁਆਇੰਟ ਟੇਬਲ ਦੇ ਉੱਤੇ ਆ ਗਏ ਨੇ, ਅਤੇ ਉਹ ਕੁਆਲੀਫਾਈ ਕਰ ਗਏ। ਬਟ ਕੀ ਕਰ ਸਕਦੇ ਹਾਂ, ਸਾਡੇ ਪੰਜਾਬ ਜਿੰਨੀ ਮਿਹਨਤ ਕੀਤੀ ਹੈ ਇਸ ਵਾਰੀ ਸਾਡੇ ਮੁਕੱਦਰ 'ਚ ਨਹੀਂ ਹੋਏਗੀ, ਬਟ ਇੱਕ ਨਾ ਇੱਕ ਦਿਨ ਅਸੀਂ ਟਰੋਫੀ ਜ਼ਰੂਰ ਜਿੱਤਾਂਗੇ। ਅਤੇ ਇੱਕ ਦੂਸਰੀ ਟੀਮ ਨੇ ਜਿੱਤ ਕੇ ਪੰਜਾਬ ਨੂੰ ਥੱਲੇ ਕਰ ਦਿੱਤਾ ਹੈ, ਅਤੇ ਹੁਣ ਪੰਜਾਬ ਕੁਆਲੀਫਾਈ ਨਹੀਂ ਕਰ ਰਹੀ ਦੋਸਤੋ।
1: ਹਾਂ ਨਹੀਂ, ਚਲੋ ਕੋਈ ਗੱਲ ਨਹੀਂ, ਹਾਰ ਜਿੱਤ ਤਾਂ ਚਲੋ ਜ਼ਿੰਦਗੀ ਦਾ ਸਿਲਸਿਲਾ ਹੀ ਆ, ਹੈ ਨਾ, ਇੱਦਾਂ ਹੁੰਦਾ ਹੀ ਰਹਿੰਦਾ। ਪਰ ਤੁਸੀਂ ਦਿਲ ਨਹੀਂ ਥੋੜ੍ਹਾ ਕਰਨਾ, ਤੁਸੀਂ ਬਹੁਤ ਨਾ ਜ਼ਿਆਦਾ ਮੈਨੂੰ ਲੱਗਦਾ ਉਦਾਸ ਹੋ ਗਏ।
0: ਨਹੀਂ ਨਹੀਂ ਮੈਂ ਉਦਾਸ ਨਹੀਂ ਹੋ ਗਈ, ਬਟ ਮੈਨੂੰ ਥੋੜ੍ਹਾ ਜਿਹਾ ਬੁਰਾ ਲੱਗਾ ਸੀ ਕਿ ਪੰਜਾਬ ਦੀ
1: ਨਹੀਂ,
0: ਟੀਮ
1: ਬਿਲਕੁਲ ਹਰ
0: ਕਾਫੀ ਸਪੋਰਟ ਕਰਦੇ ਹਾਂ
1: ਹਰ ਇੱਕ ਨੂੰ ਲੱਗਦਾ ਹੈ, ਹੈ ਨਾ, ਹਰ ਹਰ ਪੰਜਾਬੀ ਨੂੰ ਲੱਗਾ ਹੋਊਗਾ,
0: ਜੀ,
1: ਕਿਉਂਕਿ ਅਸੀਂ ਸਾਰੇ ਜਾਣੇ ਇੰਨੇ ਜ਼ਿਆਦਾ ਚਾਅ ਨਾਲ ਦੇਖਦੇ ਹਾਂ ਨਾ, ਅਸੀਂ ਹਰ ਇੱਕ ਕੋਈ ਚਾਹੁੰਦਾ ਆ ਕਿ ਸਾਡੀ ਟੀਮ ਜਿੱਤੇ, ਹੈ ਨਾ।
0: ਜੀ,
1: ਅਤੇ
0: ਇਸ ਸਮੇਂ ਪੁਆਇੰਟ ਟੇਬਲ ਦਾ ਸਟੇਟਸ ਤੁਹਾਨੂੰ ਦੱਸ ਦਈਏ, ਸਭ ਤੋਂ ਪਹਿਲੀ ਪੋਜੀਸ਼ਨ 'ਤੇ RCB ਬਣ ਚੁੱਕੀ ਹੈ। RCB ਵੀ ਮੇਰੀ ਵਨ ਆਫ ਦਾ ਫੇਵਰੇਟ ਟੀਮਸ ਹੈ, ਅਤੇ ਉਹਨਾਂ ਨੇ 14 ਮੈਚਿਸ ਜਿੱਤੇ ਨੇ, ਅਤੇ ਉਸਦੇ ਵਿੱਚ 9 ਜਿੱਤੇ ਅਤੇ 5 ਹਾਰੇ ਹੈ, ਅਤੇ ਉਹਨਾਂ ਦੇ 18 ਪੁਆਇੰਟਸ ਨੇ। ਅਤੇ ਉਸ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਵੀ 14 ਮੈਚਿਸ ਜਿੱਤੇ ਨੇ, 9 ਹਾਰੇ 5 ਜਿੱਤੇ, ਅਤੇ ਉਹਨਾਂ ਦੇ ਵੀ ਪੁਆਇੰਟਸ 18 ਨੇ, ਬਰਾਬਰੀ 'ਤੇ ਚੱਲ ਰਹੇ ਨੇ। ਉਸ ਤੋਂ ਬਾਅਦ SRH ਅਤੇ RR ਵੀ 14 ਮੈਚਿਸ 9 ਜਿੱਤ, ਬਟ RR 8 ਜਿੱਤੇ ਨੇ ਅਤੇ ਉਹਨਾਂ ਨੇ 6 ਹਾਰੇ ਨੇ। ਅਤੇ ਇਸ ਸਮੇਂ ਪੁਆਇੰਟਸ ਦੀ ਕਾਫੀ ਮਤਲਬ ਨਾ ਮਾਰਜਿਨ ਕਾਫੀ ਘੱਟ ਹੈ, ਅਤੇ ਕੋਈ ਵੀ ਉੱਤੇ ਥੱਲੇ ਜਾ ਸਕਦਾ ਹੈ। ਹੁਣ ਮੈਚ ਜਿੱਤਣ ਦੇ ਨਾਲ ਤੁਹਾਨੂੰ 2 ਪੁਆਇੰਟ ਮਿਲਦੇ ਨੇ ਅਤੇ ਹਾਰ ਦੇ ਨਾਲ 0। ਅਤੇ ਹੁਣ RCB ਦੇ ਮੇਨ ਪਲੇਅਰਸ ਜਿਹੜੇ ਆ, ਵਿਰਾਟ ਕੋਹਲੀ ਇਸ ਵਾਰੀ, ਰਜਤ ਪੱਟੀਦਾਰ ਅਤੇ ਜੋਸ਼ ਹੇਜ਼ਲਵੁੱਡ ਪਰਫੋਰਮ ਕਰ ਰਹੇ ਨੇ ਚੰਗੀ ਤਰ੍ਹਾਂ ਨਾਲ। ਗੁਜਰਾਤ ਟਾਈਟਨ ਵਿੱਚ ਸ਼ੁਭਮਨ ਗਿੱਲ ਦੀ ਪਰਫੋਰਮੈਂਸ, ਬੋਲਰਸ ਵਿੱਚ ਮੁਹੰਮਦ ਸਿਰਾਜ ਦੀ ਪਰਫੋਰਮੈਂਸ ਬਹੁਤ ਵਧੀਆ ਦੇਖਣ ਨੂੰ ਮਿਲ ਰਹੀ ਹੈ। ਸਨਰਾਈਜ਼ਰਸ ਹੈਦਰਾਬਾਦ ਦੇ ਵਿੱਚ ਟ੍ਰੈਵਿਸ ਹੈਡ, ਪੈਟ ਕਮਿੰਸ ਵਰਗੇ ਐਗਰੈਸਿਵ ਬੈਟਰਸ ਦੀ ਬਹੁਤ ਵਧੀਆ ਪਰਫੋਰਮੈਂਸ ਚੱਲ ਰਹੀ ਹੈ। ਰਾਜਸਥਾਨ ਰਾਇਲਸ ਵਿੱਚ ਸੰਜੂ ਸੈਮਸਨ ਅਤੇ ਜੈਸਵਾਲ ਜੀ ਦੀ ਬਹੁਤ ਹੀ ਵਧੀਆ ਪਰਫੋਰਮੈਂਸ ਹੈ। ਅਤੇ ਇਸ ਵਾਰੀ ਅਸੀਂ ਉਮੀਦ ਕਰ ਰਹੇ ਹਾਂ ਕਿ ਜਿਹੜਾ ਕੁਆਲੀਫਾਇਰ ਅੱਜ ਹੋ ਰਿਹਾ ਹੈ, ਜੋ ਜਿੱਤੇਗਾ ਉਹ ਡਾਇਰੈਕਟ ਫਿਨਾਲੇ ਵਿੱਚ ਜਾਏਗਾ, ਅਤੇ ਜੋ ਇਸ ਵਾਰੀ ਹਾਰੇਗਾ ਇਸ ਮੈਚ ਵਿੱਚ ਜੋ ਧਰਮਸ਼ਾਲਾ ਵਿੱਚ ਹੋ ਰਿਹਾ ਹੈ, ਉਹ ਕੁਆਲੀਫਾਇਰ 2 ਦੇ ਵਿੱਚ ਜਾਏਗਾ। ਚਲੋ ਅਸੀਂ ਵਿਸ਼ ਕਰਦੇ ਹਾਂ ਕਿ ਜਿਹੜਾ ਅੱਜ ਦਾ ਮੈਚ ਹੈ ਉਹ ਫਿਨਾਲੇ ਵਿੱਚ ਸਾਨੂੰ ਆਪਣਾ ਪਹਿਲਾ ਫਿਨਾਲੇ ਦੀ ਟੀਮ ਅੱਜ ਦੇ ਮੈਚ ਤੋਂ ਮਿਲੇਗੀ। ਅਤੇ ਤੁਸੀਂ ਜ਼ਰੂਰ ਦੇਖਿਓ ਅੱਜ ਦਾ ਮੈਚ, RCB ਵਰਸਿਸ GT। ਅਸੀਂ ਤੁਹਾਡੇ ਲਈ ਲਾਸਟ ਖਬਰ ਇੱਕ ਹੋਰ ਲੈ ਕੇ ਆਵਾਂਗੇ, ਉਸ ਤੋਂ ਬਾਅਦ ਫਿਰ ਗੱਲਾਂ ਹੋਰ ਕਰਾਂਗੇ। ਤਦ ਤੱਕ ਤੁਸੀਂ ਇਹ ਗਾਣਾ ਇੰਜੋਏ ਕਰੋ, ਮੈਂ ਤਾਂ ਲੱਲੇ 'ਤੇ ਗਾਣਾ ਇੰਜੋਏ ਕਰਦੀ ਤੁਹਾਡੇ ਲਈ।

0: ਵੈਲਕਮ ਬੈਕ ਟੂ ਦ ਸ਼ੋਅ ਯੁਵਾਨੀ। ਤੁਸੀਂ ਸੁਣ ਰਹੇ 102.7 FM ਬੈਨ ਅਤੇ ਯੁਵਾਨੀ ਸ਼ੋਅ ਚੱਲ ਰਿਹਾ ਹੈ ਅਤੇ ਅਸੀਂ ਗੱਲ ਕਰ ਰਹੇ ਸੀ IPL ਦੀ, ਅਤੇ IPL ਦੀ ਅਖੀਰਲੀ ਗੱਲ ਕਰ ਲੈਂਦੇ ਹਾਂ। ਮੈਂ ਦੱਸ ਰਹੀ ਸੀ ਕਿ ਕੁਆਲੀਫਾਇਰ 1 ਹੋ ਰਿਹਾ 26 ਮਈ ਅੱਜ ਨੂੰ, ਅਤੇ RCB ਵਰਸਿਸ GT ਚੱਲ ਰਿਹਾ ਹੈ ਧਰਮਸ਼ਾਲਾ ਦੇ ਵਿੱਚ, ਅਤੇ ਮੈਂ ਕਿਹਾ ਸੀ ਜੋ ਅੱਜ ਜਿੱਤੇਗਾ ਸਾਨੂੰ ਆਪਣੀ ਪਹਿਲੀ ਟੀਮ ਮਿਲੇਗੀ ਫਾਈਨਲ ਦੇ ਵਿੱਚ, IPL ਦੇ ਫਾਈਨਲ ਦੇ ਵਿੱਚ ਅੱਜ ਦੇ ਮੈਚ ਤੋਂ ਡਿਸਾਈਡ ਹੋਏਗਾ। ਉਸ ਤੋਂ ਬਾਅਦ ਜੋ ਹਾਰੇਗਾ ਉਸ ਨੂੰ ਕੁਆਲੀਫਾਈ 2 ਦੇ ਵਿੱਚ ਜਾਣਾ ਪਏਗਾ, ਜਿਸ ਦੇ ਵਿੱਚ ਅਗਲਾ ਐਲੀਮੀਨੇਟਰ ਰਾਊਂਡ ਹੈ SRH ਅਤੇ RR ਦਾ, ਜੋ ਨਵੀਂ ਚੰਡੀਗੜ੍ਹ 'ਚ ਹੋਏਗਾ, ਅਤੇ ਉਸਦੇ ਵਿੱਚ ਜੋ ਹਾਰੇਗਾ ਉਹ ਟੀਮ ਬਾਹਰ ਨਿਕਲ ਜਾਵੇਗੀ, ਅਤੇ ਵਿਨਰ ਹੈ ਉਹ ਕੁਆਲੀਫਾਈ 2 'ਚ ਜਾਏਗਾ। ਮਤਲਬ ਅੱਜ ਦੇ ਮੈਚ ਤੋਂ ਸਾਨੂੰ ਇੱਕ ਟੀਮ ਮਿਲੇਗੀ ਜੋ ਕੁਆਲੀਫਾਈ 2 ਵਿੱਚ ਜਾਏਗੀ, ਅਤੇ ਉਹ ਤੋਂ ਬਾਅਦ ਜਿਹੜਾ ਕੁਆਲੀਫਾਈ 2 ਹੈ 29 ਮਈ ਨੂੰ ਨਵੀਂ ਚੰਡੀਗੜ੍ਹ ਵਿੱਚ ਹੋਵੇਗਾ, ਅਤੇ ਲੂਜ਼ਰ 1 ਆਫ ਕੁਆਲੀਫਾਇਰ ਅਤੇ ਜਿਹੜਾ ਐਲੀਮੀਨੇਟਰ ਰਾਊਂਡ ਜਿਹੜਾ ਹੋਏਗਾ, ਉਸ ਤੋਂ ਬਾਅਦ ਸਾਨੂੰ ਵਿਨਰ ਯਾਨੀ ਕਿ ਫਿਨਾਲੇ ਦੀ ਇੱਕ ਟੀਮ ਉਦੋਂ ਮਿਲੇਗੀ। ਅਤੇ 31 ਮਈ ਨੂੰ ਤੁਸੀਂ ਫਾਈਨਲ ਦੇਖਣਾ ਜ਼ਰੂਰੀ ਨਾ ਭੁੱਲਿਓ, ਅਤੇ ਅੱਜ ਦਾ ਦਿਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਅੱਜ ਦਾ ਮੈਚ ਬਹੁਤ ਇੰਪੋਰਟੈਂਟ ਹੈ। ਸੋ ਸਾਰੇ ਜਿਹੜੇ IPL ਦੇ ਇੰਥਿਊਜ਼ੀਐਸਟ ਆ, ਜਿਹੜੇ ਕ੍ਰਿਕਟ ਨੂੰ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਅੱਜ ਦਾ ਮੈਚ ਤੁਸੀਂ ਬਿਲਕੁਲ ਨਾ ਛੱਡਿਓ, ਅਤੇ ਦੇਖਦੇ ਹਾਂ ਕਿ ਅੱਜ ਦਾ ਮੈਚ ਕੌਣ ਜਿੱਤੇਗਾ। ਤੁਹਾਨੂੰ ਕੀ ਲੱਗਦਾ ਲਲਿਤ?
1: ਮੈਨੂੰ ਲੱਗਦਾ RCB ਜਿੱਤੂਗੀ।
0: ਕਿਆ ਬਾਤ ਹੈਗੀ, ਟੱਚ ਵੋਟ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਦੀ ਜਿਹੜੀ ਜਿਹੜੀ ਫੇਵਰੇਟ ਟੀਮ ਹੈ ਗੁੱਸਾ ਨਾ ਕਰੋ, ਉਹ ਜਿੱਤ ਜਾਵੇ। ਚਲੋ ਹੁਣ ਕਾਫੀ ਗੱਲਬਾਤ ਹੋ ਗਈ IPL ਦੀ, ਅਤੇ ਹੁਣ ਅਸੀਂ ਅਗਲਾ ਸੈਗਮੈਂਟ ਸ਼ੁਰੂਆਤ ਕਰਦੇ ਹਾਂ ਫਿਟ ਐਂਡ ਫਾਈਨ ਦਾ। ਅਤੇ ਦੇਖੋ ਸਾਡੇ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਹੈ, ਮਤਲਬ ਕਹਿ ਸਕਦੇ ਹਾਂ। ਇੱਕ ਨਾ ਅਸੀਂ ਆਮ ਪੰਜਾਬੀ ਵਿੱਚ ਕਹਿੰਦੇ ਹਾਂ ਕਿ ਨੌ ਤਪਾ ਕਰਕੇ ਕੁਛ ਚੀਜ਼
1: ਹੈ, ਜੀ ਜੀ,
0: ਉਸ ਦੇ ਬਾਰੇ ਲਲਿਤ ਅੱਜ ਗੱਲ ਕਰਦੇ ਥੋੜ੍ਹੀ ਜਿਹੀ।
1: ਹਾਂ ਦੋਸਤੋ, ਜਿਵੇਂ ਕਿ ਸਾਲ ਦੇ ਵਿੱਚ ਅਸੀਂ ਸਭ ਨੂੰ ਪਤਾ ਹੀ ਹੋਊਗਾ ਕਿ ਜਿਹੜੇ ਕਿ 9 ਦਿਨ ਜ਼ਿਆਦਾ ਸਭ ਤੋਂ ਜ਼ਿਆਦਾ ਗਰਮੀ ਵਾਲੇ ਹੁੰਦੇ ਨੇ ਉਹ ਮਈ ਦੇ ਅਖੀਰ ਵਿੱਚ, ਅਤੇ ਜਿਹੜੀ ਜੂਨ ਮਹੀਨੇ ਦੀ ਸ਼ੁਰੂਆਤ ਹੁੰਦੀ ਆ ਉਸ ਦੇ ਵਿੱਚ ਹੁੰਦੇ ਨੇ ਨਾ, ਅਤੇ ਅਸੀਂ ਉਹਨਾਂ ਦਿਨਾਂ ਵਿੱਚੋਂ ਹੀ ਲੰਘ ਰਹੇ ਹਾਂ, ਅਤੇ ਇਸੇ ਕਰਕੇ ਸਾਨੂੰ ਇੰਨੀ ਜ਼ਿਆਦਾ ਗਰਮੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ, ਅਤੇ ਅਸੀਂ ਸਾਰਿਆਂ ਨੇ ਆਪਣੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖਣਾ ਆ। ਨਹੀਂ ਤਾਂ ਕਈ ਵੇਲੇ ਇੱਦਾਂ ਹੋ ਜਾਂਦਾ ਕਿ ਗਰਮੀ ਵਿੱਚ ਨਾ ਫੇਸੀਆਂ ਵੀ ਨਿਕਲਣ ਲੱਗ ਪੈਂਦੀਆਂ ਹੁੰਦੀਆਂ ਮੂੰਹ ਦੇ ਉੱਤੇ
0: ਜੀ,
1: ਅਤੇ ਬਾਕੀ ਹੋਰ ਕਈ ਚੀਜ਼ਾਂ ਦੀ ਦਿੱਕਤਾਂ ਵੀ ਸਾਨੂੰ ਆਉਂਦੀਆਂ ਆ, ਹੈ ਨਾ। ਅਤੇ ਅਸੀਂ ਆਪਣੇ ਆਪ ਨੂੰ ਹਾਈਡਰੇਟ ਕਿੱਦਾਂ ਰੱਖਣਾ ਆ ਉਸਦੇ ਲਈ ਸਾਨੂੰ ਥੋੜ੍ਹਾ ਵਿਚਾਰ ਕਰਨ ਦੀ ਜ਼ਰੂਰਤ ਹੁੰਦੀ ਆ, ਕਿਉਂਕਿ ਕਈ ਵੇਲੇ ਅਸੀਂ ਕੰਮ ਕਾਰ ਕਰਦੇ ਹਾਂ ਜਾਂ ਕਿਤੇ ਇੱਧਰ ਉੱਧਰ ਸਾਨੂੰ ਜਾਣਾ ਪੈ ਜਾਂਦਾ ਆ, ਤਾਂ ਪਾਣੀ ਅਸੀਂ ਆਪਣੇ ਕੋਲ ਜ਼ਰੂਰ ਰੱਖੀਏ, ਹੈ ਨਾ। ਕੋਈ ਵੀ ਪਾਣੀ ਦੀ ਬੋਟਲ, ਕੋਈ ਸਟੀਲ ਦੀ ਬੋਟਲ ਹੋ ਗਈ ਜਾਂ ਪਲਾਸਟਿਕ ਦੀ ਬੋਟਲ ਦਾ ਥੋੜ੍ਹਾ ਆਪਾਂ ਘੱਟ ਵਰਤੋਂ ਕਰੀਏ ਜੇ ਹੋ ਸਕੇ ਤਾਂ। ਤਾਂ ਜਿਵੇਂ ਸਟੀਲ ਦੀ ਬੋਤਲ ਹੋ ਗਈ ਜਾਂ ਪਿੱਤਲ ਦੀ ਬੋਤਲ ਆਉਂਦੀਆਂ ਆ, ਸਭ ਤੋਂ ਵਧੀਆ ਹੈ ਨਾ। ਆਪਾਂ ਇਹਨਾਂ ਚੀਜ਼ਾਂ ਦਾ ਥੋੜ੍ਹਾ ਖਿਆਲ ਰੱਖੀਏ, ਜਿੱਦਾਂ ਨਿੰਬੂ ਪਾਣੀ ਹੋ ਗਏ,
0: ਨਿੰਬੂ
1: ਪਾਣੀ ਜ਼ਰੂਰ ਪੀਣਾ ਚਾਹੀਦਾ ਆ, ਜਾਂ ਕਈ ਵੇਲੇ ਆਪਾਂ ਦੇਖ

0: ਦੇ ਹਾਂ ਕਿ ਰਸਤੇ ਵਿੱਚ ਨਾ ਕਾਵਿਆ
1: ਜੀ
0: ਛਬੀਲ ਵਗੈਰਾ ਲੱਗੀ ਹੁੰਦੀ ਆ, ਕੋਈ ਜਿਹਨੂੰ ਆਪਾਂ ਮਿੱਠਾ ਪਾਣੀ ਵੀ ਕਹਿ ਦਿੰਦੇ ਹਾਂ ਨਾ, ਤਾਂ ਉਹ ਵੀ ਸਾਡੇ ਸਾਡੇ ਲਈ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਆ, ਸਾਡੀ ਬੋਡੀ ਨੂੰ ਹਾਈਡਰੇਟ ਰੱਖਦਾ ਆ, ਜਾਂ ਜੇ ਕੋਈ ਸਾਨੂੰ ਹੋਰ ਸਾਡੀ ਬੋਡੀ ਵਿੱਚ ਕਮੀ ਆ ਜਾਂਦੀ ਆ ਗਰਮੀ ਦੇ ਨਾਲ, ਤਾਂ ਉਹਦੇ ਨਾਲ ਪੂਰੀ ਹੋ ਜਾਂਦੀ ਆ।
1: ਛਬੀਲ ਦੇ ਵਿੱਚ ਮਤਲਬ ਉਹ ਜਿਹੜਾ ਮਿੱਠਾ ਪਾਣੀ ਹੈ ਉਸ ਦੇ ਵਿੱਚ ਦੁੱਧ ਦਾ ਮਿਸ਼ਰਣ ਅਤੇ ਮਿੱਠੇ ਦਾ ਮਿਸ਼ਰਣ ਅਤੇ ਨਾਲ ਹੀ ਪਾਣੀ ਦਾ ਮਿਸ਼ਰਣ ਬਹੁਤ ਹੀ ਸਹੀ ਮਾਤਰਾ ਦਾ ਹੁੰਦਾ ਹੈ, ਜੋ ਸਾਡੇ ਸਰੀਰ ਨੂੰ ਜੋ ਜੋ ਨਿਊਟ੍ਰੀਐਂਟ, ਸਾਡੀ ਗਰਮੀ ਕਰਕੇ ਨਮਕ ਵੀ ਸਾਡੇ ਸਰੀਰ ਤੋਂ ਉੱਡ ਜਾਂਦਾ ਹੈ
0: ਅਤੇ
1: ਉਸ ਦੀ ਕਮੀ ਵੀ ਪੂਰੀ ਕਰਦਾ ਹੈ, ਸਾਡਾ ਮੂੰਹ ਸੁੱਕਦਾ ਰਹਿੰਦਾ ਹੈ। ਇਸ ਕਰਕੇ ਅਸੀਂ ਲੱਸੀ ਦੇ ਵਿੱਚ ਕਦੀ ਕਦੀ ਮਿੱਠਾ ਵੀ ਪਾਉਂਦੇ ਹਾਂ ਜਾਂ ਨਿੰਬੂ ਪਾਣੀ ਵਿੱਚ ਮਿੱਠੇ ਦੇ ਨਾਲ ਨਾਲ ਅਸੀਂ ਨਮਕ ਵੀ ਪਾਉਂਦੇ ਹਾਂ, ਕਿਉਂਕਿ ਸਾਡੇ ਸਰੀਰ ਤੋਂ ਨਮਕ ਵੀ ਨਿਕਲਦਾ ਹੈ। ਸੋ ਉਸ ਚੀਜ਼ਾਂ ਦਾ ਮਿਸ਼ਰਣ ਸਾਡੀ ਸਰੀਰ ਨੂੰ ਹਾਈਡਰੇਟ ਵੀ ਕਰਦਾ ਹੈ ਅਤੇ ਬਾਕੀ ਦੁੱਧ ਅਸੀਂ ਕਹਿੰਦੇ ਹੀ ਹਾਂ, ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹਾਂ ਮਿਲਕ ਇਜ਼ ਅ ਕੰਪਲੀਟ ਫੂਡ, ਬਟ ਮਿਲਕ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਅਤੇ ਦੁੱਧ ਪਾਣੀ ਤਾਂ ਅਸੀਂ ਪੀਣਾ ਹੀ ਹੈ ਸਾਡੀ ਬੋਡੀ ਨੂੰ ਹਾਈਡਰੇਟ ਕਰਨ ਲਈ, ਸਾਡੀ ਸਕਿਨ ਨੂੰ ਇੱਕਦਮ ਸਟਰੋਂਗ ਫਲੈਸ਼ੀ ਰੱਖਣ ਲਈ ਅਤੇ ਸਾਡੇ ਸਾਰੇ ਜਿਹੜੇ ਅੰਗ ਨੇ ਉਹਨਾਂ ਨੂੰ ਚੱਲਣ ਰੱਖਣ ਲਈ, ਅਤੇ ਮਿੱਠਾ ਵੀ ਸਾਡੇ ਸਰੀਰ ਨੂੰ ਓਨਾ ਹੀ ਜ਼ਿਆਦਾ ਜ਼ਰੂਰੀ ਹੈ। ਦੇਖੋ ਮਿੱਠਾ ਅਸੀਂ ਕਈ ਵਾਰੀ ਬੁਰਾ ਮੰਨਦੇ ਹਾਂ, ਬਟ ਮਿੱਠੇ ਮਿੱਠੇ ਦਾ ਵੀ ਸਾਡੇ ਸਰੀਰ 'ਚ ਬਹੁਤ ਕੰਮ ਹੈ। ਜਿਹੜੀ ਅਸੀਂ ਰੋਟੀ ਖਾਂਦੇ ਹਾਂ ਉਹ ਤੋੜ ਮਰੋੜ ਕੇ ਅੱਗੇ ਜਾ ਕੇ ਮਿੱਠਾ ਹੀ ਬਣਦਾ ਹੈ, ਬਟ ਤੁਸੀਂ ਮਿੱਠਾ ਦੇਖੋ ਮੋਡਰੇਸ਼ਨ ਵਿੱਚ ਹੀ ਲੈਣਾ। ਇਸ ਕਰਕੇ ਉਸਦਾ ਮਿਸ਼ਰਣ ਜੋ ਹੈ ਛਬੀਲ ਦਾ ਅਤੇ ਮਿੱਠੇ ਪਾਣੀ ਦਾ ਉਹ ਬਹੁਤ ਵਧੀਆ ਰਹਿੰਦਾ ਸਾਡੇ ਲਈ। ਨਿੰਬੂ ਪਾਣੀ ਵੀ ਬਹੁਤ ਵਧੀਆ ਹੈ, ਤੁਸੀਂ ਸਿਟਰਿਕ ਐਸਿਡ ਜਾਂ ਵਾਈਟਮਿਨ ਸੀ ਜਿਹੜਾ ਨਿੰਬੂ ਵਿੱਚ ਹੁੰਦਾ ਹੈ ਉਹ ਸਾਡੇ ਸਰੀਰ ਨੂੰ ਸਾਡੀ ਸਕਿਨ ਨੂੰ ਬਹੁਤ ਵਧੀਆ ਰੱਖਦਾ ਹੈ। ਤੁਸੀਂ ਗਰਮ, ਕਈ ਲੋਕ ਇਸ ਨੂੰ ਗਰਮ ਪਾਣੀ ਦੇ ਨਾਲ ਵੀ ਲੈਂਦੇ ਆ, ਸ਼ਹਿਦ 'ਚ ਮਿਲਾ ਕੇ ਲੈਂਦੇ ਨੇ, ਇਹ ਵੀ ਨਿੰਬੂ ਪਾਣੀ ਹੋ ਗਿਆ। ਹੁਣ ਨੌ ਤਪਾ ਗੱਲ ਕਰ ਰਹੇ ਸੀ, ਨੌ ਤਪਾ ਅਸਲ ਵਿੱਚ ਅਸੀਂ ਦੱਸਿਆ ਨਹੀਂ ਸਰੋਤਾਂ ਨੂੰ ਚੰਗੀ ਤਰ੍ਹਾਂ, ਨਾ ਮੈਂ ਕਿਹਾ ਦੱਸ ਦੇਵਾਂ,
0: ਨਹੀਂ ਦੱਸਣਾ ਚਾਹੀਦਾ ਬਿਲਕੁਲ।
1: ਕਹਿੰਦੇ ਉਦੋਂ ਪੰਜਾਬ ਦੀ ਗਰਮੀ ਨਾ ਜਦੋਂ ਆਪਣੇ ਪੂਰੇ ਜ਼ੋਰ 'ਤੇ ਆਉਂਦੀ ਹੈ ਤਾਂ ਧਰਤੀ ਵੀ ਅੱਗ ਵਾਂਗ ਹੋ ਜਾਂਦੀ ਹੈ। ਮਤਲਬ ਤੁਸੀਂ ਸੋਚੋ ਇੰਨੀ ਗਰਮੀ ਜਦੋਂ ਤੁਸੀਂ ਉੱਤੇ ਕੱਪੜੇ ਉਤਾਰਨ ਜਾਂਦੇ ਹੋ ਤੁਹਾਡੇ ਜੇ ਬਿਨਾਂ ਚੱਪਲ ਦੇ ਚੱਲੋ ਤੁਹਾਡੇ ਪੈਰ ਤਪਦੇ ਹੁੰਦੇ, ਮਤਲਬ ਤੁਸੀਂ ਤੁਰ ਨਹੀਂ ਸਕਦੇ, ਇਹੋ ਜਿਹਾ ਮੌਸਮ ਆ ਚੁੱਕਾ। ਅਤੇ ਬਜ਼ੁਰਗ ਵੀ ਕਹਿੰਦੇ ਨੇ ਅਤੇ ਕਿ ਨੌ ਤਪਿਆ ਦੀ ਧੁੱਪ ਪੱਥਰ ਵੀ ਗਰਮ ਕਰ ਦਿੰਦੀ ਹੈ, ਅਤੇ ਨੌ ਤਪੇ ਯਾਨੀ ਕਿ ਲਗਾਤਾਰ ਬਹੁਤ ਗਰਮੀ ਆਉਣਾ, ਯਾਨੀ ਕਿ ਪੰਜਾਬ ਦੀ ਧੁੱਪ, ਪੰਜਾਬ ਦੀ ਜਿਹੜੀ ਗਰਮੀ ਹੈ ਉਹ ਬਹੁਤ ਬਿਲਕੁਲ ਪੀਕ 'ਤੇ ਆ ਜਾਂਦੀ ਹੈ। ਅਤੇ ਜਿਹੜੀ ਸਰਕਾਰ ਹੈ ਉਹਨਾਂ ਨੇ ਵੀ ਯੈਲੋ ਮੇਰੇ ਖਿਆਲ ਨਾਲ ਅਲਰਟ ਜਾਰੀ ਕਰ ਦਿੱਤਾ ਹੈ, ਅਤੇ ਹੀਟ ਵੇਵ ਦੀ ਅਤੇ ਲੋਅ ਚੱਲਣ ਦੀ ਬਹੁਤ ਜ਼ਿਆਦਾ ਖਤਰਾ ਹੈ। ਤੋ ਇਸ ਕਰਕੇ ਤੁਸੀਂ ਆਪਣੀ ਸੁਰੱਖਿਆ ਕਿੱਦਾਂ ਕਰਨੀ ਹੈ, ਤੁਸੀਂ ਬੋਤਲ ਰੱਖਣੀ ਹੈ ਆਪਣੇ ਕੋਲ, ਭਾਵੇਂ ਪਿੱਤਲ ਦੀ ਹੋਵੇ, ਸਟੀਲ ਦੀ ਹੋਵੇ, ਪਲਾਸਟਿਕ ਤੁਸੀਂ ਜ਼ਿਆਦਾ ਪ੍ਰੈਫਰ ਨਾ ਕਰੋ। ਜੇ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਸੀਂ ਕਿਤੇ ਵੀ ਜ਼ਿਆਦਾ ਤੁਹਾਨੂੰ ਸਾਫ਼ ਪਾਣੀ ਦੀ ਵਿਵਸਥਾ ਮਿਲ ਰਹੀ ਹੈ ਤੁਸੀਂ ਉਹ ਲਓ, ਜਾਂ ਜਿਹੜਾ ਮਿੱਠਾ ਪਾਣੀ ਤੁਹਾਨੂੰ ਆਸ ਪਾਸ ਜਿਹੜਾ ਲੋਕ ਵਰਤਾ ਰਹੇ ਨੇ ਤੁਸੀਂ ਉਹ ਵੀ ਲੈ ਸਕਦੇ ਹੋ, ਉਹ ਵੀ ਤੁਹਾਡੇ ਸਰੀਰ ਲਈ ਬਹੁਤ ਵਧੀਆ ਹੈ। ਇਸ ਦੇ ਨਾਲ ਤੁਸੀਂ ਗੂੰਦ ਕਤੀਰਾ ਹੋ ਗਿਆ, ਸਬਜ਼ਾ ਹੋ ਗਿਆ, ਆਪਣੇ ਪਾਣੀ ਵਿੱਚ ਪਾ ਕੇ ਨਿਕਲੋ ਤਾਂ ਕਿ ਤੁਹਾਡੀ ਬੋਡੀ ਹਾਈਡਰੇਟ ਰਹੇ। ਇਸ ਵੇਲੇ ਮੈਂ ਵੀ ਆਪਣੀ ਸਟੂਡੀਓ ਵਿੱਚ ਬੋਤਲ ਲੈ ਕੇ ਆਈ ਹੋਈ ਹਾਂ, ਮੈਂ ਨਿੰਬੂ ਪੁਦੀਨਾ ਪਾਇਆ ਹੋਇਆ ਵਾ ਉਸ ਦੇ ਵਿੱਚ, ਜਾਂ ਸੀਡਸ ਪਾਏ ਹੋਏ ਨੇ, ਤੁਹਾਨੂੰ ਬਹੁਤ ਆਮ ਮਿਲ ਜਾਣਗੇ ਦੁਕਾਨਾਂ 'ਤੇ, ਤੁਸੀਂ ਉਹ ਵੀ ਲੈ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਫਾਈਬਰ ਵੀ ਤੁਹਾਡੀ ਬੋਡੀ ਵਿੱਚ ਉੱਨੀ ਵਧੀਆ ਤਰੀਕੇ ਨਾਲ ਜਾਏਗਾ, ਅਤੇ ਫਾਈਬਰ ਦੇ ਨਾਲ ਕੀ ਹੋਏਗਾ, ਜੋ ਤੁਸੀਂ ਖਾਧਾ ਹੈ ਪੀਤਾ ਹੈ ਉਹ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਡਾ ਪੇਟ ਸਾਫ਼ ਰਹੇਗਾ। ਅਤੇ ਖਾਣ ਲਈ ਤਾਂ ਤੁਸੀਂ ਫਰੂਟਸ ਜ਼ਰੂਰ ਲੈਣੇ, ਜੇ ਤੁਹਾਨੂੰ ਭੁੱਖ ਲੱਗਦੀ ਹੈ ਤੁਸੀਂ ਡਾਇਟ 'ਤੇ ਹੋ, ਵਾਟਰਮੈਲਨ ਹੋ, ਤਰਬੂਜ਼ ਤੁਸੀਂ ਜ਼ਰੂਰ ਖਾਓ, ਹਦਵਾਣਾ ਖਾਓ, ਮਸਕ ਮੈਲਨ ਹੈਗਾ ਹੈ ਤੁਸੀਂ ਉਹ ਖਾਓ, ਮੈਂਗੋ ਸਭ ਦਾ ਫੇਵਰੇਟ, ਮੇਰਾ ਵੀ ਫੇਵਰੇਟ ਹੈ, ਉਹ ਜ਼ਰੂਰ ਖਾਓ, ਸੀਜ਼ਨਲ ਫਰੂਟ ਜ਼ਰੂਰ ਖਾਓ। ਐਂਟੀ ਆਕਸੀਡੈਂਟਸ ਲਈ ਤੁਸੀਂ ਖਾਣਾ ਹੈ ਜਾਮਣਾ ਹੋ ਗਈਆਂ, ਬਲੂਬੈਰੀਜ਼ ਕਈ ਲੋਕ ਨਹੀਂ ਅਫੋਰਡ ਕਰ ਪਾਉਂਦੇ, ਬਟ ਉਸੇ ਮਾਤਰਾ ਵਿੱਚ ਤੁਸੀਂ ਜਿਹੜੀ ਜਾਮਣਾ ਹੈ ਤੁਸੀਂ ਉਹ ਖਾਓ, ਤੁਹਾਨੂੰ ਐਂਟੀ ਆਕਸੀਡੈਂਟਸ ਉਹਦੇ ਵਿੱਚ ਭਰ ਭਰ ਕੇ ਮਿਲਣਗੇ। ਅਤੇ ਤੁਸੀਂ ਧਿਆਨ ਰੱਖਿਓ ਜਾਮਣਾ ਖਾਂਦੇ ਵੇਲੇ ਸਫੇਦ ਕੱਪੜੇ ਨਾ ਪਾਈਓ, ਤਾਂ ਕਿ ਤੁਹਾਡੇ ਕੱਪੜੇ ਖਰਾਬ
0: ਲਿਬੜ ਨਾ ਜਾਣ। ਹਾਂ ਨਹੀਂ, ਇਹ ਤਾਂ ਗੱਲ ਦੱਸਣੀ ਜ਼ਰੂਰੀ ਸੀਗੀ। ਅਤੇ ਅੱਛਾ ਕਾਵਿਆ, ਇਹ ਤਾਂ ਗੱਲ ਹੋ ਗਈ ਸਾਡੀ, ਯਾਨੀ ਕਿ ਇਨਸਾਨਾਂ ਦੀ। ਹੁਣ ਤੁਸੀਂ ਇਹ ਸੋਚੋ ਜ਼ਰਾ ਕਿ ਜਿਹੜੇ ਪੰਛੀ ਵਗੈਰਾ ਜਾਂ ਜਿਹੜੇ ਜਾਨਵਰ ਬੇਜ਼ੁਬਾਨ ਨੇ ਉਹ ਕਿਸ ਤਰ੍ਹਾਂ ਰਹਿੰਦੇ ਹੋਣਗੇ। ਆਪਾਂ ਤਾਂ ਚਲੋ ਬੋਲ ਕੇ ਦੱਸ ਵੀ ਸਕਦੇ ਹਾਂ ਨਾ, ਸਾਨੂੰ ਕੋਈ ਦੁੱਖ ਤਕਲੀਫ ਹੁੰਦੀ ਆ, ਅਤੇ ਤੁਸੀਂ ਇੰਨੀ ਗਰਮੀ ਦੇ ਵਿੱਚ ਉਹ ਕਿੱਦਾਂ ਕਿੱਥੇ ਰਹਿੰਦੇ ਹੋਣਗੇ, ਉਹਨਾਂ ਨੂੰ ਭੁੱਖ ਪਿਆਸ ਲੱਗਦੀ ਹੋਊਗੀ, ਜਾਂ ਉਹ ਕਿੱਦਾਂ ਆਪਸ ਇੱਧਰ ਉੱਧਰ ਕਿੱਦਾਂ ਅਸੀਂ ਦੇਖਦੇ ਹਾਂ ਨਾ,
1: ਕਿੱਦਾਂ ਦੇਖਦੇ। ਮੈਂ ਵੀਡੀਓ ਵੀ ਦੇਖ ਰਹੀ ਸੀ ਇੰਟਰਨੈਟ 'ਤੇ, ਲਲਿਤ ਇੱਕ ਇੱਕ ਇਨਸਾਨ ਨਾ ਆਪਣੀ ਸਵਾਰੀ ਨੂੰ ਆਟੋ ਰਿਕਸ਼ਾ ਚਲਾ ਰਹੇ ਸੀਗੇ ਔਰ ਨਾ ਸਵਾਰੀ ਨੂੰ ਛੱਡਣ ਜਾ ਰਹੇ ਸੀ, ਬਟ ਉਹਨਾਂ ਨੇ ਇਹ ਨਹੀਂ ਕੀਤਾ, ਉਹਨੇ ਕਿਹਾ ਕਿ ਸਰ 2 ਮਿੰਟ ਵੇਟ ਕਰੂੰਗੇ। ਉਹਨਾਂ ਨੇ

0: ਪਹਿਲਾਂ ਵੀ ਇਹ ਤੁਹਾਨੂੰ ਰਿਕੁਐਸਟ ਕੀਤੀ ਸੀਗੀ ਕਿ ਜੇ ਹੋ ਸਕੇ ਤਾਂ ਅਸੀਂ ਇੱਕ ਰੁੱਖ ਜ਼ਰੂਰ ਲਗਾਈਏ, ਅਤੇ ਬਾਕੀ ਆਪਣੇ ਜਿਹੜੇ ਫੈਮਿਲੀ ਮੈਂਬਰਸ ਨੇ ਜਾਂ ਸਾਡੇ ਆਂਢ ਗੁਆਂਢ ਨੇ, ਸਾਡੇ ਦੋਸਤ ਨੇ, ਸਾਡੇ ਰਿਸ਼ਤੇਦਾਰ ਨੇ, ਅਸੀਂ ਉਹਨਾਂ ਨੂੰ ਵੀ ਕਮ ਸੇ ਕਮ ਇੱਕ ਰੁੱਖ ਲਾਉਣ ਲਈ ਤਾਂ ਕਹਿ ਸਕਦੇ ਹਾਂ। ਵੈਸੇ ਵੀ ਆਪਾਂ ਬਹੁਤ ਜ਼ਿਆਦਾ ਕਹਿ ਲਈਏ ਕੱਪੜਿਆਂ 'ਤੇ ਜਾਂ ਬਾਕੀ ਹੋਰ ਚੀਜ਼ਾਂ 'ਤੇ ਖਰਚਾ ਕਰ ਹੀ ਦਿੰਦੇ ਹਾਂ, ਅਤੇ ਜੇ ਇੰਨੀ ਆਪਾਂ ਨੇਚਰ ਤੋਂ ਇੰਨਾ ਕੁਛ ਲੈ ਰਹੇ ਹਾਂ ਤਾਂ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਆ ਕਿ ਅਸੀਂ ਕੁਝ ਨਾ ਕੁਝ ਜ਼ਰੂਰ ਵਾਪਸ ਦੇਈਏ।
1: ਬਹੁਤ ਹੀ ਪਿਆਰੀ ਗੱਲ ਕੀਤੀ ਕਿ ਇਸ ਗਰਮੀ ਵਿੱਚ ਜਿੰਨੀ ਗਰਮੀ ਸਾਨੂੰ ਲੱਗ ਰਹੀ ਹੈ, ਜੋ ਅਸੀਂ ਪੋਲਿਊਸ਼ਨ ਫੈਲਾ ਰਹੇ ਹਾਂ, ਉਸੀ ਪੋਲਿਊਸ਼ਨ ਦੇ ਨਾਲ ਨਾਲ ਤੁਸੀਂ ਜੇ ਓਨੇ ਹੀ ਜ਼ਿਆਦਾ ਰੁੱਖ ਲਾਓਗੇ, ਕਿਉਂਕਿ ਇਸ ਸਮੇਂ ਸਾਡਾ ਇੰਨਾ ਜ਼ਿਆਦਾ ਵੱਸ ਨਹੀਂ ਹੈ, ਟੈਕਨੋਲੋਜੀ ਸਾਨੂੰ ਵਰਤਣੀ ਹੀ ਪੈ ਰਹੀ ਹੈ ਕਈ ਤਰੀਕਿਆਂ ਕਰਕੇ, ਬਟ ਇਹ ਸਾਡੀ ਪ੍ਰੋਬਲਮ ਨਹੀਂ ਹੈ, ਸਾਨੂੰ ਇਸਦਾ ਨਵਾਂ ਸਲਿਊਸ਼ਨ ਲੱਭਣਾ ਚਾਹੀਦਾ ਹੈ। ਅਤੇ ਇੱਕ ਰੁੱਖ ਲਾਉਣਾ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਛੋਟੀ ਜਿਹੀ ਕਿਆਰੀ ਲਾ ਕੇ ਆਪਣੇ ਇਨਵਾਇਰਮੈਂਟ ਨੂੰ ਅਤੇ ਧਰਤੀ ਮਾਂ ਲਈ ਇੱਕ ਛੋਟਾ ਜਿਹਾ ਕੰਟਰੀਬਿਊਸ਼ਨ ਦੇ ਰਹੇ ਹੋ।

0: ਵੈਲਕਮ ਬੈਕ ਟੂ ਦ ਸ਼ੋਅ ਯੋਰ ਬਾਣੀ. ਤੁਸੀਂ ਸੁਣ ਰਹੇ ਹੋ 102.7 FM ਬੈਂਡ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਕੇਂਦਰ ਹੈ. ਅਤੇ ਹੁਣ ਸਮਾਂ ਆ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ. ਅਸੀਂ ਅੱਜ ਗੱਲਾਂ ਬਾਤਾਂ ਬਹੁਤ ਹੀ ਚਿਰ ਬਾਅਦ ਕੀਤੀਆਂ, ਸਪੋਰਟਸ ਨਿਊਜ਼ ਦੀ ਅਤੇ IPL ਦੀ ਗੱਲਾਂ ਕੀਤੀਆਂ. ਚਲੋ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਮੈਚ ਹੋਏਗਾ ਤੁਸੀਂ ਜ਼ਰੂਰ ਦੇਖੋਗੇ. ਅਤੇ ਗਰਮੀ ਦੀ ਗੱਲ ਕਰ ਰਹੇ ਸੀਗੇ ਅਤੇ ਗਰਮੀ ਵਿੱਚ ਤੁਸੀਂ ਆਪਣਾ ਚੰਗੀ ਤਰ੍ਹਾਂ ਧਿਆਨ ਰੱਖੋਗੇ. ਪਾਣੀ, ਸ਼ਿਕੰਜਵੀ, ਛਾਸ਼, ਜੋ ਵੀ ਹੈ, ਲੱਸੀ ਦੱਬ ਕੇ ਪੀਓ, ਭਾਵੇਂ ਮਿੱਠੀ ਪੀਓ ਭਾਵੇਂ ਨਮਕੀਨ ਪੀਓ. ਮੈਨੂੰ ਨਮਕੀਨ ਪਸੰਦ ਹੈ. ਅਤੇ ਤੁਸੀਂ ਆਪਣੇ ਪਾਣੀ ਦਾ ਕੰਟੈਂਟ ਅਤੇ ਨਮਕ ਜ਼ਰੂਰ ਲੈਣਾ, ਆਪਣਾ ਸਿਰ ਮੱਥਾ ਢੱਕ ਕੇ ਜ਼ਰੂਰ ਨਿਕਲਣਾ.
1: ਅਤੇ ਦੋਸਤੋ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ. ਮੈਨੂੰ RJ ਲਲਿਤ ਨੂੰ
0: ਅਤੇ ਮੈਨੂੰ RJ ਕਾਵਿਆ ਨੂੰ ਦਿਓ ਇਜਾਜ਼ਤ. ਨਮਸਕਾਰ.

हाँ जी, वेलकम बैक। मैं कहा जी एफ एम बैंड 102.7 मेगा हर्ट से आकाशवाणी जलंधर का ये रेनबो चैनल है तो तुहाडा साथी तुहाडा दोस्त। वैसे दोस्त का मतलब हुंदा दो सत, यानी कि दो सत, एक मैं ते एक तुसी। वाह क्या बात है, दो सत कट्ठे होए पए ने जो दिल दीआं गल्लां कर रहे ने ते तुसी दिलों सुन रहे हो। मैनूं पता तुहाडे विचों वी कईआं दा दिल करदा होणा कि यार असीं वी गल्लबात करिए। कोई गल नहीं, कड़ी गल आ, मैं ना तुहाडे वैसे दिल दीआं ते मन दीआं बुझ जाणा हुंना कदी कदी, ते ਦਿਲ ਦੀਆਂ ਬੁੱਝਦੇ ਹਾਂ, ਮਨ ਦੀਆਂ ਬੁੱਝਦੇ ਹਾਂ ਅਤੇ ਦਿਲੋਂ ਤੋਂ ਦਿਲ ਤੱਕ ਗੱਲਾਂ ਬਾਤਾਂ ਹੁੰਦੀਆਂ ਨੇ, ਤਾਂ ਹੀ ਤਾਂ ਤੁਸੀਂ ਸੁਣਦੇ ਹੋ। ਕਿਆ ਬਾਤ ਹੈ, ਕਿਆ ਬਾਤ ਹੈ, ਆਪਣੇ ਆਪ ਦੇ ਵਿੱਚ ਮੀਆਂ ਮਿੱਠੂ ਹੋਈ ਜਾਂਦਾ। ਅਤੇ ਲਓ ਜੀ, ਕਹਿੰਦੇ ਨੇ ਕਿ ਸ਼ਾਮ ਢਲਦੀ ਏ ਤਾਂ ਸਕੂਨ ਹੀ ਆ ਜਾਂਦਾ ਹੈ। ਸਹੀ ਗੱਲ ਹੈ, ਦਿਨ ਭਰ ਦਾ ਸ਼ੋਰ ਵੀ ਚੁੱਪ ਹੋ ਜਾਂਦਾ, ਸ਼ਾਮ ਢਲਦੀ ਏ ਤਾਂ ਸਕੂਨ ਆ ਜਾਂਦਾ ਹੈ, ਦਿਲ ਭਰ ਦਾ ਸ਼ੋਰ ਵੀ ਚੁੱਪ ਹੋ ਜਾਂਦਾ ਹੈ। ਚਾਹ ਦੀ ਖੁਸ਼ਬੂ, ਆਏ ਹੋਏ ਕਿਆ ਬਾਤ ਹੈ, ਚਾਹ ਦੀ ਖੁਸ਼ਬੂ ਅਤੇ ਯਾਰਾਂ ਦੀਆਂ ਗੱਲਾਂ। ਵੈਸੇ ਕਈ ਅੱਜ ਕੱਲ੍ਹ ਚਾਹ ਨਹੀਂ ਪੀਂਦੇ, ਗ੍ਰੀਨ ਟੀ ਵੀ ਪੀਣ ਲੱਗ ਪਏ ਨੇ ਅਤੇ ਕਈ ਪਾਣੀ ਦੇ ਵਿੱਚ ਅਦਰਕ ਉਬਾਲ ਕੇ ਵੀ ਪੀਂਦੇ ਨੇ। ਵੈਸੇ ਘੱਟੋ ਘੱਟ ਸੁਣਨ 'ਚ ਇਹ ਆਇਆ, ਸਿਆਣੇ ਬੰਦੇ ਕਹਿੰਦੇ ਨੇ 250 ਪਲੱਸ ਤਰ੍ਹਾਂ ਦੀਆਂ ਚਾਹਾਂ ਹੁੰਦੀਆਂ ਨੇ, ਹੈ ਨਾ। ਅਸੀਂ ਤਾਂ ਵਾਹਵਾ ਹੀ ਸਾਲ ਇਹੀ ਸੋਚਦੇ ਰਹੇ ਕਿ ਖਰੇ ਆ ਦੁੱਧ 'ਚ ਪਾਣੀ ਪਾ ਕੇ ਅਤੇ ਪੱਤੀ ਪਾ ਕੇ ਉਹੀ ਚਾਹ ਹੁੰਦੀ ਆ, ਪਰ ਹੌਲੀ ਹੌਲੀ ਸਾਨੂੰ ਵੀ ਪਤਾ ਚੱਲਿਆ ਕਿ ਚਾਹਾਂ 250 ਪਲੱਸ ਪ੍ਰਕਾਰ ਦੀਆਂ ਹੁੰਦੀਆਂ। ਵਾਹਵਾ, ਅਤੇ ਲਓ ਜੀ ਆਪਣੇ ਆਪਣੇ ਹਿਸਾਬ ਦੀ ਜਿਹੜੀ ਵੀ ਤੁਸੀਂ ਚਾਹ ਪੀਂਦੇ ਹੋ ਅਤੇ ਉਹਨੂੰ ਤੁਸੀਂ ਰਿਲੇਟੇਬਲ ਕਰ ਸਕਦੇ ਹੋ, ਠੀਕ ਹੈ ਜੀ। ਸ਼ਾਮ ਢਲਦੀ ਏ ਤਾਂ ਸਕੂਨ ਆ ਜਾਂਦਾ ਹੈ, ਦਿਨ ਭਰ ਦਾ ਸ਼ੋਰ ਵੀ ਚੁੱਪ ਹੋ ਜਾਂਦਾ ਹੈ, ਚਾਹ ਦੀ ਖੁਸ਼ਬੂ ਅਤੇ ਯਾਰਾਂ ਦੀਆਂ ਗੱਲਾਂ ਸ਼ਾਮ ਨੂੰ ਹੋਰ ਵੀ ਸੋਹਣਾ ਬਣਾ ਦਿੰਦੀਆਂ ਨੇ। ਹਰ ਸ਼ਾਮ ਇਹ ਸੁਨੇਹਾ ਲਿਆਉਂਦੀ ਹੈ, ਕੱਲ੍ਹ ਫੇਰ ਇੱਕ ਨਵੀਂ ਸਵੇਰ ਆਉਣੀ ਏ। ਸੂਰਜ ਤਾਂ ਡੁੱਬ ਜਾਂਦਾ ਹੈ ਹਰ ਰੋਜ਼, ਸੂਰਜ ਤਾਂ ਡੁੱਬ ਜਾਂਦਾ ਹਰ ਰੋਜ਼, ਪਰ ਉਮੀਦਾਂ ਦਾ ਚਾਨਣ ਕਦੇ ਨਹੀਂ ਮੁੱਕਦਾ ਅਤੇ ਕਦੇ ਮੁੱਕਣਾ ਵੀ ਨਹੀਂ ਚਾਹੀਦਾ। ਅਤੇ ਅਸੀਂ ਤੁਹਾਡਾ ਕੋਈ ਵੀ ਚਾਨਣ ਜਿਹੜਾ ਹੈ ਮੁੱਕਣ ਨਹੀਂ ਦਿਆਂਗੇ, ਕਿਉਂਕਿ ਸਾਡਾ ਕੰਮ ਹੈ ਇੱਥੇ ਤੁਹਾਨੂੰ ਪੋਜ਼ਿਟਿਵ ਕਰਨਾ, ਔਰ ਅਸੀਂ ਖੁਦ ਵੀ ਪੋਜ਼ਿਟਿਵ ਹਾਂ ਅਤੇ ਤੁਹਾਨੂੰ ਵੀ ਪੋਜ਼ਿਟਿਵ ਕਰਕੇ ਹੀ ਛੱਡਾਂਗੇ। ਆਹ ਜਿਹੜੇ ਨੁੱਕਰ 'ਚ ਬਹਿ ਕੇ ਰੋਣ ਡਿਆ ਨਾ, ਉਹ ਭਾਈ ਤੁਸੀਂ ਵੀ ਗੱਲ ਸੁਣੋ, ਉਰੇ ਆਓ, ਟੈਨਸ਼ਨ ਨਹੀਂ ਲੈਣੀ, ਬਣ ਮਸਤ ਮੌਲਾ ਅਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ। ਕੁਛ ਨਹੀਂ ਹੋਇਆ, ਸਭ ਤੋਂ ਵੱਡੀ ਦਾਤ ਮਹਾਂਪੁਰਸ਼ ਕਹਿੰਦੇ ਹੁੰਦੇ ਨੇ ਇਹੀ ਆ ਕਿ ਤੇਰੇ ਸਾਹ ਚੱਲਣ ਡੇ ਨੇ, ਤੂੰ ਅੱਖਾਂ ਤੋਂ ਦੇਖ ਪਾ ਰਿਹਾ, ਤੂੰ ਚੱਲ ਪਾ ਰਿਹਾ, ਤੂੰ ਕੰਮ ਕਰ ਪਾ ਰਿਹਾ, ਤੂੰ ਸੈਂਸ ਕਰ ਪਾ ਰਿਹਾ, ਖੁਸ਼ ਰਹਿ, ਇਸ ਕੁਦਰਤ ਨੂੰ ਇੰਜੋਏ ਕਰ, ਇਸ ਨੇਚਰ ਨੂੰ ਇੰਜੋਏ ਕਰ। ਸ਼ਾਮਾਂ ਪੈ ਗਈਆਂ, ਚਾਹ ਚੂ ਪੀ ਲਈ ਆ, ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਕਰੋ, ਜੇ ਯਾਰ ਦੋਸਤ ਨਹੀਂ ਹੈਗੇ ਤਾਂ ਨੇਚਰ ਨੂੰ ਯਾਰ ਦੋਸਤ ਬਣਾਓ, ਇਹ ਸਾਨੂੰ ਬਣਾ ਲਓ, ਅਸੀਂ ਜਿੰਦੇ ਹੀ ਹਾਂ, ਸਾਨੂੰ ਯਾਰ ਦੋਸਤ ਬਣਾਓ ਅਤੇ ਸੁਣੋ, ਸਾਨੂੰ ਮਜ਼ੇ ਨਾਲ ਸੁਣੋ। ਔਰ ਇੱਕ ਵਾਹਿਦ ਇੱਕ ਐਸਾ ਹੀ ਚੈਨਲ ਆ ਸਾਡਾ ਐਫ ਐਮ

ਅਸਲ ਦੇ ਵਿੱਚ ਤਾਂ ਅਸੀਂ ਉਹੀ ਹਾਂ, ਅਤੇ ਅਸੀਂ ਇਸ ਸਰੀਰ ਨੂੰ ਮਾਵਾਂ ਵਾਂਗੂ ਬੱਚਿਆਂ ਵਾਂਗੂ ਪਾਲਣਾ। ਰੂਹ ਨੂੰ ਅਸੀਂ ਕਹਿਣਾ ਕਿ ਤੂੰ ਅੱਜ ਤੋਂ ਬਾਅਦ ਮਾਂ ਹੈ, ਅਤੇ ਅਸੀਂ ਜਿੱਦਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ ਨਾ, ਉਵੇਂ ਹੀ ਅਸੀਂ ਆਪਣੇ ਸਰੀਰ ਦੀ ਰਖਵਾਲੀ ਕਰਨੀ ਆ। ਇਹ ਸਿਆਣਿਆਂ ਦੇ ਕਥਨ ਜਿਹੜੇ ਆ ਇਹ ਖਾਲੀ ਨਹੀਂ ਜਾਂਦੇ, ਸਿਆਣੇ ਹਮੇਸ਼ਾ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦੇ ਸੀ, ਹਨ ਅਤੇ ਕਰਦੇ ਰਹਿਣਗੇ। ਅਤੇ ਲਓ ਜੀ, ਨਾਲ ਦੇ ਨਾਲ ਅਸੀਂ ਤੁਹਾਨੂੰ ਗਾਣੇ ਵੀ ਸੁਣਾਉਂਦੇ ਰਹਿੰਦੇ ਹਾਂ, ਅਤੇ ਬੜਾ ਖੂਬਸੂਰਤ ਗਾਣਾ ਜੀ ਅਗਲਾ, ਅਰੀਜੀਤ ਸਿੰਘ ਜੀ ਦਾ ਗਾਣਾ ਆਪਾਂ ਸੁਣੀਏ ਕਿ ਗੁਰੂ ਰੰਧਾਵਾ ਜੀ ਦਾ ਸੁਣੀਏ। ਮੋਰਨੀ ਸੁਣਦੇ ਹਾਂ ਫਿਰ ਗੁਰੂ ਰੰਧਾਵਾ ਜੀ ਦਾ ਗਾਣਾ। ਅਤੇ ਲਓ ਜੀ, ਸਟੇ ਟਿਊਨਡ, ਤੁਸੀਂ ਮੋਰਨੀ ਗਾਣਾ ਜ਼ਰੂਰ ਸੁਣੋ, ਔਰ ਆਪਣੇ ਆਪ ਨਾਲ ਵਾਅਦਾ ਕਰੋ ਕਿ ਹਮੇਸ਼ਾ ਅਸੀਂ ਹੱਸਦੇ ਵੱਸਦੇ ਰਹਿਣਾ, ਔਰ ਆਪਣੀ ਜ਼ਿੰਦਗੀ ਨੂੰ ਲਵ ਯੂ ਜ਼ਰੂਰ ਕਹਿਣਾ। ਤਾਂ ਹੀ ਤਾਂ ਤੁਸੀਂ ਸ਼ੋਅ ਸੁਣ ਰਹੇ ਹੋ। ਲਵ ਯੂ ਜ਼ਿੰਦਗੀ।

0: ਸੋ ਦੋਸਤੋ ਹੁਣ ਤੋਂ ਕੁਝ ਹੀ ਚਿਰ ਬਾਅਦ ਤੁਸੀਂ ਪ੍ਰਦੇਸ਼ਿਕ ਖਬਰਾਂ ਸੁਣੋਗੇ।
1: ਗਈਆਂ ਹਨ ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ।
0: ਸੋ ਦੋਸਤੋ ਅੱਜ ਦੀ ਇਸ ਸ਼ਾਮ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਮੋਟੀਵੇਸ਼ਨਲ ਚੀਜ਼ਾਂ ਦੇ ਬਾਰੇ, ਮੋਟੀਵੇਸ਼ਨਲ ਸੋਚ ਦੇ ਬਾਰੇ, ਅਤੇ ਉੱਥੇ ਹੀ ਨਾਲ ਦੇ ਨਾਲ ਵੈਸੇ ਨਾ ਮੈਨੂੰ ਮੇਰੇ ਦੋਸਤ ਮੈਸੇਜ ਬੜੇ ਭੇਜਦੇ ਰਹਿੰਦੇ ਨੇ ਅਤੇ ਉਹ ਮੈਸੇਜ ਇੰਨੇ ਮੋਟੀਵੇਸ਼ਨਲ ਹੁੰਦੇ ਨੇ। ਪਹਿਲਾਂ ਅਸੀਂ ਤੁਹਾਨੂੰ ਨਾ ਕਹਾਣੀ ਦੱਸੀ ਹੈ ਸਾਡੇ ਜਿਹੜੇ ਸਾਥੀ, ਮੈਂ ਸਾਥੀ ਹੀ ਕਹਾਂਗਾ ਕਿਉਂਕਿ ਜਿਹੜੇ ਸਾਡੇ ਵੱਡੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਜਿਨ੍ਹਾਂ ਤੋਂ ਸਾਨੂੰ ਇੰਸਪੀਰੇਸ਼ਨਲ ਸਟੋਰੀਜ਼ ਮਿਲਦੀਆਂ ਨੇ ਅਤੇ ਉਹ ਸਾਡੇ ਸਾਥੀ ਹੀ ਹੁੰਦੇ ਨੇ, ਫੌਜਾ ਸਿੰਘ ਜੀ। ਅਤੇ ਉਹਦੇ ਨਾਲ ਦੇ ਨਾਲ ਅਸੀਂ ਤੁਹਾਨੂੰ ਨਾ ਫੌਜਾ ਸਿੰਘ ਜੀ ਦੇ ਨਾਲ ਦੂਸਰਿਆਂ ਬਾਰੇ ਵੀ ਜ਼ਰੂਰ ਅਸੀਂ ਤੁਹਾਨੂੰ ਦੱਸਦੇ ਰਵਾਂਗੇ, ਠੀਕ ਹੈ ਜੀ। ਸੋ ਮੈਂ ਕਹਿੰਦਾ

0: ਜੀ ਅਸੀਂ ਨਾਲ ਦੇ ਨਾਲ ਤੁਹਾਨੂੰ ਨਿਊਜ਼ ਵੀ ਜ਼ਰੂਰ ਦੱਸਦੇ ਹਾਂ।
1: ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ 'ਚ ਸਥਾਨਕ ਆਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਿੰਗ ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅੱਜ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਹੋ ਗਈ। ਇਹ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਸਮਾਪਤ ਹੋਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ 'ਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ 'ਤੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਸੂਬੇ ਭਰ ਦੇ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਮੈਦਾਨ 'ਚ ਸਨ। ਵੇਰਵੇ ਨਾਲ ਇੱਕ ਰਿਪੋਰਟ।
2: ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ MC ਦੀਨਾਨਗਰ, MC ਗੁਰਦਾਸਪੁਰ, MC ਕਾਦੀਆਂ ਅਤੇ MC ਸ਼ਾਮ 84 ਦੇ ਮੈਂਬਰਾਂ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨਗਰ ਪਾਲਿਕਾਵਾਂ ਲਈ ਚੋਣ ਪ੍ਰੋਗਰਾਮ ਆਈ ਦੀਆਂ ਚੋਣਾਂ ਵਿੱਚ ਸ਼ਾਮਲ ਨਹੀਂ ਸੀ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ 30 ਮਈ ਤੋਂ ਸ਼ੁਰੂ ਹੋਏਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੋਏਗੀ। ਕਾਗਜ਼ਾਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਜੂਨ ਹੈ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ ਵੋਟਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਏਗੀ। 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਇਹ ਬਹੁਕੋਣੀ ਮੁਕਾਬਲਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਨਾਲ ਮੈਂ ਅਮਨ ਦੇਵ।
1: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਰੇਸ਼ਨ ਸਿੰਦੂਰ ਦੌਰਾਨ ਸੀਮਾ ਸੁਰੱਖਿਆ ਬਲ BSF ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਲ ਨੇ ਨਾ ਸਿਰਫ ਸਰਹੱਦ ਦੀ ਮਜ਼ਬੂਤੀ ਨਾਲ ਰੱਖਿਆ ਕੀਤੀ ਬਲਕਿ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦਾ ਮਨੋਬਲ ਵੀ ਵਧਾਇਆ ਏ। ਉਨ੍ਹਾਂ ਨੇ ਸਰਹੱਦ ਨੂੰ ਪੂਰੀ ਤਰ੍ਹਾਂ ਅਭੇਦ ਬਣਾਉਣ ਲਈ BSF, ਫੌਜ, ਪ੍ਰਸ਼ਾਸਨ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਦਿਆਂ ਇੱਕ 4-ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਅਮਿਤ ਸ਼ਾਹ ਅੱਜ ਰਾਜਸਥਾਨ ਦੇ ਬੀਕਾਨੇਰ ਨੇੜੇ ਸਾਂਝੂ ਚੌਕੀ 'ਤੇ ਪ੍ਰਹਿਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਗ੍ਰਿਡ ਦੀ ਮਦਦ ਨਾਲ ਸਰਹੱਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਪੂਰੀ ਤਾਕਤ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਅਮਿਤ ਸ਼ਾਹ ਨੇ ਸਰਹੱਦੀ ਸੁਰੱਖਿਆ 'ਚ ਸਰਹੱਦੀ ਪਿੰਡਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੀ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਇਨ੍ਹਾਂ ਪਿੰਡਾਂ 'ਚ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਧੀਨ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਆਇਆ ਏ। ਹਥਿਆਰਬੰਦ ਅਤੇ ਅਰਧ ਸੈਨਿਕ ਬਲਾਂ ਦੇ ਆਧੁਨਿਕੀਕਰਨ ਦੇ ਨਾਲੋਂ ਨਾਲ ਦਹਿਸ਼ਤਗਰਦੀ ਖਿਲਾਫ਼ ਸਖ਼ਤ ਰੁੱਖ ਅਪਣਾਇਆ ਗਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸਰਹੱਦੀ ਚੌਂਕੀਆਂ 'ਤੇ 14 ਨਵੇਂ ਬਣੇ ਮਹਿਲਾ ਬੈਰਕਾਂ ਦਾ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ, ਜਾਪਾਨ ਦੇ ਵਿਦੇਸ਼ ਮੰਤਰੀ ਦੋਸ਼ੀ ਮਿਤਸੂਮੋਤੇਗੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਮੀਟਿੰਗ 'ਚ ਹਿੱਸਾ ਲਿਆ। ਕੁਆਡ ਦੇਸ਼ ਹਿੰਦ ਪ੍ਰਸ਼ਾਂਤ ਅਤੇ ਸਮੁੰਦਰੀ ਖੇਤਰ 'ਚ ਗਤੀਵਿਧੀਆਂ ਅਤੇ ਸਥਿਤੀਆਂ ਦੀ ਨਿਗਰਾਨੀ ਲਈ ਸਹਿਮਤ ਹੋਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਆਖਿਆ ਕਿ ਕੁਆਡ ਬੰਦਰਗਾਹ ਬੁਨਿਆਦੀ ਢਾਂਚੇ, ਫਿਜ਼ੀ 'ਚ ਇੱਕ ਆਜ਼ਮਾਇਸ਼ੀ ਬੰਦਰਗਾਹ ਪ੍ਰੋਜੈਕਟ ਅਤੇ ਸਮੁੰਦਰ ਦੇ ਹੇਠਾਂ ਕੇਬਲਾਂ 'ਤੇ ਸਹਿਯੋਗ ਇੱਕ ਮਾਹਰ ਪੈਨਲ ਸਥਾਪਤ ਕਰਨ 'ਤੇ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਕੁਆਡ ਕ੍ਰਿਟੀਕਲ ਮਿਨਰਲਸ ਫਰੇਮਵਰਕ ਨੂੰ ਅੰਤਮ ਰੂਪ ਦੇਣਾ ਸੀ। ਕੁਆਡ ਮੁਲਕਾਂ ਨੇ ਭਾਰਤ, ਅਮਰੀਕਾ ਕ੍ਰਿਟੀਕਲ ਮਿਨਰਲਸ ਫਰੇਮਵਰਕ 'ਤੇ ਵੀ ਦਸਤਖਤ ਕੀਤੇ। ਅੱਜ ਹਿੰਦ ਪ੍ਰਸ਼ਾਂਤ ਊਰਜਾ ਸੁਰੱਖਿਆ, ਤਕਨਾਲੋਜੀ ਪ੍ਰਬੰਧਨ ਨੀਤੀ, ਅੰਤਰਰਾਸ਼ਟਰੀ ਬਾਜ਼ਾਰ ਵਿਸ਼ਲੇਸ਼ਣ ਅਤੇ ਐਮਰਜੈਂਸੀ ਪ੍ਰਤੀਕਿਰਿਆ ਅਭਿਆਸਾਂ ਦੇ ਖੇਤਰ 'ਚ ਕੁਆਡ ਪਹਿਲਕਦਮੀਆਂ ਦਾ ਐਲਾਨ ਵੀ ਕੀਤਾ ਗਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਬਿਆਨ 'ਚ ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਸਫਲ ਰਹੀ, ਮੁੱਖ ਤੌਰ 'ਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਮੁੱਦਿਆਂ 'ਤੇ ਕੇਂਦਰਿਤ ਰਹੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਸੁਰੱਖਿਆ ਅਤੇ ਨਿਰਵਿਘਨ ਸਮੁੰਦਰੀ ਵਪਾਰ 'ਤੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੁਆਡ ਦੇਸ਼ ਖੁੱਲ੍ਹੇ ਸਮਾਜ ਨੇ ਜੋ ਖੁਸ਼ਹਾਲੀ ਲਈ ਵਿਕਾਸ ਦੀ ਪ੍ਰਾਪਤੀ, 'ਚ ਨਵੀਨਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਹੋ ਰਹੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਗਈ ਇੱਕ ਈਮੇਲ ਦੇ ਦਾਅਵੇ ਦਾ ਖੰਡਨ ਕੀਤਾ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਦੱਸਿਆ ਕਿ ਜਾਅਲੀ ਈਮੇਲ 'ਚ ਲੋਕਾਂ ਨੂੰ ਡੋਨੇਸ਼ਨ ਪ੍ਰੋਗਰਾਮ 2026 ਦੇ ਤਹਿਤ ਲਾਟਰੀ ਯੋਜਨਾ ਜਿੱਤਣ ਲਈ ਕ੍ਰੈਡਿਟ ਫੀਸ ਜਾਂ ਮੁਆਵਜ਼ਾ ਦੇਣ ਲਈ ਆਖਿਆ ਗਿਆ ਸੀ। ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਇਹ ਈਮੇਲ ਜਾਲੀ ਹੈ ਤੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕਾਈ ਨੇ ਸਪਸ਼ਟ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਨਾ ਤਾਂ ਅਜਿਹਾ ਕੋਈ ਈਮੇਲ ਜਾਰੀ ਕੀਤਾ ਤੇ ਨਾ ਹੀ ਇਹ ਲਾਟਰੀ ਜਾਂ ਕਿਸੇ ਹੋਰ ਯੋਜਨਾ ਲਈ ਕੋਈ ਡੋਨੇਸ਼ਨ ਪ੍ਰੋਗਰਾਮ

0: ਚਲਾ ਰਿਹਾ ਹੈ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਅਤੇ ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 5 ਪਿਸਤੌਲਾਂ ਦੇ ਨਾਲ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਖੇੜਾ ਕੇ ਉੱਤਰ ਵਾਸੀ ਲਖਵਿੰਦਰ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੋ ਉਹ 1 ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹਥਿਆਰ ਕਥਿਤ ਤੌਰ 'ਤੇ ਸਰਹੱਦ ਪਾਰੋਂ ਭਾਰਤ ਵਿੱਚ ਤਸਕਰੀ ਕੀਤੇ ਗਏ ਅਤੇ ਇਹਨਾਂ ਹਥਿਆਰਾਂ ਨੂੰ ਨੈੱਟਵਰਕ ਰਾਹੀਂ ਅੱਗੇ ਭੇਜਣ ਦਾ ਇਰਾਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਡਿਊਲ ਨਾਲ ਜੁੜੇ ਹੋਰ ਬਹੁਤ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਸਾਊਦੀ ਅਰਬ ਵਿੱਚ ਸਲਾਨਾ ਹਜ ਯਾਤਰਾ ਦਾ ਅੱਜ ਸਭ ਤੋਂ ਪਵਿੱਤਰ ਅਤੇ ਮਹੱਤਵਪੂਰਨ ਦਿਨ ਅਰਾਫਾਤ ਦਾ ਦਿਨ ਹੈ। ਦੁਨੀਆ ਭਰ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਜੁਲਜਿਹਾਦ ਦੀ 9ਵੀਂ ਤਰੀਕ ਨੂੰ ਹਜ ਦੀਆਂ ਮੁੱਖ ਰਸਮਾਂ ਕਰਨ ਲਈ ਮੱਕਾ ਦੇ ਨੇੜੇ ਅਰਾਫਾਤ ਦੇ ਮੈਦਾਨ 'ਚ ਇਕੱਤਰ ਹੋਏ। ਜ਼ਾਇਰੀਨ ਪੂਰਾ ਦਿਨ ਅਰਾਫਾਤ 'ਚ ਨਮਾਜ਼ ਅਤੇ ਪ੍ਰਾਰਥਨਾ ਕਰਦੇ ਹੋਏ ਬਿਤਾਇਆ। ਜ਼ਾਇਰੀਨ ਨੇ ਨਿਮਰਾ ਮਸਜਿਦ ਵਿਖੇ ਖੁਤਬਾ ਏ ਹਜ ਜਾਂ ਹਜ ਉਪਦੇਸ਼ ਸੁਣੇ ਅਤੇ ਸ਼ਾਮ ਨੂੰ ਮੁਜ਼ਦਲੀਫਾ ਲਈ ਰਵਾਨਾ ਹੋਣ ਤੋਂ ਪਹਿਲਾਂ ਇਕੱਠਿਆਂ ਦੁਪਹਿਰ ਅਤੇ ਸ਼ਾਮ ਦੀ ਨਮਾਜ਼ ਅਦਾ ਕੀਤੀ। ਹਜ ਨੂੰ ਪੂਰਾ ਕਰਨ ਲਈ ਇਸ ਰਸਮ ਨੂੰ ਲਾਜ਼ਮੀ ਮੰਨਿਆ ਜਾਂਦਾ ਹੈ। ਮੁਜ਼ਦਲੀਫਾ ਤੋਂ ਸ਼ਰਧਾਲੂ ਕੱਲ੍ਹ ਸਵੇਰੇ ਕੁਰਬਾਨੀ ਅਤੇ ਸ਼ੈਤਾਨ ਨੂੰ ਪੱਥਰ ਮਾਰਨ ਦੀ ਪ੍ਰਤੀਕਾਤਮਕ ਰਸਮ ਲਈ ਮੀਨਾ ਵਾਪਸ ਪਰਤਣਗੇ। ਇਸ ਸਾਲ ਦੇ ਹਜ ਵਿੱਚ 1,75,000 ਤੋਂ ਵੱਧ ਭਾਰਤੀ ਸ਼ਰਧਾਲੂ ਹਿੱਸਾ ਲੈ ਰਹੇ ਨੇ। ਜਿਦਾਹ 'ਚ ਭਾਰਤੀ ਮਿਸ਼ਨ ਮੁਤਾਬਕ ਸਾਰੇ ਭਾਰਤੀ ਸ਼ਰਧਾਲੂ ਬੱਸ ਅਤੇ ਰੇਲ ਸੇਵਾਵਾਂ ਰਾਹੀਂ ਸੁਰੱਖਿਅਤ ਢੰਗ ਨਾਲ ਅਰਾਫਾਤ ਪਹੁੰਚ ਗਏ ਨੇ। ਉਹਨਾਂ ਵਿੱਚੋਂ ਲਗਭਗ ਅੱਧੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਨੇ। ਭਾਰਤੀ ਹਜ ਮਿਸ਼ਨ ਰਿਹਾਇਸ਼, ਆਵਾਜਾਈ, ਡਾਕਟਰੀ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਤਾਲਮੇਲ ਬਣਾਉਣ ਲਈ ਸਾਊਦੀ ਅਧਿਕਾਰੀਆਂ ਦੇ ਨਾਲ ਕੰਮ ਕਰ ਰਿਹਾ। ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ ਸੁਹੇਲ ਇਜਾਜ਼ ਖਾਨ ਨੇ ਕਿਹਾ ਕਿ ਅਰਾਫਾਤ ਤੱਕ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਇਸ ਸਾਲ ਦੇ ਹਜ ਪ੍ਰਬੰਧਾਂ ਦੀ ਇੱਕ ਵੱਡੀ ਸਫਲਤਾ ਏ। ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ 'ਚ ਇੱਕ ਖਾਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫਸਰ ਡਾਕਟਰ ਪੂਰਨਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਦੌਰਾਨ ਸਕੂਲ ਬੱਸਾਂ, ਵੈਨਾਂ ਅਤੇ ਸਕੂਲ ਬੱਚਿਆਂ ਨੂੰ ਲਿਜਾਣ ਵਾਲੇ ਹੋਰਨਾਂ ਵਾਹਨਾਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਵਾਹਨਾਂ ਦੇ ਪਰਮਿਟ, ਫਿਟਨੈਸ ਸਰਟੀਫਿਕੇਟ ਅਤੇ ਹੋਰ ਕਾਗਜ਼ਾਤ ਚੈੱਕ ਕੀਤੇ ਗਏ। ਜਿਹੜੇ ਵਾਹਨ ਨਿਰਧਾਰਤ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਅਤੇ ਚਲਾਨ ਵੀ ਕੱਟੇ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਬੀਤੇ ਦਿਨੀ ਪਿੰਡ ਜੱਸੀ ਭੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਵਿੱਚ ਜੀਵਾਣੂ ਖਾਦ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲੂ ਦੀ ਸਥਿਤੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਛੱਤੀਸਗੜ੍ਹ ਅਤੇ ਪੂਰਬੀ ਰਾਜਸਥਾਨ ਸਮੇਤ ਹੋਰਨਾਂ ਕਈ ਹਿੱਸਿਆਂ 'ਚ ਅਜਿਹੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦਾ ਬਠਿੰਡਾ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਨਾਲ ਅਤੇ ਹਰਿਆਣਾ ਦਾ ਸਿਰਸਾ 46 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਮੈਚ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ 'ਚ ਸਥਾਨਕ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343।
2: ਸੋ ਵੈਲਕਮ ਬੈਕ ਜੀ। ਲਓ ਜੀ, ਤੁਹਾਡਾ ਫੇਵਰੇਟ ਸ਼ੋਅ ਲੈ ਕੇ ਅਸੀਂ ਫਿਰ ਤੋਂ ਹਾਜ਼ਰ ਹਾਂ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਜੀ ਸਾਰੇ ਆਪਾਂ ਇਕੱਠੇ ਦੁਹਰਾਉਂਦੇ, ਠੀਕ ਹੈ ਜੀ। ਲਵ ਯੂ ਜ਼ਿੰਦਗੀ ਅਤੇ ਜ਼ਿੰਦਗੀ ਜ਼ਿੰਦਾਬਾਦ। ਅਤੇ ਸਾਡੇ ਨਾਲ ਨਾ ਵੈਸੇ ਸਾਥੀ ਬੈਠੇ ਹੋਏ ਨੇ, ਪਤਾ ਨਹੀਂ ਬੋਲਣਗੇ ਕਿ ਨਹੀਂ ਬੋਲਣਗੇ। ਇਹਨਾਂ ਦਾ ਨਾਮ ਹੈ ਜੀ ਮੰਗਲ ਸਿੰਘ ਜੀ। ਅਤੇ ਮੰਗਲ ਸਿੰਘ ਜੀ ਵੀ ਸਾਡੇ ਨਾਲ ਨਾ ਗੱਲਾਂ ਬਾਤਾਂ ਕਰ ਰਹੇ ਸੀ, ਕਹਿੰਦੇ ਸੀਗੇ ਕਿ ਪਵਨ, ਪਾਣੀ, ਧਰਤੀ, ਇਹਨਾਂ ਦਾ ਸਾਰਿਆਂ ਦਾ ਸਾਨੂੰ ਸਤਿਕਾਰ ਕਰਨਾ ਬਣਦਾ, ਈਵਨ ਦੈਨ ਮੱਥਾ ਟੇਕਣਾ ਬਣਦਾ, ਕਿੱਡੀ ਵੱਡੀ ਗੱਲ ਹੈ, ਹੈ ਨਾ ਜੀ। ਸੋ ਇਸੇ ਤਰੀਕੇ ਨਾਲ ਹੀ ਅਸੀਂ ਪੋਜ਼ਿਟਿਵਿਟੀ ਨਾਲ ਭਰਪੂਰ ਗੱਲਾਂ ਬਾਤਾਂ ਕਰਦੇ ਰਵਾਂਗੇ। ਅਤੇ ਵੇਖੋ ਜੀ, ਕਿਉਂਕਿ ਆਪਾਂ ਨਾ ਦਿਲੋਂ ਗੱਲਾਂ ਕਰਦੇ ਹਾਂ, ਇਸ ਕਰਕੇ ਵੇਖੋ ਸਾਡੇ ਨਾਲ ਸਾਡੇ ਸਾਥੀ, ਸਾਡੇ ਸੀਨੀਅਰ, ਉਹ ਵੀ ਆ ਕੇ ਇੱਥੇ ਸਾਨੂੰ ਆਸ਼ੀਰਵਾਦ ਦੇ ਰਹੇ ਨੇ। ਅਤੇ ਨਾਲ ਦੇ ਨਾਲ ਦੇਖੋ ਆਪਾਂ ਤੁਹਾਨੂੰ

ਅਜਾ ਸਿੰਘ ਜੀ ਬਾਰੇ ਗੱਲਬਾਤ ਕੀਤੀ ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਇੱਕ ਨਵੇਂ ਸਾਡੇ ਜਿਹੜੇ ਖਿਡਾਰੀ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ ਆਪਾਂ ਗੱਲਬਾਤ ਕਰ ਰਹੇ ਹਾਂ ਗੁਰਿੰਦਰ ਵੀਰ ਸਿੰਘ ਦੀ ਪ੍ਰੇਰਨਾਤਮਕ ਕਹਾਣੀ। ਅੱਛਾ ਇੱਕ ਇੰਟਰਸਟਿੰਗ ਗੱਲ ਦੱਸਾਂ, ਇੰਟਰਸਟਿੰਗ ਗੱਲ ਇਹ ਹੈ ਕਿ ਮੇਰੇ ਕਾਲਜ ਤੋਂ ਹੀ ਪੜ੍ਹੇ ਲਾਇਲਪੁਰ ਖਾਲਸਾ ਕਾਲਜ, ਔਰ ਜਦੋਂ ਇਹ ਪ੍ਰੈਕਟਿਸ ਕਰਨ ਆਉਂਦੇ ਹੁੰਦੇ ਸੀਗੇ ਅਤੇ ਮੈਨੂੰ ਮਿਲਦੇ ਹੁੰਦੇ ਸੀਗੇ ਅਤੇ ਸਾਡੀ ਸਤਿ ਸ਼੍ਰੀ ਅਕਾਲ ਇੱਕ ਦੂਸਰੇ ਨਾਲ ਰੋਜ਼ ਹੀ ਆਲਮੋਸਟ ਸਾਂਝੀ ਹੁੰਦੀ ਸੀਗੀ। ਅਤੇ ਪੰਜਾਬ ਦੇ ਜਲੰਧਰ ਨੇੜੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਗੁਰਵਿੰਦਰ ਵੀਰ ਸਿੰਘ ਨੇ ਸਾਬਤ ਕਰ ਦਿੱਤਾ ਕਿ ਵੱਡੇ ਸੁਪਨੇ ਦੇਖਣ ਲਈ ਵੱਡੇ ਸ਼ਹਿਰਾਂ ਦੀ ਲੋੜ ਜ਼ਿਆਦਾ ਨਹੀਂ ਹੁੰਦੀ, ਮਿਹਨਤ ਦੀ ਲੋੜ ਹੁੰਦੀ ਹੈ। ਉਹਨਾਂ ਦੇ ਪਿਤਾ ਪੰਜਾਬ ਪੁਲਿਸ ਵਿੱਚ ਸਨ ਅਤੇ ਇਸ ਟਾਈਮ ਮੇਰੇ ਕੋਲ ਵੀ ਪੰਜਾਬ ਪੁਲਿਸ ਵਾਲੇ ਬੈਠੇ ਅਤੇ ਮੈਨੂੰ ਬੜਾ ਪ੍ਰਾਊਡ ਮਹਿਸੂਸ ਹੋ ਰਿਹਾ ਕਿਉਂਕਿ ਇਹਨਾਂ ਦੀਆਂ ਵੀ ਡਿਊਟੀਜ਼ ਬਹੁਤ ਜ਼ਬਰਦਸਤ ਹੁੰਦੀਆਂ ਨੇ ਔਰ ਵਾਕਈ ਸੈਲਿਊਟ ਆ। ਅਤੇ ਉਹਨਾਂ ਦਾ ਸੁਪਨਾ ਸੀ ਕਿ ਪੁੱਤਰ ਇੱਕ ਵੱਡਾ ਐਥਲੀਟ ਬਣੇ। ਛੋਟੀ ਉਮਰ ਤੋਂ ਹੀ ਗੁਰਿੰਦਰ ਵੀਰ ਸਵੇਰੇ ਸਵੇਰੇ ਮੈਦਾਨ ਵਿੱਚ ਦੌੜ ਕੇ ਪ੍ਰੈਕਟਿਸ ਕਰਦੇ ਸਨ। ਇਹ ਤਾਂ ਮੈਂ ਵੀ ਵੇਖਿਆ ਉਹਨਾਂ ਨੂੰ ਸੱਚਮੁੱਚ, ਕਿਉਂਕਿ ਮੈਂ ਵੀ ਉੱਥੇ ਜਾਂਦਾ ਹੁੰਦਾ ਸੀ ਆਪਣੇ ਉਸਤਾਦ ਜੀ ਕੋਲ ਥੋੜ੍ਹੀ ਬਹੁਤ ਭਲਵਾਨੀ ਸਿੱਖਣ, ਅਤੇ ਇਹ ਵੀ ਉੱਥੇ ਪਹੁੰਚੇ ਹੁੰਦੇ ਸੀਗੇ। ਅਤੇ ਪਿੰਡ ਦੇ ਮੈਦਾਨ ਸਧਾਰਨ ਸਹੂਲਤਾਂ ਅਤੇ ਕਈ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਸ਼ੁਰੂ ਵਿੱਚ ਕਈ ਲੋਕ ਕਹਿੰਦੇ ਸਨ ਕਿ ਭਾਰਤ ਦੇ ਦੌੜਾਕ ਦੁਨੀਆ ਨਾਲ ਮੁਕਾਬਲਾ ਕਰ ਹੀ ਨਹੀਂ ਸਕਦੇ, ਪਰ ਗੁਰਿੰਦਰ ਵੀਰ ਨੇ ਆਪਣੀ ਮਿਹਨਤ ਨਾਲ ਇਹ ਸੋਚ ਬਦਲਣੀ ਸ਼ੁਰੂ ਕਰ ਦਿੱਤੀ। 2026 ਵਿੱਚ, ਯਾਨੀ ਕਿ ਇਸੇ ਸਾਲ ਵਿੱਚ, ਉਹਨਾਂ ਨੇ 100 ਮੀਟਰ ਦੀ ਦੌੜ ਸਿਰਫ 10.9 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਬਣਾ ਦਿੱਤਾ। ਬਹੁਤ ਵੱਡੇ ਪ੍ਰਾਊਡ ਵਾਲੀ ਗੱਲ ਹੈ। ਉਹ ਪਹਿਲੇ ਭਾਰਤੀ ਬਣੇ ਜਿਨ੍ਹਾਂ ਨੇ 10.9 ਸਕਿੰਟ ਤੋਂ, ਯਾਨੀ ਕਿ 9 ਸਕਿੰਟ ਦੇ ਆਸ ਪਾਸ, ਐਗਜੈਕਟ 9 ਸਕਿੰਟ, 10.9 ਸਕਿੰਟ ਅਤੇ ਉਹਨਾਂ ਨੇ ਜਿਹੜੀ ਦੌੜ ਪੂਰੀ ਕੀਤੀ। ਪਰ ਇਹ ਕਾਮਯਾਬੀ ਇੱਕ ਦਿਨ ਵਿੱਚ ਨਹੀਂ ਮਿਲੀ, ਇੱਕ ਸਮਾਂ ਐਸਾ ਵੀ ਸੀ ਜਦੋਂ ਲੋਕ ਉਹਨਾਂ ਦੇ ਪੁਰਾਣੇ ਰਿਕਾਰਡ 'ਤੇ ਵੀ ਸ਼ੱਕ ਕਰਦੇ ਸਨ ਕਿ ਯਾਰ ਹੋਊਗਾ ਕਿ ਨਹੀਂ ਹੋਊਗਾ। ਦਬਾਅ ਤਣਾਅ ਅਤੇ ਉਮੀਦਾਂ ਦੇ ਬਾਵਜੂਦ ਉਹਨਾਂ ਨੇ ਮਿਹਨਤ ਜਾਰੀ ਰੱਖੀ ਅਤੇ ਦੁਬਾਰਾ ਖੁਦ ਨੂੰ ਸਾਬਤ ਕੀਤਾ। ਉਹਨਾਂ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਾਲਾਤ ਚਾਹੇ ਕਿੰਨੇ ਵੀ ਔਖੇ ਹੋਣ, ਸੁਪਨੇ ਨਾ ਛੱਡੋ, ਮਿਹਨਤ ਅਤੇ ਸਬਰ ਹਮੇਸ਼ਾ ਰੰਗ ਲਿਆਉਂਦਾ ਹੈ ਅਤੇ ਪਿੰਡ ਦੀ ਮਿੱਟੀ ਤੋਂ ਵੀ ਦੁਨੀਆ ਦੇ ਰਿਕਾਰਡ ਬਣ ਸਕਦੇ ਨੇ। ਅਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਅੱਜ ਕੱਲ੍ਹ ਨਾ ਲੋਕ ਆਪਣੇ ਵਿੱਚ ਪਾਵਰ ਲਿਆਉਣ ਵਾਸਤੇ ਅਤੇ ਉਹ ਬੜੇ ਤਰ੍ਹਾਂ ਤਰ੍ਹਾਂ ਦੇ ਨਾ ਕੈਮੀਕਲ ਇਨਟੇਕ ਕਰਦੇ ਨੇ ਅਤੇ ਉਹਨਾਂ ਦਾ ਕੋਈ ਫਾਇਦਾ ਨਹੀਂ। ਇੱਕ ਵਾਰੀ ਇਹਨਾਂ ਨੂੰ ਪੁੱਛਿਆ ਗਿਆ ਇੰਟਰਵਿਊ ਦੇ ਵਿੱਚ ਕਿ ਤੁਸੀਂ ਕੀ ਐਸਾ ਕਰਦੇ ਹੋ ਜਿਹੜੇ ਤੁਹਾਡੇ ਅੰਦਰ ਐਨਰਜੀ ਭਰੇ, ਅਤੇ ਉਹ ਕਹਿੰਦੇ ਜੀ ਮੈਂ ਪਾਠ ਕਰਦਾ। ਵੇਖੋ ਕਿੱਡੀ ਵੱਡੀ ਗੱਲ ਹੈ। ਜਿਹੜੇ ਜਿਹੜੇ ਵੀ ਗੁਰੂ ਪੀਰ ਪੈਗੰਬਰ ਨੂੰ, ਦੇਵਤਿਆਂ ਨੂੰ ਅਸੀਂ ਧਿਆਉਂਦੇ ਹਾਂ ਅਤੇ ਜਦੋਂ ਉਸ ਸੁਪਰੀਮ ਪਾਵਰ ਨੂੰ ਅਸੀਂ ਯਾਦ ਕਰਦੇ ਤਾਂ ਸੁੱਤੇ ਸਿੱਧੀ ਸਾਡੇ ਅੰਦਰ ਬੜੀ ਜ਼ਬਰਦਸਤ ਪਾਵਰ ਭਰ ਜਾਂਦੀ ਹੈ। ਸੋ ਜਿਹੜੇ ਉਸੇਨ ਬੋਲਟ ਨੇ, ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ, ਔਰ ਉਹਨਾਂ ਦੀ ਜਿਹੜੀ ਦੌੜ ਆ 9.58 ਸੈਕਿੰਡਸ, ਯਾਨੀ ਕਿ 10 ਸੈਕਿੰਡ ਦੇ ਆਸ ਪਾਸ, ਅਤੇ ਦੇਖੋ ਜੀ ਸਾਡਾ ਜਿਹੜਾ ਸ਼ੇਰ ਆ, ਗੱਭਰੂ ਆ, ਉਹਨੇ 10.9 ਸੈਕਿੰਡ, ਮਾਈ ਗੋਡ, 1 ਸੈਕਿੰਡ ਦਾ ਵੀ ਕੁਝ ਹਿੱਸਾ, ਬਸ ਥੋੜ੍ਹੀ ਜਿਹੀ ਦੂਰੀ 'ਤੇ ਆ। ਅਤੇ ਮੈਨੂੰ ਲੱਗਦਾ ਉਹ ਵੇਲਾ ਦੂਰ ਨਹੀਂ ਜਦੋਂ ਉਸੇਨ ਬੋਲਟ ਸਾਹਿਬ ਨੂੰ ਵੀ ਇਹ ਪਿੱਛੇ ਛੱਡ ਦੇਣਗੇ, ਅਤੇ ਅਸੀਂ ਉਹਨਾਂ ਦੀ ਵੀ ਰਿਸਪੈਕਟ ਕਰਦੇ ਹਾਂ, ਪਰ ਸਾਨੂੰ ਪ੍ਰਾਊਡ ਮੰਨਣਾ ਚਾਹੀਦਾ। ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦਾ ਸ਼ੇਰ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਗਿਆ। ਇਹ ਥੋੜ੍ਹੇ ਦਿਨ ਪਹਿਲਾਂ ਦੀ ਹੀ ਗੱਲ ਹੈ, ਤਾਂ ਵੇਖੋ ਜੀ ਕਿੰਨੀ ਪੋਜ਼ਿਟਿਵਿਟੀ ਗੱਲ ਵਾਲੀ ਗੱਲ ਹੈ। ਕਿਉਂਕਿ ਮੈਂ ਇੰਨੀ ਪੋਜ਼ਿਟਿਵਿਟੀ ਦੇ ਨਾਲ ਤਾਂ ਕਹਿ ਰਿਹਾ ਕਿਉਂਕਿ ਮੈਂ ਇਹਨਾਂ ਨੂੰ ਲਾਈਵ ਦੇਖਿਆ ਪ੍ਰੈਕਟਿਸ ਕਰਦੇ, ਔਰ ਵਾਕਈ ਸਾਡੇ ਹੋਸ਼ ਉੱਡ ਜਾਂਦੇ ਹੁੰਦੇ ਸੀ ਕਿ ਕਮਾਲ ਦੀ ਗੱਲ ਹੈ ਯਾਰ, 2-2 ਘੰਟੇ ਤਾਂ ਕਹਿੰਦੇ ਹਜੇ ਅਸੀਂ ਵਾਰਮ ਅਪ ਹੀ ਹੋਏ ਹਾਂ, ਅਤੇ ਕੋਈ ਸਟੀਰੋਇਡ ਨਹੀਂ, ਕੋਈ ਐਸੀਆਂ ਗਲਤ ਚੀਜ਼ਾਂ ਨਹੀਂ ਇਹ ਸਪੋਰਟਸਮੈਨ ਸਾਡੇ ਜਿਹੜੇ ਲੈਂਦੇ ਨੇ। ਬਿਲਕੁਲ ਇਹਨਾਂ ਨੇ ਜਦੋਂ ਮਨ ਵਿੱਚ ਇਰਾਦਾ ਧਾਰ ਲਿਆ ਨਾ, ਅਤੇ ਬਸ ਇਹਨਾਂ ਨੇ ਕਿਹਾ ਕਿ ਇਹ ਮੇਰਾ ਟਾਰਗੇਟ ਹੈ ਅਤੇ ਉੱਥੋਂ ਤੱਕ ਮੈਂ ਪਹੁੰਚਣਾ, ਅਤੇ ਆਲਸ ਤਾਂ ਮੇਰੀ ਡਿਕਸ਼ਨਰੀ 'ਚ ਲਿਖਿਆ ਹੀ ਨਹੀਂ ਹੈ। ਅਤੇ ਕਿੱਡੀ ਵੱਡੀ ਗੱਲ ਹੁੰਦੀ ਹੈ ਨਾ। ਤਾਂ ਲਓ ਜੀ, ਨਾਲ ਦੇ ਨਾਲ ਅਸੀਂ ਤੁਹਾਨੂੰ ਨਾ ਇੱਦਾਂ ਦੀਆਂ ਮੋਟੀਵੇਸ਼ਨਲ ਸਟੋਰੀਜ਼ ਵੀ ਸੁਣਾਉਂਦੇ ਰਹਿਣਾ, ਅਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਨਾ ਸੋਹਣੇ ਸੋਹਣੇ ਗਾਣੇ ਵੀ ਸੁਣਾਉਂਦੇ ਰਹਿਣਾ। ਦੇਖੋ ਜੀ, ਫਿਜ਼ੀਕਲ ਐਕਟੀਵਿਟੀ ਹੋਣੀ ਵੀ ਜ਼ਰੂਰੀ ਹੈ, ਅਤੇ ਜਦੋਂ ਅਸੀਂ ਗਾਣੇ ਲਾਵਾਂਗੇ ਤਾਂ ਤੁਸੀਂ ਆਪਣੀ ਮੈਂਟਲੀ ਐਕਟੀਵਿਟੀ ਵੀ ਸਟਰੋਂਗ ਕਰ ਲਓ। ਅਤੇ ਲਓ ਜੀ, ਤੁਹਾਨੂੰ ਫਿਰ ਡਾਕਟਰ ਸਤਿੰਦਰ ਸਰਤਾਜ ਜੀ ਦਾ ਸੁਣਾ ਦਈਏ ਗਾਣਾ ਰੁਤਬਾ, ਹੈ ਨਾ, ਕਿਉਂਕਿ ਇਹਨਾਂ ਦੇ ਜਿਹੜੇ ਲਿਰਿਕਸ ਹੁੰਦੇ ਨੇ ਨਾ, ਉਹ ਵੀ ਸਾਡੇ ਮਾਇੰਡ ਨੂੰ ਸਕੂਨ ਵੀ ਦਿੰਦੇ ਨੇ ਅਤੇ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਵੀ ਦਿੰਦੇ ਨੇ। ਅਤੇ ਕਿਆ ਹੀ ਤਜ਼ਰਬੇ ਨੇ ਇਹਨਾਂ ਦੇ, ਤਾਂ ਤੁਸੀਂ ਜ਼ਿਆਦਾਤਰ ਜਾਣਦੇ ਹੋ ਕਿ ਡਾਕਟਰ ਸਤਿੰਦਰ ਸਰਤਾਜ ਕੌਣ ਨੇ। ਅਤੇ ਲਓ ਜੀ, ਇਹਨਾਂ ਦਾ ਅਸੀਂ ਸੰਗੀਤ ਜਿਹੜਾ, ਗਾਣਾ ਜਿਹੜਾ, ਅਸੀਂ ਇੰਜੋਏ ਕਰਦੇ ਹਾਂ ਰਲ ਮਿਲ ਕੇ, ਠੀਕ ਹੈ ਜੀ। ਅਤੇ ਆਪਣੇ ਆਪ ਨਾਲ ਵਾਅਦਾ ਕਰਨਾ ਨਾ ਭੁੱਲਿਓ, ਹਮੇਸ਼ਾ ਰੋਜ਼ ਉੱਠ ਕੇ ਆਪਣੇ ਆਪ ਨੂੰ ਇਹ ਚੀਜ਼ ਜ਼ਰੂਰ ਕਿਹਾ ਕਰੋ, ਲਵ ਯੂ ਜ਼ਿੰਦਗੀ, ਵੀ ਸ਼ੁਕਰ ਅੱਖ ਖੁੱਲ੍ਹੀ ਆ, ਅਤੇ ਅਸੀਂ ਜ਼ਿੰਦਗੀ ਨੂੰ ਜ਼ਿੰਦਾਬਾਦ ਹਮੇਸ਼ਾ ਕਰਨਾ ਅਤੇ ਚੰਗੇ ਕੰਮ ਕਰਦੇ ਰਹਿਣਾ। ਅਤੇ ਲਓ ਜੀ, ਸਤਿੰਦਰ ਸਰਤਾਜ ਜੀ ਦਾ ਇਹ ਗਾਣਾ ਬੜਾ ਹੀ ਖੂਬਸੂਰਤ, ਅਸੀਂ ਇਕੱਠੇ ਹੀ ਇੰਜੋਏ ਕਰਦੇ ਹਾਂ ਜੀ।

ਹਾਏ ਓਏ ਡਾਕਟਰ ਸਤਿੰਦਰ ਸਰਤਾਜ ਸਾਹਿਬ, ਜਦੋਂ ਵੀ ਅਸੀਂ ਤੁਹਾਡੇ ਗਾਣੇ ਸੁਣਦੇ ਹਾਂ ਨਾ ਤਾਂ ਦਿਲ ਨੂੰ ਇੰਨਾ ਸਕੂਨ ਮਿਲਦਾ, ਮਜ਼ਾ ਹੀ ਆ ਜਾਂਦਾ। ਕਿਆ ਬਾਤ ਹੈ, ਮਜ਼ਾ ਤਾਂ ਵੈਸੇ ਕੁਛ ਚਿਰ ਦਾ ਹੁੰਦਾ, ਮੈਂ ਕਹੂੰਗਾ ਆਨੰਦ ਹੀ ਆ ਜਾਂਦਾ, ਕਿਉਂਕਿ ਆਨੰਦ ਜਿਹੜਾ ਬੇਅੰਤ ਹੁੰਦਾ। ਕਿਆ ਬਾਤ ਹੈ, ਮਜ਼ਾ ਅਤੇ ਆਨੰਦ ਵਿੱਚ ਬੜੇ ਫਰਕ ਹੁੰਦੇ ਨੇ। ਲਓ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਸ਼ੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਕਿਆ ਬਾਤ ਹੈ, ਮੈਨੂੰ ਪੱਕਾ ਯਕੀਨ ਆ ਤੁਸੀਂ ਵੀ ਫੀਲ ਕਰ ਪਾਉਂਦੇ ਹੋਵੋਗੇ ਜਦੋਂ ਮੈਂ ਦਿਲੋਂ ਬੋਲਦਾ। ਵੈਸੇ ਤਾਂ ਮੈਂ ਦਿਲੋਂ ਹੀ ਬੋਲਦਾ ਅਤੇ ਕਿਆ ਬਾਤ ਹੈ, ਆਪਣੀਆਂ ਗੱਲਾਂ ਕਰਕੇ ਆਪੇ ਕਈ ਵੇਲੇ ਹਾਸਾ ਆ ਜਾਂਦਾ। ਵੈਸੇ ਹੱਸ ਲੈਣਾ ਚਾਹੀਦਾ ਆਪਣੀਆਂ ਗੱਲਾਂ ਕਰਕੇ, ਜਿਵੇਂ ਆਪਣੀਆਂ ਗੱਲਾਂ ਕਰਕੇ ਬੰਦੇ ਨੂੰ ਆਪ ਹੱਸ ਲੈਣਾ ਚਾਹੀਦਾ, ਪਰਵਾਹ ਨਹੀਂ ਕਰਨੀ ਚਾਹੀਦੀ ਕੌਣ ਸੁਣਦਾ। ਕਿਤੇ ਕੋਈ ਮਾੜਾ ਜਿਹਾ ਇਹੀ ਕਹਿ ਦੂਗਾ ਹਾਏ ਪਾਗਲ ਜਿਹਾ, ਆਪੇ ਹੱਸੀ ਜਾਂਦਾ। ਵੈਸੇ ਇੰਨਾ ਨਹੀਂ ਸੋਚਣਾ ਚਾਹੀਦਾ, ਬੇਪਰਵਾਹੀਆਂ ਦੇ ਵਿੱਚ ਰਹਿਣਾ ਚਾਹੀਦਾ, ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਣੀ, ਅਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਠੀਕ ਹੋ ਤਾਂ ਹਾਂ ਇਟਸ ਓਕੇ, ਤੁਸੀਂ ਠੀਕ ਹੋ, ਓਕੇ ਆ, ਅਤੇ ਆਪਣੇ ਆਪ ਨੂੰ ਬੈਟਰ ਕਰਨ ਦੀ ਹੋਰ ਕੋਸ਼ਿਸ਼ ਕਰਨੀ ਆ, ਹਮੇਸ਼ਾ ਬੈਟਰ ਕਰਨ ਦੀ ਕੋਸ਼ਿਸ਼ ਕਰਨੀ। ਹਾਂ, ਹਰ ਚੀਜ਼ ਦੇ ਵਿੱਚ ਸਿਆਣੇ ਕਹਿੰਦੇ ਨੇ ਆਪਣੀ ਜ਼ਰੂਰ ਗਲਤੀ ਕੋਈ ਨਾ ਕੋਈ ਲੱਭਣੀ ਚਾਹੀਦੀ ਆ ਅਤੇ ਉਹਨੂੰ ਸੁਧਾਰਨਾ ਜ਼ਰੂਰ ਚਾਹੀਦਾ, ਉਹ ਗਲਤੀ ਨੂੰ ਫੜ ਕੇ ਨਹੀਂ ਬਹਿਣਾ ਚਾਹੀਦਾ। ਕਿਸੇ ਵੇਲੇ ਨਾ ਬੰਦਾ ਡੀਮੋਟੀਵੇਟ ਜਿਹਾ ਹੋ ਜਾਂਦਾ। ਚਲੋ ਇੱਥੇ ਮੈਂ ਸਾਰਿਆਂ ਦੀ ਕਹਾਣੀ ਦੱਸ ਦਿੱਤੀ ਹੈ ਕਿ ਵੀ ਧੰਨ ਨੇ ਸੀਰੀਅਸਲੀ ਸਾਡੇ ਜਿੰਨੇ ਵੀ ਸੀਨੀਅਰ ਨੇ ਵੀ ਉਹ ਪਹਿਲਾਂ ਕਾਬਲ ਨਹੀਂ ਸਨ, ਫਿਰ ਉਹਨਾਂ ਨੇ ਆਪਣੇ ਆਪ ਨੂੰ ਕਾਬਲ ਬਣਾਇਆ। ਅਤੇ ਇਹ ਕਹਾਣੀਆਂ ਅਸੀਂ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕਰਦੇ ਹਾਂ ਕਿਉਂਕਿ ਤੁਸੀਂ ਸਾਡੇ ਦੋਸਤ ਹੋ, ਅਤੇ ਦੋਸਤ ਦਾ ਮਤਲਬ ਹੁੰਦਾ ਦੋ ਸੱਤ, ਦੋ ਸੱਚ ਇੱਕ ਦੂਸਰੇ ਲਈ ਖੜ੍ਹਦੇ ਨੇ, ਅਤੇ ਅਸੀਂ ਤੁਹਾਡੇ ਲਈ ਹਮੇਸ਼ਾ ਖੜਾਂਗੇ। ਅਤੇ ਇਸੇ ਲਈ ਅਸੀਂ ਤੁਹਾਡੇ ਨਾਲ ਕਹਾਣੀਆਂ ਜਿਹੜੀਆਂ ਸ਼ੇਅਰ ਕਰਦੇ ਹਾਂ ਕਿ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਬਾਦ ਤਰੀਕੇ ਨਾਲ ਜੀਓ ਅਤੇ ਲਵ ਯੂ ਜ਼ਿੰਦਗੀ ਰੋਜ਼ ਕਹੋ। ਮੈਂ ਹੋਰਾਂ ਦੀਆਂ ਕਹਾਣੀਆਂ ਤਾਂ ਦੱਸਦੀ ਹਾਂ, ਮੈਂ ਆਪਣੀ ਕਹਾਣੀ ਦੱਸਦਾ ਇੱਕ ਛੋਟੀ ਜਿਹੀ। ਹਾਂ, ਵੈਸੇ ਛੋਟੀ ਜਿਹੀ ਦੱਸਾਂਗਾ, ਵਾਕਈ ਛੋਟੀ ਜਿਹੀ ਹੈ ਕਿ ਜਦੋਂ ਜਦੋਂ ਵੀ ਮੈਂ ਡੀਮੋਟੀਵੇਟ ਹੁੰਦਾ ਨਾ ਤਾਂ ਮੈਂ ਕੀ ਕਰਦਾ, ਮੈਂ ਘਰ ਜਾਂਦਾ ਅਤੇ ਮੈਂ ਘਰ ਜਾ ਕੇ ਨਾ ਪਹਿਲਾਂ ਤਾਂ ਚਲੋ ਰੱਬ ਨੂੰ ਆਪਾਂ ਨਮਸਕਾਰ ਕਰੀਦੀ ਆ, ਅਤੇ ਰੱਬ ਤਾਂ ਚਲੋ 24 ਘੰਟੇ ਨਾਲ ਹੀ ਆ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ, ਹਮੇਸ਼ਾ ਉਹ ਅੰਗ ਸੰਗ ਹੀ ਆ, ਹੈ ਨਾ। ਅਤੇ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ। ਮੈਂ ਕੀ ਕਰਦਾ ਜਦੋਂ ਮੈਂ ਡੀਮੋਟੀਵੇਟ ਹੁੰਦਾ ਤਾਂ ਮੈਂ ਆਪਣੀਆਂ ਜਿੰਨੀਆਂ ਵੀ ਅਚੀਵਮੈਂਟਸ ਨੇ ਨਾ, ਉਹ ਜਿੰਨੀਆਂ ਫਾਈਲਾਂ ਨੇ, ਜਿੰਨੇ ਸਰਟੀਫਿਕੇਟਸ ਨੇ, ਉਹ ਮੈਂ ਸਾਰੇ ਇਕੱਠੇ ਕਰ ਲੈਂਦਾ। ਫਿਰ ਮੈਂ ਉਹ ਸਾਰਿਆਂ ਨੂੰ ਇਕੱਲਿਆਂ ਇਕੱਲਿਆਂ ਪਕੜਦਾ ਅਤੇ ਮੈਂ ਯਾਦ ਕਰਦਾ ਕਿ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀ ਜਿਹੜੀ ਅਚੀਵਮੈਂਟ, ਜਿੱਦਾਂ ਮੈਂ ਇਨਾਮ ਨੂੰ ਹੱਥ ਲਾਇਆ ਅਤੇ ਮੈਨੂੰ ਸਾਰੀਆਂ ਮੂਮੈਂਟ ਯਾਦ ਆ ਜਾਂਦੀਆਂ ਕਿ ਹਾਂ ਮੈਂ ਫਲਾਣੀ ਫਲਾਣੀ ਸਟੇਜ 'ਤੇ ਚੜ੍ਹਿਆ ਸੀਗਾ ਅਤੇ ਉੱਥੇ ਇੰਨੇ ਲੋਕ ਆਏ ਸੀ, ਉਹਨਾਂ ਨੇ ਪ੍ਰੇਜ਼ ਕੀਤਾ ਸੀ ਅਤੇ ਮੈਨੂੰ ਬੜੀ ਖੁਸ਼ੀ ਮਿਲਦੀ ਆ, ਅਤੇ ਉਹਨਾਂ ਨੇ ਸ਼ਾਬਾਸ਼ੀ ਦਿੱਤੀ ਸੀ, ਥਾਪੜੇ ਦਿੱਤੇ ਸੀਗੇ ਅਤੇ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤੇ ਸੀ। ਫਿਰ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਮੈਂ ਕਿਸੇ ਸਰਟੀਫਿਕੇਟ ਨੂੰ ਹੱਥ ਲਾਉਂਦਾ ਤਾਂ ਫਿਰ ਮੈਨੂੰ ਉਹ ਪਲ ਯਾਦ ਆ ਜਾਂਦਾ ਕਿ ਹਾਂ ਮੈਨੂੰ ਇੱਦਾਂ ਇੰਨੇ ਲੋਕਾਂ ਦੇ ਸਾਹਮਣੇ ਸਰਟੀਫਿਕੇਟ ਮਿਲਿਆ ਸੀ, ਉਹ ਕਿਉਂ ਮਿਲਿਆ ਸੀ, ਉਹਦੇ ਪਿੱਛੇ ਦੀ ਮਿਹਨਤ ਕੀ ਸੀ, ਇੱਦਾਂ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਰਦੇ ਜਦੋਂ ਲਾਸਟ ਸਰਟੀਫਿਕੇਟ ਤੱਕ ਜਾਂ ਲਾਸਟ ਮੈਂ ਉਸ ਆਪਣੀ ਟਰੋਫੀ ਤੱਕ ਪਹੁੰਚਦਾ ਨਾ, ਓਏ ਹੋਏ ਹੋਏ, ਮੈਂ ਕਿਹਾ ਜੀ ਇੰਨੀ ਮੋਟੀਵੇਸ਼ਨ ਮਿਲਦੀ ਆ, ਤੁਸੀਂ ਭਾਵੇਂ ਮੈਨੂੰ ਥੌੜੀ ਸ਼ੈਣੀ ਦੇ ਦਿਓ ਅਤੇ ਉਹ ਪੂਰਾ ਪਹਾੜ ਛਿੱਲ ਕੇ ਰੱਖਣ ਦੀ ਆਪਣੇ ਅੰਦਰ ਤਾਕਤ ਆ ਜਾਂਦੀ, ਸੀਰੀਅਸਲੀ ਮਤਲਬ ਇੰਨੀ ਤਾਕਤ ਆ ਜਾਂਦੀ। ਅਤੇ ਤੁਸੀਂ ਵੀ ਇਹ ਜਿਹੜਾ ਤਰੀਕਾ ਨਾ, ਮੇਰਾ ਸੀਕਰੇਟ ਤਰੀਕਾ, ਇਹ ਜ਼ਰੂਰ ਅਪਣਾਇਓ ਕਿ ਤੁਸੀਂ ਵੀ ਜਦੋਂ ਵੀ ਡੀਮੋਟੀਵੇਟ ਹੋਵੋ ਨਾ ਅਤੇ ਆਪਣੇ ਜਿੰਨੇ ਵੀ ਸਰਟੀਫਿਕੇਟ ਨੇ, ਜਿੰਨੀਆਂ ਵੀ ਤੁਹਾਡੀਆਂ ਅਚੀਵਮੈਂਟਸ ਨੇ, ਇਹ ਇਨਾਮ ਤਾਂ ਹੀ ਮਿਲਦੇ ਨੇ ਤਾਂ ਕਿ ਅਸੀਂ ਮੋਟੀਵੇਟ ਹੋ ਸਕੀਏ। ਅਤੇ ਇਹ ਗੱਲ ਬੜੀ ਵੱਡੀ ਆ, ਅਤੇ ਉਸ ਤੋਂ ਕੋਈ ਸਪੈਸ਼ਲ ਇੱਕ ਕਮਰਾ ਰੱਖੋ, ਜਾਂ ਜੇ ਕਮਰਾ ਨਹੀਂ ਹੈਗਾ ਤਾਂ ਇੱਕ ਬਾਕਸ ਦੇ ਵਿੱਚ ਤੁਸੀਂ ਆਪਣੀਆਂ ਅਚੀਵਮੈਂਟਸ ਜ਼ਰੂਰ ਰੱਖੋ, ਵੈਸੇ ਤਾਂ ਸਾਹਮਣੇ ਰੱਖੋਗੇ ਜ਼ਿਆਦਾ ਵਧੀਆ। ਅਤੇ ਉਹਨਾਂ ਅਚੀਵਮੈਂਟਸ ਨੂੰ, ਚਾਹੇ ਤੁਹਾਨੂੰ ਇੱਕ ਸਰਟੀਫਿਕੇਟ

ਡੇਟ ਹੀ ਮਿਲਿਆ ਹੈ ਨਾ, ਅਤੇ ਚਾਹੇ ਨਹੀਂ ਵੀ ਮਿਲਿਆ ਤਾਂ ਆਪਣੇ ਉਹ ਪਲ ਜ਼ਰੂਰ ਯਾਦ ਕਰੋ ਜਦੋਂ ਜਦੋਂ ਤੁਹਾਨੂੰ ਖੁਸ਼ੀ ਹੋਈ, ਜਦੋਂ ਤੁਹਾਨੂੰ ਆਸ਼ੀਰਵਾਦ ਮਿਲੇ। ਅਤੇ ਮੈਂ ਕਿਹਾ ਜੇ ਜ਼ਿੰਦਗੀ ਜ਼ਿੰਦਾਬਾਦ ਬਣੇਗੀ, ਕਿਆ ਹੀ ਮਜ਼ਾ ਆਏਗਾ। ਤਾਂ ਤੁਸੀਂ ਕਹਿ ਉੱਠੋਗੇ ਕਿ ਲਵ ਯੂ ਜ਼ਿੰਦਗੀ, ਆਏ ਹਾਏ ਹਾਏ ਕਿਆ ਬਾਤ ਹੈ। ਤੁਸੀਂ ਆਪਣੇ ਆਪ ਨੂੰ ਕਿਸ ਕਰ ਦੋਗੇ ਕਿ ਕਿਆ ਬਾਤ ਹੈ ਯਾਰ, ਇੰਨਾ ਘੈਂਟ ਬੰਦਾ ਮੈਂ। ਕਿਉਂਕਿ ਦੇਖੋ ਜੀ, ਜ਼ਿੰਦਗੀ ਦੇ ਨਾ ਜਿੱਦਾਂ ਉਹ ਸਿਆਣੇ ਕਹਿੰਦੇ ਨੇ ਨਾ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਇਹ ਆਪਾਂ ਕਹਿ ਨਹੀਂ ਸਕਦੇ ਕਿ ਇੱਕ ਇਨਸਾਨ ਨੇ ਹਮੇਸ਼ਾ ਪਰਫੈਕਟ ਹੀ ਰਹਿਣਾ। ਅਸੀਂ ਇਨਸਾਨ, ਅਸੀਂ ਗਲਤੀਆਂ ਕਰਾਂਗੇ, ਅਸੀਂ ਗਲਤੀਆਂ ਕੀਤੀਆਂ ਸਹੀ ਕਰਦੇ ਹਾਂ, ਕਰਦੇ ਰਹਾਂਗੇ। ਪਰ ਚੇਂਜ ਕਿੱਥੇ ਆਉਂਦਾ, ਇਨਸਾਨ ਕਦੋਂ ਬੰਦਾ ਬਣਦਾ, ਜਦੋਂ ਉਹਨਾਂ ਗਲਤੀਆਂ ਤੋਂ ਸਿੱਖੇ। ਹਾਂ, ਜੇ ਕਿਸੇ ਨੇ ਸਾਨੂੰ ਕਹਿ ਦਿੱਤਾ ਕਿ ਉਹ ਯਾਰ ਤੂੰ ਤਾਂ ਗਲਤੀਆਂ ਹੀ ਕਰਦਾ ਰਹਿੰਦਾ, ਤੇਰੀ ਇੱਥੇ ਗਲਤੀ, ਤੇਰੀ ਉੱਥੇ ਗਲਤੀ, ਤੇਰੇ, ਇੱਕੋ ਚੀਜ਼ ਕਹਿਣੀ, ਇੱਕੋ ਮੰਤਰ ਆ, ਮਹਾਂਮੰਤਰ, ਸਤਿਬਚਨ ਜੀ, ਅੱਗੇ ਤੋਂ ਨਹੀਂ ਹੁੰਦਾ। ਇਹ ਮੈਂ ਨਹੀਂ ਕਹਿੰਦਾ, ਇਹ ਸੰਤ ਬਾਬਾ ਅਤਰ ਸਿੰਘ ਜੀ, ਮਸਤੂਆਣੇ ਵਾਲੇ ਸਾਹਿਬ ਅਤੇ ਹੋਰ ਕਈ ਸਾਧੂ ਸੰਤ, ਈਵਨ ਦੈਨ ਤੁਸੀਂ ਯੂਟਿਊਬ 'ਤੇ ਸੁਣਦੇ ਹੋ ਪ੍ਰੇਮਾਨੰਦ ਜੀ ਨੂੰ, ਅਤੇ ਹੋਰ ਵੀ ਕਈ ਆਪਣੇ ਆਪਣੇ ਧਰਮਾਂ ਅਨੁਸਾਰ ਸਾਰਿਆਂ ਨੂੰ ਸੁਣਦੇ ਨੇ, ਅਤੇ ਉਹ ਅਕਸਰ ਇਹ ਚੀਜ਼ ਕਹਿੰਦੇ ਨੇ ਕਿ ਇੱਕ ਚੁੱਪ ਸੌ ਸੁੱਖ, ਕਿੱਡੀ ਵੱਡੀ ਗੱਲ ਹੈ। ਕਿਸੇ ਦੇ ਬੋਲ ਕਬੋਲ ਸਹਾਰਨਾ ਤਪਾਂ ਸਿਰ ਤਪ ਹੈ, ਅਤੇ ਜ਼ਿੰਦਗੀ ਜ਼ਿੰਦਾਬਾਦ ਬਣ ਜਾਏਗੀ, ਇਹ ਗਰੰਟਿਡ ਆ। ਇਹ ਸਾਡੇ ਜਿੰਨੇ ਸਿਆਣੇ ਨੇ ਨਾ, ਖਾਸ ਕਰਕੇ ਸਾਡੇ ਭਾਰਤ ਵਰਸ਼ ਦੇ ਜਿੰਨੇ ਵੀ ਗੁਰੂ ਜਨ, ਪੀਰ ਨੇ, ਫਕੀਰ ਨੇ, ਜਿੰਨੇ ਸਾਡੇ ਟੀਚਰਸ ਨੇ, ਅਤੇ ਉਹਨਾਂ ਦੀਆਂ ਕਹੀਆਂ ਗੱਲਾਂ ਜਿਹੜੀਆਂ ਇਹ ਹਵਾ ਦੇ ਵਿੱਚ ਨਹੀਂ ਨੇ, ਇਹਨਾਂ ਨੂੰ ਅਪਣਾ ਕੇ ਜੇਕਰ ਅਸੀਂ ਦੇਖੀਏ ਨਾ, ਤਾਂ ਕਮਾਲ ਹੀ ਹੋ ਜਾਂਦੀ ਆ। ਅਤੇ ਇਹ ਮੇਰੀਆਂ ਆਪਦੀਆਂ ਗੱਲਾਂ ਨਹੀਂ ਨੇ, ਇਹ ਸਿਆਣਿਆਂ ਦੀਆਂ ਗੱਲਾਂ ਨੇ। ਤਾਂ ਇਸੇ ਤਰੀਕੇ ਨਾਲ ਨਾ ਸਮਾਂ ਅੱਗੇ ਦੇ ਅੱਗੇ ਵੱਧਦਾ ਜਾ ਰਿਹਾ, ਅਤੇ ਮੈਨੂੰ ਲੱਗਦਾ ਇੱਕ ਇੰਟਰਸਟਿੰਗ ਜਿਹੀ ਚੀਜ਼ ਤੁਹਾਨੂੰ ਹੋਰ ਦੱਸਦੀ ਹੈ। ਮੈਨੂੰ ਨਾ ਬੜਾ ਹਾਸਾ ਆਇਆ ਚੀਜ਼ ਪੜ੍ਹ ਕੇ। ਅਤੇ ਕਹਿੰਦੇ ਪੀੜ੍ਹੀਆਂ ਦੀਆਂ ਕਿਸਮਾਂ ਹੈ ਨਾ, ਵੱਖ ਵੱਖ ਸਮਿਆਂ ਵਿੱਚ ਜਨਮ ਲੈਣ ਵਾਲੇ ਲੋਕਾਂ ਨੂੰ ਪੀੜ੍ਹੀਆਂ ਯਾਨੀ ਕਿ ਜਨਰੇਸ਼ਨਸ ਕਿਹਾ ਜਾਂਦਾ ਹੈ। ਹਰ ਪੀੜ੍ਹੀ ਦੀ ਆਪਣੀ ਸੋਚ, ਜੀਵਨ ਸ਼ੈਲੀ ਅਤੇ ਟੈਕਨੋਲੋਜੀ ਨਾਲ ਜੁੜਾਵ ਵੱਖਰਾ ਹੁੰਦਾ ਹੈ। ਅਤੇ ਅੱਜ ਕੱਲ੍ਹ ਨਾ ਬੜਾ ਇੱਕ ਵਰਡ ਮਸ਼ਹੂਰ ਹੈ, ਜੈਨਜ਼ੀ ਹੈ ਨਾ। ਜੈਨਜ਼ੀ, ਇਹ ਬੜੇ ਤੇਜ਼ ਨੇ ਬੱਚੇ ਹੈ ਨਾ। ਕੋਈ ਕਹਿੰਦੇ ਯਾਰ ਇਹਨਾਂ ਨੂੰ ਅਕਲ ਨਹੀਂ ਹੈਗੀ, ਇਹਨਾਂ ਨੂੰ ਇੱਦਾਂ ਦੇ ਉੱਦਣ। ਮੈਂ ਹਮੇਸ਼ਾ ਕਹਿੰਦਾ, ਆਰ ਜੇ ਜ਼ੋਰਾਵਰ ਸਿੰਘ ਹਮੇਸ਼ਾ ਇੱਕ ਚੀਜ਼ ਕਹਿੰਦਾ ਕਿ ਜਿਹੜੀ ਨਵੀਂ ਪਨੀਰੀ ਆ ਨਾ, ਇਹ ਬਹੁਤ ਤੇਜ਼ ਆ, ਬੜੀ ਸਮਾਰਟ ਹੈ। ਔਰ ਵਾਕਈ ਮੈਨੂੰ ਬੜਾ ਮਜ਼ਾ ਆਉਂਦਾ ਇਹਨਾਂ ਦੇ ਨਾਲ ਕੰਮ ਕਰਕੇ। ਹੁਣ ਮੈਂ ਜਦੋਂ ਥੀਏਟਰ ਵਗੈਰਾ ਹੀ ਕਰਦੇ ਆ ਨਾ, ਤਾਂ ਬੜਾ ਹੀ ਮਜ਼ਾ ਆਉਂਦਾ ਉਹਨਾਂ ਦੇ ਨਾਲ ਜਦੋਂ ਅਸੀਂ ਐਕਟੀਵਿਟੀਜ਼ ਸ਼ੇਅਰ ਕਰਦੇ ਹਾਂ। ਤਾਂ ਲਓ ਜੀ, ਪੀੜ੍ਹੀਆਂ ਦੇ ਨਾਮ ਸੁਣੋ। ਇਕੱਲੇ ਜੈਨਜ਼ੀ ਨਹੀਂ ਹੈਗੇ ਇਸ ਦੁਨੀਆਂ ਦੇ ਉੱਤੇ। ਇਹਨਾਂ ਨੇ ਪ੍ਰੋਪਰ, ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲੀ ਜਿਹੜੀ ਆਪਣਾ ਆਪਾਂ ਪੜ੍ਹਦੇ ਹਾਂ ਉਹ ਆਉਂਦੀ ਆ 1928 ਤੋਂ ਲੈ ਕੇ 1995 ਤੱਕ, ਜਿਨ੍ਹਾਂ ਦਾ ਜਨਮ ਹੋਇਆ ਉਹਨਾਂ ਨੂੰ ਕਿਹਾ ਜਾਂਦਾ ਜੇ ਸਾਇਲੈਂਟ ਜਨਰੇਸ਼ਨ। ਇਹ ਸਾਇਲੈਂਟ ਜਨਰੇਸ਼ਨ ਹੈ। ਇਹ ਲੋਕ ਜੰਗਾਂ ਅਤੇ ਮੁਸ਼ਕਲ ਸਮਿਆਂ ਵਿੱਚ ਵੰਡੇ ਹੋਏ ਸਨ ਅਤੇ ਅਨੁਸ਼ਾਸਨ ਅਤੇ ਸਾਦਗੀ ਲਈ ਮਸ਼ਹੂਰ ਸੀਗੇ। ਆਪਾਂ ਸੁਣਦੇ ਹੋਣੇ ਹਾਂ ਕਿ ਸਾਡੇ ਪੁਰਾਣੇ ਬਜ਼ੁਰਗ ਦਾ ਜਨਮ 1900 ਨੂੰ ਹੋਇਆ ਅਤੇ ਉਹ ਬੜੇ ਸਾਦਗੀ ਨਾਲ ਭਰਪੂਰ ਸੀਗੇ, ਔਰ ਇਹ ਫੈਕਟ ਹੈ, ਵਾਕਈ ਸਾਡੇ ਸਾਹਮਣੇ। ਔਰ ਦੂਸਰੀ ਜਨਰੇਸ਼ਨ ਆਉਂਦੀ ਹੈ ਬੇਬੀ ਬੂਮਰਸ, 1946 ਤੋਂ ਲੈ ਕੇ 1964 ਤੱਕ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਾਲੀ ਪੀੜ੍ਹੀ ਆ। ਇਹ ਮਿਹਨਤ ਅਤੇ ਪੱਕੀ ਨੌਕਰੀ ਨੂੰ ਮਹੱਤਵਤਾ ਦਿੰਦੇ ਸੀਗੇ ਕਿ ਹਾਂ ਯਾਰ ਪੱਕੀ ਨੌਕਰੀ ਹੋਣੀ ਚਾਹੀਦੀ ਆ ਅਤੇ ਮਿਹਨਤ ਵੀ ਪੂਰੀ ਹੋਣੀ ਚਾਹੀਦੀ ਆ ਅਤੇ ਕੋਈ ਉਹਦੇ ਵਿੱਚ ਮਿਲਾਵਟ ਨਹੀਂ ਹੋਣੀ ਚਾਹੀਦੀ, ਹੈ ਨਾ। ਅਤੇ ਥਰਡ ਜਨਰੇਸ਼ਨ ਆਉਂਦੀ ਆ ਜਨਰੇਸ਼ਨ ਐਕਸ, 1965 ਤੋਂ ਲੈ ਕੇ 1980 ਤੱਕ। ਇਹ ਹੈਗੇ ਜੀ ਖੁਦ ਮੁਖਤਿਆਰ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਅਤੇ ਹਕੀਕਤ ਸੋਚ ਵਾਲੇ, ਹਕੀਕਤੀ ਸੋਚ ਵਾਲੇ, ਹਮੇਸ਼ਾ ਇਹ ਰਿਐਲਿਟੀ ਨੂੰ ਤਰਜੀਹ ਦਿੰਦੇ ਸੀਗੇ। ਅਤੇ ਟੀ ਵੀ ਅਤੇ ਕੰਪਿਊਟਰ ਦੇ ਬਦਲਾਵ ਇਹਨਾਂ ਨੇ ਵੇਖੇ ਨੇ। ਇਹ ਜਿਹੜੀ ਜਨਰੇਸ਼ਨ ਆ 1965 ਤੋਂ ਲੈ ਕੇ 1980 ਤੱਕ, ਇਹਨਾਂ ਨੇ ਕਿਹਾ ਹੀ ਬਾਤ ਹੈ, ਕਿਆ ਇਹਨਾਂ ਨੇ ਇੱਕਦਮ ਪਲਟਾ ਵੇਖਿਆ ਦੁਨੀਆ ਦਾ। ਕੰਪਿਊਟਰ ਹੈ ਨਾ ਅਤੇ ਟੀ ਵੀ, ਉਹਨਾਂ ਵਾਸਤੇ ਮਤਲਬ ਕਿੰਨਾ ਅਚੰਬਾ ਹੋਏਗਾ, ਜਾਦੂ ਹੀ ਹੋਏਗਾ, ਹੈ ਨਾ। ਅਤੇ ਫੋਰਥ ਪੀੜ੍ਹੀ ਆਉਂਦੀ ਹੈ ਜੀ ਮਿਲੇਨੀਅਲ, ਮਿਲੇਨੀਅਲ ਜਨਰੇਸ਼ਨ ਵਾਈ, 1981 ਤੋਂ ਲੈ ਕੇ 1996 ਤੱਕ। ਇੰਟਰਨੈਟ ਅਤੇ ਮੋਬਾਈਲ ਦੇ ਸਮੇਂ ਵਿੱਚ ਵੱਡੇ ਹੋਏ ਇਹ ਲੋਕ, ਜਿਹੜੇ ਇੰਟਰਨੈਟ ਅਤੇ ਮੋਬਾਈਲ ਦੇ ਸਮਿਆਂ ਦੇ ਵਿੱਚ ਵੱਡੇ ਹੋਏ। ਹਾਲਾਂਕਿ ਇੰਡੀਆ ਦੇ ਵਿੱਚ ਹਜੇ ਇੰਨਾ ਨਹੀਂ ਸੀ ਆਇਆ ਇੰਟਰਨੈਟ ਅਤੇ ਮੋਬਾਈਲ। ਹਾਂ, ਇਹਦੇ ਨਾਲ ਨਾਲ ਆਪਾਂ ਇੱਕ ਚੀਜ਼ ਹੋਰ ਵੀ ਕਹਿ ਦਈਏ ਕਿ ਸਾਡੇ ਜਿਹੜੇ ਡਾਕਟਰ ਨਰਿੰਦਰ ਜੀ ਨੇ, ਡਾਕਟਰ ਨਰਿੰਦਰ ਸਿੰਘ, ਉਹਨਾਂ ਨੇ ਆਪਟੀਕਲ ਫਾਈਬਰ ਦੀ ਸ਼ੁਰੂਆਤ ਕੀਤੀ, ਜਿਹਦੇ ਕਰਕੇ ਪੂਰੇ ਦੇਸ਼ ਦੇ ਵਿੱਚ, ਪੂਰੇ ਦੇਸ਼ ਨਹੀਂ, ਈਵਨ ਦੈਨ ਪੂਰੇ ਵਰਲਡ ਵਿੱਚ, ਈਵਨ ਦੈਨ ਕਿ ਪੂਰੇ ਵਰਲਡ ਦੇ ਵਿੱਚ ਹੀ ਜਿਹੜਾ ਇੰਟਰਨੈਟ ਤੇਜ਼ ਜਿਹੜਾ ਚੱਲ ਰਿਹਾ ਉਹਦੇ ਪਿੱਛੇ ਸਾਡੇ ਇੰਡੀਅਨ ਭਾਈ ਸਾਹਿਬ ਨੇ, ਜਿਨ੍ਹਾਂ ਦਾ ਨਾਮ ਹੈ ਡਾਕਟਰ ਨਰਿੰਦਰ ਸਿੰਘ। ਅਤੇ ਕ੍ਰੀਏਟਿਵ ਸੋਚ ਵਾਲੇ ਸੀਗੇ ਜੀ, ਇਹ ਮਿਲੇਨੀਅਲ ਜਨਰੇਸ਼ਨ ਵਾਈ, ਕ੍ਰੀਏਟਿਵ ਸੋਚ ਸੀ ਅਤੇ ਨਵੀਆਂ ਚੀਜ਼ਾਂ ਨੂੰ ਪਸੰਦ ਕਰਦੇ ਸੀਗੇ। ਉਸ ਤੋਂ ਬਾਅਦ ਆਉਂਦੀ ਜਨਰੇਸ਼ਨ ਜੀ ਜਨਰੇਸ਼ਨ ਜ਼ੀ, 1997 ਤੋਂ ਲੈ ਕੇ 2012 ਤੱਕ। ਉਹ ਇਹਦਾ ਮਤਲਬ ਮੈਂ ਮਿਲੇਨੀਅਲ ਦੇ ਵਿੱਚ ਆਉਣਾ, ਉਹ ਵਾਹ। ਅਤੇ ਇਹ ਜਿਹੜੇ ਸੀਗੇ ਜਨਰੇਸ਼ਨ ਜ਼ੀ ਵਾਲੇ, ਇਹ ਪੂਰੀ ਤਰ੍ਹਾਂ ਡਿਜੀਟਲ ਪੀੜ੍ਹੀ ਦੇ ਵਿੱਚ

ਇਹਨਾਂ ਦਾ ਜਨਮ ਹੋਇਆ, ਫਿਰ ਸੋਸ਼ਲ ਮੀਡੀਆ, ਰੀਲਸ, ਗੇਮਿੰਗ ਅਤੇ ਸਮਾਰਟਫੋਨ ਨਾਲ ਜੁੜੀ ਹੋਈ ਇਹ ਜਨਰੇਸ਼ਨ ਹੈ। ਉਸ ਤੋਂ ਬਾਅਦ ਆਉਂਦੀ ਜਨਰੇਸ਼ਨ ਜਨਰੇਸ਼ਨ ਅਲਫਾ, ਮਾਈ ਗੋਡ, ਇੰਨੀਆਂ ਜਨਰੇਸ਼ਨਸ। 2013 ਤੋਂ ਲੈ ਕੇ 2025 ਤੱਕ ਏ ਆਈ ਅਤੇ ਸਮਾਰਟ ਡਿਵਾਈਸਾਂ ਨਾਲ ਪਲ ਰਹੀ ਪੀੜ੍ਹੀ, ਸਹੀ ਗੱਲ ਹੈ, ਬਚਪਨ ਤੋਂ ਹੀ ਟੈਕਨੋਲੋਜੀ ਨਾਲ ਜੁੜੀ ਹੋਈ ਹੈ ਇਹ ਪੀੜ੍ਹੀ, ਜਨਰੇਸ਼ਨ ਅਲਫਾ। ਔਰ ਵਾਕਈ ਇਹਨਾਂ ਦੀਆਂ ਨਾ ਗੱਲਾਂ ਬਾਤਾਂ ਬੜੀਆਂ ਅਲੱਗ ਅਲੱਗ ਹੁੰਦੀਆਂ। ਐਕਸਕਿਊਜ਼ ਮੀ ਬ੍ਰਦਰ, ਲੈਟ ਮੀ ਸੀ ਵਨ ਥਿੰਗ, ਮਤਲਬ ਇੱਦਾਂ ਦਾ ਗੱਲਾਂ ਕਰਦੇ, ਮੈਨੂੰ ਬੜਾ ਮਜ਼ਾ ਆਉਂਦਾ ਇਹਨਾਂ ਦੇ ਨਾਲ ਕੰਮ ਕਰਕੇ, ਕਿਉਂਕਿ ਮੇਰੇ ਸਟੂਡੈਂਟਸ ਵੀ ਨੇ, ਬੜਾ ਮਜ਼ਾ ਆਉਂਦਾ ਇਹਨਾਂ ਨਾਲ ਕੰਮ ਕਰਕੇ। ਇਹਨਾਂ ਨੇ ਸ਼ਾਰਟ ਫੋਰਮਸ ਬਣਾਈਆਂ ਹੋਈਆਂ, ਉਹ ਫਿਰ ਅਸੀਂ ਕਦੀ ਤੁਹਾਡੇ ਨਾਲ ਡਿਸਕਸ ਕਰਾਂਗੇ। ਜਨਰੇਸ਼ਨ ਬੀਟਾ 2025 ਤੋਂ ਬਾਅਦ ਵਾਲੇ, ਇਹ ਭਵਿੱਖ ਦੀ ਪੀੜ੍ਹੀ ਆ। ਏ ਆਈ ਰੋਬੋਟਿਕ ਅਤੇ ਵਰਚੁਅਲ ਦੁਨੀਆ ਨਾਲ ਹੋਰ ਵੱਧ ਜੁੜੀ ਹੋਏਗੀ। ਅਤੇ ਮਜ਼ੇਦਾਰ ਢੰਗ ਨਾਲ ਜੇ ਅਸੀਂ ਗੱਲਬਾਤ ਕਰਨੀ ਹੋਵੇ ਨਾ ਸ਼ਾਰਟ ਫੋਰਮ 'ਚ, ਬੂਮਰਸ, ਯਾਨੀ ਕਿ ਮਿਹਨਤ ਹੀ ਸਭ ਕੁਛ ਹੈ। ਅਤੇ ਜੈਨ ਜਨਰੇਸ਼ਨ ਐਕਸ ਕਹਿ ਰਹੀ ਹੈ ਆਪਣੇ ਦਮ 'ਤੇ ਜੀਓ, ਮਿਲੇਨੀਅਲਸ ਕਹਿ ਰਹੇ ਹੈ ਸੁਪਨੇ ਪੂਰੇ ਕਰੋ, ਯਾਨੀ ਕਿ ਅਸੀਂ। ਅਤੇ ਜਨਰੇਸ਼ਨ ਜ਼ੀ ਕਹਿ ਰਹੀ ਹੈ ਰੀਲ ਬਣਾਓ ਅਤੇ ਵਾਇਰਲ ਹੋਵੋ। ਅਤੇ ਜਨਰੇਸ਼ਨ ਅਲਫਾ ਕਹਿ ਰਹੀ ਹੈ ਜਨਮ ਤੋਂ ਹੀ ਟੈਕਨੋਲੋਜੀ ਵਾਲੇ ਬਣੋ। ਯਾਰ ਕਿਆ ਹੋ ਗਿਆ ਹੈ, ਕਿੰਨੀਆਂ ਗੱਲਾਂ ਕਰ ਲਈਆਂ ਅਸੀਂ, ਹੈ ਨਾ, ਮਜ਼ੇਦਾਰ। ਅਤੇ ਅਸੀਂ ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਹੋ ਗਏ ਹੋਵੋਗੇ, ਖੂਬ ਸਾਰਾ ਗਿਆਨ ਮਿਲਿਆ ਹੋਏਗਾ। ਅਤੇ ਹੁਣ ਅਸੀਂ ਗਿਆਨ ਨੂੰ ਜ਼ਿਆਦਾ ਪੇਲੀਏ ਨਾ, ਕਿਉਂਕਿ ਇਹ ਗਿਆਨ ਬੜਾ ਵਧੀਆ ਵੀ ਹੁੰਦਾ, ਪਰ ਇਹਨੂੰ ਬੈਲੈਂਸ ਕਰਨ ਵਾਸਤੇ ਅਸੀਂ ਨਾਲ ਦੇ ਨਾਲ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਜ਼ਰੂਰ ਸੁਣਾਵਾਂਗੇ। ਤਾਂ ਲਓ ਜੀ ਗਾਣਾ ਸੁਣਦੇ ਹਾਂ, ਮਜ਼ੇਦਾਰ ਸੁਣੀਏ ਗਾਣਾ ਫਿਰ। ਤਾਂ ਲਓ ਜੀ ਗਾਣਾ ਕਿਹੜਾ ਤੁਹਾਨੂੰ ਸੁਣਾਈਏ, ਆਪਸ਼ਨਸ ਬਣੀਆਂ ਨੇ ਮੇਰੇ ਕੋਲੋਂ। ਗਾਣਾ ਸੁਣਾਉਂਦੇ ਹਾਂ ਤੁਹਾਨੂੰ ਦਿਲਜੀਤ ਦੋਸਾਂਝ ਜੀ ਦਾ, ਕੀ ਬਣੂ, ਕਿਆ ਬਾਤ ਹੈ। ਲਓ ਜੀ ਸੁਣੋ ਫਿਰ ਕੀ ਬਣੂ ਵਾਲਾ ਗਾਣਾ।

ਹਾਲ ਮੁਕੰਮਲ ਹੋਇਆ। ਸ਼ਾਮ 5 ਵਜੇ ਤੱਕ 61.5% ਵੋਟਿੰਗ ਦਰਜ ਕੀਤੀ ਗਈ। ਸਥਾਨਕ ਸਰਕਾਰਾਂ ਦੀ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ 'ਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਚੂ ਸਰਹੱਦ ਦੀ ਚੌਕ ਦਾ ਦੌਰਾ ਕੀਤਾ। ਸਰਹੱਦੀ ਰੱਖਿਆ ਲਈ ਇੱਕ 4 ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ 'ਚ ਹੋਈ। ਮੀਟਿੰਗ 'ਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਫਿਰੋਜ਼ਪੁਰ 'ਚ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਕੀਤਾ ਪਰਦਾਫਾਸ਼। ਇੱਕ ਸਪਲਾਇਰ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ। ਪਟਿਆਲਾ ਜ਼ਿਲ੍ਹੇ 'ਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਲੂ ਦੀ ਸਥਿਤੀ ਜਾਰੀ ਹੈ। ਅਤੇ IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨਸ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਹਿਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ, ਫਿਲਮੀ ਦੁਨੀਆ।

107FM Rainbow ਤੇ ਹਰੀਸ਼ ਹਾਜ਼ਰ ਹੈ ਜੀ ਲੈ ਕੇ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਫਿਲਮੀ ਦੁਨੀਆ ਔਰ ਆਗਾਜ਼ ਹੋ ਚੁੱਕਾ ਹੈ ਔਰ ਸਾਡੀ ਇਸ ਮਹਿਫਿਲ ਦੇ ਵਿੱਚ ਮੈਂ ਆ ਚੁੱਕਾ ਤੁਹਾਡੇ ਨਾਲ ਤੁਹਾਡੇ ਕੋਲ ਔਰ ਇਹ ਸਫ਼ਰ ਜਿਹੜਾ ਉਮੀਦ ਹੈ ਕਿ ਬਹੁਤ ਸੋਹਣਾ ਹੋਏਗਾ ਔਰ ਸਾਡਾ ਇਹ ਸਫ਼ਰ ਜਿਸਦਾ ਪਹਿਲਾ ਪੜਾਅ ਫਿਲਮੀ ਦੁਨੀਆ ਹੁੰਦਾ ਹੈ ਔਰ ਇਸ ਫਿਲਮੀ ਦੁਨੀਆ ਦੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੇ ਗਾਣੇ ਔਰ ਫਿਲਮੀ ਐਕਟਰਸ ਕਲਾਕਾਰਾਂ ਦੀ ਗੱਲ ਹੁੰਦੀ ਹੈ ਔਰ ਵੈਸੇ ਦੋਸਤੋ ਫਿਲਮਾਂ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਫਿਲਮਾਂ 'ਚ ਐਕਟਰਸ ਹੁੰਦੇ ਆ ਕਹਾਣੀ ਹੁੰਦੀ ਗਾਣੇ ਹੁੰਦੇ ਆ ਹੀਰੋ ਹੀਰੋਇਨ ਹੁੰਦੇ ਆ ਵਿਲਨ ਹੁੰਦਾ ਮਾਰ ਧਾੜ ਹੁੰਦਾ ਸਭ ਕੁਝ ਐਵਰੀਥਿੰਗ ਫਿਲਮ ਦੇ ਵਿੱਚ ਸਭ ਕੁਝ ਸਾਨੂੰ ਵੇਖਣ ਨੂੰ ਮਿਲਦਾ ਔਰ ਜਿਹੜੀ ਸਟੋਰੀ ਫਿਲਮ ਦੇ ਵਿੱਚ ਚੱਲ ਰਹੀ ਹੁੰਦੀ ਹੈ ਔਰ ਉਹ ਸਟੋਰੀ ਕਿਤੇ ਨਾ ਕਿਤੇ ਸਾਡੀ ਲਾਈਫ ਨਾਲ ਰਿਲੇਟ ਕਰਦੀ ਹੈ ਮਤਲਬ ਆਹ ਸਾਰੀਆਂ ਚੀਜ਼ਾਂ ਹੁੰਦੀਆਂ ਫਿਲਮ ਦੇ ਵਿੱਚ ਹੈ ਨਾ ਮਿਊਜ਼ਿਕ ਡਾਇਰੈਕਟਰ ਹੁੰਦਾ ਜੋ ਮਿਊਜ਼ਿਕ ਬਣਾਉਂਦਾ ਸਿੰਗਰਸ ਗਾਣਾ ਗਾਉਂਦੇ ਨੇ ਐਕਟਰਸ ਐਕਟਿੰਗ ਕਰਦੇ ਨੇ ਔਰ ਫਿਲਮ ਡਾਇਰੈਕਟਰ ਫਿਲਮ ਨੂੰ ਡਾਇਰੈਕਟ ਕਰਦਾ ਇੱਕ ਹੋਰ ਚੀਜ਼ ਹੁੰਦੀ ਹੈ ਫਿਲਮ ਦੇ ਵਿੱਚ ਡਿਸ਼ੂ ਭਿਸ਼ੂ ਭਿਸ਼ੂ ਹਾਂ ਬਿਲਕੁਲ ਫਾਈਟ ਹੁੰਦੀ ਹੈ ਲੜਾਈ ਧੜਾਈ ਹੁੰਦੀ ਹੈ ਔਰ ਇਹ ਲੜਾਈ ਝਗੜੇ ਦੇ ਵਿੱਚ ਮਾਰ ਕਟਾਈ ਦੇ ਵਿੱਚ ਸਾਡਾ ਜਿਹੜਾ ਪਾਸਾ ਹੁੰਦਾ ਉਹ ਹੁੰਦਾ ਹੀਰੋ ਦੇ ਵੱਲ ਅਸੀਂ ਚਾਹੁੰਦੇ ਹਾਂ ਕਿ ਹੀਰੋ ਦੀ ਹੀਰੋਗਿਰੀ ਨਜ਼ਰ ਆਵੇ ਔਰ ਵਿਲਨ ਨੂੰ ਕੁੱਟ ਕਟਾਪਾ ਪਵੇ ਅਤੇ ਉਹ ਹਾਰ ਜਾਵੇ ਔਰ ਵਿਲਨ ਹਾਰਨ ਤੋਂ ਬਾਅਦ ਜਿੱਤ ਹੀਰੋ ਦੀ ਹੁੰਦੀ ਹੈ ਔਰ ਇਸ ਤਰ੍ਹਾਂ ਹੈਪੀ ਐਂਡਿੰਗ ਹੋ ਜਾਂਦੀ ਹੈ ਫਿਲਮ ਦੀ ਬਟ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਡਿਸ਼ੁਮ ਡਿਸ਼ੁਮ ਹੁੰਦਾ ਮੁੱਕੇ ਮਾਰੇ ਜਾਂਦੇ ਨੇ ਲੱਤਾਂ ਮਾਰੀਆਂ ਜਾਂਦੀਆਂ ਨੇ ਖੂਨ ਖਰਾਬਾ ਫਿਲਮ ਦੇ ਵਿੱਚ ਵਿਖਾਇਆ ਜਾਂਦਾ ਹੈ ਅਸਲੀ ਤਾਂ ਹੁੰਦਾ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਪਰ ਫਿਰ ਵੀ ਅਸੀਂ ਉਸ ਮਾਰ ਧਾੜ ਦੇ ਨਾਲ ਜੁੜ ਜਾਂਦੇ ਹਾਂ ਔਰ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸਾਡੇ ਮੋਮ ਡੈਡ ਜਦੋਂ ਫਿਲਮਾਂ ਜੇਕਰ ਮਦਰਸ ਦੀ ਗੱਲ ਕਰੀਏ ਖਾਸ ਕਰਕੇ ਤਾਂ ਉਹ ਜਦੋਂ ਫਿਲਮਾਂ ਅੱਜ ਵੀ ਦੇਖਦੀਆਂ ਨਾ ਪੁਰਾਣੀਆਂ ਤਾਂ ਉਹ ਇਮੋਸ਼ਨਲ ਹੋ ਹੀ ਜਾਂਦੀਆਂ ਨੇ ਓਹੋ ਅੱਖਾਂ 'ਚੋਂ ਹੰਝੂ ਵਗਦੇ ਨੇ ਉਹਨਾਂ ਦੇ ਔਰ ਇਸੇ ਕਰਕੇ ਇਹ ਫਾਈਟਿੰਗ ਸੀਕੁਐਂਸ ਫਿਲਮਾਂ ਦੇ ਵਿੱਚ ਰੱਖੇ ਜਾਂਦੇ ਨੇ ਔਰ ਇਮੋਸ਼ਨਸ ਕ੍ਰੀਏਟ ਕਰਨ ਦੇ ਲਈ ਔਰ ਖਾਸ ਕਰ ਜਿਹੜੇ ਇਹ ਫਾਈਟਿੰਗ

ਸੀਕੁਐਂਸ ਕ੍ਰੀਏਟ ਕਰਦਾ ਐਕਸ਼ਨ ਡਾਇਰੈਕਟਰ, ਅੱਜ ਅਸੀਂ ਉਹਨਾਂ ਦੀ ਗੱਲ ਕਰਾਂਗੇ। ਉਹ ਐਕਸ਼ਨ ਡਾਇਰੈਕਟਰ ਜਿਨ੍ਹਾਂ ਨੂੰ ਅਸੀਂ ਸ਼ਾਇਦ ਜਾਣਦੇ ਨਹੀਂ ਹਾਂ, ਉਹ ਪਰਦੇ ਦੇ ਪਿੱਛੇ ਰਹਿੰਦੇ ਨੇ, ਪਰ ਪਰਦੇ ਦੇ ਪਿੱਛੇ ਐਸਾ ਕਮਾਲ ਵਿਖਾਉਂਦੇ ਨੇ, ਐਸੀ ਜਾਦੂਗਰੀ ਵਿਖਾਉਂਦੇ ਨੇ ਕਿ ਸਾਨੂੰ ਸਭ ਕੁਝ ਰੀਅਲ ਨਜ਼ਰ ਆਉਂਦਾ। ਉਹ ਜਿਹੜੇ ਮੁੱਕੇ ਪੈਂਦੇ ਨੇ, ਲੱਤਾਂ ਪੈਂਦੀਆਂ ਨੇ, ਮਤਲਬ ਉੱਡ ਉੱਡ ਕੇ ਛਲਾਂਗਾਂ ਮਾਰੀਆਂ ਜਾਂਦੀਆਂ ਨੇ, ਸਟੰਟਸ ਕੀਤੇ ਜਾਂਦੇ ਨੇ, ਉਹ ਸਾਨੂੰ ਰੀਅਲ ਨਜ਼ਰ ਆਉਂਦੇ ਨੇ। ਬਟ ਉਹ ਸਟੰਟਸ ਨੂੰ, ਉਹਨਾਂ ਫਾਈਟਿੰਗ ਸੀਕੁਐਂਸ ਨੂੰ ਰੀਅਲ ਬਣਾਉਣ ਦੇ ਪਿੱਛੇ ਉਹ ਸਟੰਟਮੈਨਸ ਹੁੰਦੇ ਨੇ, ਉਹ ਐਕਸ਼ਨ ਡਾਇਰੈਕਟਰਸ ਹੁੰਦੇ ਨੇ। ਉਹਨਾਂ ਦੀ ਅੱਜ ਗੱਲ ਕਰਾਂਗੇ 102.7 FM ਰੇਨਬੋ, ਸਾਡੇ ਇਸ ਪ੍ਰੋਗਰਾਮ ਜਿਸ ਦਾ ਨਾਮ ਹੈ ਜੀ ਫਿਲਮੀ ਦੁਨੀਆ। ਔਰ ਇਸ ਸਫ਼ਰ 'ਤੇ ਮੇਰੇ ਨਾਲ ਚੱਲਣ ਦੇ ਲਈ ਹੋ ਜਾਓ ਤਿਆਰ, ਕਿਉਂਕਿ ਗੱਲਾਂ ਬਹੁਤ ਸਾਰੀਆਂ ਹੋਣਗੀਆਂ ਔਰ ਤੁਹਾਡੇ ਮਤਲਬ ਦੀ ਗੱਲ ਹੋਣੀ। ਅੱਜ ਉਹਨਾਂ ਐਕਸ਼ਨ ਡਾਇਰੈਕਟਰਸ ਦੀ, ਉਹਨਾਂ ਫਾਈਟ ਮਾਸਟਰ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਵੱਡੇ ਵੱਡੇ ਹੀਰੋਜ਼ ਦੇ ਲਈ ਸਟੰਟਮੈਨ ਦੇ ਤੌਰ 'ਤੇ ਕੰਮ ਕੀਤਾ, ਉਹਨਾਂ ਦੇ ਡੁਪਲੀਕੇਟ ਦੇ ਤੌਰ 'ਤੇ ਕੰਮ ਕੀਤਾ, ਔਰ ਉਹਨਾਂ ਨੂੰ ਫਾਈਟ ਕਰਨੀ ਯਾਨੀ ਮੁੱਕੇ ਮਾਰਨੇ ਸਿਖਾਏ, ਔਰ ਫਾਈਟਿੰਗ ਕਿਵੇਂ ਕਰਨੀ ਉਹ ਸਭ ਕੁਝ ਸਿਖਾਇਆ। ਜੁੜੇ ਰਹੋ ਮੇਰੇ ਨਾਲ 102.7 FM ਰੇਨਬੋ 'ਤੇ।

ਬਿਲਕੁਲ ਜੀ ਬਿਲਕੁਲ, ਇਹ ਮਾਰ ਧਾੜ ਜਿਹੜੀ ਅਸੀਂ ਫਿਲਮਾਂ ਦੇ ਵਿੱਚ ਸੁਣੀ ਹੈ, ਔਰ ਇਹ ਸਾਊਂਡ ਟਰੈਕ ਯਾਨੀ ਕਿ ਇਹ ਮਿਊਜ਼ਿਕ ਔਰ ਇਹ ਡਿਸ਼ੁਮ ਡਿਸ਼ੁਮ ਬਿਸ਼ੁਮ ਬਿਸ਼ੁਮ, ਇਹ ਜਿਹੜਾ ਅਸੀਂ ਸੁਣਦੇ ਹਾਂ ਫਿਲਮਾਂ ਦੇ ਵਿੱਚ, ਖਾਸ ਕਰਕੇ ਜੇਕਰ ਅਸੀਂ ਪੁਰਾਣੀਆਂ ਗੋਲਡਨ ਏਰਾ ਦੀਆਂ ਫਿਲਮਾਂ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਇਹ ਜਿਹੜੀਆਂ ਸਾਨੂੰ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਸੀ, ਮਤਲਬ ਇਹਦੇ ਨਾਲ ਵੀ ਇੱਕ ਖਾਸਾ ਜੁੜਾਵ ਹੈ ਸਾਡਾ, ਹੈ ਕਿ ਨਹੀਂ? ਇਹ ਫਾਈਟਿੰਗ ਸੀਕੁਐਂਸ ਦੇ ਨਾਲ ਕਿਵੇਂ ਹੀਰੋ ਉੱਡ ਉੱਡ ਕੇ ਮੁੱਕੇ ਲੱਤਾਂ ਮਾਰਦਾ, ਔਰ ਇਹ ਸਾਰਾ ਸੀਕੁਐਂਸ ਕਿਵੇਂ ਸਿੰਕਰੋਨਾਈਜ਼ ਕੀਤਾ ਜਾਂਦਾ ਐਕਸ਼ਨ ਡਾਇਰੈਕਟਰਸ ਦੇ ਵੱਲੋਂ, ਇਹ ਐਵੇਂ ਹੀ ਨਹੀਂ ਕੋਈ ਉੱਠ ਕੇ ਡਿਸ਼ੁਮ ਡਿਸ਼ੁਮ ਕਰਨ ਲੱਗ ਪੈਂਦਾ, ਇਹਦੇ ਪਿੱਛੇ ਸਾਊਂਡ ਟਰੈਕ ਹੈ, ਯਾਨੀ ਕਿ ਸਾਊਂਡ ਇਫੈਕਟਸ ਦੀ ਵੋਇਸ ਹੁੰਦੀ ਹੈ, ਔਰ ਕਿਵੇਂ ਐਕਸ਼ਨ ਡਾਇਰੈਕਟਰ ਹੀਰੋ ਨੂੰ ਮੁੱਕੇ ਮਾਰਨਾ, ਇਹ ਸਾਰੀਆਂ ਚੀਜ਼ਾਂ ਪਹਿਲੇ ਸਿਖਾਈਆਂ ਜਾਂਦੀਆਂ, ਟ੍ਰੇਨ ਕੀਤਾ ਜਾਂਦਾ, ਔਰ ਉਸ ਤੋਂ ਬਾਅਦ ਇਹਨਾਂ ਸੀਨਸ ਨੂੰ ਸ਼ੂਟ ਕੀਤਾ ਜਾਂਦਾ। ਬਹੁਤ ਮਿਹਨਤ ਦਾ ਕੰਮ ਹੁੰਦਾ, ਔਰ ਤੁਹਾਨੂੰ ਦੱਸਦੇ ਹਾਂ ਬਹੁਤ ਸਾਰੇ ਸਾਡੇ ਬਾਲੀਵੁੱਡ ਦੇ ਸਟੰਟ ਡਾਇਰੈਕਟਰਸ ਨੇ, ਜਿਵੇਂ ਡਾਂਸ ਮਾਸਟਰਸ ਹੁੰਦੇ ਨੇ ਉਵੇਂ ਹੀ ਫਾਈਟ ਮਾਸਟਰਸ ਹੁੰਦੇ ਨੇ, ਜਿਹੜੇ ਹੀਰੋ ਹੀਰੋਇਨਾਂ ਨੂੰ, ਵਿਲਨਸ ਨੂੰ, ਜਿਹੜੇ ਹੋਰ ਗੁੰਡੇ ਸਾਨੂੰ ਨਜ਼ਰ ਆਉਂਦੇ ਨੇ ਫਿਲਮਾਂ ਦੇ ਵਿੱਚ ਬਣੇ ਹੋਏ, ਉਹਨਾਂ ਸਭ ਨੂੰ ਫਾਈਟ ਕਰਨੀ ਸਿਖਾਉਂਦੇ ਨੇ, ਉਹ ਫਾਈਟ ਮਾਸਟਰਸ ਹੁੰਦੇ ਨੇ, ਐਕਸ਼ਨ ਡਾਇਰੈਕਟਰਸ, ਸਟੰਟਮੈਨ ਉਹਨਾਂ ਨੂੰ ਕਿਹਾ ਜਾਂਦਾ। ਔਰ ਸਭ ਤੋਂ ਪਹਿਲਾਂ ਅਸੀਂ ਇੱਕ ਐਸੇ ਸਟੰਟਮੈਨ, ਐਸੇ ਐਕਸ਼ਨ ਡਾਇਰੈਕਟਰ ਦੀ ਗੱਲ ਕਰਦੇ ਹਾਂ ਜੋ ਇੱਕ ਬਹੁਤ ਨਾਮੀ ਐਕਟਰ ਦੇ ਫਾਦਰ ਨੇ। ਅੱਜ ਭਾਵੇਂ ਸਾਡੇ ਵਿਚਕਾਰ ਉਹ ਸਟੰਟਮੈਨ, ਉਹ ਐਕਸ਼ਨ ਡਾਇਰੈਕਟਰ ਨਹੀਂ ਹੈ, ਬਟ ਉਹਨਾਂ ਦਾ ਬੇਟਾ ਅੱਜ ਫਿਲਮ ਇੰਡਸਟਰੀ ਦਾ ਇੱਕ ਉੱਗਾ ਐਕਟਰ ਹੈ, ਸਟਾਰ ਆ, ਸੁਪਰ ਸਟਾਰ, ਮੈਂ ਗੱਲ ਕਰ ਰਿਹਾ ਅਜੇ ਦੇਵਗਨ ਦੀ। ਔਰ ਅਜੇ ਦੇਵਗਨ ਦੇ ਫਾਦਰ ਵੀਰੂ ਦੇਵਗਨ, ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਵੀਰੂ ਦੇਵਗਨ ਆਪਣੇ ਏਰਾ ਦੇ ਸਟਾਰ ਸੀ, ਯਾਨੀ ਕਿ ਬਹੁਤ ਸਾਰੀਆਂ ਫਿਲਮਾਂ, ਅਸੀਂ ਗੱਲ ਕਰੀਏ ਫੂਲ ਔਰ ਕਾਂਟੇ ਦੀ, ਜੇਕਰ ਅਸੀਂ ਗੱਲ ਕਰੀਏ ਤ੍ਰਿਸ਼ੂਲ ਫਿਲਮ ਦੀ, ਸ਼ੇਸ਼ਨਾਗ ਫਿਲਮ ਦੀ, ਇਹ ਕੁਝ ਐਸੀਆਂ ਉੱਗੀਆਂ ਫਿਲਮਾਂ ਨੇ ਜਿਨ੍ਹਾਂ ਫਿਲਮਾਂ ਦੇ ਵਿੱਚ ਉਹਨਾਂ ਦਾ ਜਲਵਾ ਵੇਖਣ ਨੂੰ ਮਿਲਿਆ, ਉਹਨਾਂ ਦਾ ਜਾਦੂਈ ਅੰਦਾਜ਼। ਐਕਸ਼ਨ ਡਾਇਰੈਕਟਰ ਇਹਨਾਂ ਫਿਲਮਾਂ ਦੇ ਵੀਰੂ ਦੇਵਗਨ ਸਨ। ਤੁਹਾਨੂੰ ਦੱਸਦੇ ਹਾਂ ਕਿ ਰੂਪ ਕੀ ਰਾਣੀ, ਚੋਰੋਂ ਕਾ ਰਾਜਾ, ਫੂਲ ਔਰ ਕਾਂਟੇ, ਡਾਂਸਰ, ਹਿਨਾ, ਪਿਆਰ ਹੁਆ, ਚੋਰੀ ਚੋਰੀ, ਆਜ ਕਾ ਅਰਜੁਨ, ਸ਼ੇਸ਼ਨਾਗ, ਇਹ ਕੁਝ ਇੱਦਾਂ ਦੀਆਂ ਫਿਲਮਾਂ ਨੇ ਜਿਨ੍ਹਾਂ ਫਿਲਮਾਂ ਨੂੰ ਹਿੱਟ ਹੋਣ ਦਾ ਦਰਜਾ ਵੀ ਪ੍ਰਾਪਤ ਹੈ, ਔਰ ਇਸ ਫਿਲਮ ਦੇ ਗਾਣੇ ਵੀ ਹਿੱਟ ਹੈ, ਔਰ ਨਾਲ ਦੀ ਨਾਲ ਇਸ ਫਿਲਮ ਦੇ ਫਾਈਟਿੰਗ ਸੀਕੁਐਂਸ, ਹੀਰੋ ਹੀਰੋਇਨ ਔਰ ਵਿਲਨ ਦਾ ਜਿਹੜਾ ਤੜਕਾ ਲੱਗਾ ਇਸ ਫਿਲਮ ਦੇ ਵਿੱਚ, ਫਾਈਟਿੰਗ ਸੀਕੁਐਂਸ, ਐਵਰੀਥਿੰਗ, ਸਭ ਕੁਝ ਸੁਪਰ ਹਿੱਟ। ਔਰ ਤੁਹਾਨੂੰ ਦੱਸਦੇ ਹਾਂ ਕਿ ਵੀਰੂ ਦੇਵਗਨ ਅਜੇ ਦੇਵਗਨ ਦੇ ਫਾਦਰ ਨੇ, ਔਰ ਸਿਰਫ 13 ਸਾਲ ਦੀ ਉਮਰ ਦੇ ਵਿੱਚ ਆਪਣੇ ਪਿੰਡ, ਆਪਣੇ ਸ਼ਹਿਰ ਤੋਂ ਕਹਿੰਦੇ ਨੇ ਕਿ ਦੌੜ ਕੇ ਉਹ ਮੁੰਬਈ ਪਹੁੰਚ ਗਏ ਸੀ, ਔਰ ਜਦੋਂ ਇੱਥੇ ਪਹੁੰਚੇ, ਜਦੋਂ 13 ਸਾਲ ਦਾ ਕੋਈ ਸ਼ਖਸ ਬੱਚਾ ਉਹ ਕਿਸੇ ਅਣਜਾਣ ਸ਼ਹਿਰ ਦੇ ਵਿੱਚ ਪਹੁੰਚ ਜਾਵੇ, ਅਤੇ ਉੱਥੇ ਜਾ ਕੇ ਕਿਵੇਂ, ਮਤਲਬ ਕੋਈ ਆਪਣਾ ਨਾ ਹੋਵੇ, ਕਿਵੇਂ ਰੋਟੀ ਖਾਏਗਾ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਮੁਸੀਬਤਾਂ ਉਸ 13 ਸਾਲ ਦੇ ਬੱਚੇ ਨੂੰ ਝੇਲਣੀਆਂ ਪਈਆਂ। ਉੱਥੇ ਜਾ ਕੇ ਭੁੱਖਾ ਵੀ ਰਿਹਾ, ਔਰ ਫਿਰ ਇੱਕ ਵਾਰ ਉਸਨੂੰ ਗੱਡੀਆਂ ਧੋਣ ਦਾ ਕੰਮ ਮਿਲ ਗਿਆ, ਗੱਡੀਆਂ ਧੋਤੀਆਂ, ਔਰ ਉਸ ਤੋਂ ਬਾਅਦ ਕਰਦੇ ਕਰਦੇ ਬਹੁਤ ਸਾਰੇ ਔਡ ਜੋਬਸ ਕੀਤੇ।

ਔਰ ਉੱਥੋਂ ਬਾਅਦ ਉਸ ਨੂੰ ਇੱਕ ਗਲੀ ਦੀ ਨਿਆਣਿਆਂ ਦੀ ਲੜਾਈ ਹੋ ਰਹੀ ਸੀ ਤੇ ਉੱਡ ਉੱਡ ਕੇ ਸ਼ਾਇਦ ਲੱਤਾਂ ਮਾਰਦਾ ਹੋਏਗਾ ਜਾਂ ਫਿਰ ਨਵੇਂ ਸਟਾਈਲ ਦੀ ਲੜਾਈ ਕਰ ਰਿਹਾ ਹੋਏਗਾ ਨਿਆਣਿਆਂ ਦੇ ਨਾਲ। ਉੱਥੋਂ ਉਸ ਨੂੰ ਵੇਖਿਆ, ਉਸ ਬੱਚੇ ਨੂੰ ਦੇਖਿਆ, ਮਤਲਬ ਉਸ ਵੇਲੇ ਤਾਂ ਥੋੜ੍ਹੇ ਵੱਡੇ ਹੋ ਚੁੱਕੇ ਸੀ ਉਸ ਲੜਾਈ ਦੇ ਵਿੱਚ, ਉਹ ਬੱਚਿਆਂ ਦੀ ਲੜਾਈ ਦੇ ਵਿੱਚ ਉਸ ਟਾਈਮ ਰਵੀ ਖੰਨਾ ਉਸ ਟਾਈਮ ਦੇ ਇੱਕ ਫਾਈਟ ਮਾਸਟਰ ਸੀ, ਐਕਸ਼ਨ ਡਾਇਰੈਕਟਰ ਸੀ, ਉਹਨਾਂ ਨੇ ਵੇਖਿਆ ਅਤੇ ਉਹਨਾਂ ਨੇ ਵੀਰੂ ਦੇਵਗਨ ਦੇ ਵਿੱਚ ਉਹ ਜਿਹੜਾ ਸਪਾਰਕ ਸੀ ਨਾ ਉਸ ਨੂੰ ਨੋਟਿਸ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਤੂੰ ਮੇਰੇ ਨਾਲ ਕੰਮ ਕਰ ਫਿਲਮਾਂ ਦੇ ਵਿੱਚ। ਉਸ ਤੋਂ ਬਾਅਦ ਉਹ ਬਣੇ ਸਟੰਟਮੈਨ। ਸਟੰਟਮੈਨ ਕਿਸੇ ਦੇ ਨਾਲ ਕੰਮ ਕਰਨ ਤੋਂ ਬਾਅਦ ਆਪ ਇੰਡੀਪੈਂਡੈਂਟ ਐਕਸ਼ਨ ਡਾਇਰੈਕਟਰ ਬਣੇ ਅਤੇ ਬਹੁਤ ਸਾਰੀਆਂ ਇੰਡੀਪੈਂਡੈਂਟ ਫਿਲਮਾਂ ਉਹਨਾਂ ਨੇ ਆਪ ਸਿੰਕਰੋਨਾਈਜ਼ ਕੀਤੀਆਂ, ਕੋਰੀਓਗ੍ਰਾਫ ਕੀਤੀਆਂ, ਯਾਨੀ ਕਿ ਐਕਸ਼ਨ ਕੋਰੀਓਗ੍ਰਾਫਰ ਬਣ ਗਏ ਵੀਰੂ ਦੇਵਗਨ। ਅੱਜ ਉਹ ਭਾਵੇਂ ਸਾਡੇ ਵਿਚਕਾਰ ਨਹੀਂ ਹੈ, ਬਟ ਉਹਨਾਂ ਦੀਆਂ ਫਿਲਮਾਂ ਔਰ ਉਹਨਾਂ ਦੇ ਉਹ ਸਟੰਟ ਜੋ ਉਹਨਾਂ ਨੇ ਐਕਟਰਸ ਨੂੰ ਕਰਵਾਏ, ਹੀਰੋਜ਼ ਨੂੰ ਕਰਵਾਏ, ਵਿਲਨਸ ਨੂੰ ਕਰਵਾਏ, ਆਪਣੇ ਬੇਟੇ ਨੂੰ ਕਰਵਾਏ ਫੂਲ ਔਰ ਕਾਂਟੇ ਫਿਲਮ ਦੇ ਵਿੱਚ, ਉਹ ਕਦੇ ਵੀ ਭੁੱਲ ਨਹੀਂ ਸਕਣਗੇ। ਅਤੇ ਚਲੋ ਫਿਰ ਫੂਲ ਔਰ ਕਾਂਟੇ ਫਿਲਮ ਦੀ ਗੱਲ ਚੱਲੀਏ ਅਤੇ ਉਸੇ ਫਿਲਮ ਦਾ ਇਹ ਕਮਾਲ ਦਾ ਟਰੈਕ ਇੰਜੋਏ ਕਰਦੇ ਹਾਂ ਅਤੇ ਵੱਧਦੇ ਹਾਂ ਅੱਗੇ। ਇੱਕ ਹੋਰ ਡਾਇਰੈਕਟਰ ਦੀ ਗੱਲ ਕਰਾਂਗੇ, ਅੱਜ ਗੱਲ ਐਕਸ਼ਨ ਹੀਰੋਜ਼ ਦੀ ਹੋਏਗੀ, ਯਾਨੀ ਕਿ ਮਾਰ ਧਾੜ ਦੀ ਚੱਲੇਗੀ। 102.7 FM ਰੇਨਬੋ 'ਤੇ ਜਿੱਥੇ ਸ਼ੋਅ ਚੱਲ ਰਿਹਾ ਹੈ ਤੁਹਾਡਾ ਫੇਵਰੇਟ ਫਿਲਮੀ ਦੁਨੀਆ।

ਬਿਲਕੁਲ ਜੀ ਬਿਲਕੁਲ, ਇੱਦਾਂ ਦੇ ਫਾਈਟ ਸੀਕੁਐਂਸ ਅਸੀਂ ਬਹੁਤ ਦੇਖੇ ਨੇ, ਬਹੁਤ ਸੁਣੇ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ, ਔਰ ਅੱਜ ਤੱਕ ਇਹਨਾਂ ਸੀਕੁਐਂਸ ਨੂੰ ਅਸੀਂ ਭੁੱਲੇ ਨਹੀਂ ਹਾਂ। ਔਰ ਜਦੋਂ ਫਿਲਮਾਂ ਦੇ ਵਿੱਚ ਵਿਲਨ ਨੂੰ ਮਾਰ ਪੈਂਦੀ ਸੀ ਤਾਂ ਸਾਡਾ ਰੂਹ ਖੁਸ਼ ਹੋ ਜਾਂਦਾ ਸੀ, ਅਸੀਂ ਕਹਿੰਦੇ ਸੀ ਕਿ ਹੋਰ ਮਾਰ ਹੋਰ ਮਾਰ, ਇੱਦਾਂ ਹੀ ਹੁੰਦਾ ਸੀ ਨਾ। 107 FM ਰੇਨਬੋ 'ਤੇ ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਸ਼ੋਅ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ। ਫਿਲਮੀ ਦੁਨੀਆ ਸ਼ੋਅ 'ਚ ਅਸੀਂ ਗੱਲ ਕਰ ਰਹੇ ਹਾਂ ਫਿਲਮਾਂ ਦੇ ਵਿੱਚ ਉਹ ਡਾਇਰੈਕਟਰਸ ਦੀ ਜਿਨ੍ਹਾਂ ਨੇ ਫਾਈਟ ਡਾਇਰੈਕਟ ਕੀਤੀ ਹੁੰਦੀ ਹੈ, ਯਾਨੀ ਕਿ ਕਿਵੇਂ ਕੁੱਟਣਾ ਹੈ, ਕਿਵੇਂ ਮਾਰਨਾ ਵਿਲਨ ਨੂੰ, ਇਹ ਸਭ ਕੁਝ ਡਿਜ਼ਾਈਨ ਕੀਤਾ ਹੁੰਦਾ। ਔਰ ਬਾਈਕ 'ਤੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜੰਪ ਲਗਾ ਕੇ ਜਦੋਂ ਉੱਡਦੇ ਹੋਏ ਹੀਰੋ ਜਾਂਦੇ ਨੇ ਤਾਂ ਉਹ ਵਾਕਈ ਖੁਦ ਹੀਰੋਜ਼ ਹੁੰਦੇ ਨੇ ਜਾਂ ਫਿਰ ਉਹਨਾਂ ਦਾ ਕੋਈ ਡੁਪਲੀਕੇਟ ਹੁੰਦਾ, ਉਹ ਸਟੰਟਮੈਨ ਹੁੰਦਾ ਜਾਂ ਉਹ ਖੁਦ ਹੁੰਦੇ ਨੇ। ਮਤਲਬ ਬਹੁਤ ਸਾਰੇ ਇੱਦਾਂ ਦੇ ਹੀਰੋਜ਼ ਨੇ ਜੋ ਖੁਦ ਆਪਣੇ ਸਟੰਟ ਆਪ ਕਰਨਾ ਚਾਹੁੰਦੇ ਨੇ ਔਰ ਕਰਦੇ ਵੀ ਨੇ, ਪਰ ਕਈਆਂ ਦੇ ਵਿੱਚ ਇੰਨਾ ਦਮਖਮ ਨਹੀਂ ਹੁੰਦਾ, ਇਸ ਲਈ ਸਟੰਟਮੈਨ ਉਹ ਕੰਮ ਕਰਦੇ ਨੇ ਔਰ ਫਾਈਟ ਮਾਸਟਰਸ ਉਹਨਾਂ ਨੂੰ ਫਾਈਟ ਵੀ ਸਿਖਾਉਂਦੇ ਨੇ। ਔਰ ਅੱਜ ਅਸੀਂ ਉਹਨਾਂ ਫਾਈਟ ਮਾਸਟਰਸ ਦੀ ਹੀ ਗੱਲ ਕਰ ਰਹੇ ਹਾਂ। ਵੀਰੂ ਦੇਵਗਨ ਦੀ ਗੱਲ ਕੀਤੀ ਅਸੀਂ, ਅਜੇ ਦੇਵਗਨ ਦੇ ਫਾਦਰ, ਉਹਨਾਂ ਦੇ ਫਾਦਰ ਨੇ ਬਹੁਤ ਸਾਰੀਆਂ ਫਿਲਮਾਂ ਡਾਇਰੈਕਟ ਕੀਤੀਆਂ ਐਕਸ਼ਨ ਡਾਇਰੈਕਟਰ ਵਜੋਂ। ਔਰ ਇਸ ਤੋਂ ਅੱਗੇ ਵੱਧਦਿਆਂ ਇੱਕ ਹੋਰ ਚਿਹਰਾ ਤੁਹਾਨੂੰ ਜ਼ਰੂਰ ਯਾਦ ਹੋਏਗਾ, ਉਹ ਚਿਹਰਾ ਜੋ ਬੜਾ ਹੀ ਖੂੰਖਾਰ ਨਜ਼ਰ ਆਉਂਦਾ ਸੀ, ਉੱਚਾ ਲੰਬਾ ਕੱਦ ਔਰ ਬਾਡੀ ਬਿਲਡਰ, ਸਿਰ 'ਤੇ ਭਾਵੇਂ ਉਹਨਾਂ ਦੇ ਵਾਲ ਨਹੀਂ ਸਨ ਹੁੰਦੇ ਪਰ ਚਿਹਰਾ ਇੰਨਾ ਖੂੰਖਾਰ ਕੇ ਦੇਖ ਕੇ ਹੀ ਡਰ ਲੱਗਦਾ ਸੀ। ਔਰ ਨਾਮ ਸੀ ਉਹਨਾਂ ਦਾ ਸ਼ੈਟੀ, ਹਾਂਜੀ MB ਸ਼ੈਟੀ ਦੀ ਮੈਂ ਗੱਲ ਕਰ ਰਿਹਾ। ਔਰ MB ਸ਼ੈਟੀ ਉਹੀ ਨੇ ਜੋ ਰੋਹਿਤ ਸ਼ੈਟੀ ਦੇ ਫਾਦਰ ਨੇ। MB ਸ਼ੈਟੀ 60s ਅਤੇ 70s ਦੇ ਦੌਰ ਦੇ ਵਿੱਚ ਤਕਰੀਬਨ ਜਿੰਨੀਆਂ ਵੀ ਫਿਲਮਾਂ ਬਣੀਆਂ ਲਗਭਗ ਉਹਨਾਂ ਦੇ ਵੱਲੋਂ ਸਟੰਟਸ ਕੀਤੇ ਗਏ, ਉਹਨਾਂ ਦੇ ਵੱਲੋਂ ਫਾਈਟ ਸਿਖਾਈ ਗਈ ਹੀਰੋਜ਼ ਨੂੰ, ਵਿਲਨਸ ਨੂੰ, ਔਰ ਪੂਰੀ ਤਰੀਕੇ ਦੇ ਨਾਲ ਐਕਸ਼ਨ ਡਾਇਰੈਕਟਰ ਦੇ ਤੌਰ 'ਤੇ ਉਹਨਾਂ ਨੇ 70s-80s ਦੇ ਦੌਰ ਦੇ ਵਿੱਚ ਬਹੁਤ ਕੰਮ ਕੀਤਾ ਫਿਲਮਾਂ ਦੇ ਵਿੱਚ। ਔਰ ਇੱਥੋਂ ਤੱਕ ਕਿ ਇੱਕ ਐਕਸ਼ਨ ਡਾਇਰੈਕਟਰ ਹੋਣ ਦੇ ਨਾਲ ਨਾਲ ਫਿਲਮਾਂ ਦੇ ਵਿੱਚ ਐਜ਼ ਐਨ ਐਕਟਰ ਕੰਮ ਵੀ ਕੀਤਾ। ਡੌਨ ਫਿਲਮ ਵੇਖ ਲਓ, ਦੀਵਾਰ ਫਿਲਮ ਵੇਖ ਲਓ, ਧਰਮਿੰਦਰ ਦੀਆਂ ਤਾਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਰੋਲ ਕੀਤੇ ਔਰ ਵਿਲਨ ਦੇ ਟੋਲੇ ਦੇ ਵਿੱਚ ਹੁੰਦੇ ਸੀ, ਉਹਦਾ ਰਾਈਟ ਹੈਂਡ ਬਣੇ ਹੁੰਦੇ ਸੀ ਔਰ ਜਿਵੇਂ ਖੜ੍ਹੇ ਹੁੰਦੇ ਸੀ, ਅੱਖਾਂ ਕੱਢ ਕੇ ਵੇਖਦੇ ਸੀ, ਖੂੰਖਾਰ ਜਿਹਾ ਮੂੰਹ ਬਣਾਉਂਦੇ ਸੀ ਤਾਂ ਵਿਲਨ ਨੂੰ ਤਾਂ ਗੁੱਸਾ ਆਉਣਾ ਹੀ ਆਉਣਾ ਸੀ। ਔਰ ਇਸੇ ਕਰਕੇ ਉਸ ਨੂੰ ਸਭ ਤੋਂ ਜ਼ਿਆਦਾ ਮਾਰ ਪੈਂਦੀ ਸੀ, ਸਭ ਤੋਂ ਲਾਸਟ 'ਤੇ ਸ਼ੈਟੀ ਹੀ ਫਿਲਮ ਦੇ ਵਿੱਚ ਮਾਰੇ ਜਾਂਦੇ ਸੀ। ਸ਼ੈਟੀ ਸਾਹਿਬ ਦੀ ਗੱਲ ਕਰੀਏ ਤਾਂ ਬੜੇ ਹੀ ਗਰੀਬ ਪਰਿਵਾਰ ਦੇ ਵਿੱਚ ਮੈਂਗਲੌਰ ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀ। ਔਰ ਤੁਹਾਨੂੰ ਦੱਸਦੇ ਹਾਂ ਕਿ ਫੈਮਿਲੀ ਦੇ ਵਿੱਚ ਜ਼ਿਆਦਾਤਰ ਜ਼ਿਆਦਾ ਕਮਾਉਣ ਵਾਲਾ ਕੋਈ ਸ਼ਖਸ ਨਹੀਂ ਸੀ, ਇਸ ਲਈ ਫੈਮਿਲੀ ਵੱਲੋਂ ਪਹਿਲਾਂ ਹੀ ਇਹ ਇੰਸਟਰਕਸ਼ਨ ਦਿੱਤੀਆਂ ਗਈਆਂ ਕਿ ਜ਼ਿੰਦਗੀ 'ਚ ਜੋ ਵੀ ਕਰਨਾ ਹੈ ਉਹ ਖੁਦ ਆਪਣੇ ਦਮ ਆਪਣੇ ਬਲਬੂਤੇ 'ਤੇ ਕਰਨਾ ਪੈਣਾ ਹੈ। ਔਰ ਉਸਨੇ ਇਸ ਗੱਲ ਨੂੰ ਪੱਲੇ ਬੰਨਿਆ ਔਰ ਸਟਾਰਟਿੰਗ 'ਤੇ ਵੇਟਰ ਦੀ ਜੌਬ ਕੀਤੀ। ਵੇਟਰ ਦੀ ਜੌਬ ਕਰਦਿਆਂ ਕਰਦਿਆਂ ਡੀਲ ਡੋਲ ਵਧੀਆ ਸੀ, ਕਿਸੇ ਨੇ ਵੇਖਿਆ ਕਿ ਯਾਰ ਇਹਦੇ ਵਿੱਚ ਤਾਂ ਗੱਲਬਾਤ ਹੈ ਲੜਕੇ ਦੇ ਵਿੱਚ, ਇਹ ਫਿਲਮਾਂ ਦੇ ਵਿੱਚ ਮਾਰ ਕੁੱਟਣ ਵਾਲੇ ਰੋਲ ਮਤਲਬ ਵਿਲਨ ਦੇ ਰੋਲ ਈਜ਼ੀਲੀ ਕਰ ਸਕਦਾ। ਔਰ ਉਸ ਤੋਂ ਬਾਅਦ 1931 ਦੀ ਇਹ ਗੱਲ ਹੈ ਜਦੋਂ ਉਹਨਾਂ ਦਾ ਬਰਥ ਹੋਇਆ, ਔਰ ਉਸ ਤੋਂ ਬਾਅਦ 1956 ਦਾ ਉਹ ਵੇਲਾ, 26 ਸਾਲ ਦਾ ਸ਼ਖਸ ਹੀਰ ਫਿਲਮ ਦੇ ਵਿੱਚ ਫਾਈਟ ਇੰਸਟ੍ਰਕਟਰ ਦੇ ਤੌਰ 'ਤੇ ਪਹਿਲੀ ਵਾਰ ਉਸਨੂੰ ਕੰਮ ਮਿਲਿਆ। ਔਰ ਇਸ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਕੁਝ ਕੰਨੜ ਫਿਲਮਾਂ ਦੇ ਵਿੱਚ ਵੀ ਬਤੌਰ ਐਕਸ਼ਨ ਡਾਇਰੈਕਟਰ ਕੰਮ ਕੀਤਾ। ਔਰ ਤੁਹਾਨੂੰ ਦੱਸਦੇ ਹਾਂ ਕਿ ਬਾਲੀਵੁੱਡ ਦੀਆਂ ਤਾਂ ਬਹੁਤ ਫਿਲਮਾਂ ਦੇ ਵਿੱਚ ਐਜ਼ ਐਨ ਐਕਟਰ ਵੀ ਨਜ਼ਰ ਆਏ, 700 ਦੇ ਕਰੀਬ ਫਿਲਮਾਂ ਉਹਨਾਂ ਦੇ ਨਾਮ ਹੈ ਜਿਸ ਫਿਲਮ ਦੇ ਵਿੱਚ ਉਹਨਾਂ ਨੇ ਬਤੌਰ ਐਕਸ਼ਨ ਡਾਇਰੈਕਟਰ ਕੰਮ ਕੀਤਾ, ਸਟੰਟਮੈਨ ਦੇ ਤੌਰ 'ਤੇ ਕੰਮ ਕੀਤਾ। ਔਰ ਬਹੁਤ ਸਾਰੀਆਂ ਇਹ 700 ਫਿਲਮਾਂ ਦੇ ਵਿੱਚੋਂ ਇੱਦਾਂ ਦੀਆਂ ਫਿਲਮਾਂ ਹੈ ਜਿਨ੍ਹਾਂ ਵਿੱਚ ਉਹ ਆਪ ਐਕਟਿੰਗ ਕਰਦੇ ਵੀ ਸਾਨੂੰ ਨਜ਼ਰ ਆਏ। ਗੱਲ ਕਰੀਏ ਦ ਗ੍ਰੇਟ ਗੈਂਬਲਰ ਦੀ, ਗੱਲ ਕਰੀਏ ਦੀਵਾਰ ਫਿਲਮ ਦੀ, ਗੱਲ ਕਰੀਏ ਡੌਨ ਫਿਲਮ ਦੀ, ਇਹ ਚੁਣਿੰਦਾ ਪੋਪੂਲਰ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਉਹ ਸਾਨੂੰ ਸਟੰਟ ਮੈਨ ਦੇ ਤੌਰ 'ਤੇ ਕੰਮ ਕਰਦੇ ਹੋਏ ਨਜ਼ਰ ਆਏ। ਔਰ

0: ਅਪੋਜ਼ਿਟ ਆਫ ਅਮਿਤਾਭ ਬੱਚਨ ਬਹੁਤ ਸਾਰੀਆਂ ਫਿਲਮਾਂ 'ਚ ਉਹਨਾਂ ਨੇ ਫਾਈਟ ਸੀਕੁਐਂਸ ਵੀ ਕੀਤੇ। ਤੁਹਾਨੂੰ ਦੱਸਦਿਆਂ ਕਿ ਰੋਹਿਤ ਸ਼ੈੱਟੀ ਉਹਨਾਂ ਦੇ ਹੀ ਬੇਟੇ ਨੇ ਔਰ ਉਹਨਾਂ ਦੇ ਸੈੱਟ 'ਤੇ ਨਾ ਇੱਕ ਮਤਲਬ ਘਟਨਾ ਜਿਹੀ ਹੋਈ ਜਿਸ ਵਿੱਚ ਇੱਕ ਸਟੰਟਮੈਨ ਦੀ ਅੱਗ ਲੱਗਣ ਦੀ ਵਜ੍ਹਾ ਦੇ ਨਾਲ ਮੌਤ ਹੋ ਗਈ ਔਰ ਉਸ ਤੋਂ ਬਾਅਦ ਉਹਨਾਂ ਨੂੰ ਐਸਾ ਝਟਕਾ ਲੱਗਾ, ਉਹਨਾਂ ਨੂੰ ਲੱਗਾ ਕਿ ਯਾਰ ਉਸ ਸ਼ਖਸ ਦੀ ਮੌਤ ਮੇਰੀ ਵਜ੍ਹਾ ਨਾਲ ਹੋਈ ਹੈ। ਡਿਪਰੈਸ਼ਨ 'ਚ ਚਲੇ ਗਏ ਔਰ ਕਰਦੇ ਕਰਦੇ ਮਤਲਬ ਫਿਲਮਾਂ ਤੋਂ ਪੂਰੀ ਤਰੀਕੇ ਦੇ ਨਾਲ ਦੂਰ ਹੋ ਗਏ ਔਰ ਅੰਤ ਲੀਵਰ ਫੇਲੀਅਰ ਦੀ ਵਜ੍ਹਾ ਦੇ ਨਾਲ ਉਹ ਇਸ ਜਹਾਨ ਨੂੰ 51 ਈਅਰਸ ਦੀ ਏਜ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਛੱਡ ਕੇ ਚਲੇ ਗਏ। ਬਟ ਉਹਨਾਂ ਦਾ ਕੀਤਾ ਹੋਇਆ ਕੰਮ, ਉਹਨਾਂ ਦੀਆਂ ਉਹ ਫਾਈਟ ਸੀਕੁਐਂਸਿਸ ਅੱਜ ਵੀ ਸਾਡੇ ਨਾਲ ਹੈ, ਫਿਲਮਾਂ ਦੇ ਵਿੱਚ ਕੈਦ ਹੈ ਔਰ ਅਸੀਂ ਜਦੋਂ ਚਾਹੀਏ ਉਹਨਾਂ ਫਿਲਮਾਂ ਨੂੰ ਵੇਖ ਸਕਦੇ ਹਾਂ ਔਰ ਉਹਨਾਂ ਨੂੰ ਯਾਦ ਕਰ ਸਕਦੇ ਹਾਂ। ਡੌਨ ਫਿਲਮ ਦਾ ਇਹ ਟਰੈਕ ਸੁਣਦੇ ਹਾਂ ਔਰ ਉਸ ਤੋਂ ਬਾਅਦ ਵੱਧਦੇ ਹਾਂ ਅੱਗੇ।
1: ਚੱਕਾ ਚੱਕ ਹਿਰ ਲੋ ਪਾਨ ਚਬਾ ਆਹਾ ਪਰ

ਦੁਨੀਆ ਔਰ ਫਿਲਮੀ ਦੁਨੀਆ ਸ਼ੋਅ 'ਚ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਐਕਸ਼ਨ ਡਾਇਰੈਕਟਰਸ ਦੀ, ਉਹਨਾਂ ਸਟੰਟਮੈਨ ਦੀ ਜਿਨ੍ਹਾਂ ਨੇ ਆਪਣੇ ਸਟੰਟਸ ਦੇ ਨਾਲ ਹੀਰੋਜ਼ ਨੂੰ, ਵਿਲਨਸ ਨੂੰ ਸੁਪਰ ਹਿੱਟ ਬਣਾ ਦਿੱਤਾ। ਸਿਰਫ ਹੀਰੋ ਹੀਰੋਇਨਾਂ ਨੂੰ ਹੀ ਨਹੀਂ ਬਲਕਿ ਆਪਣੇ ਬੇਟਿਆਂ ਨੂੰ ਵੀ। ਹਾਂਜੀ, ਅਸੀਂ ਗੱਲ ਕੀਤੀ MB ਸ਼ੇਟੀ ਦੀ, ਉਹਨਾਂ ਦੇ ਬੇਟੇ ਰੋਹਿਤ ਸ਼ੇਟੀ ਅੱਜ ਕੱਲ੍ਹ ਬਹੁਤ ਨਾਮੀ ਡਾਇਰੈਕਟਰ ਨੇ। ਅਸੀਂ ਗੱਲ ਕੀਤੀ ਵੀਰੂ ਦੇਵਗਨ ਜੀ ਦੀ, ਉਹਨਾਂ ਦੇ ਬੇਟੇ ਅਜੇ ਦੇਵਗਨ ਸੁਪਰ ਸਟਾਰ ਆਫ ਦ ਬਾਲੀਵੁੱਡ, ਔਰ ਹੁਣ ਜਿਨ੍ਹਾਂ ਦੀ ਮੈਂ ਗੱਲ ਕਰਨ ਵਾਲਾ ਉਹਨਾਂ ਦਾ ਬੇਟਾ ਵੀ ਫਿਲਮਾਂ ਦੇ ਵਿੱਚ ਇੱਕ ਟੌਪ ਸਟਾਰ ਹੈ, ਮਤਲਬ ਸੁਪਰ ਹਿੱਟ ਹੈ। ਔਰ ਇਸ ਵੇਲੇ ਉਹਨਾਂ ਨੇ ਬਾਲੀਵੁੱਡ ਦੀ ਹੀ ਇੱਕ ਉੱਗੀ ਐਕਟਰੈਸ ਦੇ ਨਾਲ, ਮਤਲਬ ਫੇਮਸ ਸੁਪਰ ਸਟਾਰ ਹੀਰੋਇਨ ਦੇ ਨਾਲ ਉਹਨਾਂ ਨੇ ਮੈਰਿਜ ਕੀਤੀ ਹੈ। ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਮੈਂ ਕਿਹਦੀ ਗੱਲ ਕਰ ਰਿਹਾ। ਔਰ ਚਲੋ ਇੱਕ ਤੁਹਾਡੇ ਲਈ ਆਸਾਨ ਕਰ ਦਿੰਦਾ ਥੋੜ੍ਹਾ ਜਿਹਾ ਸਵਾਲ ਕਿ ਉਹਨਾਂ ਦਾ ਤਾਲੁਕ ਪੰਜਾਬ ਦੇ ਨਾਲ ਹੈ। ਹੁਣ ਤਾਂ ਪਤਾ ਲੱਗ ਗਿਆ ਹੋਵੇਗਾ। ਚਲੋ ਮੈਂ ਖੁਦ ਹੀ ਦੱਸ ਦਿੰਦਾ, ਮੈਂ ਗੱਲ ਕਰ ਰਿਹਾ ਨਨ ਅਦਰ ਦੈਨ ਵਿੱਕੀ ਕੌਸ਼ਲ ਦੀ। ਵਿੱਕੀ ਕੌਸ਼ਲ ਅੱਜ ਕੱਲ੍ਹ ਬਾਲੀਵੁੱਡ ਦੇ ਵਿੱਚ ਛਾਏ ਹੋਏ ਨੇ, ਔਰ ਬਹੁਤ ਸਾਰੀਆਂ ਉਹਨਾਂ ਦੀਆਂ ਉਰੀ ਫਿਲਮ ਦੀ ਗੱਲ ਕਰੀਏ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ, ਜਿਨ੍ਹਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਸ਼ਿਵਾਜੀ ਰਾਓ ਦੀ ਕਹਾਣੀ ਦੇ ਉੱਤੇ ਜਿਹੜੀ ਫਿਲਮ ਹੁਣੇ ਹਾਲ ਹੀ ਦੇ ਵਿੱਚ ਰਿਲੀਜ਼ ਹੋਈ, ਉਸ ਫਿਲਮ ਦੇ ਵਿੱਚ ਉਹਨਾਂ ਦੇ ਕੈਰੈਕਟਰ ਨੂੰ ਬੜਾ ਹੀ, ਮਤਲਬ ਬਹੁਤ ਲੋਕਾਂ ਨੇ ਪਿਆਰ ਦਿੱਤਾ ਔਰ ਉਹਨਾਂ ਦੀ ਐਕਟਿੰਗ ਨੂੰ ਸਰਾਇਆ। ਮਸਾਨ ਫਿਲਮ ਦੇ ਵਿੱਚ ਉਹਨਾਂ ਦੀ ਕੀਤੀ ਹੋਈ ਐਕਟਿੰਗ ਕੌਣ ਭੁੱਲ ਸਕਦਾ। ਉਹ ਐਸੀ ਫਿਲਮ ਸੀ ਜਿਸ ਤੋਂ ਉਹਨਾਂ ਨੂੰ ਬਾਲੀਵੁੱਡ ਦਾ ਰਾਹ ਮਿਲਿਆ ਔਰ ਪਤਾ ਲੱਗਾ ਲੋਕਾਂ ਨੂੰ ਕਿ ਵਿੱਕੀ ਕੌਸ਼ਲ ਕਮਾਲ ਦਾ ਐਕਟਰ ਹੈ। ਉਹ ਤਾਂ ਐਕਟਰ ਹੈਗੇ ਨੇ ਕਮਾਲ ਦੇ, ਬਟ ਉਹਨਾਂ ਦੇ ਫਾਦਰ ਉਸ ਤੋਂ ਵੀ ਕਮਾਲ ਦੇ ਨੇ, ਕਿਉਂਕਿ ਉਹਨਾਂ ਨੇ ਮੁੰਬਈ ਦੇ ਵਿੱਚ ਜਾ ਕੇ ਪਹਿਲਾਂ ਸਟਰਗਲ ਕੀਤਾ ਔਰ ਫਿਰ ਉਸ ਤੋਂ ਬਾਅਦ ਉਹ ਇੱਕ ਨਾਮੀ ਐਕਸ਼ਨ ਡਾਇਰੈਕਟਰ ਬਣੇ ਔਰ ਬੇਟੇ ਨੂੰ ਫਿਰ ਫਿਲਮਾਂ ਦੇ ਵਿੱਚ ਮੌਕਾ ਮਿਲਿਆ। ਔਰ ਇਸ ਤਰ੍ਹਾਂ, ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਸ਼੍ਰੇਅ ਜਾਂਦਾ ਉਹਨਾਂ ਦੇ ਫਾਦਰ ਆਸਿਫ। ਹਾਂਜੀ ਬਿਲਕੁਲ ਜੀ, ਉਹਨਾਂ ਦੇ ਫਾਦਰ ਜਿਨ੍ਹਾਂ ਨੇ ਆਪਣੇ ਦਮਖਮ 'ਤੇ ਇੰਡੀਪੈਂਡੈਂਟ ਸਾਰੀਆਂ ਚੀਜ਼ਾਂ ਹਾਸਲ ਕੀਤੀਆਂ। ਔਰ ਜਦੋਂ ਬੇਟੇ ਨੂੰ ਜ਼ਿਆਦਾ ਮਿਹਨਤ ਨਾ ਕਰਨੀ, ਮਤਲਬ ਮਿਹਨਤ ਅਲਟੀਮੇਟਲੀ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਜਾਂਦੇ ਹੋ ਤਾਂ ਟੈਲੈਂਟ ਤਾਂ ਤੁਹਾਡਾ ਹੀ ਕੰਮ ਕਰਦਾ, ਕਿਉਂਕਿ ਕੋਈ ਤੁਹਾਨੂੰ ਰਾਹ ਦਿਖਾ ਸਕਦਾ, ਬਟ ਉੱਥੇ ਤੁਸੀਂ ਹਿੱਟ ਹੋਣਾ ਜਾਂ ਮੰਜ਼ਿਲ ਨੂੰ ਪਾਉਣਾ ਜਾਂ ਨਹੀਂ ਪਾਉਣਾ, ਉਹ ਤੁਹਾਡੇ ਆ ਇਨਰ ਟੈਲੈਂਟ ਔਰ ਤੁਹਾਡੀ ਮਿਹਨਤ ਸੰਘਰਸ਼ ਉੱਥੇ ਕੰਮ ਕਰਦਾ। ਔਰ ਵਿੱਕੀ ਕੌਸ਼ਲ ਦੇ ਵਿੱਚ ਨੋ ਡਾਊਟ ਬੜਾ ਕਮਾਲ ਦਾ ਟੈਲੈਂਟ ਹੈ। ਔਰ ਉਹਨਾਂ ਦੇ ਫਾਦਰ ਸ਼ਾਮ ਕੌਸ਼ਲ ਜੋ ਪੰਜਾਬ ਦੇ ਵਿੱਚ ਰਹਿੰਦੇ ਸੀ, ਔਰ ਤੁਹਾਨੂੰ ਦੱਸਦੇ ਹਾਂ ਕਿ ਹੁਸ਼ਿਆਰਪੁਰ ਜ਼ਿਲ੍ਹਾ ਪੈਂਦਾ ਉਹਨਾਂ ਦਾ, ਔਰ ਉਸ ਛੋਟੇ ਜਿਹੇ ਏਰੀਏ ਤੋਂ ਨਿਕਲ ਕੇ ਮੁੰਬਈ ਦੀ ਧਰਤੀ 'ਤੇ ਜਾਣਾ, ਘਰ ਦੇ ਵਿੱਚ ਮਜਬੂਰੀ ਦੀ ਵਜ੍ਹਾ ਦੇ ਨਾਲ ਜੌਬ ਤਲਾਸ਼ ਰਹੇ ਸੀ ਔਰ ਫਰੈਂਡ ਦੇ ਨਾਲ ਪਹੁੰਚ ਗਏ ਮੁੰਬਈ ਦੀ ਧਰਤੀ 'ਤੇ ਜੌਬ ਤਲਾਸ਼ਦੇ। ਉੱਥੇ ਜਾ ਕੇ ਸੇਲਜ਼ਮੈਨ ਦੀ ਜੌਬ ਕੀਤੀ, ਹੋਰ ਵੀ ਬਹੁਤ ਸਾਰੇ ਛੋਟੇ ਛੋਟੇ ਕੰਮ ਕੀਤੇ, ਬਟ ਗੱਲ ਨਹੀਂ ਬਣੀ ਕਿਉਂਕਿ ਗੱਲ ਤਾਂ ਕਿਤੇ ਹੋਰ ਬਣਨੀ ਸੀ। ਇਸ ਲਈ ਦੋਸਤਾਂ ਨੇ ਸਟੰਟਮੈਨ ਬਣਨ ਦੇ ਲਈ ਸੁਝਾਇਆ ਔਰ ਉਹਨਾਂ ਨੇ ਕੰਮ ਸ਼ੁਰੂ ਕੀਤਾ। ਔਰ ਨਾਨਾ ਪਾਟੇਕਰ ਦੀ ਉਹ ਫੌਜੀਆਂ ਵਾਲੀ ਫਿਲਮ ਤਾਂ ਅਸੀਂ ਸਾਰਿਆਂ ਨੇ ਦੂਰਦਰਸ਼ਨ 'ਤੇ ਜ਼ਰੂਰ ਵੇਖੀ ਹੋਏਗੀ, ਪ੍ਰਹਾਰ ਫਿਲਮ। ਉਸ ਫਿਲਮ ਦੇ ਵਿੱਚ ਪਹਿਲੀ ਵਾਰ ਉਹਨਾਂ ਨੂੰ ਐਜ਼ ਏ ਐਕਸ਼ਨ ਡਾਇਰੈਕਟਰ ਕੰਮ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਉਹਨਾਂ ਦੀ ਪਹਿਲੀ ਫਿਲਮ ਜਿਹੜੀ ਰਿਲੀਜ਼ ਹੋਈ ਸੀ ਐਜ਼ ਏ ਸਟੰਟਮੈਨ, ਉਹ ਕੋਈ ਹੋਰ ਫਿਲਮ ਸੀ, ਉਸਦਾ ਨਾਮ ਸੀ, ਉਹ ਮਲਿਆਲਮ ਫਿਲਮ ਸੀ ਬੇਸਿਕਲੀ, ਇੰਦਰਜਾਲਮ ਉਸ ਫਿਲਮ ਦਾ ਨਾਮ ਸੀ। ਇਹ ਫਿਲਮ ਉਹਨਾਂ ਦੀ ਪਹਿਲਾਂ ਰਿਲੀਜ਼ ਹੋਈ ਮਲਿਆਲਮ ਫਿਲਮ। ਔਰ ਪ੍ਰਹਾਰ ਫਿਲਮ ਦੇ ਵਿੱਚ ਜੋ ਅਸੀਂ ਸੀਨਸ ਵੇਖਦੇ ਹਾਂ, ਜੋ ਟ੍ਰੇਨਿੰਗ ਵੇਖਦੇ ਹਾਂ, ਉਹਦਾ ਸਾਰਾ ਸ਼੍ਰੇਅ ਸ਼ਾਮ ਕੌਸ਼ਲ ਜੀ ਨੂੰ ਜਾਂਦਾ ਹੈ। ਔਰ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਹੋਰ ਫਿਲਮਾਂ ਦੇ ਵਿੱਚ ਵੀ ਸਟੰਟਮੈਨ ਦੇ ਤੌਰ 'ਤੇ ਕੰਮ ਕੀਤਾ। ਜੈਕੀ ਸ਼ਰੋਫ ਹੋਣ, ਅਨਿਲ ਕਪੂਰ ਹੋਣ, ਅਮਰੀਸ਼ ਪੁਰੀ ਹੋਣ, ਗੋਵਿੰਦਾ, ਰਿਸ਼ੀ ਕਪੂਰ, ਅਕਸ਼ੇ ਕੁਮਾਰ, ਮਤਲਬ ਵੱਡੇ ਵੱਡੇ ਨਾਮੀ ਐਕਟਰਸ ਨੂੰ ਉਹਨਾਂ ਨੇ ਫਾਈਟ ਸੀਕੁਐਂਸਿਸ ਕਰਵਾਏ ਔਰ ਸਟੰਟਮੈਨ ਦੇ ਤੌਰ 'ਤੇ ਉਹਨਾਂ ਦੇ ਨਾਲ ਕੰਮ ਕੀਤਾ, ਐਕਸ਼ਨ ਡਾਇਰੈਕਟਰ ਦੇ ਤੌਰ 'ਤੇ ਉਹਨਾਂ ਦੇ ਨਾਲ ਕੰਮ ਕੀਤਾ ਔਰ ਉਹਨਾਂ ਨੂੰ ਫਾਈਟ ਕਿਵੇਂ ਕਰਨੀ ਹੈ ਸਭ ਕੁਝ ਸਿਖਾਇਆ ਸ਼ਾਮ ਕੌਸ਼ਲ, ਵਿੱਕੀ ਕੌਸ਼ਲ ਦੇ ਫਾਦਰ ਨੇ। ਹੋਰ ਵੀ ਬਹੁਤ ਸਾਰੇ ਇੱਦਾਂ ਦੇ ਐਕਸ਼ਨ ਡਾਇਰੈਕਟਰ ਨੇ ਜਿਨ੍ਹਾਂ ਦੀ ਗੱਲ ਕਰਾਂਗੇ ਅਸੀਂ। ਫਿਲਹਾਲ ਅਸੀਂ ਇੱਕ ਹੋਰ ਟਰੈਕ ਇੰਜੋਏ ਕਰਦੇ ਹਾਂ ਜਿਸ ਦਾ ਐਕਸ਼ਨ ਡਾਇਰੈਕਟਰ ਵੀ ਵਿੱਕੀ ਕੌਸ਼ਲ ਦੇ ਪਾਪਾ ਸ਼ਾਮ ਕੌਸ਼ਲ ਜੀ ਸਨ।

हाँ जी हाँ जी, दंगल दंगल दंगल फिल्म का गाना तो असी इंजॉय किया, और अज असी जो गल कर रहे हैं वह भी कुछ इदा दी है, दंगल दंगल की गल ही हो रही है, जो फिल्मों के असी अमूमन वेखते हैं, डिशुम डिशुम जो होंगी है दंगल दंगल ही होंगे जनाब, और इन्हों फाइट सीकुएंसिस के डायरैक्टर्स की गल कर रहे हैं जो फाइटिंग करवाते हैं, डिशुम डिशुम करवाते हैं फिल्मों के, और थोड़ा दस दें कि एक होर इदा का ही शख्स है, ਤੁਸੀਂ ਬਾਰਡਰ ਫਿਲਮ ਵੇਖੀ ਹੈ ਔਰ ਤੁਸੀਂ ਗਦਰ ਫਿਲਮ ਵੇਖੀ ਹੈ, ਪੱਕਾ ਵੇਖੀ ਹੋਣੀ ਹੈ, ਸ਼ੋਲਾ ਔਰ ਸ਼ਬਨਮ ਫਿਲਮ ਵੇਖੀ ਹੈ, ਰਾਜਾ ਹਿੰਦੁਸਤਾਨੀ ਫਿਲਮ ਵੇਖੀ ਔਰ ਇੱਕ ਹੋਰ ਫਿਲਮ ਜਾਨੀ ਦੁਸ਼ਮਨ ਫਿਲਮ ਜਿਹੜੀ ਨਵੀਂ ਵਾਲੀ ਆਈ ਸੀ, ਔਰ ਇਸ ਤੋਂ ਇਲਾਵਾ ਮੇਲਾ ਫਿਲਮ ਵੀ ਜ਼ਰੂਰ ਵੇਖੀ ਹੋਵੇਗੀ। ਇਹ ਸਾਰੀਆਂ ਫਿਲਮਾਂ ਜਿਸ ਸ਼ਖਸ ਨੇ ਐਕਸ਼ਨ ਡਾਇਰੈਕਟਰ ਵਜੋਂ ਕੀਤੀਆਂ ਔਰ ਕੁਝ ਫਿਲਮਾਂ ਦੇ ਵਿੱਚ ਐਜ਼ ਐਨ ਹੀਰੋ, ਮਤਲਬ ਹੀਰੋ ਤਾਂ ਨਹੀਂ ਐਕਟਰ ਕੰਮ ਕੀਤਾ, ਵਿਲਨ ਦੇ ਤੌਰ 'ਤੇ ਜ਼ਰੂਰ ਉਸਨੇ ਕੰਮ ਕੀਤਾ, ਉਹ ਇੱਕ ਨਾਮੀ ਐਕਸ਼ਨ ਡਾਇਰੈਕਟਰ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਜਿਨ੍ਹਾਂ ਦਾ ਮਤਲਬ ਫੈਮਿਲੀ ਬੈਕਗਰਾਊਂਡ ਹੀ ਐਕਸ਼ਨ ਡਾਇਰੈਕਟਰ ਦਾ ਰਿਹਾ, ਮੈਂ ਗੱਲ ਕਰ ਰਿਹਾ ਟੀਨੂ ਵਰਮਾ ਦੀ। ਟੀਨੂ ਵਰਮਾ ਜਿਨ੍ਹਾਂ ਨੇ ਮੇਲਾ ਫਿਲਮ ਦੇ ਵਿੱਚ ਗੁੱਜਰ ਦਾ ਕੈਰੈਕਟਰ ਨਿਭਾਇਆ ਸੀ, ਹੁਣ ਤਾਂ ਯਾਦ ਆ ਗਿਆ ਹੋਏਗਾ, ਮੇਲਾ ਫਿਲਮ ਜੇਕਰ ਨਹੀਂ ਵੇਖੀ ਵੇਖੋ ਤਾਂ ਉਸ ਵਿੱਚ ਗੁੱਜਰ ਫਿਲਮ ਦਾ ਜਿਨ੍ਹਾਂ ਨੇ ਕੈਰੈਕਟਰ ਨਿਭਾਇਆ ਉਹ ਟੀਨੂ ਵਰਮਾ, ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦਾ ਸਟੰਟਮੈਨ ਦੇ ਤੌਰ 'ਤੇ, ਐਕਸ਼ਨ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ, ਔਰ ਵੱਡੇ ਵੱਡੇ ਸਟਾਰਜ਼ ਨੂੰ ਗਦਰ ਇੱਕ ਪ੍ਰੇਮ ਕਥਾ ਅਸੀਂ ਵੇਖੀ ਆ, ਔਰ ਉਸ ਫਿਲਮ ਦੇ ਵਿੱਚ ਕਿਆ ਜ਼ਬਰਦਸਤ ਐਕਸ਼ਨ ਸੀ, ਸ਼ੋਲਾ ਔਰ ਸ਼ਬਨਮ ਗੋਵਿੰਦਾ ਦੀ ਫਿਲਮ, ਉਸ ਵਿੱਚ ਵੀ ਜ਼ਬਰਦਸਤ ਐਕਸ਼ਨ ਸਾਨੂੰ ਵੇਖਣ ਨੂੰ ਮਿਲਿਆ, ਮਾਰ ਧਾੜ ਭਾਵੇਂ ਕਾਮੇਡੀ ਫਿਲਮ ਸੀ ਬਟ

ਜਿਹੜਾ ਸੈਕਿੰਡ ਹਾਫ ਫਿਲਮ ਦਾ ਪੂਰੀ ਤਰ੍ਹਾਂ ਦੇ ਨਾਲ ਐਕਸ਼ਨ ਭਰਪੂਰ ਹੈ। ਗੋਵਿੰਦਾ ਨੂੰ ਹੋਰ ਬੋਸ ਸਨੀ ਦਿਓਲ ਦੀ ਗੱਲ ਕਰੀਏ, ਆਮਿਰ ਖਾਨ ਦੀ ਗੱਲ ਕਰੀਏ, ਵੱਡੇ ਵੱਡੇ ਸਟਾਰਸ ਨੂੰ ਉਹਨਾਂ ਨੇ ਆਪਣੀਆਂ ਫਿਲਮਾਂ ਦੇ ਵਿੱਚ ਫਾਈਟ ਸੀਕੁਐਂਸ ਕਰਨੇ ਸਿਖਾਏ ਨੇ, ਔਰ ਬਹੁਤ ਸਾਰੇ ਐਕਟਰਸ ਦੇ ਬੋਡੀ ਡਬਲ ਦੇ ਤੌਰ 'ਤੇ ਵੀ ਕੰਮ ਕੀਤਾ। ਤੁਹਾਨੂੰ ਦੱਸਦੇ ਹਾਂ, ਬੋਡੀ ਡਬਲ ਹੁੰਦਾ ਜਦੋਂ ਐਕਟਰ ਦੀ ਪੇਠੀ ਨਜ਼ਰ ਆ ਰਹੀ ਹੈ, ਯਾਨੀ ਕਿ ਜੇਕਰ ਕੋਠੇ ਤੋਂ ਮਤਲਬ ਬਿਲਡਿੰਗ ਤੋਂ ਛਲਾਂਗ ਲਗਾਉਣੀ ਹੈ ਤਾਂ ਐਕਟਰ ਤਾਂ ਲਗਾ ਨਹੀਂ ਸਕਦਾ, ਸਟਾਰ ਨਹੀਂ ਲਗਾ ਸਕਦਾ, ਬਟ ਸਟੰਟਮੈਨ ਉਹਨਾਂ ਕੋਲ ਟੈਕਨੀਕ ਹੁੰਦੀ ਹੈ, ਉਹ ਈਜ਼ੀਲੀ ਇੱਕ ਘਰ ਤੋਂ ਦੂਸਰੇ ਘਰ, ਮਤਲਬ ਇੱਕ ਦੀਵਾਰ ਤੋਂ ਦੂਸਰੀ ਦੀਵਾਰ ਜੇਕਰ ਟੱਪਣਾ ਹੋਵੇ, ਇੱਕ ਬਿਲਡਿੰਗ ਤੋਂ ਦੂਸਰੀ ਬਿਲਡਿੰਗ, ਮਤਲਬ ਟੈਕਨੀਕ ਵਾਈਜ਼ ਉਹ ਇਸ ਤਰ੍ਹਾਂ ਦੇ ਸਟੰਟ ਜਿਹੜੇ ਨੇ ਈਜ਼ੀਲੀ ਕਰ ਸਕਦੇ ਨੇ। ਬਾਈਕ 'ਤੇ ਸਟੰਟ ਕੀਤੇ ਜਾਂਦੇ ਨੇ ਜਿਹੜੇ, ਜਾਂ ਫਿਰ ਉੱਡ ਉੱਡ ਕੇ ਛਲਾਂਗਾਂ ਲਗਾਉਣ ਵਾਲੇ ਹੈ ਕਿ ਨਹੀਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਟੰਟਮੈਨ ਈਜ਼ੀਲੀ ਕਰਦੇ ਨੇ। ਫਾਈਟ ਸੀਕੁਐਂਸਿਸ ਹੁੰਦੇ ਨੇ, ਕੁਝ ਜ਼ਬਰਦਸਤ ਤਲਵਾਰਬਾਜ਼ੀ ਹੁੰਦੀ ਹੈ, ਘੋੜ ਸਵਾਰੀ ਹੁੰਦੀ ਹੈ, ਇਹ ਸਭ ਕੁਝ ਸਟੰਟਮੈਨ ਕਰਦੇ ਨੇ, ਬੋਡੀ ਡਬਲ ਬਣ ਕੇ ਕਰਦੇ ਨੇ। ਹੀਰੋ ਨੂੰ ਖੁਦ ਉਹ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਬਟ ਅੱਜ ਕੱਲ੍ਹ ਬਹੁਤ ਸਾਰੇ ਇੱਦਾਂ ਦੇ ਸਟਾਰਜ਼ ਨੇ ਜੋ ਖੁਦ ਆਪਣੇ ਸਟੰਟ ਕਰਨਾ ਪਸੰਦ ਕਰਦੇ ਨੇ। ਔਰ ਟੀਨੂ ਵਰਮਾ ਨੇ ਬਹੁਤ ਸਾਰੇ ਐਕਟਰਸ ਦੇ ਲਈ ਇਹ ਕੰਮ ਕੀਤਾ, ਔਰ ਖੁਦ ਐਕਸ਼ਨ ਡਾਇਰੈਕਟਰ ਵਜੋਂ ਪੂਰੀ ਫਾਈਟ ਸੀਕੁਐਂਸ ਨੂੰ, ਫਿਲਮਾਂ ਦੇ ਪੂਰੇ ਫਾਈਟ ਸੀਕੁਐਂਸ ਨੂੰ ਡਾਇਰੈਕਟ ਕੀਤਾ। ਗਦਰ ਇੱਕ ਪ੍ਰੇਮ ਕਥਾ ਦੀ ਗੱਲ ਕਰੀਏ, ਜਾਂ ਫਿਰ ਸ਼ੋਲਾ ਔਰ ਸ਼ਬਨਮ ਦੇ ਵਿੱਚ ਜੋ ਜੰਗਲ ਦੇ ਵਿੱਚ ਸਾਰੇ ਫਾਈਟ ਸੀਕੁਐਂਸ ਹੈ, ਉਹ ਸਾਰੇ ਇਹਨਾਂ ਨੇ ਖੁਦ ਡਾਇਰੈਕਟ ਕੀਤੇ, ਟੀਨੂ ਵਰਮਾ। ਔਰ 2023 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਇੱਕ ਕਿਸੀ ਕਾ ਭਾਈ ਕਿਸੀ ਕੀ ਜਾਨ, ਇਸ ਫਿਲਮ ਦੇ ਵਿੱਚ ਉਹ ਸਾਨੂੰ ਐਕਟਿੰਗ ਕਰਦੇ ਹੋਏ ਵੀ ਨਜ਼ਰ ਆਏ, ਔਰ ਇਸੇ ਤਰ੍ਹਾਂ ਕੰਮ ਕਰ ਰਹੇ ਨੇ। ਔਰ ਅਸੀਂ ਫਿਰ ਉਹਨਾਂ ਦੀ ਫਿਲਮ ਸ਼ੋਲਾ ਔਰ ਸ਼ਬਨਮ ਦਾ ਇਹ ਟਰੈਕ ਸੁਣਦੇ ਹਾਂ, ਔਰ ਅੱਗੇ ਬਹੁਤ ਸਾਰੀ ਲੰਮੀ ਲਿਸਟ ਹੈ ਜਿਨ੍ਹਾਂ ਨੇ ਸਾਨੂੰ ਫਾਈਟ ਸੀਕੁਐਂਸ ਦਿਖਾਈ ਹੈ ਫਿਲਮਾਂ ਦੇ ਵਿੱਚ।

107 FM Rainbow ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਅਸੀਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਫਾਈਟ ਮਾਸਟਰਸ ਦੀ ਔਰ ਬਹੁਤ ਸਾਰੇ ਫਾਈਟ ਮਾਸਟਰਸ ਜਿਨ੍ਹਾਂ ਨੇ ਸਾਡੀ ਐਕਸਾਈਟਮੈਂਟ ਨੂੰ ਫਿਲਮਾਂ ਵੇਖਣ ਦੇ ਦੌਰ ਦੇ ਵਿੱਚ ਉਸ ਸਿਚੁਏਸ਼ਨ ਨੂੰ ਹੋਰ ਵੀ ਜ਼ਿਆਦਾ ਇੰਟਰਸਟਿੰਗ ਬਣਾ ਦਿੱਤਾ ਆਪਣੇ ਫਾਈਟ ਸੀਕੁਐਂਸਿਸ ਦੇ ਨਾਲ ਉਸ ਬਿਸ਼ਮ ਦੇ ਨਾਲ। ਇੱਕ ਹੋਰ ਫਾਈਟ ਮਾਸਟਰ ਦੀ ਗੱਲ ਕਰਦੇ ਹਾਂ ਰਾਮ ਸ਼ੈਟੀ ਜਿਨ੍ਹਾਂ ਨੇ ਅਸੀਂ ਅਕਸ਼ੇ ਕੁਮਾਰ ਦੀ ਗੱਲ ਕਰੀਏ ਅਕਸ਼ੇ ਕੁਮਾਰ ਤਾਂ ਖੁਦ ਆਪਣੇ ਸਟੰਟ ਕਰਦੇ ਨੇ ਬਟ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਕਿਵੇਂ ਐਕਸ਼ਨ ਹੁੰਦਾ ਕਿਵੇਂ ਜਿਹੜੇ ਵਿਲਨਸ ਨੇ ਉਹਨਾਂ ਨੇ ਮਾਰ ਖਾਣੀ ਹੈ ਕਿਵੇਂ ਡਿੱਗਣਾ ਕਿਵੇਂ ਸਾਰੇ ਸੀਕੁਐਂਸ ਹੋਣੇ ਨੇ ਜਾਂ ਭਾਵੇਂ ਹੁਣ ਸੁਨੀਲ ਸ਼ੈਟੀ ਭਾਵੇਂ ਹੁਣ ਸਨੀ ਦਿਓਲ ਭਾਵੇਂ ਹੁਣ ਅੱਜ ਕੱਲ੍ਹ ਦੇ ਸੁਪਰ ਸਟਾਰ ਸਭ ਨੂੰ ਉਹਨਾਂ ਨੇ ਭਾਵੇਂ ਸ਼ਾਹਰੁਖ ਖਾਨ ਸਾਹਿਬ ਹੋਣ ਆਮਿਰ ਖਾਨ ਹੋਣ ਡੈਨੀ ਹੋਣ ਹਰ ਇੱਕ ਨੂੰ ਉਹਨਾਂ ਨੇ ਫਾਈਟਿੰਗ ਸਿਖਾਈ ਹੈ ਔਰ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦੀਆਂ ਫਿਲਮਾਂ ਗੱਦਾਰ ਬਲੀਦਾਨ ਸਾਜਨ ਆਰਮੀ ਫਿਲਮ ਇਹ ਬਹੁਤ ਸਾਰੀਆਂ 90s 80s ਦੀਆਂ ਫਿਲਮਾਂ ਨੇ ਜਿਸ ਵਿੱਚ

ਚ ਸਾਨੂੰ ਰਾਮ ਸ਼ੈਟੀ ਦਾ ਐਕਸ਼ਨ ਜਿਹੜਾ ਅਵਤਾਰ ਆ ਯਾਨੀ ਐਕਸ਼ਨ ਡਾਇਰੈਕਟਰ ਦੇ ਤੌਰ 'ਤੇ ਜੋ ਉਹਨਾਂ ਨੇ ਕੰਮ ਕੀਤਾ ਹੈ ਸਾਨੂੰ ਵੇਖਣ ਨੂੰ ਮਿਲਦਾ ਹੈ। ਔਰ ਤੁਹਾਨੂੰ ਦੱਸਦੇ ਹਾਂ ਕਿ 90s 80s ਦੇ ਦੌਰ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਸੀ ਔਰ ਉਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੇ ਐਕਸ਼ਨ ਦਾ ਜਾਦੂ ਸਾਡੇ ਤੱਕ ਪਹੁੰਚਾਇਆ। ਅਤੇ ਫਿਰ ਚਲੋ ਉਹਨਾਂ ਦੀ ਫਿਲਮ ਦਾ ਹੀ ਇੱਕ ਟਰੈਕ ਅਸੀਂ ਇੰਜੋਏ ਕਰਦੇ ਹਾਂ। ਔਰ ਉਹ ਫਿਰ ਆ ਲਓ ਜੀ ਸਾਜਨ ਫਿਲਮ ਦਾ ਇਹ ਟਰੈਕ।

1017 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਚੱਲ ਰਿਹਾ ਹੈ ਫਿਲਮੀ ਦੁਨੀਆ। ਅਸੀਂ ਗੱਲ ਕਰ ਰਹੇ ਹਾਂ ਐਕਸ਼ਨ ਡਾਇਰੈਕਟਰਸ ਦੀ, ਸਟੰਟਮੈਨ ਜਿਨ੍ਹਾਂ ਨੇ ਆਪਣੇ ਸਟੰਟਸ ਦੇ ਨਾਲ ਸਾਨੂੰ ਆਪਣਾ ਕਾਇਲ ਕੀਤਾ, ਭਾਵੇਂ ਉਹ ਸਾਹਮਣੇ ਨਹੀਂ ਆਉਂਦੇ ਬਟ ਉਹਨਾਂ ਦੇ ਸਿਖਾਏ ਹੋਏ ਸਟੰਟ ਉਹ ਹੀਰੋ ਐਂਡ ਵਿਲਨਸ ਕਰਦੇ ਹੋਏ ਸਾਨੂੰ ਨਜ਼ਰ ਆਉਂਦੇ ਨੇ, ਔਰ ਪਰਦੇ ਦੇ ਪਿੱਛੇ ਰਹਿ ਕੇ ਉਹ ਜਾਦੂਗਰੀ ਵਿਖਾਉਣੀ ਔਰ ਲੋਕਾਂ ਨੂੰ ਇੱਕਦਮ ਬੰਨ ਕੇ ਰੱਖਣਾ, ਇਹ ਉਹਨਾਂ ਦੀ ਜਾਦੂਗਰੀ ਹੈ। ਔਰ ਕਿਵੇਂ ਹੀਰੋ ਸਾਨੂੰ ਹੀਰੋ ਲੱਗੇ, ਇਹ ਉਹਨਾਂ ਦੀ ਹੀ ਕਾਬਲੀਅਤ ਹੈ ਕਿ ਹੀਰੋ ਸਾਨੂੰ ਹੀਰੋ ਦੀ ਤਰ੍ਹਾਂ ਨਜ਼ਰ ਆਉਂਦਾ ਵੱਡੇ ਪਰਦੇ ਦੇ ਉੱਤੇ। ਔਰ ਬਹੁਤ ਸਾਰੇ ਇੱਦਾਂ ਦੇ ਐਕਸ਼ਨ ਡਾਇਰੈਕਟਰ ਨੇ ਜਿਨ੍ਹਾਂ ਦੇ ਸ਼ਾਇਦ ਨਾਂ ਸਾਡੇ ਤੱਕ ਨਹੀਂ ਪਹੁੰਚਦੇ। ਗੱਲ ਕਰੀਏ ਐਲਨ ਅਮੀਨ ਦੀ, ਜਿਨ੍ਹਾਂ ਨੇ ਲੇਟੈਸਟ ਫਿਲਮਾਂ ਦੇ ਵਿੱਚੋਂ ਧੂਮ ਸੀਰੀਜ਼ ਜਿਹੜੀ ਹੈ, ਡੌਨ ਲੇਟੈਸਟ ਫਿਲਮ ਜਿਹੜੀ ਹੈ, ਸ਼ਾਹਰੁਖ ਖਾਨ ਨੇ ਉਸ ਫਿਲਮ ਦੇ ਵਿੱਚ ਕੰਮ ਕੀਤਾ, ਡੌਨ 1 ਔਰ 2 ਦੋਨਾਂ ਫਿਲਮਾਂ ਦਾ ਐਕਸ਼ਨ ਉਹਨਾਂ ਨੇ ਕੀਤਾ। ਐਨਲ ਅਰਸੂ ਦੀ ਗੱਲ ਕਰੀਏ, ਸਾਊਥ ਸਿਨੇਮਾ ਦੇ ਬੜੇ ਵੱਡੇ ਸਟੰਟਮੈਨ ਐਕਸ਼ਨ ਡਾਇਰੈਕਟਰ, ਇਸ ਤੋਂ ਇਲਾਵਾ ਪੀਟਰ ਹੈਨ ਜਿਨ੍ਹਾਂ ਨੇ ਬਾਹੂਬਲੀ ਔਰ ਗਜਨੀ ਵਰਗੀਆਂ ਫਿਲਮਾਂ ਦਾ ਐਕਸ਼ਨ ਜਿਹੜਾ ਉਹ ਉਸਨੂੰ ਸਿੰਕੋਨਾਈਜ਼, ਉਸਨੂੰ ਕੋਰੀਓਗ੍ਰਾਫ ਕੀਤਾ, ਐਕਸ਼ਨ ਡਾਇਰੈਕਟਰ ਆਫ ਬਾਹੂਬਲੀ। ਔਰ ਇਸ ਤੋਂ ਇਲਾਵਾ ਐਮ ਬੀ ਰਾਵ ਜਿਨ੍ਹਾਂ ਨੇ ਜਵਾਨ ਫਿਲਮ ਦੀ ਗੱਲ ਕਰੀਏ, ਸ਼ਾਹਰੁਖ ਖਾਨ ਦੀ ਜਵਾਨ ਫਿਲਮ ਔਰ ਕੇ ਜੀ ਐੱਫ ਵਰਗੀਆਂ ਫਿਲਮਾਂ ਨੂੰ ਆਪਣੇ ਐਕਸ਼ਨ ਦੇ ਨਾਲ ਜੀਵੰਤ ਕਰ ਦਿੱਤਾ। ਮਤਲਬ ਜਦੋਂ ਸਾਨੂੰ ਕੋਈ ਫਾਈਟ ਸੀਕੁਐਂਸ ਹੋ ਰਹੀ ਹੁੰਦੀ ਹੈ ਫਿਲਮ ਦੇ ਵਿੱਚ, ਸਾਨੂੰ ਕੁਝ ਨਕਲੀ ਨਾ ਲੱਗੇ, ਕੁਝ ਇੱਦਾਂ ਦੀਆਂ ਹਾਂ ਮੀਮਸ ਬਣਦੇ ਆ ਔਰ ਸੋਸ਼ਲ ਮੀਡੀਆ 'ਤੇ ਬੜੇ ਵਾਇਰਲ ਹੁੰਦੇ ਆ ਕੁਝ ਸਾਊਥ ਦੀਆਂ ਫਿਲਮਾਂ ਦੇ ਜਾਂ ਪੁਰਾਣੀਆਂ ਫਿਲਮਾਂ ਦੇ ਜਿਨ੍ਹਾਂ ਵਿੱਚ ਸਾਨੂੰ ਨਕਲੀ ਪਰ ਨਜ਼ਰ ਆਉਂਦਾ, ਬਟ ਕੁਝ ਇੱਦਾਂ ਦੇ ਸੀਕੁਐਂਸ ਅੱਜ ਕੱਲ੍ਹ ਸਾਨੂੰ ਸਾਡੇ ਤੱਕ ਪਹੁੰਚਦੇ ਨੇ, AI ਦਾ ਜ਼ਮਾਨਾ, ਟੈਕਨੀਕ ਦਾ ਜ਼ਮਾਨਾ ਆਈ ਨੂੰ, ਬਟ ਐਕਸ਼ਨ ਡਾਇਰੈਕਟਰਸ ਦਾ ਬੜਾ ਵੱਡਾ ਯੋਗਦਾਨ ਰਹਿੰਦਾ ਉਸ ਵਿੱਚ, ਉਸ ਚੀਜ਼ ਨੂੰ ਕਾਮਯਾਬ ਕਰਨ ਦੇ ਵਿੱਚ। ਔਰ ਇਹ ਸਾਰਾ ਸ਼੍ਰੇਅ ਜਾਂਦਾ ਇਹਨਾਂ ਸਟੰਟਮੈਨ ਨੂੰ, ਇਹਨਾਂ ਐਕਸ਼ਨ ਡਾਇਰੈਕਟਰਸ ਨੂੰ, ਜਿਨ੍ਹਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ ਬਟ ਇਹਨਾਂ ਦਾ ਬਹੁਤ ਵੱਡਾ, ਬਹੁਤ ਤਗੜਾ ਯੋਗਦਾਨ ਹੈ ਫਿਲਮਾਂ ਨੂੰ ਵੱਡੇ ਪਰਦੇ 'ਤੇ ਹਿੱਟ ਕਰਾਉਣ ਦੇ ਵਿੱਚ। ਔਰ ਹੀਰੋ ਨੂੰ, ਮੇਰੇ ਅਕੋਰਡਿੰਗ ਹੀਰੋ ਨੂੰ ਹੀਰੋ ਜੇਕਰ ਨਾ ਸਾਨੂੰ ਲੱਗੇ, ਉਹ 'ਚ ਹੀਰੋਗਿਰੀ ਵਾਲੀਆਂ ਗੱਲਾਂ ਬਾਤਾਂ ਨਾ ਹੋਣ, ਉਹ ਮਾਰ ਧਾੜ ਨਾ ਕਰਦਾ ਹੋਵੇ ਹੀਰੋਜ਼ ਦੀ ਤਰ੍ਹਾਂ, ਤਾਂ ਸਾਨੂੰ ਹੀਰੋ ਹੀਰੋ ਲੱਗਦਾ ਨਹੀਂ ਹੈ, ਹੈ ਕਿ ਨਹੀਂ? ਬੜਾ ਸਿੱਧਾ ਪੱਧਰਾ ਬੰਦਾ ਹੀਰੋ ਦੀ ਤਰ੍ਹਾਂ ਸਾਨੂੰ ਖੁਦ ਨੂੰ ਪਚਦਾ ਨਹੀਂ ਹੈ, ਹੈ ਕਿ ਨਹੀਂ? ਔਰ ਇਹ ਚੀਜ਼ ਹੀਰੋ ਨੂੰ ਹੀਰੋ ਬਣਾਉਂਦੇ ਨੇ ਇਹ ਸਟੰਟਮੈਨ, ਜੋ ਪਿੱਛੇ ਰਹਿ ਕੇ ਵਾਕਈ ਅਸਲ ਹੀਰੋ ਤਾਂ ਇਹ ਲੋਕ ਨੇ।

ਇਹ ਐਕਸ਼ਨ ਡਾਇਰੈਕਟਰਸ ਜੋ ਖੁਦ ਛਾਲਾਂ ਲਗਾਉਂਦੇ ਨੇ, ਬਾਈਕ 'ਤੇ ਸਟੰਟ ਕਰਦੇ ਨੇ, ਔਰ ਕਦੇ ਕਦੇ ਹੀਰੋਜ਼ ਦੀ ਕਾਪੀ ਕਰਕੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਹੀਰੋ ਨੂੰ ਸਫਲ ਬਣਾਉਂਦੇ ਨੇ। ਔਰ ਐਮ ਵੀ ਰਵ ਦੀ ਗੱਲ ਕੀਤੀ ਜਿਨ੍ਹਾਂ ਨੇ ਕੇ ਜੀ ਐੱਫ ਜਵਾਨ ਫਿਲਮ 'ਚ ਕੰਮ ਕੀਤਾ, ਔਰ ਸੁਨੀਲ ਰੋਡਰਿਗਸ ਜਿਨ੍ਹਾਂ ਨੇ ਸ਼ੇਰ ਸ਼ਾਹ ਵਰਗੀ ਫਿਲਮ ਨੂੰ ਜੀਵੰਤ ਕਰ ਦਿੱਤਾ, ਸੱਚਾਈ ਦੀ ਤਰ੍ਹਾਂ ਸਾਨੂੰ ਪ੍ਰਤੀਤ ਹੋਈ ਉਹ ਫਿਲਮ, ਉਹਨਾਂ ਉਸ ਫਿਲਮ ਦਾ ਜਿਹੜਾ ਐਕਸ਼ਨ ਹੈ ਉਹਨਾਂ ਨੇ ਹੀ ਕੋਰੀਓਗ੍ਰਾਫ ਕੀਤਾ, ਐਕਸ਼ਨ ਡਾਇਰੈਕਟਰ ਤੌਰ 'ਤੇ ਕੰਮ ਕੀਤਾ ਉਸ ਫਿਲਮ ਦੇ ਵਿੱਚ, ਔਰ ਉਸ ਫਿਲਮ ਨੂੰ ਸੁਪਰ ਹਿੱਟ ਬਣਾਇਆ ਉਸਦੇ ਐਕਸ਼ਨ ਨੇ। ਅਤੇ ਇਹਨਾਂ ਗੱਲਾਂ ਦੇ ਨਾਲ ਇਹ ਸਾਰੀ ਅੱਜ ਜੋ ਅਸੀਂ ਗੱਲਬਾਤ ਕੀਤੀ ਐਕਸ਼ਨ ਡਾਇਰੈਕਟਰਸ ਦੀ, ਉਹਨਾਂ ਬਾਰੇ ਦੱਸਿਆ, ਔਰ ਫਿਲਮ ਦੇ ਵਿੱਚ ਹਰ ਚੀਜ਼ ਦਾ ਸਨਮਾਨ ਹੋਣਾ ਚਾਹੀਦਾ, ਇਹਨਾਂ ਡਾਇਰੈਕਟਰਸ ਐਕਸ਼ਨ ਸਟਾਰਸ ਦਾ ਵੀ ਸਨਮਾਨ ਹੋਣਾ ਚਾਹੀਦਾ, ਔਰ ਸਾਰੇ ਕ੍ਰੈਡਿਟਸ ਤਾਂ ਇਹਨਾਂ ਨੂੰ ਜ਼ਰੂਰ ਮਿਲਦੇ ਨੇ, ਔਰ ਅਸੀਂ ਵੀ ਇਹਨਾਂ ਨੂੰ ਯਾਦ ਰੱਖੀਏ ਕਿ ਵੀਰੂ ਦੇਵਗਨ ਜਾਂ ਸ਼ਾਮ ਕੌਸ਼ਲ ਹੈ ਨਾ, ਜਿਨ੍ਹਾਂ ਨੇ ਇਹਨਾਂ ਫਿਲਮਾਂ ਦਾ ਸਟੰਟ ਸਿੰਕਰੋਨਾਈਜ਼

ਐਕਸ਼ਨ ਸਟਾਰਸ ਦਾ ਵੀ ਸਨਮਾਨ ਹੋਣਾ ਚਾਹੀਦਾ ਔਰ ਸਾਰੇ ਕ੍ਰੈਡਿਟਸ ਤਾਂ ਇਹਨਾਂ ਨੂੰ ਜ਼ਰੂਰ ਮਿਲਦੇ ਨੇ ਔਰ ਅਸੀਂ ਵੀ ਇਹਨਾਂ ਨੂੰ ਯਾਦ ਰੱਖੀਏ ਕਿ ਵੀਰੂ ਦੇਵਗਨ ਜਾਂ ਸ਼ਾਮ ਕੌਸ਼ਲ ਹੈ ਨਾ ਜਿਨ੍ਹਾਂ ਨੇ ਇਹਨਾਂ ਫਿਲਮਾਂ ਦਾ ਸਟੰਟ ਸਿੰਕਰੋਨਾਈਜ਼ ਕੀਤਾ। 107 FM ਰੇਨਬੋ ਇਸ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਖਤਮ ਔਰ ਇਹ ਲਾਸਟ ਟਰੈਕ ਇਸ ਪ੍ਰੋਗਰਾਮ ਦਾ ਅਤੇ ਅਸੀਂ ਵੱਧਦੇ ਹਾਂ ਅਗਲੇ ਪੜਾਅ ਵੱਲ।

ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪੰਜਾਬ 'ਚ ਸਥਾਨਕ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਸ਼ਾਮ 5 ਵਜੇ ਤੱਕ 61.5 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ 'ਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਸਰਹੱਦੀ ਰੱਖਿਆ ਲਈ ਇੱਕ 4 ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ 'ਚ ਹੋਈ। ਮੀਟਿੰਗ 'ਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਫਿਰੋਜ਼ਪੁਰ ਕਾਉਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ। ਪਟਿਆਲਾ ਜ਼ਿਲ੍ਹੇ 'ਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਲੂ ਦੀ ਸਥਿਤੀ ਜਾਰੀ ਹੈ। IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨਸ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਸ ਐਫਐਮ ਨਿਊਜ਼ ਹੈਡਲਾਈਨਸ ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ

ਯਾਰ ਦੀ ਗੱਲ ਕਰ ਰਿਹਾ। ਇਸ ਟਰੈਕ ਤੋਂ ਬਾਅਦ ਤੁਸੀਂ ਮੈਨੂੰ ਦੱਸਣਾ ਵਟਸਐਪ ਦੇ ਜ਼ਰੀਏ। ਮਹਾਰਾਜ ਚਲੋ ਫਿਰ ਰੰਗਲੇ ਪੰਜਾਬ ਦੀ ਗੱਲ ਤੁਰੀਏ, ਤਾਂ ਫਿਰ ਰੰਗਲੇ ਪੰਜਾਬ ਦਾ ਇਹ ਰੰਗਲਾ ਜਿਹਾ ਗਾਣਾ ਸੁਣਨਾ ਤਾਂ ਬਣਦਾ ਹੀ ਹੈ। ਅੱਜ ਬਸ ਟਰੈਕ ਸੁਣਦੇ ਹਾਂ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਔਰ ਗੱਲਾਂ ਬਾਤਾਂ ਰੰਗਲੇ।

ਮੈਂ ਕਿਸ ਸ਼ਹਿਰ ਦੀ ਗੱਲ ਕਰ ਰਿਹਾ ਔਰ ਉਹ ਫੇਮਸ ਸ਼ਹਿਰ ਕਿਹੜਾ ਜੀ? ਮੇਰੇ ਤੱਕ ਨਾ ਇੱਕ ਮੈਸੇਜ ਹੁਣੇ ਪਹੁੰਚਿਆ, ਹੈਲੋ ਮੀਰਾ ਭਾਟੀਆ, ਹੇਅਰ ਦਾ ਫੇਮਸ ਸਿਟੀਜ਼ ਫਿਰੋਜ਼ਪੁਰ, ਨਹੀਂ ਨਹੀਂ ਤੁਸੀਂ ਲਾਗੇ ਥਾਗੇ ਹੋ, ਬਟ ਮੈਂ ਫਿਰੋਜ਼ਪੁਰ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰਨ ਵਾਲਾ ਬਠਿੰਡਾ ਸ਼ਹਿਰ ਦੀ। ਔਰ ਜੇਕਰ ਕੋਈ ਮੇਰੇ ਨਾਲ ਬਠਿੰਡੇ ਵਾਲਾ ਇਸ ਵੇਲੇ ਜੁੜਿਆ, ਮਤਲਬ ਮਾਲਵੇ ਖੇਤਰ ਦਾ ਜੁੜਿਆ ਸ਼ਖਸ, ਤਾਂ ਉਹ ਮੇਰੇ ਨਾਲ ਸੰਪਰਕ ਸਾਧ ਸਕਦਾ, ਮੇਰੇ ਨਾਲ ਜੁੜ ਸਕਦਾ, ਉਹ ਰੰਗਲਾ ਪੰਜਾਬ ਦਾ ਹਿੱਸਾ ਵੀ ਬਣ ਸਕਦਾ, ਕਾਲ ਕਰ ਸਕਦਾ ਮੈਨੂੰ 2342-174 ਨੰਬਰ। ਔਰ ਇਹ ਖਾਸਮ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਸਿਟੀ ਦੀ ਗੱਲ ਅੱਜ ਕਰਨ ਵਾਲੇ ਹਾਂ ਰੰਗਲਾ ਪੰਜਾਬ ਪ੍ਰੋਗਰਾਮ ਦੇ ਵਿੱਚ। ਔਰ ਬੜਾ ਹੀ ਮਤਲਬ ਇਸ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਕਿਲ੍ਹਾ, ਕਿਲ੍ਹਾ ਮੁਬਾਰਕ ਜਿਸ ਦਾ ਨਾਮ ਹੈ, ਔਰ ਇਸ ਸ਼ਹਿਰ ਦੀ ਸ਼ਾਨ ਪਹਿਚਾਣ ਕਹਿ ਸਕਦੇ ਹਾਂ, ਔਰ ਇਹ ਜਿਹੜਾ ਇਤਿਹਾਸਕ ਕਿਲ੍ਹਾ ਹੈ, ਮਤਲਬ ਸੈਂਕੜੇ ਸਾਲਾਂ ਤੋਂ ਅਨੋਖੇ ਰਾਜ਼ ਜਿਹੜੇ ਨੇ ਉਹ ਇਸ ਕਿਲ੍ਹੇ ਨੇ ਆਪਣੇ ਅੰਦਰ ਸਮੋਏ ਹੋਏ ਨੇ। ਔਰ ਇਸੇ ਕਰਕੇ ਇਸ ਕਿਲ੍ਹੇ ਦੇ ਵਿੱਚ ਬਠਿੰਡੇ ਦਾ ਇਹ ਕਿਲ੍ਹਾ, ਬਠਿੰਡਾ ਕਿਲ੍ਹਾ ਕਿਹਾ ਜਾਂਦਾ, ਕਿਲ੍ਹਾ ਮੁਬਾਰਕ ਕਿਹਾ ਜਾਂਦਾ ਹੈ, ਔਰ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ ਉੱਥੇ। ਔਰ ਤੁਹਾਨੂੰ ਦੱਸ ਦਈਏ ਕਿ ਇਹ ਕਿਲ੍ਹੇ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਸੁਰੰਗਾਂ ਵੀ ਕਹੀਆਂ ਜਾਂਦੀਆਂ ਨੇ, ਹੈਗੀਆਂ ਨੇ ਕਿ ਉਸ ਜਿਹੜੀਆਂ ਸੁਰੰਗਾਂ ਨੇ ਉਹ ਡਾਇਰੈਕਟ ਦਿੱਲੀ ਤੱਕ ਪਹੁੰਚਦੀਆਂ ਸੀ। ਬਜ਼ੁਰਗਾਂ ਦੇ ਕਹਿਣ ਅਨੁਸਾਰ ਇਹ ਵੀ ਆਉਂਦਾ ਕਿ ਇਸ ਕਿਲ੍ਹੇ ਦੇ ਨਾਲ ਨਾਲ ਕਦੇ ਦਰਿਆ ਵਗਦਾ ਹੁੰਦਾ ਸੀ, ਬਟ ਸਮੇਂ ਦੇ ਨਾਲ ਨਾਲ ਉਹ ਚੀਜ਼ਾਂ ਅਤੇ ਜਿਹੜੀਆਂ ਨੇ ਉਹ ਸਾਨੂੰ ਨਜ਼ਰ ਹੀ ਨਹੀਂ ਆਉਂਦੀਆਂ। ਔਰ ਉਹ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਉਹ ਚੀਜ਼ਾਂ ਵੇਖੀਆਂ ਨੇ, ਉਹ ਮੌਜ ਬਹਾਰਾਂ ਮਾਣੀਆਂ ਨੇ, ਉਹ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰ ਸਕਦੇ ਨੇ। ਅਸੀਂ ਤਾਂ ਪੱਕੀਆਂ ਸੜਕਾਂ ਹੀ ਵੇਖੀਆਂ ਨੇ, ਬਟ ਅੱਜ ਵੀ ਅੱਜ ਉਹ ਕਿਲ੍ਹਾ ਜਿਹੜਾ, ਜੇ ਬਠਿੰਡੇ ਕਿਲ੍ਹੇ ਦੀ ਗੱਲ ਕਰੀਏ ਤਾਂ ਪਹਿਲੀ ਸਥਿਤੀ ਦੇ ਵਿੱਚ ਭਾਵੇਂ ਨਹੀਂ ਹੈ, ਬਟ ਫਿਰ ਵੀ ਅਸੀਂ ਉਸ ਕਿਲ੍ਹੇ, ਜੇਕਰ ਤੁਸੀਂ ਤੁਹਾਡਾ ਜਾਣਾ ਹੋਵੇ ਤਾਂ ਉਸ ਕਿਲ੍ਹੇ ਨੂੰ ਤੁਸੀਂ ਜਾ ਕੇ ਵੇਖ ਸਕਦੇ ਹੋ। ਔਰ ਇੱਕ ਹੋਰ ਖਾਸ ਗੱਲ ਜੋ ਕਿਲ੍ਹੇ ਦੇ ਨਾਲ ਜੁੜੀ ਹੈ ਉਹ ਇਹ ਹੈ ਕਿ ਰਜ਼ੀਆ ਸੁਲਤਾਨਾ ਜਿਹੜੀ ਮੁਗਲ ਸ਼ਾਸਕ, ਮੁਗਲ ਕਾਲ ਦੀ ਗੱਲ ਕਰੀਏ ਤਾਂ ਫੀਮੇਲ ਉਸ ਸ਼ਾਸਕ ਸੀ ਰਜ਼ੀਆ ਸੁਲਤਾਨ, ਔਰ ਉਸਨੇ ਵੀ ਕਹਿੰਦੇ ਨੇ ਉਸ ਕਿਲ੍ਹੇ 'ਤੇ ਰਾਜ ਕੀਤਾ, ਔਰ ਰਾਜ ਕਰਨ ਤੋਂ ਬਾਅਦ ਉਸਦਾ ਪ੍ਰੇਮੀ ਯਾਕੂਦ ਦੇ ਨਾਲ ਉਹਦਾ ਜਿਹੜਾ ਪ੍ਰੇਮ ਸੀ ਉਹ ਇੱਥੇ ਹੀ ਫਨਾ ਹੋਇਆ ਸੀ, ਯਾਨੀ ਖਤਮ ਹੋਇਆ ਸੀ। ਉਸ ਨੂੰ ਕੈਦ ਕਰਕੇ ਇਸ ਕਿਲ੍ਹੇ ਦੇ ਵਿੱਚ ਹੀ ਰੱਖਿਆ ਗਿਆ, ਔਰ ਦੋਵਾਂ ਨੂੰ ਇਸੇ ਇੱਥੇ ਹੀ ਮਾਰ ਦਿੱਤਾ ਗਿਆ ਸੀ, ਕਤਲ ਕੀਤਾ ਗਿਆ ਸੀ। ਔਰ ਤੁਹਾਨੂੰ ਦੱਸ ਦਈਏ ਕਿ ਇੰਨੇ ਸਾਰੇ ਰਾਜ ਜਿਹੜੇ ਨੇ ਇਸ ਸ਼ਹਿਰ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਮਿਲਦੇ ਨੇ, ਸੁਣਨ ਨੂੰ ਮਿਲਦੇ ਨੇ। 2000 ਸਾਲ ਕਹਿੰਦੇ ਨੇ ਕਿਲ੍ਹੇ ਨੂੰ, ਔਰ ਇਹ ਪਲੇਸ, ਇਹ ਸ਼ਹਿਰ ਜਿਹੜਾ ਇਹ ਕਿੰਨੇ ਸਾਲ ਪੁਰਾਣਾ ਹੋਏਗਾ, ਇਹ ਅਸੀਂ ਇਸੇ ਸ਼ਹਿਰ ਦੇ ਵਿੱਚ 1706 ਈਸਵੀ ਦੇ ਵਿੱਚ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਜਾਂਦੇ ਹੋਏ ਇਸ ਕਿਲ੍ਹੇ 'ਚ ਉਹਨਾਂ ਨੇ ਚਰਨ ਪਾਏ ਸੀ, ਔਰ ਇਸੇ ਕਰਕੇ ਇੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਔਰ ਤੁਹਾਨੂੰ ਦੱਸ ਦਿਆਂ ਕਿ ਇੱਦਾਂ ਦੇ ਬਹੁਤ ਸਾਰੇ ਇਤਿਹਾਸਕ ਤੱਥ ਜਿਹੜੇ ਨੇ ਬਠਿੰਡਾ ਸ਼ਹਿਰ ਦੇ ਨਾਲ ਜੁੜੇ ਹੋਏ ਨੇ ਜੋ ਅਸੀਂ ਸ਼ੇਅਰ ਕਰਾਂਗੇ, ਔਰ ਮੇਰੇ ਲਿਸਨਰ ਜੋ ਇਸ ਵੇਲੇ ਮੇਰੇ ਨਾਲ ਜੁੜੇ ਹੋਏ ਨੇ। ਇਸੇ ਕਰਕੇ ਕਹਿ ਰਿਹਾ ਕਿ ਮਾਲਵੇ ਖੇਤਰ ਦਾ ਕੋਈ ਲਿਸਨਰ ਇਸ ਵੇਲੇ ਮੇਰੇ ਨਾਲ ਜੁੜਿਆ ਹੋਇਆ ਤਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਜੁੜ ਸਕਦੇ ਹੋ, ਔਰ 2342-174 ਸਾਡਾ ਨੰਬਰ ਹੈ, ਔਰ 0181 ਲਾਓ, ਮੇਰੇ ਨਾਲ ਤੁਸੀਂ ਗੱਲਾਂ ਬਾਤਾਂ ਕਰੋ ਅਤੇ ਰੰਗਲੇ ਪੰਜਾਬ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣ ਸਕਦੇ ਹੋ। ਆਓ ਫਿਰ ਇੱਕ ਹੋਰ ਟਰੈਕ ਇੰਜੋਏ ਕਰਦੇ ਹਾਂ, ਅਤੇ ਇਹ ਟੂਅਰ, ਆਈ ਨੋ ਕਿ ਤੁਹਾਨੂੰ ਇਸ ਟੂਅਰ ਦਾ ਬੜਾ ਮਜ਼ਾ ਆਉਣ ਵਾਲਾ, ਹਾਲੇ ਗੱਲਾਂ ਔਰ ਥਾਵਾਂ ਬੜੀਆਂ ਸਾਰੀਆਂ ਪੈਂਡਿੰਗ ਨੇ, ਔਰ ਨਾਲ ਤੁਸੀਂ ਇਹ ਵੀ ਮੈਨੂੰ ਦੱਸਣਾ ਹੈ ਕਿ ਉੱਥੋਂ ਦੀ ਸਭ ਤੋਂ ਫੇਮਸ ਡਿਸ਼ ਕਿਹੜੀ ਹੈ।

107 FM Rainbow ਤੇ ਹਰੀਸ਼ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਔਰ ਇਸ ਵੇਲੇ ਅਸੀਂ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਰੰਗਲਾ ਪੰਜਾਬ। ਦੋਸਤੋ, ਪੰਜਾਬ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਥਾਵਾਂ ਨੇ ਜਿਹਦੇ ਬਾਰੇ ਸ਼ਾਇਦ ਤੁਸੀਂ ਸੁਣਿਆ ਵੀ ਨਹੀਂ ਹੋਵੇਗਾ, ਬਟ ਉਹ ਇੰਨੀਆਂ ਸੋਹਣੀਆਂ ਔਰ ਕਮਾਲ ਦੀਆਂ ਪਲੇਸਿਸ ਹੈ ਜਿੱਥੇ ਸਾਨੂੰ ਜਾਣਾ ਚਾਹੀਦਾ ਔਰ ਖਾਸ ਕਰ ਸਾਨੂੰ ਪੰਜਾਬ ਦੇ ਸਾਰੇ ਜ਼ਿਲ੍ਹੇ ਤਾਂ ਘੱਟੋ ਘੱਟ ਘੁੰਮਣੇ ਚਾਹੀਦੇ ਹੈ ਕਿ ਨਹੀਂ। ਔਰ ਉਹਨਾਂ ਕਮਾਲ ਦੇ ਜ਼ਿਲ੍ਹਿਆਂ ਦੇ ਵਿੱਚੋਂ, ਉਹਨਾਂ ਸੋਹਣੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਬਠਿੰਡਾ ਜ਼ਿਲ੍ਹਾ। ਔਰ ਬਠਿੰਡੇ ਜ਼ਿਲ੍ਹੇ ਦੇ ਵਿੱਚ ਉਹ ਇੱਥੋਂ ਦਾ ਜਿਹੜਾ ਨਿਸ਼ਾਨ, ਇੱਥੋਂ ਦਾ ਬਹੁਤ ਹੀ ਫੇਮਸ ਕਿਲ੍ਹਾ ਜਿਸ ਦੀ ਗੱਲ ਕੀਤੀ ਅਸੀਂ, ਕਿਲ੍ਹਾ ਮੁਬਾਰਕ, ਉਸ ਦੇ ਇਤਿਹਾਸ ਦੀ ਗੱਲ ਕੀਤੀ। ਔਰ ਇੱਥੇ ਸਿਰਫ ਇੱਕ ਕਿਲ੍ਹਾ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੇਮਸ ਹੈ। ਗੱਲ ਕਰੀਏ ਅਸੀਂ ਇੱਥੋਂ ਦੇ ਬਾਜ਼ਾਰਾਂ ਦੀ, ਤਾਂ ਬਾਜ਼ਾਰ ਇਹਦੇ ਪੁਰਾਣੇ ਬਾਜ਼ਾਰ ਜਿਹੜੇ, ਮਤਲਬ ਜੇਕਰ ਅਸੀਂ ਕਿਸੇ ਵੀ ਜ਼ਿਲ੍ਹੇ ਦੀ ਗੱਲ ਕਰੀਏ, ਉੱਥੋਂ ਦੇ ਜਿਹੜੇ ਪੁਰਾਣੇ ਬਾਜ਼ਾਰ ਨੇ, ਉੱਥੋਂ ਦੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਜਿੱਥੇ ਪਹਿਲਾਂ ਪੁਰਾਣੇ ਲੋਕ ਜਿਹੜੇ ਸਾਡੇ ਬਜ਼ੁਰਗ ਰਹਿੰਦੇ ਸੀ, ਬਟ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਚੇਂਜ ਹੁੰਦਾ ਸਭ ਕੁਝ ਬਦਲ ਜਾਂਦਾ। ਨਾਮ ਜਿਹੜੇ ਨੇ ਭਾਵੇਂ ਉਹਨਾਂ ਦੇ ਉਹੀ ਰਹਿੰਦੇ ਨੇ, ਪਰ ਉੱਥੇ ਦਾ ਜਿਹੜਾ ਕੰਮ ਕਰਨ ਦਾ ਅੰਦਾਜ਼ ਹੈ, ਦੁਕਾਨਾਂ ਦਾ ਜਿਹੜਾ, ਜਿਹੜੀ ਦੇਖਣ ਦੀ ਜਿਹੜੀ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਹੋ ਜਾਂਦੀਆਂ। ਜਿਵੇਂ ਇੱਥੇ ਪੁਰਾਣੇ ਬਠਿੰਡੇ ਦੀ ਗੱਲ ਕਰੀਏ ਤਾਂ ਚੰਦ ਕੁ ਬਾਜ਼ਾਰ ਜਿਹੜੇ ਨੇ, ਜਿਹਨਾਂ ਦਾ ਹੁਣ ਮੈਂ ਨਾਮ ਤੁਹਾਨੂੰ ਦੱਸਾਂਗਾ, ਔਰ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਏਗਾ, ਕਿੱਕਰ ਬਾਜ਼ਾਰ, ਸਿਰਕੀ ਬਾਜ਼ਾਰ ਔਰ ਕੰਘੇ ਸ਼ੀਸ਼ੇ ਮੋਚਣੇ ਅਤੇ ਜਾਂਗੀ ਵੇਚਣ ਵਾਲੀਆਂ ਦੁਕਾਨਾਂ ਜਿਹੜੀਆਂ ਨੇ, ਕਹਿੰਦੇ ਨੇ ਕਿ ਚੋਰ ਬਾਜ਼ਾਰ ਦੇ ਵਿੱਚ ਵੀ ਉੱਥੇ ਹੁੰਦੀਆਂ ਸੀ, ਜੋ ਅੱਜ ਰੇਲਵੇ ਬਾਜ਼ਾਰ ਦੇ ਵਿੱਚ ਵਿਕਸਿਤ ਹੋ ਚੁੱਕਾ, ਤਬਦੀਲ ਹੋ ਚੁੱਕਾ। ਔਰ ਸਿਰਕੀ ਬਾਜ਼ਾਰ ਦੇ ਨਾਲ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ

ਉਹ ਮਤਲਬ ਦੇਸੀ ਖੁਰਾਕਾਂ ਦੇ ਤੌਰ 'ਤੇ ਉਹ ਚੀਜ਼ਾਂ ਜਿਹੜੀਆਂ ਨੇ ਉਸ ਬਾਜ਼ਾਰ ਦੇ ਵਿੱਚ ਸਿਰਕੀ ਬਾਜ਼ਾਰ ਦੇ ਵਿੱਚ ਮਿਲਦੀਆਂ ਸੀ। ਬਟ ਅੱਜ ਦਾ ਮਾਹੌਲ ਜਿਹੜਾ ਉਹ ਬਿਲਕੁਲ ਨਵਾਂ ਹੋ ਚੁੱਕਾ ਔਰ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਔਰ ਤੁਸੀਂ ਵੀ ਜੇਕਰ ਬਠਿੰਡਾ ਸ਼ਹਿਰ ਜੇਕਰ ਕਦੇ ਜਾਣਾ ਹੋਏ ਤਾਂ ਇਹਨਾਂ ਬਾਜ਼ਾਰਾਂ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਵੇਖ ਸਕਦੇ ਹੋ, ਨਾਮ ਚੈੱਕ ਕਰ ਸਕਦੇ ਹੋ। ਮਨੋਰੰਜਨ ਦੀ ਗੱਲ ਕਰੀਏ ਤਾਂ ਸਿਨੇਮਾ ਘਰ ਤਾਂ ਅੱਜ ਕੱਲ੍ਹ ਖਤਮ ਹੋ ਗਏ ਨੇ ਔਰ ਮਨੋਰੰਜਨ ਦਾ ਸਾਧਨ ਪਹਿਲਾਂ ਫਿਲਮਾਂ ਹੀ ਹੁੰਦੀਆਂ ਸੀ। ਅਸੀਂ ਵੇਟ ਕਰਦੇ ਸੀ, ਉਡੀਕ ਕਰਦੇ ਸੀ ਕਿ ਕਦੋਂ ਸੈਟਰਡੇ ਜਾਂ ਫਰਾਈਡੇ ਨਾਈਟ ਆਵੇਗੀ, ਅਸੀਂ ਰਾਤ ਨੂੰ 9 ਵਜੇ ਫਿਲਮ ਵੇਖਾਂਗੇ ਔਰ ਅੱਧੀ ਫਿਲਮ ਆਉਂਦੀ ਹੁੰਦੀ ਸੀ, ਅੱਧੀ ਫਿਲਮ ਨੈਕਸਟ ਡੇ ਆਉਂਦੀ ਹੁੰਦੀ ਸੀ ਔਰ ਸੈਟਰਡੇ ਨੂੰ ਇੱਕ ਫਿਲਮ ਆਉਂਦੀ ਸੀ, ਸੰਡੇ ਨੂੰ ਸ਼ਾਮ 4 ਵਜੇ ਫਿਲਮ ਆਉਂਦੀ ਸੀ। ਮਤਲਬ ਕਹਿਣ ਦਾ ਇਹ ਮਤਲਬ ਕਿ ਮਨੋਰੰਜਨ ਜਿਹੜਾ ਉਹ ਕੁਝ ਸੀਮਿਤ ਸੀ ਪਰ ਉਹਦਾ ਮਜ਼ਾ ਜਿਹੜਾ ਨਾ ਉਹ ਦੁੱਗਣਾ ਹੁੰਦਾ ਸੀ। ਅੱਜ ਸਾਧਨ ਸਾਡੇ ਕੋਲ ਬਹੁਤ ਜ਼ਿਆਦਾ ਬਟ ਸਾਡੇ ਅੰਦਰ ਜਿਹੜਾ ਐਕਸਾਈਟਮੈਂਟ ਵਾਲਾ ਕੀੜਾ ਨਾ ਉਹ ਥੋੜ੍ਹਾ ਜਿਹਾ ਮੱਧਮ ਪੈ ਚੁੱਕਾ ਕਿਉਂਕਿ ਇੰਨੀਆਂ ਸਾਰੀਆਂ ਚੀਜ਼ਾਂ ਸਾਡੇ ਕੋਲ ਈਜ਼ੀਲੀ ਅਵੇਲੇਬਲ ਹੈ, ਅਸੀਂ ਹਜ਼ਾਰਾਂ ਫਿਲਮਾਂ ਜਿਹੜੀਆਂ ਨੇ ਉਹ ਦੇਖ ਸਕਦੇ ਹਾਂ। ਬਟ ਸਿਨੇਮਾ ਘਰ ਦੇ ਵਿੱਚ ਬਹਿ ਕੇ ਫਿਲਮ ਵੇਖਣ ਦਾ ਜਿਹੜਾ ਮਜ਼ਾ ਸੀ ਉਹ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਸਿਨੇਮਾਜ਼ ਹੈ ਨਾ, ਜਿਹੜੇ ਵੱਡੇ ਵੱਡੇ ਮਲਟੀਪਲੈਕਸਿਸ, ਉੱਥੇ ਬਹਿ ਕੇ ਮਜ਼ਾ ਨਹੀਂ ਆਉਂਦਾ ਜੋ ਉਹਨਾਂ 'ਚ ਆਉਂਦਾ ਸੀ। ਔਰ ਬਠਿੰਡੇ ਦੇ ਵਿੱਚ ਵੀ ਉਹ ਪੁਰਾਣੇ ਸਿਨਮੇ ਜਿਨ੍ਹਾਂ ਦਾ ਨਾਂ ਅਸੀਂ ਲਈਏ ਨੋਵਲਟੀ ਸਿਨੇਮਾ, ਔਰ ਇਸ ਤੋਂ ਇਲਾਵਾ ਰਜੇਸ਼ ਸਿਨੇਮਾ, ਕਮਲ ਸਿਨੇਮਾ ਬਹੁਤ ਮਸ਼ਹੂਰ ਸੀ ਆਪਣੇ ਟਾਈਮ 'ਤੇ, ਪਰ ਅੱਜ ਇਹਨਾਂ ਦੀ ਹੋਂਦ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਔਰ ਅੱਜ ਹੋਟਲਸ, ਵੱਡੇ ਵੱਡੇ ਮਲਟੀਪਲੈਕਸਿਸ, ਵੱਡੇ ਵੱਡੇ ਮੌਲਸ ਜਿਹੜੇ ਨੇ ਇਹਨਾਂ ਸਿਨੇਮਾ ਹਾਲਸ ਦੀ ਥਾਂ 'ਤੇ ਖੁੱਲ੍ਹ ਚੁੱਕੇ ਨੇ ਔਰ ਉਹ ਪਲੇਸ ਪੱਕੀ ਰਹਿੰਦੀ ਹੈ। ਜਿਵੇਂ ਅਸੀਂ ਗੱਲ ਕਰੀਏ ਕਿ ਜਲੰਧਰ ਦੀ ਗੱਲ ਹੀ ਕਰੀਏ, ਇੱਥੇ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਨਾਮੀ ਥਾਵਾਂ ਨੇ ਜਿਨ੍ਹਾਂ ਦੇ ਨਾਂ ਪੁਰਾਣੇ ਹੀ ਨੇ ਬਟ ਉਹ ਹੋਂਦ ਜਿਹੜੀ ਹੈ ਉਹਨਾਂ ਥਾਵਾਂ ਦੀ ਮਿਟ ਚੁੱਕੀ ਹੈ, ਬਟ ਉਹ ਅੱਜ ਵੀ ਐਗਜ਼ਿਸਟ ਕਰਦੇ ਨੇ ਆਪਣੇ ਨਾਮ ਦੇ ਨਾਲ। ਇਸੇ ਕਰਕੇ ਇਹ ਨੋਵਲਟੀ ਸਿਨੇਮਾ ਹੋਵੇ ਜਾਂ ਰਜੇਸ਼ ਸਿਨੇਮਾ ਹੋਵੇ ਜੋ ਬਠਿੰਡੇ ਦੀ ਸ਼ਾਨ ਕਹਿਲਾਉਂਦੇ ਸੀ ਕਦੇ, ਉਹ ਅੱਜ ਭਾਵੇਂ ਉਸ ਥਾਂ 'ਤੇ ਨਹੀਂ ਹੈਗੇ ਪਰ ਉਹਨਾਂ ਦਾ ਨਾਂ ਅੱਜ ਵੀ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਨਾ। ਔਰ ਉੱਥੋਂ ਦੇ ਰਹਿਣ ਵਾਲੇ ਲੋਕ ਵੀ ਕਹਿੰਦੇ ਹੋਣਗੇ ਉਹ ਯਾਰ ਉਹ ਰਜੇਸ਼ ਸਿਨੇਮੇ ਦੇ ਕੋਲ ਜਿਹੜੀ ਗਲੀ ਹੈ ਉਹਦੇ ਵੱਲ ਜਾਣਾ ਆਪਾਂ, ਉਹਦੇ ਕੋਲ ਜਾਣਾ। ਔਰ ਇਸੇ ਤਰ੍ਹਾਂ ਉਹ ਚੀਜ਼ ਹਮੇਸ਼ਾ ਤਾ ਉਮਰ ਇਸੇ ਤਰ੍ਹਾਂ ਰਹਿੰਦੀ ਹੈ ਤਰੋ ਤਾਜ਼ਾ। 107 FM ਰੇਨਬੋ 'ਤੇ ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਅਸੀਂ ਸਫ਼ਰ ਕਰ ਰਹੇ ਹਾਂ ਰੰਗਲੇ ਪੰਜਾਬ ਦੇ ਵਿੱਚ ਬਠਿੰਡੇ ਸ਼ਹਿਰ ਦਾ। ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਔਰ ਯਾਰ ਤੁਹਾਡੇ ਤੱਕ ਵੀ ਮੈਂ ਇਹ ਗੱਲ ਪਹੁੰਚਾ ਰਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਮੇਰੇ ਤੱਕ ਜਾਣਕਾਰੀ ਪਹੁੰਚਾਓ ਬਠਿੰਡਾ ਸ਼ਹਿਰ ਦੀ, ਤਾਂ ਤੁਸੀਂ ਕੀ ਕਰਨਾ, 2342-176 ਨੰਬਰ ਡਾਇਲ ਕਰਨਾ ਹੈ ਮੇਰੇ ਤੱਕ ਪਹੁੰਚਣਾ ਹੈ ਔਰ 9855-10-10-27 ਸਾਡਾ ਵਟਸਐਪ ਨੰਬਰ ਹੈ ਜੀ। ਇਸ ਵਟਸਐਪ ਨੰਬਰ 'ਤੇ ਤੁਸੀਂ ਵਟਸਐਪ ਵੀ ਮੈਨੂੰ ਭੇਜ ਸਕਦੇ ਹੋ ਜੇਕਰ ਤੁਹਾਡੇ ਕੋਲ ਇਸ ਸ਼ਹਿਰ ਬਾਬਤ ਕੋਈ ਕਮਾਲ ਦੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲ ਹੀ ਹੈ, ਬਸ ਤੁਹਾਡੇ ਕੋਲ ਨਹੀਂ।

ਬੱਲੇ ਬੱਲੇ ਹੋ ਰਹੀ ਹੈ ਜੀ 107 FM ਰੇਨਬੋ ਤੇ, ਜਿੱਥੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਚੱਲ ਰਿਹਾ ਰੰਗਲਾ ਪੰਜਾਬ, ਤਾਂ ਬੱਲੇ ਬੱਲੇ ਤਾਂ ਹੋਏਗੀ ਨਾ। ਪੰਜਾਬ ਦੀ ਗੱਲ ਹੋਵੇ, ਪੰਜਾਬੀਅਤ ਦੀ ਗੱਲ ਹੋਵੇ, ਤਾਂ ਬੱਲੇ ਬੱਲੇ ਨਾ ਹੋਵੇ, ਢੋਲ ਧਮੱਕਾ ਨਾ ਹੋਵੇ, ਇੱਦਾਂ ਹੋ ਹੀ ਨਹੀਂ ਸਕਦਾ। ਔਰ ਇਸੇ ਕਰਕੇ ਇਹ ਮਹਿਫਲ ਜਿਹੜੀ ਹੈ ਅੱਜ ਲੱਗੀ ਹੈ, ਔਰ ਪੰਜਾਬ ਦੇ ਸ਼ਹਿਰ, ਜ਼ਿਲ੍ਹੇ, ਥਾਵਾਂ, ਸੋਹਣੀਆਂ ਸੋਹਣੀਆਂ ਪਲੇਸਿਸ, ਰੰਗਲਾ ਪੰਜਾਬ, ਔਰ ਇਸ ਨੂੰ ਘੁੰਮਣਾ, ਇਸ ਨੂੰ ਵੇਖਣਾ ਜ਼ਰੂਰੀ ਹੈ, ਲਾਜ਼ਮੀ ਹੈ। ਔਰ ਇਸੇ ਕਰਕੇ ਅਸੀਂ ਇਹ ਰੰਗਲੇ ਪੰਜਾਬ ਦੇ ਵਿੱਚ ਇਹ ਟੂਰ ਪਲੈਨ ਕੀਤਾ ਹੈ, ਤੁਹਾਨੂੰ ਨਾਲ ਲਿਜਾ ਕੇ ਉਹਨਾਂ ਥਾਵਾਂ 'ਤੇ ਲਿਜਾਣਾ ਜਿਹੜੀਆਂ ਪੰਜਾਬ ਦੀਆਂ ਔਰ ਪੰਜਾਬ ਦੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ। ਬਠਿੰਡਾ ਸ਼ਹਿਰ ਦੀ ਗੱਲ ਕਰ ਰਹੇ ਹਾਂ, ਔਰ ਬਠਿੰਡਾ ਸ਼ਹਿਰ ਦੇ ਵਿੱਚ ਅਸੀਂ ਉੱਥੋਂ ਦੇ ਕਿਲ੍ਹੇ ਦੀ, ਬਾਜ਼ਾਰਾਂ ਦੀ, ਮਨੋਰੰਜਨ ਦੇ ਸਾਧਨਾਂ ਦੀ ਗੱਲ ਕੀਤੀ। ਅੱਜ ਕੱਲ੍ਹ ਜਿਵੇਂ ਜਿਵੇਂ ਟੈਕਨੀਕ ਇਜਾਦ ਹੋ ਰਹੀ ਹੈ, ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ, ਮਨੋਰੰਜਨ ਦੇ ਸਾਧਨ ਆ ਰਹੇ ਨੇ, ਔਰ ਸੋਸ਼ਲ ਮੀਡੀਆ ਹਾਵੀ ਹੋ ਰਿਹਾ, ਤਾਂ ਫਿਰ ਬਠਿੰਡੇ ਦੇ ਵਿੱਚ ਵੀ ਤਾਂ ਇਹ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਣੀਆਂ ਹੀ ਨੇ। ਔਰ ਸਿੱਖਿਆ ਦੀ ਗੱਲ ਕਰੀਏ, ਐਜੂਕੇਸ਼ਨ ਪੱਖੋਂ ਜੇਕਰ ਅਸੀਂ ਗੱਲ ਕਰੀਏ, ਬਠਿੰਡਾ ਸ਼ਹਿਰ ਦੇ ਵਿੱਚ ਇੱਕ ਕਾਲਜ ਹੈ, ਸਰਕਾਰੀ ਰਜਿੰਦਰਾ ਕਾਲਜ ਮਾਲਵੇ ਦਾ, ਪੂਰੇ ਮਾਲਵੇ ਦਾ ਕਹਿੰਦੇ ਨੇ ਸਭ ਤੋਂ ਪੁਰਾਣਾ ਕਾਲਜ ਇਹੋ ਹੀ ਹੈ। ਔਰ ਇਸ ਕਾਲਜ ਦੀ ਖਾਸ ਗੱਲ ਤੁਹਾਨੂੰ ਦੱਸਾਂ, ਇਸ ਕਾਲਜ ਦੇ ਵਿੱਚ ਬੜੀਆਂ ਸਾਰੀਆਂ ਫਿਲਮਾਂ ਬਣੀਆਂ ਜੇ, ਪੰਜਾਬੀ ਫਿਲਮਾਂ ਇਸ ਕਾਲਜ ਦੇ ਵਿੱਚ ਬਹੁਤ ਸਾਰੇ ਸੀਨਸ ਜਿਹੜੇ ਨੇ, ਜਦੋਂ ਤੁਸੀਂ ਇਸ ਕਾਲਜ ਨੂੰ ਵੇਖੋਗੇ ਨਾ ਜਾ ਕੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਕਾਲਜ ਦੇ ਵਿੱਚ ਤਾਂ ਯਾਰ ਇਹ ਵਾਲਾ ਸੀਨ ਤਾਂ ਮੈਂ ਉਸ ਪੰਜਾਬੀ ਗਾਣੇ ਦੇ ਵਿੱਚ ਵੇਖਿਆ, ਉਹ ਫਿਲਮ ਦੇ ਵਿੱਚ ਇਹ ਸੀਨ ਇਹੋ ਹੀ ਉਹ ਯਾਰ ਇਹ ਤਾਂ ਮੈਂ ਬੜੀਆਂ ਫਿਲਮਾਂ ਦੇ ਵਿੱਚ ਵੇਖਿਆ ਕਾਲਜ। ਬਿਲਕੁਲ, ਇਹ ਬੜਾ ਫੇਮਸ ਕਾਲਜ ਹੈ।

ਔਰ ਜਿਸ ਤਰ੍ਹਾਂ ਉਸ ਦੀ ਪੁਰਾਣੀ ਬਣਤਰ ਹੈ ਉਸੇ ਤਰ੍ਹਾਂ ਦੀ ਹੈ, ਔਰ ਉਹ ਇਮਾਰਤ ਜਿਹੜੀ ਬਣੀ ਹੋਈ ਹੈ ਬੜੀ ਹੀ ਦਿਲ ਨੂੰ ਟੁੰਬਦੀ ਹੈ। ਇਸੇ ਕਰਕੇ ਬਹੁਤ ਸਾਰੇ ਜਿਹੜੇ ਪੰਜਾਬੀ ਗਾਣੇ ਨੇ, ਪੰਜਾਬੀ ਫਿਲਮਾਂ ਨੇ, ਇਸ ਕਾਲਜ ਦੇ ਵਿੱਚ ਅਮੂਮਨ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਸ਼ੂਟ ਹੋਈਆਂ ਨੇ, ਔਰ ਅੱਜ ਕੱਲ੍ਹ ਸ਼ੂਟ ਹੁੰਦੀਆਂ ਵੀ ਨੇ। ਰਜਿੰਦਰਾ ਕਾਲਜ ਉਸ ਕਾਲਜ ਦਾ ਨਾਮ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਇੱਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੀ ਗੱਲ ਕਰੀਏ, ਉਹ ਵੀ ਇੱਥੇ ਹੈ। ਬਠਿੰਡਾ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ 'ਤੇ ਨਾ ਇੱਕ ਮੈਡੀਕਲ ਕਾਲਜ ਵੀ ਹੈ, ਆਦੇਸ਼ ਮੈਡੀਕਲ ਐਂਡ ਰਿਸਰਚ ਕਾਲਜ, ਬਾਬਾ ਫਰੀਦ ਕਾਲਜ। ਪੰਜਾਬ ਕੇਂਦਰੀ ਯੂਨੀਵਰਸਿਟੀ ਵੀ ਇੱਥੇ ਹੈ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਮਹਾਰਾਜਾ ਰਣਜੀਤ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਗਿਆਨੀ ਜ਼ੈਲ ਸਿੰਘ ਕਾਲਜ, ਮੈਰੀਟੋਰੀਅਸ ਜਿਹੜੇ ਸਕੂਲ ਹੈ ਨਾ ਇੱਥੋਂ ਦੇ, ਉਹਨਾਂ ਦੀ ਖਾਸ ਗੱਲ ਹੈ ਕਿ ਉਹ ਪੂਰੇ ਪੰਜਾਬ ਦੇ ਵਿੱਚ ਬੜੇ ਹੀ ਜ਼ਿਆਦਾ ਮੇਨ ਮੰਨੇ ਜਾਂਦੇ ਨੇ, ਪ੍ਰਮੁੱਖ। ਮਤਲਬ ਇੱਥੋਂ ਦੀ ਬੜੀ ਚੰਗੀ ਜਿਹੜੀ ਸਿੱਖਿਆ ਨਿਆਣਿਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਦਿੱਤੀ ਜਾਂਦੀ ਹੈ, ਔਰ ਇਸ ਕਰਕੇ ਹੋਰ ਵੀ ਬਹੁਤ ਸਾਰੇ ਦਰਜਨਾਂ ਜਿਹੜੇ ਸਿੱਖਿਅਕ ਸੰਸਥਾਨ ਨੇ ਇਸ ਸ਼ਹਿਰ ਦੇ ਵਿੱਚ ਮੌਜੂਦ ਨੇ। ਬਟ ਇਹ ਜਿਹੜੇ ਉੱਗੇ ਉੱਗੇ ਤੁਹਾਡੇ ਤੱਕ ਮੈਂ ਪਹੁੰਚਾਏ ਨਾ, ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ ਬਠਿੰਡੇ ਤੱਕ ਹੀ ਸੀਮਿਤ ਨਹੀਂ ਹੈਗੇ, ਇਹ ਪੂਰੇ ਪੰਜਾਬ ਤੱਕ ਵੀ ਸੀਮਿਤ ਨਹੀਂ ਹੈਗੇ, ਇਹ ਪੂਰੇ ਵਰਲਡ ਦੇ ਵਿੱਚ ਇੱਥੋਂ ਦੇ ਪੜ੍ਹੇ ਹੋਏ ਜਿਹੜੇ ਬੱਚੇ ਨੇ ਉਹ ਵਰਲਡ ਦੇ ਵਿੱਚ ਮੱਲਾ ਮਾਰ ਰਹੇ ਨੇ। ਬਹੁਤ ਸਾਰੇ ਕਲਾਕਾਰ ਰਜਿੰਦਰਾ ਕਾਲਜ ਦੇ ਵਿੱਚ ਪੜ੍ਹੇ ਨੇ, ਬਹੁਤ ਸਾਰੇ ਹੋਰ ਜਿਹੜੇ ਜੇ ਕਰੈਕਟਰਸ ਦੀ ਗੱਲ ਕਰੀਏ, ਕਲਾਕਾਰਾਂ ਦੀ ਗੱਲ ਕਰੀਏ, ਵੱਡੇ ਵੱਡੇ ਨੇਤਾਵਾਂ ਦੀ ਗੱਲ ਕਰੀਏ, ਤਾਂ ਇਸ ਕਾਲਜ ਤੋਂ ਸਟੱਡੀ ਕੀਤੀ ਹੈ ਉਹਨਾਂ ਨੇ, ਇਹਨਾਂ ਵਿੱਦਿਅਕ ਸੰਸਥਾਵਾਂ ਤੋਂ ਪੜ੍ਹ ਕੇ ਉਹ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਰਹੇ ਨੇ, ਔਰ ਇਸੇ ਕਰਕੇ ਬਠਿੰਡਾ ਕਿਸੇ ਪਾਸੋਂ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਔਰ ਖਾਸ ਗੱਲ ਇਹ ਹੈ ਕਿ ਇਸ ਨੂੰ ਕਪਾਹ ਦਾ ਰਾਜਾ ਵੀ ਮੰਨਿਆ ਜਾਂਦਾ, ਮਤਲਬ ਕਪਾਹ ਦੀ ਖੇਤੀ ਇਸ ਖੇਤਰ ਦੇ ਵਿੱਚ, ਵੈਸੇ ਮਾਲਵੇ ਖੇਤਰ ਦੇ ਵਿੱਚ ਕਪਾਹ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਉਹਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਬਠਿੰਡਾ ਉਹਦੀ ਵੱਡੀ ਪੈਦਾਵਾਰ ਕਰਦਾ ਹੈ। ਕਪਾਹ ਦੀ ਖੇਤੀ ਬਠਿੰਡੇ ਦੇ ਵਿੱਚ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਔਰ ਇਸੇ ਕਰਕੇ ਇਸ ਖੇਤਰ ਨੂੰ ਉਸਦਾ ਸਰਤਾਜ ਮੰਨਿਆ ਜਾਂਦਾ ਹੈ। 107 FM ਰੇਨਬੋ 'ਤੇ ਅਸੀਂ ਅੱਜ ਬਠਿੰਡੇ ਸ਼ਹਿਰ ਦੀ ਗੱਲ ਕਰ ਰਹੇ ਹਾਂ, ਔਰ ਬਠਿੰਡੇ ਸ਼ਹਿਰ ਦੇ ਸਿੱਖਿਅਕ ਸੰਸਥਾਵਾਂ ਦੀ ਗੱਲ ਕੀਤੀ, ਔਰ ਖਾਸ ਗੱਲ ਇਹ ਹੈ ਕਿ ਇੱਥੇ ਜਿਹੜੀ ਸਾਡੇ ਤੱਕ ਬਿਜਲੀ ਪਹੁੰਚ ਰਹੀ ਹੈ ਉਹਦਾ ਕਾਫੀ ਹਿੱਸਾ ਜਿਹੜਾ ਇੱਥੋਂ ਦੇ ਥਰਮਲ ਪਲਾਂਟ, ਗੁਰੂ ਨਾਨਕ ਦੇਵ ਥਰਮਲ ਪਲਾਂਟ ਜਿਹੜਾ ਉਸ ਤੋਂ ਬਿਜਲੀ ਪੈਦਾ ਹੁੰਦੀ ਹੈ, ਔਰ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਖਾਦ ਦਾ ਕਾਰਖਾਨਾ ਵੀ ਇੱਥੇ ਹੈਗਾ, ਔਰ ਗੁਰੂ ਗੋਬਿੰਦ ਸਿੰਘ ਜੀ ਤੇਲ ਸ਼ੋਧਕ ਕਾਰਖਾਨਾ ਵੀ ਇੱਥੇ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ ਕਪਾਹ ਦੀ ਖੇਤੀ ਦੇ ਤੌਰ 'ਤੇ ਇਹ ਬਹੁਤ ਫੇਮਸ ਹੈ, ਇਸ ਤੋਂ ਇਲਾਵਾ ਬਿਜਲੀ ਦੇ ਤੌਰ 'ਤੇ, ਕਾਲਜਾਂ ਦੇ ਤੌਰ 'ਤੇ, ਟੈਕਨੀਕਲ ਯੂਨੀਵਰਸਿਟੀ ਦੇ ਤੌਰ 'ਤੇ ਬਠਿੰਡਾ ਬਹੁਤ ਫੇਮਸ ਹੈ, ਔਰ ਖਾਸ ਕਰਕੇ ਜਿਹਦੀ ਪਹਿਲਾਂ ਅਸੀਂ ਗੱਲ ਕੀਤੀ ਕਿਲ੍ਹਾ ਮੁਬਾਰਕ ਕਰਕੇ, ਹੋਰ ਕਿਹਦੇ ਕਰਕੇ ਫੇਮਸ ਹੈ ਉਹ ਤੁਸੀਂ ਮੈਨੂੰ ਦੱਸਣਾ ਮਹਾਰਾਜ। ਹਾਂਜੀ, ਤੁਸੀਂ ਮਹਾਰਾਜ ਆਰਾਮ ਨਾਲ ਬੈਠੇ ਹੋ, ਮੈਨੂੰ ਵਟਸਐਪ ਕਰ ਸਕਦੇ ਹੋ 9855 10 10 27, ਇਹ ਸਾਡਾ ਵਟਸਐਪ ਨੰਬਰ ਹੈ, ਔਰ ਇਸ ਵਟਸਐਪ ਰਾਹੀਂ ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ, ਔਰ ਮੈਨੂੰ ਦੱਸ ਸਕਦੇ ਹੋ ਬਠਿੰਡਾ ਸ਼ਹਿਰ ਦੀ ਖੂਬਸੂਰਤੀ ਬਾਰੇ, ਹੋਰ ਕਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਜੋ ਮੇਰੇ ਕੋਲੋਂ ਸ਼ਾਇਦ ਮਿਸ ਹੋ ਜਾਣ, ਪਰ ਤੁਸੀਂ ਮਿਸ ਨਹੀਂ ਹੋਣ ਦੇਣੀਆਂ। 107 FM ਰੇਨਬੋ 'ਤੇ ਇਹ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ, ਰੰਗਲਾ ਪੰਜਾਬ।

101.7 FM Rainbow ਤੇ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਜੀ ਤੁਹਾਡਾ ਫੇਵਰਿਟ ਵਾਲਾ ਪ੍ਰੋਗਰਾਮ ਰੰਗਲਾ ਪੰਜਾਬ। ਔਰ ਰੰਗਲੇ ਪੰਜਾਬ 'ਚ ਅਸੀਂ ਸਫ਼ਰ 'ਤੇ ਨਿਕਲੇ ਹੋਏ ਹਾਂ, ਗੱਲ ਕਰ ਰਹੇ ਹਾਂ ਬਠਿੰਡਾ ਸ਼ਹਿਰ ਦੀ ਔਰ ਬਠਿੰਡੇ ਸ਼ਹਿਰ ਦੇ ਪੜ੍ਹਾਈ ਵਾਲੀਆਂ ਥਾਵਾਂ ਔਰ ਮਤਲਬ ਹੋਰ ਬਹੁਤ ਸਾਰੀਆਂ ਥਾਵਾਂ ਦੀ ਗੱਲ ਕੀਤੀ ਅਸੀਂ, ਜਿੱਥੋਂ ਬੱਚੇ ਪੜ੍ਹਦੇ ਨੇ ਔਰ ਜਿੱਥੋਂ ਕਾਰੋਬਾਰ ਹੁੰਦਾ ਹੈ ਔਰ ਜਿੱਥੋਂ ਬਿਜਲੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਖਾਦ ਦੇ ਕਾਰਖਾਨਿਆਂ ਦੀ ਗੱਲ ਕੀਤੀ, ਯੂਨੀਵਰਸਿਟੀਜ਼ ਦੀ ਗੱਲ ਕੀਤੀ, ਮਤਲਬ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ। ਬਟ ਇੱਕ ਖਾਸ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਬਟ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜਾ ਸ਼ਹਿਰ ਹੈ ਬਠਿੰਡਾ ਸ਼ਹਿਰ, ਮਤਲਬ ਇਤਿਹਾਸਕਾਰ ਦੱਸਦੇ ਨੇ ਕਿ ਇਹਦਾ ਪੁਰਾਤਨ ਨਾਮ ਹੈਗਾ ਇੱਕ। ਤੁਹਾਨੂੰ ਪਤਾ ਪੁਰਾਤਨ ਨਾਮ ਕੀ ਹੈ, ਉਹ ਪੁਰਾਣਾ ਨਾਮ ਇਹਦਾ ਕੀ ਹੈ? ਵਟਸਐਪ ਰਾਹੀਂ ਮੈਨੂੰ ਦੱਸ ਸਕਦੇ ਹੋ ਜਨਾਬ, 9855 10 10 27 ਸਾਡਾ ਵਟਸਐਪ ਨੰਬਰ ਹੈ। ਜੇਕਰ ਤੁਸੀਂ ਦੱਸ ਸਕਦੇ ਹੋ ਤਾਂ ਮੈਨੂੰ ਪਹੁੰਚਾ ਸਕਦੇ ਹੋ ਛੇਤੀ ਛੇਤੀ, ਤੁਹਾਡੇ ਕੋਲ ਟਾਈਮ ਬਹੁਤ ਥੋੜ੍ਹਾ ਹੈ ਮਹਾਰਾਜ। ਚਲੋ ਟਿਕ ਟਿਕ ਇੱਕ, ਟਿਕ ਟਿਕ ਦੋ, ਟਿਕ ਟਿਕ ਤਿੰਨ, ਟਿਕ ਟਿਕ ਤਿੰਨ, ਟਿਕ ਟਿਕ ਤਿੰਨ, ਚਾਰ, ਟਿਕ ਟਿਕ ਟਿਕ ਟਿਕ ਟਿਕ ਪੰਜ। ਹਾਂ, ਵੇਲਾ ਨਿਕਲ ਗਿਆ, ਮੈਂ ਹੀ ਦੱਸ ਦਿੰਦਾ ਤੁਹਾਨੂੰ। ਇਤਿਹਾਸਕਾਰਾਂ ਅਨੁਸਾਰ ਇਹਦਾ ਪੁਰਾਣਾ ਨਾਮ ਬਿਕਰਮਗੜ੍ਹ ਸੀ ਔਰ ਬਾਅਦ 'ਚ ਭੱਟੀ ਰਾਓ ਰਾਜਪੂਤ ਨੇ ਇਹਨੂੰ ਦੁਬਾਰਾ ਬਣਾਇਆ ਸੀ ਔਰ ਇਹਦਾ ਨਾਮ ਭੱਟੀ ਵਿੰਡਾ ਪਿਆ ਔਰ ਉਸ ਤੋਂ ਬਾਅਦ ਇਸਦਾ ਨਾਮ ਜਿਹੜਾ ਉਹ

ਬੋਲਚਾਲ ਦੀ ਭਾਸ਼ਾ ਦੇ ਵਿੱਚ ਪੈਂਦਿਆਂ ਪੈਂਦਿਆਂ ਭੱਟੀ ਵਿੰਡਾ ਤੋਂ ਇਹ ਬਠਿੰਡਾ ਬਣਿਆ, ਸਾਡਾ ਪਿਆਰਾ ਸ਼ਹਿਰ ਬਠਿੰਡਾ। ਮਾਲਵੇ ਦੀ ਜਾਨ ਆਨ ਬਾਨ ਸ਼ਾਨ ਔਰ ਜੰਕਸ਼ਨ ਹੈ ਜੀ ਇਹ ਸ਼ਹਿਰ, ਔਰ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਦੇ ਨਾਲ ਜੁੜਿਆ ਹੋਇਆ ਹੈ ਸਾਡਾ ਸ਼ਹਿਰ। ਔਰ ਇੱਕ ਖਾਸ ਗੱਲ, ਸਾਰੀਆਂ ਗੱਲਾਂ ਬਾਰੇ ਤਾਂ ਤੁਹਾਡੇ ਨਾਲ ਮੈਂ ਤੁਹਾਨੂੰ ਦੱਸਿਆ ਇਸ ਸ਼ਹਿਰ ਦੇ ਵਿੱਚ ਕੀ ਖਾਸੀਅਤ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ ਮੇਨ ਚੀਜ਼ ਵੱਲ ਤਾਂ ਆ ਹੀ ਨਹੀਂ ਰਿਹਾ, ਮਤਲਬ ਜਿਹੜੀਆਂ ਚੀਜ਼ਾਂ ਸਾਡੇ ਤੱਕ ਮਤਲਬ ਅਸੀਂ ਚਾਹੁੰਦੇ ਹਾਂ। ਮੈਨੂੰ ਪਤਾ ਮਹਾਰਾਜ, ਪਤਾ ਜੋ ਤੁਹਾਡੇ ਇਸ ਵੇਲੇ ਪੇਟ ਦੇ ਵਿੱਚ ਕੁਰਬਲ ਕੁਰਬਲ ਹੋ ਰਹੀ ਹੈ, ਮੈਨੂੰ ਪਤਾ ਕਿ ਇੱਥੋਂ ਦੀਆਂ ਫੇਮਸ ਖਾਣ ਵਾਲੀਆਂ ਚੀਜ਼ਾਂ, ਮਤਲਬ ਖਾਣ ਵਾਲੀ ਚੀਜ਼ਾਂ ਤਾਂ ਯਾਰ ਸਾਰੇ ਪਾਸੇ ਦੱਸੋ। ਹੁਣ ਕਿਸੇ ਚੀਜ਼ ਦਾ ਘਾਟਾ ਹੈਗਾ ਕਿਸੇ ਵੀ ਥਾਂ 'ਤੇ? ਜੇਕਰ ਤੁਸੀਂ ਕਿਸੇ ਵੀ ਪਲੇਸ 'ਚ ਚਲੇ ਜਾਓ, ਕਿਸੇ ਵੀ ਥਾਂ ਜਾਓ, ਤਾਂ ਉੱਥੇ ਕੁਝ ਹੋਵੇ ਨਾ ਹੋਵੇ ਸਟਾਲ ਜ਼ਰੂਰ ਲੱਗਾ ਹੋਏਗਾ ਖਾਣ ਪੀਣ ਵਾਲਾ। ਚਾਟ ਪਾਪੜੀ, ਛੋਲੇ ਭਟੂਰੇ, ਕੁਲਚੇ ਚਾਵਲ, ਰਾਜਮਾਂਹ, ਕੜੀ ਚਾਵਲ, ਇਹ ਤਾਂ ਅਸੀਂ ਖਾਂਦੇ ਨਹੀਂ ਮਹਾਰਾਜ। ਅਸੀਂ ਖਾਂਦੇ ਹਾਂ ਸਿਰਫ ਫਾਸਟ, ਤੇਜ਼ ਵਾਲਾ, ਤੇਜ਼ੀ ਦੌੜ ਦੌੜ ਕੇ ਖਾਣ ਵਾਲਾ ਫੂਡ। ਹਾਂ ਮੈਨੂੰ ਪਤਾ ਜਿਹੜਾ ਦੌੜ ਦੌੜ ਕੇ ਖਾਂਦੇ ਹਾਂ ਉਹ ਅਸੀਂ, ਕਿਉਂਕਿ ਉਹ ਇੰਨਾ ਨਾਮ ਜ਼ਰੂਰ ਉਹਦਾ ਫਾਸਟ ਹੈ, ਪਰ ਉਹ ਬੜਾ ਸਲੋ ਫੂਡ ਹੈ ਜਿਹੜਾ ਸਾਡੇ ਅੰਦਰ ਬੜੀ ਹੌਲੀ ਹੌਲੀ ਹੌਲੀ ਹੌਲੀ ਧੀਰੇ ਧੀਰੇ ਪਚਦਾ, ਉਸਨੂੰ ਹੀ ਫਾਸਟ ਫੂਡ ਕਹਿੰਦੇ ਹਾਂ। ਔਰ ਉਹ ਤਾਂ ਮੈਂ ਮਹਾਰਾਜ ਜਿੱਥੇ ਮਰਜ਼ੀ ਜਾਓ ਤੁਸੀਂ ਤੁਹਾ�ੂੰ ਲੱਭ ਹੀ ਜਾਏਗਾ, ਪਰ ਇੱਥੇ ਕੁਝ ਖਾਸ ਥਾਵਾਂ ਹੈਗੀਆਂ ਨੇ, ਭਾਵੇਂ ਵਿਨੋਦ ਦੀ ਕਚੋਰੀ ਹੋਵੇ, ਭਾਵੇਂ ਲੱਛੂ ਦੀ ਪੂੜੀ ਹੋਵੇ, ਅਤੇ ਭਾਵੇਂ ਹੋਵੇ ਕਰਾਮਾਤੀ। ਹਾਂਜੀ ਮਹਾਰਾਜ, ਹਰਮਨ ਭਾਜੀ ਦੇ ਨਾਨ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ A1 ਮਿਲਦੀਆਂ। ਔਰ ਕੌਫੀ ਦਾ ਵੀ ਬੜਾ ਨਾਂ ਸੁਣਿਆ, ਇੱਥੋਂ ਦੀ ਬੜੀ ਫੇਮਸ ਕੌਫੀ ਹੈ, ਜਿੱਥੇ ਇੱਕੋ ਵਾਰ 50-50 ਕੱਪ ਜਿਹੜੇ ਨੇ ਕੌਫੀ ਦੇ ਲੱਗਦੇ ਨੇ। ਤੁਸੀਂ ਜੇਕਰ ਬਠਿੰਡੇ ਸ਼ਹਿਰ ਦਾ ਸਫ਼ਰ ਕਰਨਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ। ਔਰ ਬਠਿੰਡੇ ਸ਼ਹਿਰ ਜਾਣ ਵਾਸਤੇ ਮਤਲਬ ਕੀ ਦੱਸਾਂ ਤੁਹਾਨੂੰ ਹੁਣ, ਮਤਲਬ ਹਰ ਸ਼ਹਿਰ ਤੋਂ ਬੱਸ ਜਿਹੜੀ ਹੈ ਤੁਹਾਨੂੰ ਮਾਲਵਾ ਖੇਤਰ ਦੇ ਸ਼ਹਿਰ ਬਠਿੰਡੇ ਤੱਕ ਲੈ ਕੇ ਜਾਏਗੀ। ਹੁਣ ਕਿਰਾਇਆ ਵੀ ਦੱਸਦੇ ਤੁਹਾਨੂੰ ਕਿੰਨਾ ਲੱਗੇਗਾ। ਜੇਕਰ ਤੁਸੀਂ ਪੰਜਾਬ ਰੋਡਵੇਜ਼ ਦੀ ਬੱਸ 'ਤੇ ਬਹਿੰਦੇ ਹੋ ਤਾਂ ਤੁਸੀਂ ਟਿਕਟ ਲੈਣੀ ਹੈ, ਕੰਡਕਟਰ ਸਾਹਿਬ ਜਿੰਨੇ ਪੈਸੇ ਕਹਿਣਗੇ ਉਹ ਕਟਾਉਣੀ ਹੈ ਟਿਕਟ, ਅਤੇ ਫਿਰ ਤੁਸੀਂ ਬਠਿੰਡੇ ਪਹੁੰਚ ਜਾਣਾ। ਔਰ ਜਿੱਦਾਂ ਮਰਜ਼ੀ ਕਹੋ, ਤੁਹਾਨੂੰ ਮੈਨੂੰ ਲੱਗਦਾ ਹੈ ਕਿ ਤੁਹਾਡੀ ਟਿਕਟ ਜਿਹੜੀ ਹੈ ਉਹ 250 ਤੋਂ ਜ਼ਿਆਦਾ ਨਹੀਂ ਹੋ ਸਕਦੀ। ਔਰ ਤੁਸੀਂ ਮਹਾਰਾਜ ਜੇਕਰ ਜਲੰਧਰ ਤੋਂ ਬਈ, ਮੈਂ ਜਲੰਧਰ ਦੀ ਗੱਲ ਕਰ ਰਿਹਾ ਫਿਲਹਾਲ, ਔਰ ਜੇਕਰ ਤੁਸੀਂ ਹੋਰ ਕਿਸੇ ਸ਼ਹਿਰ ਤੋਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਈਜ਼ੀਲੀ ਪਹੁੰਚ ਸਕਦੇ ਹੋ ਬਠਿੰਡਾ। ਬੱਸ 'ਤੇ ਨਹੀਂ ਜਾਣਾ, ਜ਼ਿਆਦਾ ਕਿਰਾਇਆ ਲੱਗਦਾ ਤੁਹਾਨੂੰ, ਤਾਂ ਤੁਸੀਂ ਟ੍ਰੇਨ 'ਤੇ ਜਾ ਸਕਦੇ ਹੋ ਮਹਾਰਾਜ। ਟ੍ਰੇਨਾਂ ਵੀ ਜਾਂਦੀਆਂ ਨੇ ਹਰ ਸ਼ਹਿਰ ਦੇ ਨਾਲ, ਜਿਵੇਂ ਮੈਂ ਕਿਹਾ ਕਿ ਬਠਿੰਡਾ ਸ਼ਹਿਰ ਤੱਕ ਹਰ ਪਲੇਸ ਤੋਂ ਹਰ ਜ਼ਿਲ੍ਹੇ ਤੋਂ ਟ੍ਰੇਨ ਜਿਹੜੀ ਹੈ ਤੁਸੀਂ ਜਾ ਸਕਦੇ ਹੋ, ਔਰ ਵਾਇਆ ਜਲੰਧਰ ਵੀ ਟ੍ਰੇਨ ਜਿਹੜੀ ਹੈ ਉਹ ਤੁਹਾਨੂੰ ਮਿਲ ਸਕਦੀ ਹੈ। ਔਰ ਬੜਾ ਖੂਬਸੂਰਤ ਸ਼ਹਿਰ ਹੈ ਔਰ ਬੜੀ ਸ਼ਾਂਤੀ ਹੈ, ਖਾਸ ਕਰਕੇ ਇਸ ਖੇਤਰ ਦੇ ਵਿੱਚ, ਮਾਲਵੇ ਖੇਤਰ ਦੇ ਵਿੱਚ, ਜਿਹੜੇ ਮਤਲਬ ਇਹਨਾਂ ਨੂੰ ਨਾ ਇਸ ਖੇਤਰ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਹੈ। ਔਰ ਜਦੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਲੇਸ 'ਤੇ ਗਏ ਸੀ ਉਸ ਵੇਲੇ 1706 ਈਸਵੀ ਦੀ ਗੱਲ ਕਰ ਰਹੇ, ਜਦੋਂ ਕਿਲ੍ਹਾ ਮੁਬਾਰਕ ਵੀ ਸੰਗਤਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਚਰਨ ਪਾਓ, ਤਾਂ ਉਹ ਉੱਥੇ ਗਏ ਸੀ। ਔਰ ਉੱਥੇ ਲੋਕਾਂ ਨੂੰ ਆਸ਼ੀਰਵਾਦ ਵੀ ਉਹਨਾਂ ਦਾ ਮਿਲਿਆ ਸੀ ਕਿ ਇਹ ਜਿਹੜੀ ਤੁਹਾਡੀ ਥਾਂ ਹੈ ਇਹ ਹਮੇਸ਼ਾ ਹਰੀ ਭਰੀ ਰਹੇਗੀ। ਔਰ ਇਸੇ ਕਰਕੇ ਜਿੰਨਾ ਵੀ ਮਾਲਵੇ ਦਾ ਖੇਤਰ ਹੈ, ਖਾਸ ਕਰ ਬਠਿੰਡੇ ਦੀ ਵੀ ਗੱਲ ਕਰੀਏ ਜੇਕਰ ਅਸੀਂ, ਤਾਂ ਇਹ ਹਮੇਸ਼ਾ ਹਰਿਆ ਭਰਿਆ ਰਹਿੰਦਾ। ਔਰ ਇੱਥੇ ਇਸੇ ਕਰਕੇ ਇਹ ਅੱਛੀ ਮਤਲਬ ਪੈਦਾਵਾਰ ਹੁੰਦੀ ਹੈ ਕਪਾਹ ਦੀ, ਔਰ ਕਪਾਹ ਜਿਸ ਤੋਂ ਕੱਪੜਾ ਬਣਾਇਆ ਜਾਂਦਾ, ਔਰ ਅੱਛੀ ਪੈਦਾਵਾਰ ਇਹ ਕਰਦਾ, ਔਰ ਪੈਸੇ ਦੇ ਮਾਮਲੇ ਵਿੱਚ ਵੀ ਇਹ ਮਤਲਬ ਸਹੀ ਹੈ ਜੀ, ਮਤਲਬ ਕਿ ਮੋਟੀ ਕਮਾਈ ਕਹਿ ਸਕਦੇ ਹਾਂ, ਮਤਲਬ ਹੈ ਕਿ ਨਹੀਂ। ਔਰ ਇਸ ਖੇਤਰ ਦੇ ਵਿੱਚ ਇਸੇ ਤਰ੍ਹਾਂ ਇਹ ਸਮਰਿੱਧ ਰਹੇ, ਮੋਟੀ ਕਮਾਈ ਕਰਦਾ ਰਹੇ, ਖੁਸ਼ਹਾਲ ਰਹੇ। ਔਰ ਜੇਕਰ ਤੁਸੀਂ ਜਾਣਾ ਇੱਥੇ ਤਾਂ ਛੇਤੀ ਛੇਤੀ ਪਹੁੰਚੋ। ਇਹ ਟੂਰ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ, ਔਰ ਇੱਕ ਹੋਰ ਮੈਸੇਜ ਆਇਆ ਜੀ ਮੈਨੂੰ, ਅਬਹੋਰ ਸੇ ਰਾਮ ਸਹਾਏ ਸ਼ਰਮਾ, ਬਠਿੰਡਾ FM ਰੇਡੀਓ ਸੇ ਵੀ ਫੇਮਸ ਹੈ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ ਬਿਲਕੁਲ, ਔਰ ਬਿਲਕੁਲ ਸਹੀ ਕਹਿ ਰਹੇ ਨੇ ਸਾਡੇ ਲਿਸਨਰ। ਔਰ ਮੈਸੇਜ ਮੇਰੇ ਤੱਕ ਤੁਸੀਂ ਪਹੁੰਚਾ ਸਕਦੇ ਹੋ ਜਿਵੇਂ ਇਹਨਾਂ ਨੇ, ਰਾਮ ਸਹਾਏ ਸ਼ਰਮਾ ਜੀ ਨੇ ਮੈਸੇਜ ਪਹੁੰਚਾਇਆ ਮੇਰੇ ਤੱਕ, ਔਰ ਮੀਰਾ ਭਾਟੀਆ ਜੀ ਨੇ ਵੀ ਪਹੁੰਚਾਇਆ ਸੀ। ਤੁਸੀਂ ਵੀ ਪਹੁੰਚਾ ਸਕਦੇ ਹੋ ਕਿਉਂਕਿ ਹਾਲੇ ਟਾਈਮ FM ਘੜੀ 'ਤੇ 8:46 'ਤੇ, ਲਓ ਜੀ 47 ਹੋ ਗਏ ਜੇ, 8:47

ਤੇ ਟਾਈਮ ਇਸੇ ਤਰ੍ਹਾਂ ਅੱਗੇ ਅੱਗੇ ਵੱਧਦਾ ਜਾ ਰਿਹਾ। ਔਰ ਇਹ ਸਾਰੀਆਂ ਖਾਣ ਪੀਣ ਦੀਆਂ ਥਾਵਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਮਹਾਰਾਜ, ਹੁਣ ਤੁਸੀਂ ਜਾ ਸਕਦੇ ਹੋ ਖਾਣ, ਤੁਹਾਡੀ ਜਿਹੜੀ ਖਾਣ ਪੀਣ ਦੀ ਕੁਰਬਲ ਸੀ ਉਹ ਮੈਨੂੰ ਲੱਗਦਾ ਥੋੜ੍ਹੀ ਥੋੜ੍ਹੀ ਮੱਠੀ ਹੋਈ ਹੋਵੇਗੀ। ਔਰ ਅਸੀਂ ਆਪਣੀ ਜਿਹੜੀ ਕੁਰਬਲ ਹੈ ਗਾਣਿਆਂ ਵਾਲੀ ਉਹ ਸਟਾਰਟ ਕਰਦੇ ਹਾਂ। ਆ ਕਮਾਲ ਦਾ ਟਰੈਕ ਤੁਹਾਡੇ ਤੱਕ ਪਹੁੰਚਾ ਰਿਹਾ, ਟਰੈਕ ਸੁਣੋ ਤਾਂ ਫਿਰ ਵਾਪਸ ਆਉਣਾ ਮੈਂ ਇੱਥੇ ਹੀ।

ਰੰਗਲਾ ਪੰਜਾਬ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ ਔਰ ਸੋਚਾਂ ਦੇ ਵਿੱਚ ਪੈ ਗਏ ਹੋਵੋਗੇ ਕਿ ਧੂਮ ਧੜੱਕਾ ਕਰਦੇ ਹੋਇਆਂ ਇਹ ਸਾਰੰਗੀ ਦੀ ਆਵਾਜ਼ ਕਿੱਧਰੋਂ ਆਉਣ ਲੱਗ ਪਈ। ਔਰ ਤੁਹਾਨੂੰ ਦੱਸਦੇ ਹਾਂ ਕਿ ਸਾਰੰਗੀ ਦੀ ਆਵਾਜ਼ ਇਸ ਲਈ ਤੁਹਾਡੇ ਤੱਕ ਪਹੁੰਚਾਈ ਹੈ ਕਿਉਂਕਿ ਇਹ ਸਾਡੇ ਦਿਲਾਂ ਤੱਕ ਪਹੁੰਚਦੀ ਹੈ ਔਰ ਇਹ ਸਾਜ਼ ਕੁਝ ਇੱਦਾਂ ਦਾ ਜੋ ਸਾਡੇ ਦਿਲ ਦੇ ਸਾਜ਼ ਨੂੰ ਹਿਲਾ ਦਿੰਦਾ ਹੈ ਨਾ। ਔਰ ਤੁਹਾਨੂੰ ਦੱਸਦੇ ਹਾਂ ਕਿ ਇੰਨਾ ਪੁਰਾਣਾ ਇਹ ਸਾਜ਼ ਸਾਡੇ ਭਾਰਤੀ ਸੰਗੀਤ ਦੇ ਨਾਲ ਰਿਲੇਟਡ ਇਹ ਤੁਹਾਨੂੰ ਸਭ ਨੇ ਸਾਰੰਗੀ ਜ਼ਰੂਰ ਵੇਖੀ ਹੋਏਗੀ ਤਾਰਾਂ ਨਾਲ ਤਾਰਾਂ ਵਾਲਾ ਇਹ ਸਾਜ਼ ਔਰ ਗੱਜ ਦੇ ਨਾਲ ਉੱਪਰ ਜਦੋਂ ਫੇਰੀਦਾ ਤਾਂ ਫਿਰ ਇਸ ਤੋਂ ਇਹ ਮਧੁਰ ਜਿਹੀ ਆਵਾਜ਼ ਨਿਕਲਦੀ ਹੈ ਔਰ ਸਾਰੰਗੀ ਸਾਰੰਗੀ ਜਿਸਦਾ ਮਤਲਬ ਹੀ 100 ਰੰਗਾਂ ਵਾਲੀ ਹੈ ਮਤਲਬ ਕਿ 100 ਤਰ੍ਹਾਂ ਦੇ 100 ਰੰਗਾਂ ਦੇ ਸੁਰ ਜਿਹੜੇ ਨੇ ਉਹ ਇਹ ਕੱਢ ਸਕਦੀ ਹੈ ਮਤਲਬ ਹਰ ਇਮੋਸ਼ਨ ਜਿਹੜਾ ਉਹ ਇਸ ਤੋਂ ਨਿਕਲ ਸਕਦਾ ਨਿਕਲਦਾ ਔਰ ਭਾਵੇਂ ਭਾਰਤੀ ਸੰਗੀਤ ਦੇ ਵਿੱਚ ਕਲਾਸੀਕਲ ਗਾਇਨ ਹੋਵੇ ਕਲਾਸੀਕਲ ਮਿਊਜ਼ਿਕ ਹੋਵੇ ਜਾਂ ਫੋਕ ਮਿਊਜ਼ਿਕ ਹੋਵੇ ਹਰ ਪਾਸੇ ਸਾਰੰਗੀ ਦਾ ਇਸਤੇਮਾਲ ਹੁੰਦਾ ਹੈ ਔਰ ਜਦੋਂ ਇਸ ਦਾ ਇਸਤੇਮਾਲ ਹੁੰਦਾ ਤਾਂ ਫਿਰ ਮਤਲਬ ਇਨਸਾਨ ਨਾ ਖਿੱਚਿਆ ਚਲਾ ਜਾਂਦਾ ਇਸ ਦੀ ਧੁਨ ਵੱਲ ਇਸ ਸਾਜ਼ ਵੱਲ ਔਰ ਇਸ ਦੀ ਮਧੁਰ ਜਿਹੀ ਆਵਾਜ਼ ਵੱਲ ਔਰ ਜਦੋਂ ਖਾਸ ਕਰਕੇ ਇਮੋਸ਼ਨਲ ਜਾਂ ਸੈਡ ਜਾਂ ਭਾਵੇਂ ਕੋਈ ਖੁਸ਼ਨੁਮਾ ਰਾਗ ਹੀ ਵੱਜ ਰਿਹਾ ਹੋਵੇ ਤਾਂ ਉਦੋਂ ਇੱਦਾਂ ਲੱਗਦਾ ਕਿ ਮਤਲਬ ਇਹ ਸਾਜ਼ ਵੱਜਦਾ ਰਹੇ ਅਸੀਂ ਸੁਣਦੇ ਰਹੀਏ। ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਬੜਾ ਹੀ ਫੇਮਸ ਗਾਣਾ ਬਹੁਤ ਉਹਦੀ ਜਿਹੜੀ ਧੁਨ ਹੈ ਉਹ ਬੜੀ ਵਾਇਰਲ ਹੋ ਰਹੀ ਹੈ ਸਾਥੀਆ ਫਿਲਮ ਦਾ ਉਹ ਗਾਣਾ ਏ ਆਰ ਰਹਿਮਾਨ ਦੀ

ਧੁਨ ਹੈ ਬੜਾ ਫੇਮਸ ਜਿਹੜਾ ਹੈ ਉਹ ਸਾਰੰਗੀ 'ਤੇ ਉਸਨੂੰ ਉਹ ਆਰਟਿਸਟ ਵਜਾਉਂਦਾ ਔਰ ਮੈਂ ਤੁਹਾਨੂੰ ਨਾਮ ਲੈ ਕੇ ਤੇਰੀ ਮੇਰੀ ਬਾਤੇ ਕਰਨਾ ਯਾਰਾ ਰਾਤ ਸੇ ਦਿਨ ਕਰਨਾ ਚੁਪਕੇ ਸੇ ਇਹ ਗਾਣਾ ਹੈ ਸਾਥੀ ਫਿਲਮ ਦਾ ਔਰ ਇਹਦੀ ਧੁਨ ਜਿਹੜੀ ਜਦੋਂ ਸਰੰਗੀ 'ਤੇ ਸੁਣਦੇ ਹਾਂ ਆਪਾਂ ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਸੁਣਦੇ ਰਹੀਏ ਇਹ ਸਾਜ਼ ਦੀ ਕਮਾਲ ਗਈ ਔਰ ਵਜਾਉਣ ਵਾਲੇ ਦਾ ਸਾਧ ਹੈ ਮਤਲਬ ਉਹਦਾ ਉਸ ਸਾਜ਼ ਨੂੰ ਸਾਧਨਾ ਇਹ ਉਸ ਆਰਟਿਸਟ ਔਰ ਉਸ ਸਾਜ਼ ਦੇ ਵਿੱਚ ਜੋ ਜਾਦੂਗਰੀ ਹੈਗੀ ਆ ਉਹ ਸਾਡੇ ਤੱਕ ਪਹੁੰਚਦੀ ਹੈ ਔਰ ਰੰਗਲਾ ਪੰਜਾਬ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬਠਿੰਡਾ ਸ਼ਹਿਰ ਦੀ ਯਾਤਰਾ ਕੀਤੀ ਸਾਰੰਗੀ ਦੀਆਂ ਗੱਲਾਂ ਕੀਤੀਆਂ ਔਰ ਇਸੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਰੋਕਣਾ ਪੈਣਾ ਗੱਲਾਂ ਤਾਂ ਹੋਰ ਬਹੁਤ ਜ਼ਿਆਦਾ ਹੈ ਔਰ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਰੰਗਲਾ ਪੰਜਾਬ ਜਾਂ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਸਾਰੰਗੀ ਬਾਬਤ ਖੁੱਲ੍ਹ ਕੇ ਚਰਚਾ ਹੋਏਗੀ ਬਟ ਫਿਲਹਾਲ ਇਸ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਰੋਕਦੇ ਹਾਂ ਔਰ ਵੱਧ

ਅਤੇ ਸਾਰੰਗੀ ਦੀਆਂ ਗੱਲਾਂ ਕੀਤੀਆਂ ਔਰ ਇਸੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਰੋਕਣਾ ਪੈਣਾ। ਗੱਲਾਂ ਤਾਂ ਹੋਰ ਬਹੁਤ ਜ਼ਿਆਦਾ ਹੈ ਔਰ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਰੰਗਲਾ ਪੰਜਾਬ ਜਾਂ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਸਾਰੰਗੀ ਬਾਬਤ ਖੁੱਲ੍ਹ ਕੇ ਚਰਚਾ ਹੋਏਗੀ, ਬਟ ਫਿਲਹਾਲ ਇਸ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਰੋਕਦੇ ਹਾਂ ਔਰ ਵੱਧਦੇ ਹਾਂ ਅਸੀਂ ਅਗਲੇ ਪੜਾਅ ਵੱਲ।

पेश ने एफएम न्यूज हेडलाइंस। केंद्र सरकार ने घुसपैठ ते होर कारणां करके जनसंख्यकी तब्दीली दीआं चुनौतीआं नाल निजिठण लई एक उच्च पदरी कमेटी बनाई है। केंद्रीय गृह मंत्री अमित शाह ने अज कहा कि सरकार ड्रोना राही नशीले पदार्थां ते हथियारां दी तस्करी नूं रोकण लई अगले 6 महीनियां दे अंदर एंटी ड्रोन सिस्टम स्थापित करन दी प्रक्रिया विच है। ਪੰਜਾਬ 'ਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ 'ਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਅਹੁਦੇ 'ਤੇ 12 ਸਾਲ ਪੂਰੇ ਕਰ ਲਏ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ ਕੀਤੀ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ 'ਚ ਹੋਈ। ਮੀਟਿੰਗ 'ਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਦੇਸ਼ ਦੇ ਉੱਤਰੀ ਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਤੇ ਲੂ ਦੀ ਮਾਰ ਹੇਠ ਨੇ। IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਪਹਿਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਚਾਹਤਾ ਹੈ।

ਮੈਨੂੰ ਪਤਾ ਹੈ ਜੀ, ਮੈਨੂੰ ਪਤਾ, ਮੈਨੂੰ ਸਭ ਕੁਝ ਪਤਾ ਹੈ, ਕਿਉਂਕਿ ਮੈਂ ਜਾਣੀ ਜਾਣ ਬਣ ਚੁੱਕਾ ਹੋਇਆ ਤੁਹਾਡੇ ਨਾਲ ਗੱਲਾਂ ਕਰਦਾ ਕਰਦਾ। ਮੈਨੂੰ ਪਤਾ ਲੱਗ ਚੁੱਕਾ ਹੋਇਆ ਕਿ ਤੁਸੀਂ ਜਿਹੜੀ ਤਿਆਰੀ ਆ ਪੂਰੀ ਤਰੀਕੇ ਦੇ ਨਾਲ ਕਸ ਲਈ ਹੈ, ਔਰ ਇਸ ਵੇਲੇ ਤੁਸੀਂ ਰੇਡੀਓ ਸੈਟਸ ਔਨ ਕਰਕੇ ਫਟਾਫਟ ਚਾਰੇ ਪਾਸੇ ਚਾਰ ਚੁਕੰਨੇ ਹੋ ਕੇ ਬਹਿ ਚੁੱਕੇ ਹੋ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇਸ ਵੇਲੇ ਮੇਰੇ ਤੱਕ ਪਹੁੰਚਣਾ, ਔਰ ਮੇਰੇ ਤੱਕ ਪਹੁੰਚਣ ਦੇ ਲਈ ਤੁਸੀਂ ਇੱਕ ਨੰਬਰ ਤੁਹਾਡੇ ਕੋਲ ਹੈਗਾ, ਤੁਸੀਂ ਉਸ ਨੰਬਰ ਰਾਹੀਂ ਮੇਰੇ ਤੱਕ ਪਹੁੰਚਣੇ ਹੋ। 9855 10 10 27 ਇਹ ਸਾਡਾ ਵਟਸਐਪ ਨੰਬਰ ਹੈ, ਔਰ ਇਸ ਵਟਸਐਪ 'ਤੇ ਤੁਸੀਂ ਮੇਰੇ ਤੱਕ ਵਟਸਐਪ ਕਰਦੇ ਹੋ, ਔਰ ਮੈਂ ਉਹਨਾਂ ਵਟਸਐਪ ਦਾ ਰਿਪਲਾਈ ਕਰਦਾ ਮਜ਼ੇਦਾਰ ਤਰੀਕੇ ਦੇ ਨਾਲ, ਇੰਜੋਏ ਤਰੀਕੇ ਦੇ ਨਾਲ, ਔਰ ਤੁਹਾਡੇ ਤੱਕ ਉਹ ਇੰਜੋਏਮੈਂਟ ਵਾਲਾ ਤਰੀਕਾ ਪਹੁੰਚਦਾ ਤੁਹਾਡੇ ਗਾਣਿਆਂ ਦੇ ਰੂਪ ਦੇ ਵਿੱਚ। ਔਰ ਤੁਹਾਡੇ ਗਾਣੇ ਮਤਲਬ ਕਿ ਸਾਡਾ ਪ੍ਰੋਗਰਾਮ ਦਿਲ ਚਾਹਤਾ ਹੈ, ਜੋ ਤੁਸੀਂ ਚਾਹੁੰਦੇ ਹੋ ਮੇਰੇ ਤੱਕ ਪਹੁੰਚਾਉਂਦੇ ਹੋ, ਮੈਂ ਤੁਹਾਡੇ ਤੱਕ ਪਹੁੰਚਾ ਦਿੰਦਾ। ਬਿਲਕੁਲ ਜੀ ਬਿਲਕੁਲ, ਇਹ ਜਿਹੜਾ ਸਾਡਾ ਆਦਾਨ ਪ੍ਰਦਾਨ ਵਾਲਾ, ਇਹ ਪਿਆਰ ਦਾ ਆਦਾਨ ਪ੍ਰਦਾਨ ਜਿਹੜਾ ਹੋ ਰਿਹਾ ਉਹ ਹੋ ਰਿਹਾ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਜ਼ਰੀਏ, ਔਰ ਇਸ ਵੇਲੇ ਆਗਾਜ਼ ਹੋ ਚੁੱਕਾ ਇਸ ਪ੍ਰੋਗਰਾਮ ਦਾ, ਔਰ ਇਸ ਪ੍ਰੋਗਰਾਮ ਦਾ ਆਗਾਜ਼ ਤੁਹਾਡੇ ਨਾਲ ਹੀ ਹੁੰਦਾ ਮਹਾਰਾਜ। ਹਾਂਜੀ, ਤੁਹਾਡੇ ਮੈਸੇਜਿਸ ਮੇਰੇ ਤੱਕ ਪਹੁੰਚਦੇ ਨੇ, 9855 10 10 27 ਸਾਡਾ ਵਟਸਐਪ ਨੰਬਰ ਹੈ। ਮੇਰੇ ਲਿਸਨਰ ਇਸ ਵੇਲੇ ਜੋ ਗੱਡੀਆਂ ਦੇ ਵਿੱਚ ਨੇ, ਔਰ ਸਫ਼ਰ 'ਤੇ ਨੇ, ਜੋ ਘਰ ਨੂੰ ਜਾ ਰਹੇ ਨੇ, ਜੋ ਘਰ ਤੋਂ ਕਿਤੇ ਘੁੰਮਣ ਲਈ ਜਾ ਰਹੇ ਨੇ, ਸਭ ਦਾ ਇਸਤਕਬਾਲ ਹੈ ਇਸ ਸ਼ੋਅ ਦੇ ਵਿੱਚ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਭ ਤੋਂ ਪਹਿਲਾਂ ਤਾਂ ਸੇਫਲੀ ਡਰਾਈਵ ਕਰੋ, ਔਰ ਖੁਸ਼ਨੁਮਾ ਤਰੀਕੇ ਦੇ ਨਾਲ ਹੱਸਦੇ ਮੁਸਕਰਾਉਂਦੇ ਆਪਣੀਆਂ ਮੰਜ਼ਿਲਾਂ 'ਤੇ ਪਹੁੰਚੋ, ਔਰ ਮੇਰੇ ਤੱਕ ਮੈਸੇਜ ਪਹੁੰਚਾਓ ਹਾਂ ਸਮਾਈਲੀ ਦੇ ਨਾਲ, ਜਿਹੜਾ ਵੀ ਤੁਸੀਂ ਫੇਵਰੇਟ ਗਾਣਾ ਸੁਣਨਾ ਚਾਹੁੰਦੇ ਹੋ, ਪੰਜਾਬੀ ਫਿਲਮਾਂ ਦਾ ਜਾਂ ਹਿੰਦੀ ਫਿਲਮਾਂ, ਯਾਨੀ ਕਿ ਬਾਲੀਵੁੱਡ ਐਂਡ ਪੋਲੀਵੁੱਡ, ਬੋਥ ਮੂਵੀਜ਼ ਸੌਂਗਸ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ ਲਿਖ ਕੇ। ਔਰ ਫਿਲਹਾਲ ਜ਼ਿਆਦਾ ਸਮਾਂ ਨਹੀਂ ਲਾਉਣਾ ਆਪਾਂ, ਔਰ ਤੁਹਾਡੇ ਤੱਕ ਪਹਿਲਾਂ ਅਸੀਂ ਇਹ ਟਰੈਕ ਪਹੁੰਚਾਉਂਦੇ ਹਾਂ ਜੀ, ਜੋ ਇਸ ਵੇਲੇ ਮੈਂ ਤੁਹਾਨੂੰ ਸੁਣਨ ਵਾਲਾ, ਉਸ ਤੋਂ ਬਾਅਦ ਤੁਹਾਡੀ ਵਾਰੀ।

0: ਉਹ ਮਹਾਰਾਜ ਜ਼ਿਆਦਾ ਨਾਲ ਨਾਲ ਚੱਲੋਗੇ, ਸਾਥ ਸਾਥ ਚੱਲੋਗੇ ਤਾਂ ਲੜਾਈ ਹੁੰਦੀ ਜੇ। ਆਹ ਝੂਠ ਨਹੀਂ ਮੈਂ ਬੋਲ ਰਿਹਾ, ਕਿਉਂਕਿ ਜਿੰਨਾ ਸਮਾਂ ਅਸੀਂ ਜ਼ਿਆਦਾ ਬਿਤਾਉਂਦੇ ਹਾਂ ਨਾ ਕਿਸੇ ਦੇ ਨਾਲ, ਉਨੇ ਹੀ ਮਿਸਅੰਡਰਸਟੈਂਡਿੰਗਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗੱਲ ਸਮਝੀਦੀ ਹੁੰਦੀ ਹੈ। ਇਸ ਕਰਕੇ ਮਤਲਬ ਇੱਕ ਦੂਸਰੇ ਤੋਂ ਥੋੜ੍ਹੀ ਜਿਹੀ ਦੂਰੀ ਬਣਾ ਕੇ ਰੱਖੋ ਔਰ ਜ਼ਿੰਦਗੀ ਭਰ ਦਾ ਸਾਥ ਨਿਭਾਓ। ਇਹ ਕਹਿਣਾ ਮੇਰਾ ਹਰੀਸ਼ ਦਾ 107 FM ਰੇਨਬੋ 'ਤੇ। ਇਸ ਵੇਲੇ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਮੈਂ ਪੂਰੀਆਂ ਕਰਨ ਵਾਲਾ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ। ਮੈਸੇਜ ਪੜ੍ਹਦੇ ਹਾਂ, ਫਿਲਮ ਦੀਵਾਰ ਦਾ ਸੌਂਗ ਕਹਿ ਦੂੰ ਤੁਮੈਂ ਯਾ ਚੁੱਪ, ਮੇਰੀ ਆਵਾਜ਼ 'ਚ ਨਹੀਂ, ਮੈਂ ਗਾਣਾ ਸੁਣਾਵਾਂਗਾ ਜੀ। ਪੜ੍ਹਦੀ ਹੈ ਕਿ ਇਹਨਾਂ ਨੇ ਮੈਸੇਜ ਕੀਤਾ, ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਮੋਹਣ ਲਾਲ ਸ਼ੌਂਕੀ ਅਰਵਿੰਦ ਕੁਮਾਰ, ਇਹ ਮੈਸੇਜ ਸਾਡੇ ਤੱਕ ਪਹੁੰਚਾ ਰਹੇ ਨੇ ਅਤੇ ਭਾਵਨਾਵਾਂ ਦੇ ਵਿੱਚ ਬਹਿ ਗਿਆ ਸੀ ਮੈਂ, ਪਰ ਤੁਸੀਂ ਭਾਵਨਾ ਦੇ ਵਿੱਚ ਵਵੋ ਹੁਣ, ਕਿਉਂਕਿ ਤੁਹਾਡੇ ਤੱਕ ਇਹ ਗਾਣਾ ਪਹੁੰਚਾ ਰਿਹਾ। ਹਾਂ ਵਵੋ ਵਵੋ ਵਵੋ
1: ਤੂੰ ਤੁਮੇ
2: ਹਾਂ
1: ਯਾ ਚੁੱਪ ਰਹੂ
2: ਨਾ
1: ਦਿਲ ਮੇ ਮੇਰੇ ਆਜ ਕਿਆ ਹੈ
2: ਕਿਆ ਹੈ

0: ਚਾਹੀਏ ਕਿ ਤੁਮੇ ਨਜ਼ਦੀਕ।
1: ਮਤਲਬ ਕਹਿਣ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਹੀ ਸਾਬਤ ਕਰਨਾ, ਇਹ ਗਾਣੇ ਤੋਂ ਬਿਲਕੁਲ ਸਹੀ ਸਾਬਤ ਹੋ ਰਿਹਾ, ਸਾਫ਼ ਸਾਫ਼ ਸਾਬਤ ਹੋ ਰਿਹਾ ਕਿ ਸ਼ਖਸ ਜਿਹੜਾ ਉਹ ਇਹ ਚਾਹੁੰਦਾ ਹੀ ਨਹੀਂ ਕਿ ਮਤਲਬ ਕੁੜੀ ਜਿਹੜੀ ਆ ਉਹ ਮੇਰੇ ਤੋਂ ਅੱਗੇ ਨਿਕਲ ਜਾਵੇ। ਇਹ ਬਿਲਕੁਲ ਮਤਲਬ ਇਹ ਡਿਸਕ੍ਰਿਮੀਨੇਸ਼ਨ ਜਿਹੜਾ ਹੋ ਰਿਹਾ ਉਹ ਗਾਣੇ ਦੇ ਵਿੱਚ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਔਰ ਇਹ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ। ਹਾਂਜੀ ਬਿਲਕੁਲ, ਇਹ ਜਿਹੜੀ ਮੈਂ ਗੱਲ ਕਰ ਰਿਹਾ ਡਿਸਕ੍ਰਿਮੀਨੇਸ਼ਨ, ਹਾਂ ਸਮਝ ਗਏ ਹੋ ਕਿ ਨਹੀਂ, ਤੁਸੀਂ ਵੀ ਇੱਦਾਂ ਕਰਦੇ ਹੋ। ਨਹੀਂ ਮੇਰੀ ਗੱਲ ਸਹੀ ਹੈ, ਜੋ ਮੈਂ ਕਹਿ ਰਿਹਾ ਉਹ ਹੀ ਰਾਈਟ ਹੈ, ਹੈ ਕਿ ਨਹੀਂ ਯਾਰ। ਮੈਂ ਤਾਂ ਆਫਿਸਿਸ ਦੇ ਵਿੱਚ ਇੱਦਾਂ ਦੇ ਬੜੇ ਬੰਦੇ ਵੇਖੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਤੋਂ ਵੱਡਾ ਕੋਈ ਕੰਮ ਹੈ ਹੀ ਨਹੀਂ। ਖੈਰ ਗੱਲਾਂ ਚੱਲਦੀਆਂ ਰਹਿਣਗੀਆਂ, ਪਰ ਤੁਹਾਡੇ ਗਾਣੇ ਮੈਂ ਸੁਣਾ ਦਿਆਂ ਕਿਉਂਕਿ ਪ੍ਰੋਗਰਾਮ ਚੱਲ ਰਿਹਾ, ਦਿਲ ਚਾਹਤਾ ਹੈ, ਔਰ ਤੁਹਾਡੇ ਮੈਸੇਜਿਸ ਪੜ੍ਹਨੇ ਨੇ, ਔਰ ਤੁਸੀਂ ਕਹਿਣਾ ਕਿ ਮੈਸੇਜ ਨਹੀਂ ਪੜ੍ਹ ਰਿਹਾ।

ਗੱਲਾਂ ਸੁਣਾਈ ਜਾ ਰਿਹਾ ਸਾਨੂੰ, ਜ਼ਰੂਰ ਸੁਣਾਵਾਂਗਾ ਤੁਹਾਨੂੰ ਗਾਣੇ ਤੁਹਾਡੇ। ਹਾਂ ਮੈਂ ਅਸੀਂ ਪੜ੍ਹਦੇ ਹਾਂ, ਕਾਰਜਕ੍ਰਮ ਦਿਲ ਚਾਹਤਾ ਹੈ ਆਪਕਾ ਹਰ ਪਲ ਖੁਸ਼ੀ ਸੇ ਭਰਾ ਹੋ। ਫਿਲਮ ਦਾਂਗ ਲਿਖਿਆ ਇਹਨਾਂ ਨੇ, ਦਾਗ ਫਿਲਮ ਹੈ ਵੈਸੇ। ਗੀਤ ਮੇਰੇ ਦਿਲ ਮੇ ਆਜ ਕਿਆ ਹੈ, ਇਹ ਸੁਣਨਾ ਚਾਹੁੰਦੇ ਨੇ ਅਤੇ ਇਹਨਾਂ ਨੂੰ ਆਪਾਂ ਜ਼ਰੂਰ ਸੁਣਾਉਂਦੇ ਹਾਂ ਜੀ ਇਹਨਾਂ ਦਾ ਇਹ ਗਾਣਾ। ਗਾਇਕ ਕਿਸ਼ੋਰ ਕੁਮਾਰ ਅਨਾਰਕਲੀ ਬਾਜ਼ਾਰ ਜਗਰਾਓਂ ਸੇ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਦੋਵਾਂ ਮੈਂ ਹਮੇਸ਼ਾ ਯਾਦ ਰੱਖਣਾ ਜੀ, ਤੁਸੀਂ ਨਾਲ ਹੀ ਹੋ ਸਾਡੇ ਯਾਦ ਹੋ, ਔਰ ਇਸੇ ਕਰਕੇ ਤੁਹਾਡੇ ਵੱਲੋਂ ਇਹ ਫਰਮਾਇਸ਼ ਜੋ ਕੀਤੀ ਗਈ ਹੈ ਇਹ ਪੂਰੀ ਕਰਦੇ ਹਾਂ ਜੀ। ਦਿਲ ਵਾਲੀਆਂ ਫਰਮਾਇਸ਼ਾਂ ਬੜੀਆਂ ਆ ਰਹੀਆਂ ਨੇ ਅੱਜ, ਮੇਰੇ ਦਿਲ ਮੈਂ ਆਜ ਕਿਆ ਹੈ, ਕਹਿ ਦੂੰ ਤੁਮਹੇ, ਹੈ ਨਾ।

ਦੱਸ ਦਿਓ ਜੀ, ਦੱਸ ਦਿਓ ਦਿਲ ਦੇ ਵਿੱਚ ਕੀ ਹੈ। ਮੈਨੂੰ ਵੀ ਪਤਾ ਕਿ ਤੁਹਾਡੇ ਦਿਲ 'ਚ ਕੀ ਹੈ। ਤੁਹਾਡੇ ਦਿਲ 'ਚ ਇਹ ਹੈ ਕਿ ਪਤਾ ਨਹੀਂ ਅੱਜ ਸਾਡੀ ਫਰਮਾਇਸ਼ ਪੂਰੀ ਹੋਣੀ ਹੈ ਕਿ ਨਹੀਂ, ਪਰ ਜ਼ਰੂਰ ਹੋਏਗੀ ਮਹਾਰਾਜ। ਉਮੀਦ ਜਿਹੜੀ ਤੁਸੀਂ ਲਾਈ ਹੋਈ ਹੈ ਨਾ, ਇਹ ਸਾਡੇ ਨਾਲ ਜਿਹੜਾ ਤਾਰ ਜਿਹੜੀ ਜੁੜੀ ਹੋਈ ਹੈ, ਇਹ ਇਸੇ ਤਰ੍ਹਾਂ ਜੁੜੀ ਰਹਿਣੀ ਚਾਹੀਦੀ ਹੈ, ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਹੋਏਗੀ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਮੂਵੀ ਕ੍ਰੋਧੀ, ਚਲ ਚਮੇਲੀ ਬਾਗ ਮੇਂ ਮੇਵਾ ਖਿਲਾਊਂਗਾ, ਇਹ ਟਰੈਕ ਜਿਹੜਾ ਹੈ, ਇਹ ਜਿਹੜਾ ਇਹ ਦਿੱਤੀ ਜਾ ਰਹੀ ਹੈ, ਕੀ ਕਹਿੰਦੇ ਨੇ, ਆਹ ਜਿਹੜੀ ਦੇ ਰਹੇ ਹੋ ਨਾ ਤੁਸੀਂ,

ਸਿੱਧੀ ਸਿੱਧੀ ਇਹ ਰਿਸ਼ਵਤ ਦਿੱਤੀ ਜਾ ਰਹੀ ਹੈ। ਮੈਂ ਕਹਿ ਕੇ ਗਿਆ ਸੀ ਨਾ ਤੁਹਾਨੂੰ ਗਾਣੇ ਤੋਂ ਪਹਿਲਾਂ ਕਿ ਇਹ ਤਾਂ ਰਿਸ਼ਵਤ ਦੀ ਗੱਲ ਹੋ ਰਹੀ ਹੈ, ਰਿਸ਼ਵਤ ਦਿੱਤੀ ਜਾ ਰਹੀ ਹੈ ਕਿ ਇਹ ਦੇਵਾਂਗੀ, ਝੂਲਾ ਚਲਾਵਾਂਗੇ, ਜਾਂ ਇੱਦਾਂ ਹੋਏਗਾ, ਇੱਦਾਂ ਹੋਏਗਾ। ਇੱਦਾਂ ਕਿੱਦਾਂ ਪਿਆਰ ਹੋ ਸਕਦਾ ਯਾਰ ਚੀਜ਼ਾਂ ਦੇ ਨਾਲ? ਮਟੀਰੀਅਲਿਸਟਿਕ ਚੀਜ਼ਾਂ ਹੋ ਰਹੀਆਂ ਨੇ ਅੱਜ ਕੱਲ੍ਹ। ਪਿਆਰ ਵਾਕੇ ਮਟੀਰੀਅਲਿਜ਼ਮ ਦਾ ਆਦੀ ਹੋ ਕੇ ਰਹਿ ਗਿਆ ਅੱਜ ਕੱਲ੍ਹ ਤਾਂ। ਖੈਰ, ਅਸੀਂ ਅੱਗੇ ਵੱਧਦੇ ਹਾਂ ਜੀ, ਪ੍ਰੋਗਰਾਮ ਨੂੰ ਅੱਗੇ ਪਹੁੰਚਾਉਂਦੇ ਹਾਂ ਅਸੀਂ, ਕਿਉਂਕਿ ਸਿਆਣੇ ਤਾਂ ਤੁਸੀਂ ਆਪ ਖੁਦ, ਮੈਨੂੰ ਪਤਾ ਹੈ ਤੁਹਾਡਾ। ਸਪ੍ਰੇਮ ਨਮਸਕਾਰ ਕਬੂਲ ਕਰੇ ਜੀ। ਸ਼ਰਾਬੀ ਗਾਇਕ ਕਿਸ਼ੋਰ ਕੁਮਾਰ ਜੀ, ਮੰਜ਼ਿਲ ਹੈ ਆਪਣੀ ਜਗ੍ਹਾ, ਰਾਸਤੇ ਆਪਣੀ ਜਗ੍ਹਾ, ਇਹ ਗਾਣਾ ਸੁਣਨਾ ਚਾਹੁੰਦੇ ਨੇ ਜੀ ਸਾਡੇ ਲਿਸਨਰ। ਚੱਕ 15 PS, ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਮੈਲਬਨ ਆਸਟ੍ਰੇਲੀਆ ਸੇ, ਆਦਰਸ਼ਪਾਲ ਸਿੰਘ ਜੋਸਨ ਵੈਨਕੂਵਰ ਕੈਨੇਡਾ ਸੇ, ਰੋਬਿਨ ਸਿੰਘ ਜੋਸਨ, ਅਤੇ ਇਹਨਾਂ ਦੀ ਫਰਮਾਇਸ਼ ਦਾ ਇਹ ਗਾਣਾ ਸੁਣਦੇ ਹਾਂ ਫਿਰ ਆਪਾਂ ਕਿਸ਼ੋਰ ਜੀ ਦੀ ਆਵਾਜ਼ 'ਚ।

ਬਿਲਕੁਲ ਸਹੀ ਕਿਹਾ ਜਾ ਰਿਹਾ ਹੈ, ਮੰਜ਼ਿਲਾਂ ਤਾਂ ਆਪਣੀ ਜਗ੍ਹਾ 'ਤੇ ਰਹਿੰਦੀਆਂ ਨੇ, ਰਾਸਤੇ ਵੀ ਉੱਥੇ ਰਹਿੰਦੇ ਨੇ, ਚੱਲਣਾ ਤਾਂ ਸਾਨੂੰ ਹੀ ਪੈਂਦਾ ਹੈ ਮਹਾਰਾਜ, ਸਾਨੂੰ ਆਪਣੇ ਪੈਰਾਂ ਨੂੰ ਥੋੜ੍ਹਾ ਜਿਹਾ ਕਸ਼ਟ ਦੇਣਾ ਪੈਣਾ, ਚੱਲਣਾ ਪੈਣਾ, ਦੌੜਨਾ ਪੈਣਾ, ਰੇਂਗਣਾ ਪੈਣਾ, ਪਰ ਚੱਲਦੇ ਰਹਿਣਾ ਪੈਣਾ, ਫਿਰ ਹੀ ਉਹ ਮੰਜ਼ਿਲ 'ਤੇ ਪਹੁੰਚਾਂਗੇ। ਆਹ ਹਾ ਹਾ ਹਾ, ਕਿਆ ਬਾਤ ਹੈ, ਆਪ ਹੀ ਤਾੜੀਆਂ ਮਾਰ ਰਹੇ ਹਾਂ ਦੇਖ ਲਓ ਆਪਣੀਆਂ ਗੱਲਾਂ ਦੇ ਉੱਤੇ, ਕਿਉਂਕਿ ਤੁਹਾਡਾ ਧਿਆਨ ਤਾਂ ਇਸ ਵੇਲੇ ਫਰਮਾਇਸ਼ਾਂ 'ਚ ਲੱਗਾ, ਤੁਹਾਡਾ ਗਾਣਾ ਪਲੇ ਹੋਣਾ ਚਾਹੀਦਾ, ਜ਼ਰੂਰ ਹੋਏਗਾ, ਟੈਨਸ਼ਨ ਨਹੀਂ ਲੈਣੀ, ਹਰੀਸ਼ ਨਾਲ ਹੈ ਤੁਹਾਡੇ। ਔਰ ਇਸ ਵੇਲੇ ਮੇਰੇ ਬਹੁਤ ਸਾਰੇ ਲਿਸਨਰ ਜੋ ਨੇ ਮੇਰੇ ਤੱਕ ਮੈਸੇਜਿਸ ਪਹੁੰਚਾ ਰਹੇ ਨੇ, ਅਤੇ ਮੈਂ ਉਹਨਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਉਹ ਪੂਰੀਆਂ ਕਰ ਰਹੇ ਹਾਂ, ਅਤੇ ਚਲੋ ਫਿਰ ਇੱਕ ਹੋਰ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਇਹ ਗਾਣਾ ਜ਼ਰੂਰ ਸੁਣਾਉਣਾ ਜੀ, ਸਭੀ ਸ਼ਰੋਤਾ ਮਿੱਤਰੋਂ ਕੋ ਪਸੰਦ ਆਏਗਾ, ਬਿਲਕੁਲ ਆਏਗਾ ਜੀ। ਫਿਲਮ ਚਿੱਤਚੋਰ, ਆਵਾਜ਼ ਯਸੂਦਾਸ, ਗੌਰੀ ਤੇਰਾ ਗਾਉਂ ਬੜਾ ਪਿਆਰਾ, ਮੈਂ ਤੋਂ ਗਾਇਆ ਮਾਰਾ, ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਤੋਂ। ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਅਤੇ ਸਾਰੇ ਪਿੰਡ ਵਾਲੇ। ਇਹ ਗਾਣਾ ਸੁਣਾਉਂਦੇ ਹਾਂ ਜੀ ਫਿਰ, ਗੋਰੀ ਤੇਰਾ ਗਾਉਂ ਬੜਾ ਪਿਆਰਾ, ਯਸੂਦਾਸ ਜੀ ਦੀ ਆਵਾਜ਼ 'ਚ।

107 FM Rainbow ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋ ਤੁਸੀਂ ਇਸ ਵੇਲੇ ਇੰਜੋਏ ਕਰ ਰਹੇ ਹੋ ਮੇਰੇ ਨਾਲ ਤੁਹਾਡਾ ਫੇਵਰੇਟ ਵਾਲਾ ਦਿਲ ਚਾਹਤਾ ਹੈ ਔਰ ਤੁਹਾਡਾ ਧਿਆਨ ਫੋਕਸ ਪੂਰਾ ਇਸ ਵੇਲੇ ਮੈਨੂੰ ਪਤਾ ਹੈ ਕਿ ਕਦੋਂ ਮੇਰਾ ਨਾਮ ਬੋਲਿਆ ਜਾਏਗਾ ਔਰ ਮੇਰੀ ਫਰਮਾਇਸ਼ ਪੂਰੀ ਹੋਏਗੀ ਬਿਲਕੁਲ ਹੋਏਗੀ ਜਨਾਬ ਜੋ ਅਸੀਂ ਦਿਲ ਦੇ ਵਿੱਚ ਧਾਰ ਲਈਏ ਫਿਰ ਸ਼ਿੱਦਤ ਦੇ ਨਾਲ ਉਹਦੇ ਪਿੱਛੇ ਪੈ ਜਾਈਏ ਅਤੇ ਫਿਰ ਤੁਹਾਨੂੰ ਉਹ ਚੀਜ਼ ਜ਼ਰੂਰ ਮਿਲਦੀ ਹੈ ਇਹ ਤਾਂ ਤੁਸੀਂ ਸ਼ਾਹਰੁਖ ਖਾਨ ਦਾ ਬੜਾ ਮਸ਼ਹੂਰ ਡਾਇਲੋਗ ਸੁਣਿਆ ਹੀ ਹੋਏਗਾ ਔਰ ਚਲੋ ਫਿਰ ਮੈਸੇਜ ਪੜ੍ਹਦੇ ਹਾਂ ਡਾਇਲੋਗ ਤਾਂ ਚੱਲਦੇ ਰਹਿਣੇ ਹੈ ਸਤਿ ਸ਼੍ਰੀ ਅਕਾਲ

ਸਰ ਜੀ ਅਮਨਦੀਪ ਸਿੰਘ ਹਠੂਰ, ਸੌਂਗ ਅੰਬੀਆਂ ਦੇ ਬੂਟਿਆਂ, ਮੂਵੀ ਭੰਗੜਾ ਪੰਜਾਬੀ। ਸਰ ਆਪਣਾ ਨਾਮ ਜ਼ਰੂਰ ਦੱਸਿਓ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਜੀ। ਮੈਂ ਮਤਲਬ ਹੁਣ ਕਿਵੇਂ ਦੱਸਾਂ ਕਿ ਮੈਂ ਹਰੀਸ਼ ਗੱਲ ਕਰ ਰਿਹਾ, ਕਿਵੇਂ ਦੱਸਾਂ ਮੈਂ, ਕਿਵੇਂ ਸੁਣੋਗੇ ਤੁਸੀਂ ਕਿ ਮੈਂ ਹਰੀਸ਼ ਗੱਲ ਕਰ ਰਿਹਾ, ਕਿਵੇਂ ਤੁਹਾਡੇ ਤੱਕ ਪਹੁੰਚੇਗਾ ਕਿ ਮੈਂ ਹਰੀਸ਼ ਬੋਲ ਰਿਹਾ, ਕਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਵੇਲੇ ਹਰੀਸ਼ ਦਿਲ ਚਾਹਤਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਿਹਾ ਕਿਵੇਂ। ਚਲੋ ਤੁਹਾਨੂੰ ਦੱਸ ਦਿੱਤਾ ਕਿ ਇਸ ਵੇਲੇ ਕੌਣ ਗੱਲ ਕਰ ਰਿਹਾ, ਔਰ ਉਮੀਦ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਕੌਣ ਗੱਲ ਕਰ ਰਿਹਾ। ਫਿਲਹਾਲ ਤੁਹਾਡੀ ਫਰਮਾਇਸ਼ ਪੂਰੀ ਹੋ ਰਹੀ ਹੈ ਜੀ, ਅਮਨ ਜੀ ਆਜੋ ਸੁਣਦੇ ਹਾਂ ਇਹ ਗਾਣਾ ਭੰਗੜਾ ਫਿਲਮ ਦਾ।

ਬਿਲਕੁਲ ਜੀ ਬਿਲਕੁਲ, ਚੰਨ ਦੂਰ ਹੈ ਅਤੇ ਵਿਚਾਰਾ ਦੂਰ ਹੀ ਰਹਿਣਾ ਚਾਹੁੰਦਾ, ਕਿਉਂਕਿ ਲੜਾਈ ਪੜ੍ਹਾਈ ਤੋਂ ਅੱਜ ਕੱਲ੍ਹ ਹਰ ਸ਼ਖਸ ਕਹਿੰਦਾ ਹੈ ਕਿ ਦੂਰ ਹੀ ਰਹੀਏ। ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਮਹਾਰਾਜ, ਔਰ ਪਿਆਰ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ। ਜੋਕਸ ਅਪਾਰਟ, ਬਟ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ, ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ ਆਪਾਂ। ਮੇਰਠ ਕੈਂਟ ਸੇ ਦਿਗਦਰਸ਼ਨ ਔਰ ਕਵਿਤਾ ਗੌੜ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ। ਸਜਨ ਰੇ ਝੂਠ ਮਤ ਬੋਲੋ, ਖੁਦਾ ਕੇ ਪਾਸ ਜਾਣਾ ਹੈ, ਪਰ ਅੱਜ ਕੱਲ੍ਹ ਤਾਂ ਝੂਠ ਹੀ ਚੱਲ ਰਿਹਾ, ਕੀ ਕਰੀਏ ਅਸੀਂ। ਫਿਲਮ ਤੀਸਰੀ ਕਸਮ, ਇਹ ਨਹੀਂ ਸੀ, ਦੂਸਰੀ ਲਾਈਨ ਹੀ ਸੀ ਉਹਨਾਂ ਨੇ ਲਿਖੀ, ਉਹਨਾਂ ਨੇ ਤਾਂ ਗਾਣਾ ਹੀ ਲਿਖਿਆ, ਸਜਨ ਰੇ ਝੂਠ ਮਤ ਬੋਲੋ, ਖੁਦਾ ਕੇ ਪਾਸ ਜਾਣਾ ਹੈ, ਨਾ ਹਾਥੀ ਹੈ ਨਾ ਘੋੜਾ ਹੈ, ਵਹਾਂ ਪੈਦਲ ਹੀ ਜਾਣਾ ਹੈ, ਉਹਨਾਂ ਨੇ ਲਿਖਿਆ। ਅਗਲੀ ਲਾਈਨ ਜਿਹੜੀ ਮੈਂ ਬੋਲੀ ਕਿ ਅੱਜ ਕੱਲ੍ਹ ਜ਼ਰੂਰੀ ਨਹੀਂ ਸਾਰੇ ਝੂਠ ਹੀ ਬੋਲਦੇ ਨੇ, ਮੈਂ ਵੀ ਝੂਠ ਬੋਲ ਸਕਦਾ। ਫਿਲਮ ਤੀਸਰੀ ਕਸਮ, ਇਹ ਫਰਮਾਇਸ਼ ਮੇਰੇ ਤੱਕ ਪਹੁੰਚੀ ਹੈ ਅਤੇ ਜ਼ਰੂਰ ਪੂਰੀ ਕੀਤੀ ਜਾਵੇਗੀ ਜੀ। ਇੱਕ ਹੋਰ ਮੈਸੇਜ ਪੜ੍ਹਦੇ ਹਾਂ, ਪ੍ਰੋਗਰਾਮ ਦਿਲ ਚਾਹਤਾ ਹੈ, ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ। ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਿੰਦਰ ਸਚਨੂਰ ਅਤੇ ਮਨਿੰਦਰ, ਫਰਮਾਇਸ਼ ਫਿਲਮ ਯਾਰੀ ਅੱਡ ਦੀ, ਗੀਤ ਗੁੜ ਨਾਲੋਂ ਇਸ਼ਕ ਮਿੱਠਾ, ਇਹ ਗੀਤ ਸੁਣਾ ਕੇ ਪ੍ਰੋਗਰਾਮ 'ਚ ਸ਼ਾਮਿਲ ਕਰੋ ਜੀ। ਅਸੀਂ ਦੀਵਾਨੇ ਐਫ ਐਮ ਰੇਨਬੋ ਜਲੰਧਰ ਦੇ, ਦਿਲ ਭੇਜੇ ਇਹਨਾਂ ਨੇ। ਥੈਂਕ ਯੂ ਸੋ ਮੱਚ, ਇਹ ਮੈਸੇਜ ਤੁਸੀਂ ਮੇਰੇ ਤੱਕ ਪਹੁੰਚਾਇਆ। ਔਰ ਤੁਹਾਨੂੰ ਦੱਸਦੇ ਹਾਂ ਕਿ ਯਾਰੀ ਜੱਟ ਦੀ ਫਿਲਮ ਦਾ ਗਾਣਾ ਮੈਂ ਗੁੜ ਨਾਲੋਂ ਇਸ਼ਕ ਮਿਠਾ ਪਹਿਲਾਂ ਤੁਸੀਂ ਪ੍ਰੋਗਰਾਮ ਸੁਣਿਆ ਤਾਂ ਰੰਗਲਾ ਪੰਜਾਬ, ਉਹਦੇ ਵਿੱਚ ਮੈਂ ਇਹ ਪ੍ਰੋਗਰਾਮ ਦੇ ਵਿੱਚ ਇਹ ਗਾਣਾ ਮੈਂ ਪਲੇ ਕੀਤਾ, ਔਰ ਉਮੀਦ ਹੈ ਤੁਸੀਂ ਸੁਣਿਆ ਹੋਏਗਾ, ਕਿਉਂਕਿ ਬਠਿੰਡੇ ਦੀਆਂ ਗੱਲਾਂ ਵੀ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਕੀਤੀਆਂ, ਔਰ ਤੁਸੀਂ ਬਠਿੰਡਾ ਸ਼ਹਿਰ ਤੋਂ, ਔਰ ਬੜੇ ਸੋਹਣੇ ਸ਼ਹਿਰ ਤੋਂ ਤੁਸੀਂ, ਔਰ ਇਹ ਗਾਣਾ

ਫਿਲਹਾਲ ਤੁਹਾਡੀ ਫਰਮਾਇਸ਼ ਤਾਂ ਇਸ ਪ੍ਰੋਗਰਾਮ 'ਚ ਪੂਰੀ ਨਹੀਂ ਹੋਏਗੀ, ਬਟ ਤੁਹਾਡਾ ਮੈਸੇਜ ਪੜ੍ਹਿਆ ਜੀ, ਥੈਂਕ ਯੂ ਸੋ ਮੱਚ ਮੇਰੇ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ, ਅੰਮ੍ਰਿਤਪਾਲ ਸਿੰਘ ਰਾਮਗੜੀਆ ਜੀ। ਔਰ ਚਲੋ ਫਿਰ ਇਹ ਪਹਿਲੀ ਸੱਜਣ ਰੇ ਝੂਠ ਮਤ ਬੋਲੋ ਟਰੈਕ ਸੁਣਦੇ ਹਾਂ।

ਦਿਲ ਚਾਹਤਾ ਹੈ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ ਔਰ ਤੁਹਾਡੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚ ਰਹੀਆਂ ਨੇ। 9855-10-10-27 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਆਪਣੀਆਂ ਦਿਲ ਦੀਆਂ ਫਰਮਾਇਸ਼ਾਂ ਪਹੁੰਚਾਓ ਮੇਰੇ ਤੱਕ ਔਰ ਹਰੀਸ਼ ਪੂਰੀਆਂ ਕਰ ਰਿਹਾ ਜੀ ਉਹਨਾਂ ਫਰਮਾਇਸ਼ਾਂ ਨੂੰ। ਮੈਸੇਜ ਪੜ੍ਹਦੇ ਹਾਂ ਅਗਲਾ। ਨਮਸਕਾਰ ਜੀ, ਫਿਲਮ ਹਮਰਾਜ ਨਾ ਮੂੰਹ ਛੁਪਾ ਕੇ ਜੀਓ ਨਾ ਸਰ ਝੁਕਾ ਕੇ ਜੀਓ। ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਇਹ ਮੈਸੇਜ ਮੇਰੇ ਤੱਕ ਪਹੁੰਚਾਇਆ ਜੀ, ਥੈਂਕ ਯੂ ਸੋ ਮੱਚ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ। ਜ਼ਰੂਰ ਜੀ ਜ਼ਰੂਰ, ਤੁਹਾਡੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚ ਰਹੀਆਂ ਨੇ ਔਰ ਬਹੁਤ ਸਾਰੇ ਮੈਸੇਜ ਔਰ ਫਰਮਾਇਸ਼ਾਂ ਮੇਰੇ ਤੱਕ ਪਹੁੰਚੀਆਂ ਨੇ। ਬਟ ਇਸ ਵੇਲੇ ਇੱਕ ਇੱਕ ਕਰਕੇ ਫਰਮਾਇਸ਼ ਸਾਰੇ ਗਾਣੇ ਇਕੱਠੇ ਤਾਂ ਪਲੇ ਹੋ ਨਹੀਂ ਸਕਦੇ, ਹੈ ਕਿ ਨਹੀਂ। ਐਨੀ ਸੌਂਗ, ਪਹਾੜਗੰਜ ਮੁਲਤਾਨੀ ਢਾਂਡਾ ਸੇ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਕੈਥਰ ਹਰਿਆਣਾ ਸੇ, ਮਧੂ ਨਾਇਕ, ਧੰਨਵਾਦ, ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਆਜੋ ਫਿਰ ਨਾ ਮੂੰਹ ਛੁਪਾ ਕੇ ਜੀਏ ਅਤੇ ਨਾ ਹੀ ਸਿਰ ਝੁਕਾ ਕੇ ਜੀਏ, ਹੈ ਕਿ ਨਹੀਂ। ਮਹਿੰਦਰ ਕਪੂਰ ਜੀ ਦੀ ਆਵਾਜ਼ 'ਚ ਹਮਰਾਜ ਫਿਲਮ ਦਾ ਇਹ ਬਿਊਟੀਫੁਲ ਟਰੈਕ।

ਬਈ ਜੇਕਰ ਤੁਸੀਂ ਕੋਈ ਗਲਤੀ ਕੀਤੀ ਨਹੀਂ ਤਾਂ ਫਿਰ ਮੂੰਹ ਲੁਕਾਉਣ ਦੀ ਵਾਕਈ ਕੋਈ ਜ਼ਰੂਰਤ ਨਹੀਂ ਹੈਗੀ, ਕੋਈ ਲੋੜ ਨਹੀਂ ਹੈਗੀ। ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਸੱਚੇ ਹੋ ਮਹਾਰਾਜ, ਫਿਰ ਕਿਸੇ ਕੋਲੋਂ ਸਿਰ ਝੁਕਾ ਕੇ ਕੀ ਮਿਲਣਾ ਤੁਹਾਨੂੰ। ਇਸ ਲਈ ਜੇ ਸਭ ਕੁਝ ਸਹੀ ਕਰ ਰਹੇ ਹੋ, ਕੀਤਾ ਤੁਸੀਂ, ਤਾਂ ਫਿਰ ਠੋਕ ਵਜਾ ਕੇ ਸਿਰ ਤਾਂ ਕਰਕੇ ਚੱਲੋ ਮਹਾਰਾਜ, ਹੈ ਕਿ ਨਹੀਂ। 1017 FM ਰੇਨਬੋ 'ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਸ਼ੋਅ ਚੱਲ ਰਿਹਾ ਦਿਲ ਚਾਹਤਾ ਹੈ। ਜੇਕਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ 9855101027 ਇਹ ਸਾਡਾ ਵਟਸਐਪ ਨੰਬਰ ਹੈ, ਇੱਥੇ ਮੈਸੇਜ ਕਰੋ ਅਤੇ ਫਿਰ ਤੁਹਾਡਾ ਮੈਸੇਜ ਪੜ੍ਹਾਂਗਾ ਮੈਂ ਔਰ ਤੁਹਾਡਾ ਫੇਵਰੇਟ ਵਾਲਾ ਟਰੈਕ ਜੋ ਭੇਜੋਗੇ ਸੁਣਾਵਾਂਗਾ ਬਾਈ। ਮੈਸੇਜ ਪੜ੍ਹਦੇ ਹਾਂ ਅਗਲਾ ਜੀ। ਆਦਰਣੀ ਮੇਜ਼ਬਾਨ ਜੀ ਨਮਸਕਾਰ ਜੀ, ਕੋਈ ਵੀ ਗੀਤ ਸੁਣਾ ਦੇ। ਥੈਂਕਸ ਜੀ। ਆਦਰਸ਼ ਨਗਰ ਮਲੋਟ ਪੰਜਾਬ ਸੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਪਲੀਜ਼ ਲਿਖ ਰਹੇ ਨੇ। ਤੁਹਾਡਾ ਮੈਸੇਜ ਪੜ੍ਹਿਆ ਗਿਆ, ਥੈਂਕ ਯੂ ਸੋ ਮੱਚ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਪੜ੍ਹਦੇ ਹਾਂ। ਧੰਨਵਾਦ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਸੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਔਰ ਅਗਲਾ ਮੈਸੇਜ ਹੈ ਜੀ। ਕਰਨਵੀਰ ਹਾਊਸ ਭੁੱਚੋ ਕੈਂਚੀਆਂ ਬਠਿੰਡਾ ਪੰਜਾਬ ਸੇ ਨਮਸਕਾਰ ਜੀ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਦੀਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ, ਅਭਿਜੋਤ, ਕਿਸੀ ਵੀ ਗੀਤ ਮੇ ਸ਼ਾਮਿਲ ਕੀਆ ਜਾਏ ਜੀ। ਧੰਨਵਾਦ, ਤੁਸੀਂ ਸ਼ਾਮਿਲ ਹੋ ਗਏ ਹੋ ਜੀ, ਥੈਂਕ ਯੂ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਹੈ ਜੀ। ਗਾਣੇ ਕੇ ਬੋਲ ਕੇ ਆ ਜਾ ਤੇਰੀ ਯਾਦ ਆਈ, ਫਿਲਮ ਚਰਸ, ਆਵਾਜ਼ ਮੁਹੰਮਦ ਰਫ਼ੀ ਔਰ ਲਤਾ ਜੀ। ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ, ਪਰਵ, ਪ੍ਰਵੀਣ ਧੀਮਾਨ, ਚਿਰਾਗ ਧੀਮਾਨ, ਰਜਤ ਧੀਮਾਨ, ਰਾਜੇਸ਼ ਧੀਮਾਨ, ਨਮਸਕਾਰ। ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ। ਆ ਜਾਓ ਫਿਰ ਆ ਸੁਣੀਏ ਚਰਸ ਫਿਲਮ ਦਾ ਗਾਣਾ ਕਿ ਆ ਜਾ ਤੇਰੀ, ਮੇਰੀ ਆਵਾਜ਼ 'ਚ ਨਹੀਂ, ਮੁਹੰਮਦ ਰਫ਼ੀ ਸਾਹਿਬ ਔਰ ਲਤਾ ਜੀ ਦੀ ਆਵਾਜ਼ 'ਚ। ਆ ਜਾਓ।

107 FM Rainbow ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਇਸ ਵੇਲੇ FM Rainbow ਤੇ ਦਿਲ ਚਾਹਤਾ ਹੈ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ ਇੱਕ ਹੋਰ ਫਰਮਾਇਸ਼ ਪੂਰੀ ਕਰਦੇ ਹਾਂ ਨਮਸਕਾਰ ਹਰੀਸ਼ ਭਾਈ ਸਰ ਪ੍ਰੇਮ ਨਮਸਕਾਰ ਹਾਰਦਿਕ ਅਭਿਨੰਦਨ ਮੈਸੇਜ ਪੜ੍ਹ ਰਿਹਾ ਜਿਵੇਂ ਗੀਤ ਪਿਆਰ ਮੈਂ ਦਿਲ ਦੇ ਦਿਆ ਮੈਨੇ ਤੁਝਕੋ ਦਿਲ ਜਾਨੀ ਫਿਲਮ ਅਨਾੜੀ 1993 ਆਵਾਜ਼ ਅਲਕਾ ਯਾਗਨਿਕ ਕੁਮਾਰ ਸਾਨੂ ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਅਲਕਾ ਮਿੱਡਾ ਸਰ ਧੰਨਵਾਦ ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਅਤੇ ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਹੋਏਗੀ ਜੀ ਇਹ ਮੈਸੇਜ ਤੁਸੀਂ ਮੇਰੇ ਤੱਕ ਪਹੁੰਚਾਇਆ ਅਗਲਾ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਫਿਲਮ ਸਹਿਤੀ ਮੁਰਾਦ ਗੀਤ ਦੁੱਧ ਰੜਕਾਂ ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਖੁਸ਼ ਰਹੋ ਖੁਸ਼ੀਆਂ ਵੰਡੋ ਫਰਮਾਇਸ਼ ਫਿਲਹਾਲ ਪਹਿਲਾਂ ਪਿਆਰ ਮੈਂ ਦਿਲ ਦੇ ਦਿਆ ਅਨਾੜੀ ਫਿਲਮ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਫਿਰ ਤੁਹਾਡੇ ਵੱਲ ਵੀ ਆਉਂਦੇ ਹਾਂ ਜੀ ਫਿਲਹਾਲ ਆ ਜਾਓ ਫਿਰ ਸੁਣਦੇ ਹਾਂ ਇਹ ਪਿਆਰ ਵਾਲਾ ਗਾਣਾ

ਨਹੀਂ, ਬਿਲਕੁਲ ਬਿਲਕੁਲ ਬਿਲਕੁਲ ਨਹੀਂ ਜੁਦਾ ਹੁੰਦੇ ਤੁਸੀਂ ਜੀ, ਔਰ ਜੁਦਾ ਕਿਸੇ ਨੂੰ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਜੁਦਾਈ ਦਾ ਗਮ ਜਿਹੜਾ ਹੈ ਉਹ ਬੜਾ ਹੀ ਭੈੜਾ ਹੁੰਦਾ ਹੈ। ਆਈ ਨੋ। 107 FM ਰੇਨਬੋ 'ਤੇ ਫੇਵਰੇਟ ਤੁਹਾਡਾ ਸ਼ੋਅ ਚੱਲ ਰਿਹਾ ਇਸ ਵੇਲੇ ਦਿਲ ਚਾਹਤਾ ਹੈ, ਔਰ ਹਰੀਸ਼ ਨਾਲ ਤੁਹਾਡੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ। ਮੈਸੇਜ ਪੜ੍ਹਦੇ ਹਾਂ, ਪ੍ਰੇਮ ਪੂਰਵਕ ਆਦਾਬ, ਗਾਓਂ ਕੁਮਾਰ ਹੇੜਾ ਸਹਾਰਨਪੁਰ ਸੇ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਅਦੀਬ ਹਸਨ, ਐਨੀ ਸੌਂਗ ਔਰ ਆਪਣੀ ਪਸੰਦ ਮੈਂ। ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ, ਥੈਂਕ ਯੂ ਇਹ ਮੈਸੇਜ ਭੇਜਣ ਦੇ ਲਈ ਜੀ, ਔਰ ਤੁਹਾਡਾ ਮੈਸੇਜ ਪੜ੍ਹਿਆ ਗਿਆ। ਔਰ ਇੱਕ ਮੈਸੇਜ ਪਹਿਲਾਂ ਮੈਂ ਪੜ੍ਹਿਆ ਸੀ ਜੀ, ਦੁੱਧ ਰਿੜਕਾਂ ਗੀਤ ਦੀ ਫਰਮਾਇਸ਼ ਹੋਈ ਸੀ, ਸਹਿਤੀ ਮੁਰਾਦ ਫਿਲਮ ਦੇ ਵਿੱਚੋਂ ਇਹ ਗਾਣਾ ਹੈ ਜੀ, ਆਸ਼ਾ ਜੀ ਦੀ ਆਵਾਜ਼ 'ਚ, ਅਤੇ ਫਿਰ ਪਲੇ ਕਰਦੇ ਹਾਂ ਜੀ ਇਹ ਪੰਜਾਬੀ ਟਰੈਕ।

ਦੁੱਧ ਰਿੜਕਾਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਦੁੱਧ ਰਿੜਕਣ ਦਾ ਕੀ ਪਤਾ ਹੋਣਾ ਹੈ? ਕੁਝ ਪਤਾ ਹੈ ਕਿ ਨਹੀਂ? ਸ਼ਾਇਦ ਨਹੀਂ, ਕਿਉਂਕਿ ਅੱਜ ਕੱਲ੍ਹ ਤਾਂ ਇਹ ਮਾਹੌਲ ਹੀ ਨਹੀਂ, ਸਾਰੀਆਂ ਚੀਜ਼ਾਂ ਬਣੀਆਂ ਬਣਾਈਆਂ ਸਾਡੇ ਘਰਾਂ ਤੱਕ ਪਹੁੰਚਦੀਆਂ ਨੇ ਔਰ ਅਸੀਂ ਉਹਨਾਂ ਦਾ ਇਸਤੇਮਾਲ ਕਰਦੇ ਹਾਂ। ਮਹਾਰਾਜ, ਰੈਡੀਮੇਡ ਕੰਮ ਹੈ ਅੱਜ ਕੱਲ੍ਹ। ਦਿਲ ਚਾਹਤਾ ਹੈ, ਪਿੰਡ ਮਲੂਆ ਵਾਲੀ, ਜ਼ਿਲ੍ਹਾ ਫਾਜ਼ਿਲਕਾ,

107 FM Rainbow ਤੇ ਇਸ ਵੇਲੇ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਹਰੀਸ਼ ਦੇ ਨਾਲ, ਦਿਲ ਚਾਹਤਾ ਹੈ ਔਰ ਤੁਹਾਡੀ ਇਨਫੋਰਮੇਸ਼ਨ ਦਾ ਸਿਲਸਿਲਾ ਜਾਰੀ ਹੈ। ਫਟਾਫਟ ਮੈਸੇਜ ਪੜ੍ਹਦੇ ਹਾਂ। ਨਮਸਤੇ ਆਦਰਣੀਏ ਆਰ ਜੇ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਸੰਦੀਪ ਜਲੰਧਰ ਪਿੰਡ ਧਾਲੀਵਾਲ ਤੋਂ, ਸੌਂਗ ਹੋ ਨਹੀਂ ਸਕਦਾ ਮੂਵੀ ਦਿਲ ਜਲੇ, ਥੈਂਕ ਯੂ। ਇਹ ਸੁਣਨਾ ਚਾਹੁੰਦੇ ਨੇ ਗਾਣਾ, ਜ਼ਰੂਰ ਸੁਣਾਵਾਂਗੇ ਜੀ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਦਿਲ ਚਾਹਤਾ ਹੈ, ਸਰ ਪ੍ਰੇਮ ਨਮਸਕਾਰ, ਆਪ ਕੈਸੇ ਹੈ ਜੀ? ਮੈਂ ਬਿਲਕੁਲ ਠੀਕ ਹਾਂ। ਆਪਣਾ ਦੇਸ਼ ਮੂਵੀ ਸੌਂਗ ਸੁਨ ਚੰਪਾ ਸੁਨ ਤਾਰਾ, ਇਹ ਗਾਣਾ ਸੁਣਨਾ ਚਾਹੁੰਦੇ ਨੇ। ਨਾਰਗੌੜ ਛੱਤੀਸਗੜ੍ਹ ਸੇ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ ਔਰ ਦਿਸ਼ਾ ਗੋਸਵਾਮੀ, ਮਾਈ ਰੇਡੀਓ ਮਾਈ ਲਵ, ਦਿਲ ਸੇ ਧੰਨਵਾਦ। ਗਾਣਾ ਤਾਂ ਫਿਲਹਾਲ ਇਸ ਵੇਲੇ ਇੱਕੋ ਹੀ ਪੂਰਾ ਹੋ ਸਕਦਾ ਹੈ ਜੀ। ਮੈਸੇਜ ਪੜ੍ਹਦੇ ਹਾਂ, ਇੱਕ ਹੋਰ ਪੜ੍ਹਦੇ ਹਾਂ ਜੀ ਮੈਸੇਜ। ਗੁੱਡ ਈਵਨਿੰਗ ਰਿਸਪੈਕਟਿਡ ਆਰ ਜੇ ਜੀ, ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰਾ, ਰੋਜ਼ੀ ਡਿਕੈਸਟਰਾ, ਪੋਲ ਡਿਕੈਸਟਰਾ, ਵੈਲਿਸ ਡਿਕੈਸਟਰਾ ਕਹਿੰਦੇ ਨੇ ਜੀ। ਗਾਣੇ ਦੀ ਫਰਮਾਇਸ਼ ਕੀਤੀ ਹੈ ਸੌਤਨ ਫਿਲਮ ਦਾ, ਨਾਲ ਕਹਿ ਰਹੇ ਨੇ ਜੀ ਆਪ ਜਾਂ ਹਮੇ ਕਿਸੇ ਵੀ ਗੀਤ ਮੇ ਸ਼ਾਮਿਲ ਕਰੇ, ਤੁਸੀਂ ਸ਼ਾਮਿਲ ਹੋ ਗਏ ਹੋ ਜੀ, ਥੈਂਕ ਯੂ ਸੋ ਮਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਸੁਰੇਸ਼ ਖੁਰਾਨਾ

ਨਾਲ ਚਲਦਿਆਂ ਚਲਦਿਆਂ ਕਿਸੇ ਦੇ ਸਾਥ ਦੇ ਨਾਲ ਨਾਲ ਪਤਾ ਨਹੀਂ ਲੱਗਦਾ ਕਿ ਸਫ਼ਰ ਕਿਵੇਂ ਪੂਰਾ ਹੋ ਗਿਆ, ਮੰਜ਼ਿਲ ਆ ਗਈ। ਔਰ ਦਿਲ ਕਰਦਾ ਕਿ ਚਲਦੇ ਜਾਈਏ, ਹੈ ਨਾ। ਔਰ ਹਮ ਸਫ਼ਰ ਦੇ ਨਾਲ ਤਾਲਮੇਲ ਹੋਣਾ ਬੜਾ ਜ਼ਰੂਰੀ ਹੈ। ਉਮੀਦ ਹੈ ਕਿ ਤੁਹਾਡਾ ਤਾਲਮੇਲ ਇਸੇ ਤਰ੍ਹਾਂ ਜਿਵੇਂ ਰੇਨਬੋ ਦੇ ਨਾਲ ਬਣਿਆ, ਇੱਦਾਂ ਬਣਿਆ ਰਹੇ। ਔਰ ਇਸ ਪ੍ਰੋਗਰਾਮ ਨੂੰ, ਇਸ ਅੱਜ ਦੀ

ਇਸ ਮਹਿਫਿਲ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਜ਼ਿੰਦਗੀ ਦੇ ਸਫ਼ਰ 'ਚ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਬਾਏ, ਟੇਕ ਕੇਅਰ। ਇਹ ਟਰੈਕ ਤੁਹਾਡੀ ਪੇਸ਼ ਖਿਦਮਤ ਹੈ, ਇਸ ਪ੍ਰੋਗਰਾਮ ਦਾ ਅਖੀਰਲਾ ਟਰੈਕ।

ਐਫਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।